ਪੈਨ ਮੀਤ ਸਾਹਿਬ ਮੇਰਾ ਤਭਾਰਾ ਕਨ ਮੈਂ ਥਾਪੋ ਥਾਪ ਨਹਾਰਾ ਤਿਸ ਬਿਨ ਅਵਰਨਾ ਕੋਈ ਜਨ ਕਾ ਰਾਖਾ ਸੋਈ ਕਰ ਅਰਦਾਸ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਅਵਦਾਰ ਸੁਣਦੀ ਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾਂ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਤੇ ਆਏ ਮਨ ਮੇਰੇ ਕਾਰਜ ਤੇ ਰਾਹੂ ਵੈ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਾਹੂ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਚਾ ਸ਼ਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾਂ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਦਾਨ ਰੱਖਣ ਹਾਰ ਨਿਦਾਨ ਸਰਬ ਕੀ ਰੇਣ ਹੋ ਬੀਜੈ ਆਪ ਮਿਟਾਏ ਮਿਲੀ ਜੈ ਅਣਦਨ ਧਿਆਈਐ ਨਾਮ ਸਫਲ ਨਾਨਕ ਇਹ ਕਾਮ ਰਾਮ ਕਲੀ ਮਹੱਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾ ਅਲਖ ਅਪਾਰ ਖੁਦ ਖੁਦਾਈ ਵੱਡ ਬੇਸ਼ੁਮਾਰ ਓਂ ਨਮੋ ਭਗਵੰਤ ਗੁਸਾਈ ਖਾਲਕ ਰਵ ਰਹਿਆ ਸਰਬ ਠਾਈ ਰਾਉ ਜਗਨਨਾਥ ਜਗ ਜੀਵਨ ਮਾਧੋ ਪਉ ਪੰਜਨ ਰਿਦ ਮਾਹੀ ਅਰਾਧੋ ਰੇਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਬਤਰ ਮੁਕੰਦ ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਕਾਂਬਰ ਸੇਖ ਦਿਲਾਂ ਕਾ ਮਾਲਕ ਕਰੇ ਹਾਕ ਕੁਰਾਨਕ ਦੇਵਤੇ ਪਾਕ ਨਾਰਾਇਣ ਨਰ ਹਰ ਨਰ ਦਿਆਲੁ ਰਮਤ ਰਾਮ ਘਟ ਘਟ ਆਧਾਰ ਵਾਸਦੇਵ ਬਸਤ ਸਭ ਠਾਏ ਲੀਲਾ ਕਿਛ ਲਖੀ ਨਾ ਜਾਏ ਮਿਹਰ ਦਇਆ ਕਰ ਕਰਨੈ ਹਾਰੁ ਭਗਤ ਬੰਦਗੀ ਦੇ ਅਦ ਸਿਰਜਣ ਹਾਰੁ ਹਉ ਨਾਨਕ ਗੁਰ ਖੋਏ ਪਰਮ ਏਕ ਅੱਲਹ ਉਪਾਰ ਬ੍ਰਹਮ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾ ਵਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਉ ਪ੍ਰਾਣੀ ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਤ੍ਰਿਸ਼ਨਾ ਭੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਬਨਾਸੀ ਰਹਿਣ ਦਿਨ ਸਪ੍ਰਭੂ ਸੇਵ ਕਮਾਨੀ ਹਰ ਮਿਲਣੈ ਕੀ ਇਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੂਰਵਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪ੍ਰਵਾਣ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰੇਨ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਈ ਰਾਮ ਕਲੀ ਮਹੱਲਾ ਪੰਜਵਾਂ ਦਰਸ਼ਨ ਕਉ ਜਾਈਐ ਕੁਰਬਾਨ ਚਰਨ ਕਮਲ ਹਿਰਦੈ ਤਰ ਧਿਆਨ ਧੂਰ ਸੰਤਨ ਕੀ ਮਸਤ ਕਲਾਈ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟਤ ਮਿਟੈ ਅਭਿਮਾਨ ਪਾਰ ਬ੍ਰਹਮ ਸਭ ਨਦਰੀ ਆਵੈ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰ ਮਾਨ ਗੁਰਬਚਨੀ ਸਮਸਰ ਸੁਖ ਸੁਖ ਦੁਖ ਕਦ ਨਾ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੀ ਜਪ ਗੋਬਿੰਦ ਪੜਦੇ ਸਭ ਕਾਜੀ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਿਆਲ ਬਖਸ਼ਿੰਦ ਗੁਰਚਰਣੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾਂ ਕਿਸ ਪ੍ਰਵਾਸੈ ਵਿੱਚ ਰਹਿ ਪਵਨ ਮੂੜ ਮੁਗਧ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਨਹੀਂ ਪੰਚ ਬਟਵਾਰੇ ਕਿਸੇ ਮੀਤ ਕਰ ਮਾਨੈ ਸੋ ਕਰ ਸੇਵ ਜਿਤ ਉਦਰੈ ਮੀਤ ਗੁਣ ਗੋਬਿੰਦ ਰਵੀਐ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ ਜਨਮ ਵਿਹਾਨੋ ਅਹੰਕਾਰ ਅਰਬਾਦ ਤ੍ਰਿਪਤ ਨ ਆਵੇ ਵਿਖਿਆ ਸਾਧ ਪਰਮਤ ਪਰਮਤ ਮਹਾਂ ਦੁਖ ਪਾਇਆ ਤਰੀ ਨਾ ਜਾਈ ਦੁੱਤ ਹਰ ਮਾਇਆ ਕਾਮ ਨ ਆਵੈ ਸੋ ਕਾਰ ਕਮਾਵੈ ਆਪ ਬੀਜਾ ਪੇਹੀ ਖਾਵੈ ਰਾਖਨ ਕਉ ਦੂਸਰ ਨਹੀਂ ਕੋਏ ਤਉ ਨਿਸਤਰੈ ਜੋ ਕਿਰਪਾ ਹੋਏ ਪਾਤਤ ਪ੍ਰੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀ ਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਨ ਗਹੀ ਨਾਨਕ ਪ੍ਰਭ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: अमृत है, असी गुरबाणी समझ सकी। गुरबाणी आधार है, मैं गुरबाणी आधार है ते की करा गुरबाणी लाग रहा हूं। असी गुरबाणी ना लग के रहिए, गुरबाणी ना जुड़ के रहिए। एक था और बचन है, गुरबाणी बनी है, सतगुर की बाणी सत स्वरूप है, गुरबाणी बनी है। हुण असी अखर ते नहीं बन सकते ना, साडी शरीरिक हालात मजबूरी है, असी अखर नहीं बन सकते, लेकिन बाणी बन सकते हैं। बाणी विचार है, साडा अंदरला विचारक हो सकता है, बाणी दे विचार ना हो सकता है। अगे पाशा कहिंदे हन, हाँ जी,
1: जो जो जपा तिस की गत होवा, हर हर नाम रत नित रसन बखाने।
0: ये बचन किवें अगली गल देंदा है, जो जप है, ये बचन मिल गया सानू। हुण जिहड़ा इस नूं जप है, ते जप है केवल पढ़ना नहीं जी हुंदा, जप दे तीन पक्ष मनदे ने, पढ़ना सुनना ते मनना। जे असां पढ़ लिया ते सुनिया नहीं, ते सुन लिया ते मनिया नहीं, असीं उत्थे खड़े हां। एक होर बेनती करा, आ जप जी पढ़न वाले जानदे ने, सुनिया ते मनिया दे विच चार चार पौड़ियां ने। ते पौड़ियां दा मतलब हुंदा है जिवें एक डंडे तो दूजे डंडे ते पैर थरी असीं पौड़ी मनदे हां, ते एक डंडे तो दूजे डंडे दे विच गैप हुंदा है, थोड़ा जिहा गैप हुंदा है। सुणे ते मन्ने दे विच वी गैप है, मन्ने ते अगले विच वी गैप, हो गैप है समझदा। जे असां पढ़िया समझिया नहीं, अगले डंडे ते पैर नहीं आना। सुन लिया समझिया नहीं, ते मन्ना के खाक, असीं सुन लिया। हुण कदे कदे कीर्तनीए भाई नंद लाल जी नूं पढ़ रहे हुंदे, फारसी दे उहनां दे गज़ल, उहनां दे रवाइयां बड़े वजद विच गा रहे, साढ़े सिर तों टप रही है, सुनते रहे हैं, झूम रहे हैं, तबले की थाप ते सी झूमे, लेकिन पुछे की पढ़े आए ने, पता नहीं जी, शब्द ते फारसी च मेरे पल्ले नहीं पिया। मन्नांगे कित्थों, सुन के समझना पैंदा है, समझांगे तद मन्नांगे, जे समझ नहीं आया ते मन्निया नहीं जा सकता। इस करके सतगुर की बाणी जिथे पढ़नी है, उथे दूसरा पाखे समझना है, समझांगे ता मन्नांगे ना, ते मन लिया ते फिर अगला पाखे कमावांगे, समझ आएगी ते कमावांगे ना। असी मन भी लिया, तुसी सत कहिंदे हो, मन लैने तुसी सब कुछ सत कहिंदे हो, लेकिन मनन वास्ते बल भी चाहिए। उथे की जगली, जिवें सुने नू मनन वास्ते समझ चाहिए है, मने हुए नू कमाण वास्ते संकल्प चाहिए, दृढ़ संकल्प, दृढ़ इच्छा शक्ति, वह होएगी तो मनांगे। क्योंकि जेड़ा इस बचन गुरबकी बाणी जपेगा, तो जपन का भाव है पढ़ना सुनना मनना मनना। जो अस पढ़ते हैं सुनिया तो मनिया, तो मन कीता पाओ, सुनिया मनिया मन कीता पाओ, फिर की होगा, फिर अंतरगत तीर्थ, फिर हिरदा तीर्थ हो जाएगा। अंतरगत तीर्थ का मतलब होता पवित्रता का मुकाम, जिथे जाया पवित्रता मिले। समाजिक तीर्थ का अर्थ यह ही है, जिथे जाके पवित्रता मिले वो तीर्थ है, अंदर पहुंच गए पवित्रता मिल जाएगी, अंदर तीर्थ है। तीर्थ नावन जाओ, तीर्थ नाम पढ़ देना, तीर्थ से पहुंचांगे तो पवित्रता मिलेगी। अंतर का तीर्थ, तेरा अंदर पवित्र है, अंदर पहुंच पवित्रता मिल जाएगी, अंतर्मुखी हो पवित्रता मिल जाएगी, टिक के जप पवित्रता मिलेगी। क्योंकि जेड़ा जपेगा इस नूं उसकी गत होवे, ते गति साडा शब्द है, फलाने की गति हो गई। असी अर्थ की अखरी अर्थ करते हैं उच्ची आत्मक अवस्था, साढ़े प्रोफेसर ने टकसाल ने यहो जे अर्थ किए ने, आखिर किसी की गति की है, उच्ची आत्मक अवस्था। लेकिन असी गति करते मनते हैं ना, याद रहे जिन्ना चिर मुक्ति नहीं उन्ना चिर गति नहीं। गति का भाव है रफ्तार, अंग्रेजी और स्पीड कह दें गति रफ्तार। हम रफ्तार कि होंगी है जो मुक्त हों, जे बजा होया है वो गतिमान कितों होगा। असि गाथा वकीर पढ़ते ना, कोई शराबी दरिया के किनारे ते बेड़ी त्या के बह गया, चप्पू मारदा रहा, चप्पू मारदे मारदे सोचा बड़ी दूर लंघ गया, सवेरे देखिया उथी खड़ा है, तो फिर बाद देखिया रस्ता तो खोलिया ही कोई ना, बेड़ी का रस्ता नहीं खोलिया, ਉੱਥੇ ਖੜਾ ਹੈ। ਅੱਖਾਂ ਦੇ ਰਸਤੇ ਨਹੀਂ ਖੁੱਲੇ, ਚੱਪੂ ਚੱਲ ਰਹੇ ਨੇ, ਆ ਰਸਨਾ ਜਾਪ ਕਰ ਰਹੀਆਂ ਨੇ, ਕਰਮ ਹੋ ਰਹੇ ਨੇ, ਧਰਮ ਹੋ ਰਹੇ ਨੇ, ਇਹ ਚੱਪੂ ਚੱਲ ਰਹੇ ਨੇ। ਅਸੀਂ ਮਦਹੋਸ਼ ਬੈਠੇ ਚੱਪੂ ਚਲਾ ਰਹੇ ਹਾਂ ਅਤੇ ਹਉਮੈ ਦੇ ਬੰਧਨ ਦੇ ਰਸਤੇ 'ਤੇ ਖੁੱਲੇ ਹੀ ਕੋਈ ਨਾ। ਪਹਿਲਾਂ ਮੁਕਤੀ ਹੋਵੇ ਫਿਰ ਗਤੀ ਹੋਵੇਗੀ, ਪਹਿਲਾਂ ਮੁਕਤੀ ਹੋਵੇਗੀ। ਅਤੇ ਮੁਕਤੀ ਕੀ ਹੈ? ਬੰਧਨ ਜਿਹੜੇ ਸਾਡੇ 'ਤੇ ਮੋਹ ਦੇ ਬੰਧਨ ਪਏ ਨੇ, ਜਿਸ ਸਾਹਿਬ ਨੇ ਕਿਹਾ ਹੇਤ ਕੇ ਬੰਧਨ ਤੋੜਨਾ ਸਾਕੈ ਤਾਂ ਜਮ ਕਰੈ ਖੁਵਾਰੀ ਜੀਉ। ਹੇਤ ਕੇ ਬੰਧਨ, ਮੋਹ ਦੇ ਬੰਧਨ ਟੁੱਟਣਗੇ ਤਦ ਗਤੀਮਾਨ ਹੋਵਾਂਗੇ। ਅਸੀਂ ਸਾਰੇ ਮੰਨਦੇ ਹਾਂ ਮੋਹ ਦੇ ਬੰਧਨ ਟੁੱਟਣਗੇ ਤਾਂ ਉੱਚੀ ਸੁਰਤ ਉੱਠੇਗੀ, ਅਵਸਥਾ ਉੱਚੀ ਹੋਵੇਗੀ, ਫਿਰ ਹੋਏਗਾ ਚੱਲ ਕੇ ਤਿਸਕੀ ਗਤ ਹੋਵੇ ਉਹਦੀ ਉੱਚੀ ਅਵਸਥਾ ਬਣੇਗੀ ਜੋ ਬੰਧਨਾਂ ਤੋਂ ਮੁਕਤ ਹੋਵੇਗਾ। ਅਤੇ ਇਹ ਫਿਰ ਕੀ ਕਰੀਏ? ਹਰ ਹਰ ਨਾਮ ਨਿਤ ਰਸਨ ਬਖਾਨੀ, ਬੰਧਨ ਟੁੱਟ ਸਕਣ ਇਸ ਕਰਕੇ ਰਸਨਾ ਥੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਪ ਨਿਤ ਹੁੰਦਾ ਰਹੇ।
1: ਰਹਾਓ ਕਾਲੀ ਕਾਲ ਕੇ ਮਿਟੇ ਕਲੇਸਾ।
0: ਜਿਉਂ ਜਿਉਂ ਇਸ ਰਸਨਾ ਥੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਹੋਵੇਗਾ, ਬਾਣੀ ਕਾ ਪਠਨ ਹੋਵੇਗਾ ਤੇ ਕਲੀ ਕਾਲ ਕੇ ਕਲੇਸ਼ ਮਿਟਣਗੇ। ਸਾਡੇ ਘਰਾਂ 'ਚ ਕਲੇਸ਼ ਨੇ, ਤਕਰੀਬਨ ਸਾਡੇ ਪਰਿਵਾਰਕ ਕਲੇਸ਼ ਨੇ, ਮਾਨਸਿਕ ਕਲੇਸ਼ ਨੇ। ਅਸੀਂ ਤਾਂ ਵੱਡੇ ਪੱਧਰ 'ਤੇ ਕੌਮੀ ਕਲੇਸ਼, ਰਾਜਨੀਤਿਕ ਕਲੇਸ਼ ਬੜੇ ਦੂਰ ਤੱਕ ਦੇਖਦੇ ਹਾਂ। ਚਲੋ ਦੂਰ ਦੀ ਗੱਲ ਛੱਡ ਦਈਏ, ਸਾਡੇ ਪਰਿਵਾਰਾਂ 'ਚ ਕਲੇਸ਼, ਮਨ ਵਿੱਚ ਕਲੇਸ਼। ਹੁਣ ਕਲੇਸ਼ ਕਿਉਂ ਨੇ? ਅਸੀਂ ਆਪਣੇ ਆਪ ਨੂੰ ਸ਼ੁੱਧ ਨਹੀਂ ਕਰ ਪਾਏ। ਕਲੇਸ਼ ਇਸ ਕਰਕੇ ਹੁੰਦੇ ਨੇ, ਅਸ਼ੁੱਧਤਾ ਕਲੇਸ਼ ਨੂੰ ਜਨਮ ਦਿੰਦੀ ਹੈ। ਕਲੇਸ਼ ਕਦੋਂ ਉੱਠਦਾ? ਜਦ ਖਿਆਲ ਮਾੜੇ ਹੋ ਜਾਂਦੇ ਨੇ। ਆਖਣਾ ਕਰਨਾ ਥੋੜ੍ਹਾ ਜਿਹਾ ਆਪਣੇ ਨਿੱਜ ਵਿੱਚ ਉਤਰ ਕੇ ਦੇਖਣਾ, ਸਾਡਾ ਕਿਸੇ ਸੱਜਣ ਮਿੱਤਰ ਦੇ ਨਾਲ ਆਪਣੇ ਪਰਿਵਾਰ ਵਿੱਚ ਕਲੇਸ਼ ਕਦੋਂ ਪੈਦਾ ਹੁੰਦਾ? ਜਦ ਕੋਈ ਮਾੜਾ ਖਿਆਲ ਵਰਤਦਾ, ਭਾਵੇਂ ਮੇਰੇ ਮਨ ਵਿੱਚ ਆ ਜਾਏ, ਭਾਵੇਂ ਸਾਹਮਣੇ ਵਾਲੇ ਦੇ ਕਿਸੇ ਮਨ ਵਿੱਚ ਆ ਗਿਆ, ਉਹ ਖਿਆਲ ਮਨ ਵਿੱਚ ਉੱਠਿਆ ਮਾੜਾ ਹੈ, ਉਹ 'ਚ ਸ਼ੰਕਾ ਹੋਵੇਗਾ ਕਿ ਕਿਉਂ ਕੀਤਾ, ਇਹਨੇ ਕਿਸ ਤਰ੍ਹਾਂ ਕੀਤਾ। ਇਹ ਖਿਆਲ ਮਾੜਾ ਹੈ, ਕਲੇਸ਼ ਨੂੰ ਜਨਮ ਦੇਵੇਗਾ। ਮਾੜਾ ਖਿਆਲ ਕਿਵੇਂ ਮਿਟੇ? ਹੁਣ ਮਾੜਾ ਖਿਆਲ ਕਿਉਂ ਉੱਠਦਾ ਹੈ? ਅੰਦਰ ਮੈਲ ਹੈ ਅਤੇ ਮਾੜਾ ਖਿਆਲ ਉੱਠੇਗਾ। ਜਿਵੇਂ ਅਸੀਂ ਮੰਨਦੇ ਹਾਂ ਬਾਹਰਲੀ ਮੈਲ ਤੋਂ ਬਦਬੂ ਉੱਠਦੀ ਹੈ, ਆਮ ਸਮਾਜਿਕ ਗੱਲ ਹੈ ਨਾ, ਕਿਤੇ ਕੂੜੇ ਦਾ ਢੇਰ ਹੋਵੇ ਅਤੇ ਬਦਬੂ ਉੱਠਦੀ ਹੈ, ਇਵੇਂ ਹੀ ਅੰਦਰ ਦੀ ਮੈਲ ਤੋਂ ਬਦ ਖਿਆਲ ਉੱਠਦੇ ਨੇ। ਜਿਤਨੀ ਅੰਦਰ ਮੈਲ ਹੈ ਉਤਨੇ ਬਦ ਖਿਆਲ ਉੱਠਣਗੇ, ਜਿਤਨਾ ਅੰਦਰ ਸ਼ੁੱਧ ਹੈ ਉਤਨੇ ਬਦ ਖਿਆਲ ਮੁੱਕ ਜਾਣਗੇ, ਹੌਲੀ ਹੌਲੀ ਮੁੱਕਦੇ ਮੁੱਕਦੇ ਮੁੱਕ ਜਾਣਗੇ। ਅਸੀਂ ਇੱਕ ਵਚਨ ਪੜ੍ਹਦੇ ਹਾਂ, ਅਸੀਂ ਕਿਤੇ ਕਰ ਸਕੀਏ ਸਤਿਗੁਰੂ ਦੁਆਰੇ ਆਈਏ, ਅਸਮਕਰਨ ਅਸੀਂ ਆਉਂਦੇ ਹਾਂ, ਆਏ ਮੱਥਾ ਟੇਕੇ ਦਰਸ਼ਨ ਪ੍ਰਸ਼ਨ ਕਰਕੇ ਵੇਵਾ ਕੇ ਲੰਘ ਗਏ, ਨਹੀਂ। ਗੁਰਦੁਆਰਾ ਹਰ ਕੀਰਤਨ ਸੁਣੀਐ ਸਤਿਗੁਰ ਭੇਟ ਹਰ ਜਸਮੁਖ ਭਣੀਐ। ਇੱਕ ਬੇਨਤੀ ਹੋਰ ਕਰਦੇ ਹਾਂ, ਇੱਥੇ ਸੁਣਨ ਲਈ ਆਏ ਹਾਂ, ਸੁਣਾਉਣ ਲਈ ਨਹੀਂ। ਆ ਬਹੁਤੇ ਲੋਕ ਕੀ ਕਰਦੇ ਨੇ, ਕੀਰਤਨ ਹੋ ਰਿਹਾ ਗੁਟਕਾ ਆਪਣਾ ਪਕੜ ਕੇ ਬੈਠੇ ਨੇ, ਹੋ ਕੀਰਤਨ ਗਏ। ਆਸਾ ਕੀ ਵਾਰ ਦਾ ਕੀਰਤਨ, ਜਗਤ ਗੁਰੂ ਨਾਨਕ ਦੀ ਸਰਵੋਤਮ ਬਖਸ਼ਿਸ਼, ਇਸ ਸਾਹਮਣੇ ਆਪਣਾ ਗੁਟਕਾ, ਇਹਦਾ ਮਤਲਬ ਤੈਨੂੰ ਆਸਾ ਕੀ ਵਾਰ ਚੰਗੀ ਨਹੀਂ ਲੱਗ ਰਹੀ, ਜਾਂ ਇਸ ਤੋਂ ਤੇ ਉਹਦੇ ਤੋਂ ਤੂੰ ਕਿਹਨੂੰ ਮਾਨਤਾ ਦੇ ਰਹੇ, ਚੋਣ ਕਿਹਦੀ ਕਰ ਰਹੇ? ਜਿਸਦੀ ਚੋਣ ਕਰੇਗਾ ਤੈਨੂੰ ਫਲ ਦੇ ਦੇਗਾ। ਗੁਰਦੁਆਰਾ ਸਾਡੀ ਮਰਿਆਦਾ ਵਾਲੇ ਵਡੇਰਿਆਂ ਕੀ ਆ ਨਾ, ਦਰਬਾਰ 'ਚ ਇੱਕ ਵਕਤ ਇੱਕੋ ਹੀ ਕੰਮ ਹੋਵੇ, ਪਾਠ ਹੋਵੇ, ਕੀਰਤਨ ਹੋਵੇ ਜਾਂ ਵਿਚਾਰ ਹੋਵੇ। ਐਸਾ ਤਾਂ ਨਹੀਂ ਹੋ ਸਕਦਾ ਨਾ ਕਿ ਇੱਥੇ ਆਸਾ ਵਾਰ ਵਾਲਾ ਆਪਣਾ ਪਾਠ ਕਰ ਰਹੇ ਹੋਣ, ਕੀਰਤਨ ਕਰ ਰਹੇ ਹੋਣ, ਇੱਥੋਂ ਵਾਲਾ ਪਾਠ ਕਰ ਰਿਹਾ ਹੋਵੇ, ਉੱਥੇ ਤੀਜਾ ਬੈਠਾ ਮੇਰੀ ਵਰਗਾ ਕਥਾ ਕਰ ਰਿਹਾ ਹੋਵੇ, ਉਹ ਖਿਚੜੀ ਆਪਣੀ ਢਫਲੀ ਆਪਣਾ ਰਾਗ ਮਤ ਵਜਾਈਏ ਅਤੇ ਗੁਰੂ ਕਾ ਰਾਗ ਲਾਪੀਏ, ਗੁਰੂ ਕਾ ਰਾਗ ਸੁਣੀਏ। ਗੁਰਦੁਆਰਾ ਹਰ ਕੀਰਤਨ ਸੁਣੀਐ, ਫਿਰ ਕੀ ਕਿਵੇਂ? ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਫਿਰ ਕੀ ਹੋਏਗਾ? ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗ ਹੈ ਦੇਵੈ ਮਾਨਾ ਹੈ, ਤਦ ਕਲੇਸ਼ ਮਿਟਣਗੇ ਕਰਦੇ। ਜਦ ਅਸੀਂ ਗੁਰਦੁਆਰੇ ਕੀਰਤਨ ਸੁਣਨ ਦੀ ਆਦਤ ਪਾ ਲਾਂਗੇ, ਅਸੀਂ ਆਏ ਲੰਘ ਗਏ, ਕੀ ਸ਼ਬਦ ਪੜ੍ਹ ਰਹੇ ਹੈ, ਕੀ ਸੁਣਾ ਰਹੇ ਹੈ ਪਤਾ ਹੀ ਨਹੀਂ, ਆਏ ਸੁਣੀਏ ਇੱਕ ਸ਼ਬਦ ਘੱਟੋ ਘੱਟ, ਆਏ ਹਾਂ ਇਤਨੀ ਦੂਰੋਂ ਚੱਲ ਕੇ ਆਏ ਹਾਂ, ਗੁਰੂ ਬਾਬੇ ਦਾ ਇੱਕ ਸ਼ਬਦ ਸੁਣ ਜਾਈਏ। ਕਹਿਣ ਲੱਗੇ ਜਿਹੜਾ ਸੁਣੇਗਾ ਉਹ ਜਪ ਦੀ ਕਿਰਿਆ 'ਚ ਆ ਜਾਏਗਾ, ਰਸਨਾ ਤੇ ਜਪੇ ਫਿਰ ਚੱਲੇਗਾ ਜਿਉਂ ਜਿਉਂ ਇਹ ਅੰਦਰ ਧਸਦਾ ਜਾਏਗਾ। ਸੁਣ ਹਰ ਕਥਾ ਉਤਾਰੀ ਮੈਲ ਬਿਨਸ ਜਾਏ ਹਉ ਮੈਂ ਬਿਖੈਲ ਹੋ ਜਾਏਗਾ ਮਿਟ ਹੈ ਕਲੇਸ਼ ਸੁਖੀ ਹੋ ਰਹੀ ਹੋ ਜਾਏਗਾ। ਲੇਕਿਨ ਜਦੋਂ ਅਸੀਂ ਨਾ ਰਸਨਾ ਥੀ ਸੁਣਾ ਬੋਲਾਂਗੇ ਤੇ ਕੰਨਾ ਥੀ ਸੁਣਾਂਗੇ ਪਾਤਸ਼ਾਹ ਕਹਿਣਗੇ ਬਲਗੇ ਕਲ ਕਲੇਸ਼ ਕੇ ਮਿਟ ਹੈ ਕਲੇਸ਼ਾ ਕਲੀ ਕਾਲ ਕੇ ਮਿਟ ਹੈ ਕਲੇਸ਼ਾ। ਅੰਦਰ ਦੀ ਕਲ ਹੈ ਕਲਯੁਗ ਦੀ ਕਲ ਹੈ ਸਾਡੇ ਅੰਦਰ ਦੀ ਕਲ ਹੈ ਦੇ ਕਲੇਸ਼ ਸਾਡੇ ਘਰ ਚ ਪਏ ਨੇ ਮਨ ਚ ਪਏ ਨੇ ਮਿਟ ਜਾਣਗੇ ਲੇਕਿਨ ਇੱਕ ਕੰਮ ਕਰਨਾ ਪਏਗਾ। ਹਾਂਜੀ
1: ਇੱਕੋ ਨਾਮ ਮਨ ਮਹਿ ਪਰਵੇਸਾ।
0: ਮਨ ਵਿੱਚ ਕਲੇਸ਼ ਹੈ ਕਿ ਮਨ ਵਿੱਚ ਨਾਮ ਹੈ ਉੱਥੇ ਰੁਕਣਾ ਪਵੇਗਾ। ਮਨ ਵਿੱਚ ਕਲੇਸ਼ ਹੈ ਤੇ ਗੱਲ ਸੱਚ ਜੇ ਜਿਤਨੀ ਵੱਡੀ ਮਾਲਾ ਗੱਲ ਚ ਪਾਈ ਹੋਵੇ ਜਿਤਨਾ ਵੱਡਾ ਬਾਹਰਲਾ ਢਾਂਚਾ ਬਣਾਇਆ ਕੁਛ ਨਹੀਂ ਦਿਖਾਵਾ ਹੈ ਢੋਂਗ ਹੈ ਢਕੋਸਲਾ ਹੈ। ਅਗਰ ਮਨ ਵਿੱਚ ਨਾਮ ਹੈ ਤੇ ਕਲੇਸ਼ ਹੋਏਗਾ ਹੀ ਨਹੀਂ ਕਿਉਂਕਿ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਖੁਦਾ ਦਾ ਨਾਮ ਤਾਂ ਖੁਨਕ ਹੈ ਠੰਡ ਹੈ ਯੱਕ ਠੰਡਾ ਹੈ ਤੇ ਕਲੇਸ਼ ਦਾ ਭਾਵ ਹੁੰਦਾ ਗਰਮੀ ਉਤੇਜਨਾ ਉਤੇਜਿਤ। ਜਦੋਂ ਮਨ ਵਿੱਚ ਗਰਮੀ ਹੈ ਕਾਮ ਦੀ ਕ੍ਰੋਧ ਦੀ ਈਰਖਾ ਨਿੰਦਾ ਚੁਗਲੀ ਦੁਐਸ਼ ਜੋ ਪਾਂਚ ਪਚੀਸੀ ਆਡੀ ਪ੍ਰਬਲ ਮਾਇਆ ਬਣਦੀ ਹੈ ਇਹਨਾਂ ਦਾ ਕਲੇਸ਼ ਇਹਨਾਂ ਕਰਕੇ ਪੈਂਦਾ ਹੈ। ਬਦ ਖਿਆਲ ਨੇ ਅੰਦਰ ਮਹਿਲ ਹੈ ਇਹ ਸਾਹਿਬ ਕਹਿੰਦੇ ਨਾ ਜਨਮ ਜਨਮ ਕੀ ਮਾਲਾ ਗਈ ਹੈ ਔਰ ਦੱਸਿਆ ਵੀ ਹੈ ਕਿਸੇ ਹਾਲਤ ਸਮਝਾਇਆ ਵੀ ਧੋਣ ਦੀ ਜੋ ਕੁਝ ਦੱਸੀ ਸਾਹਿਬ ਨੇ ਤਾਂ ਜਪਜੀ ਸਾਹਿਬ ਪੜ੍ਹਨ ਵਾਲੇ ਨਿੱਤੇ ਪੜ੍ਹਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਠੀਕ ਇਸੇ ਤਰ੍ਹਾਂ ਭਰ ਗਿਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਹ ਧੁਪੇਗੀ ਨਾਮ ਦੇ ਪਿਆਰ ਦੇ ਨਾਲ। ਇਸ ਕਰਕੇ ਪਿਆਰ ਸਹਿਤ ਜਪੀਏ ਵਾਹਿਗੁਰੂ ਵਾਹਿਗੁਰੂ ਕਹੀਏ ਰਟਨ ਤੋਤੇ ਵਾਂਗ ਨਾ ਕਰੀਏ ਪਿਆਰ ਨਾਲ ਕਰੀਏ ਇਵੇਂ ਜਿਵੇਂ ਕੋਈ ਨਿੱਕਾ ਜਿਹਾ ਬਾਲ ਪੁਕਾਰਦਾ ਹੈ ਮਾਂ ਮਾਂ ਮਾਂ ਇਵੇਂ ਪੁਕਾਰੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਤੁਹਾਨੂੰ ਉਪਜੇ ਪੁਕਾਰ ਤੇ ਰਾਤ ਦਿਨ ਕੂਕਦੇ ਰਹੇ ਕਦੇ ਤੇ ਪੁਕਾਰ ਸੁਣ ਲਏਗਾ ਕਦੇ ਤੇਰੀ ਮਿਹਰ ਦੀ ਨਿਗਾਹ ਪਾਏਗਾ ਤੇ ਕਲੇਸ਼ ਮਿਟ ਜਾਣਗੇ। ਇਸ ਕਰਕੇ ਕਹਿਣ ਲੱਗੇ ਇੱਕੋ ਨਾਮ ਭਾਈ ਇੱਕ ਨਾਮ ਜਗਤ ਨੂੰ ਤਾਰ ਦਿੰਦਾ ਹੈ ਉਹ ਹਿਰਦੇ ਚ ਵਸੇਗਾ ਤੇ ਕਲੇਸ਼ ਮਿਟਣਗੇ। ਜਿਉਂ ਜਿਉਂ ਬਾਣੀ ਪੜਾਂਗੇ ਬਾਣੀ ਪੜਨ ਵਾਲਿਆਂ ਨੂੰ ਦੋ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਗਿਆਨ ਅਤੇ ਨਾਮ। ਬਾਣੀ ਦਾ ਪਠਨ ਪਾਠਨ ਕਰਨ ਵਾਲਿਆਂ ਦੇ ਕੋਲ ਦੋ ਚੀਜ਼ਾਂ ਦਾ ਹੋਣਾ ਲਾਜ਼ਮੀ ਹੈ ਗਿਆਨ ਅਤੇ ਨਾਮ। ਗਿਆਨ ਮਿਲੇਗਾ ਦਿਮਾਗ ਨੂੰ ਨਾਮ ਮਿਲੇਗਾ ਹਿਰਦੇ ਨੂੰ ਦੋਨਾਂ ਦਾ ਤਾਲਮੇਲ ਬੈਠੇਗਾ ਤਦ ਕਲੇਸ਼ ਮਿਟਣਗੇ। ਹਿਰਦੇ ਵਿੱਚ ਨਾਮ ਮੈਂ ਦਿਮਾਗ ਵਿੱਚ ਗਿਆਨ ਮੈਂ ਕੀ ਕਰਨਾ ਹੈ ਮੈਂ ਕੀ ਨਹੀਂ ਕਰਨਾ ਇਹ ਗਿਆਨ ਹੈ ਤੇ ਨਾਮ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਸਭ ਕੁਛ ਤੇਰਾ ਹੈ ਤੇਰਾ ਏਕ ਨਾਮ ਸਾਰੇ ਸੰਸਾਰ। ਬੜੇ ਪਿਆਰ ਨਾਲ ਅੱਗੇ ਕਹਿਣ ਲੱਗੇ ਹਾਂਜੀ
1: ਆਦੂ ਤੂਰ ਮੁਖ ਮਸਤਕ ਲਾਈ
0: ਸਾਧੂ ਕੀ ਧੂਰ ਸਰੀਰ ਦੇ ਚਰਨ ਹੋਣਗੇ ਤੇ ਧੂੜ ਸਰੀਰ ਦੀ ਹੋਏਗੀ ਨਾ ਗੁਰੂ ਕੀ ਚਰਨ ਧੂੜ। ਅੱਜ ਅਸੀਂ ਸਮਾਜਿਕ ਜੀ ਕਮਜ਼ੋਰ ਪੱਖ ਨੇ ਸਾਡੇ ਕਈ ਸਾਡੀ ਵਿਚਾਰ ਮੰਡਲ ਵੀ ਕਮਜ਼ੋਰ ਹੈ। ਅਸੀਂ ਪੁਰਾਣੀਆਂ ਪਰੰਪਰਾਵਾਂ ਨੂੰ ਪਵਿੱਤਰ ਨੇ ਅੱਜ ਪਕੜ ਕੇ ਬੈਠੇ ਹਾਂ ਤੇ ਉਹ ਤੇ ਪੁਰਾਣੀਆਂ ਲੱਗਦੀਆਂ ਨੇ ਸਰੀਰ ਹੀ ਗੁਰੂ ਕਾ ਨਹੀਂ ਹੈ ਅੱਜ ਤੇ ਧੂੜ ਕਿੱਥੋਂ ਲਭਾਂਗੇ। ਸਤਸੰਗਤ ਦੀ ਧੂੜ ਤੇ ਹੋ ਸਕਦੀ ਹੈ ਸਮਝ ਆਉਂਦੀ ਹੈ ਗੁਰੂ ਕੀ ਧੂੜ ਕਿਤੇ ਚੇਤਾ ਆ ਜਾਏ ਕਿਤੇ ਖਿਆਲ ਆ ਸਾਵੇ ਮੈਨੂੰ ਗੁਰੂ ਕੀ ਧੂੜ ਚਾਹੀਦੀ ਹੈ। ਸਤਸੰਗਤ ਦੀ ਧੂੜ ਤੇ ਠੀਕ ਹੈ ਬਾਹਰ ਲੰਘ ਕੇ ਆਏ ਸ਼ਰਧਾ ਵਾਲੇ ਲੋਕ ਸੀ ਦੇਖੇ ਖਾਕ ਉਠਾ ਕੇ ਮਸਤਕ ਤੇ ਲਗਾਉਂਦੇ ਗੁਰੂ ਕੀ ਚਰਨ ਧੂੜ ਕਹਿ ਕੇ ਮੱਥੇ ਤੇ ਲਗਾਉਂਦੇ ਨੇ ਪਵਿੱਤਰਤਾ ਦਿੰਦੀ ਹੈ ਮਸਤਕ ਦੀ ਰੇਖਾ ਬਦਲਦੀ ਹੈ। ਲੇਕਿਨ ਕਿਤੇ ਮੌਜ ਆਏ ਇਕੱਲੇ ਬੈਠੇ ਹੋਈਏ ਕਿਤੇ ਐਸਾ ਮਾਹੌਲ ਹੋਵੇ ਸਤਸੰਗਤ ਦਾ ਮਾਹੌਲ ਨਾ ਹੋਵੇ ਤੇ ਕੀ ਮੈਨੂੰ ਗੁਰੂ ਕੀ ਧੂੜ ਮਿਲੇਗੀ। ਔਖਾ ਹੋ ਜਾਏਗਾ ਨਾ ਅੱਜ ਦੀ ਭਾਸ਼ਾ 'ਚ ਕਿਉਂਕਿ ਗੁਰੂ ਆਕਾਰ ਨਹੀਂ ਗੁਰੂ ਤੇ ਵਿਚਾਰ ਹੈ ਗੁਰੂ ਤੇ ਸ਼ਬਦ ਹੈ ਤੇ ਸ਼ਬਦ ਦੀ ਧੂਲ ਗੁਰੂ ਕੀ ਧੂਲ ਕੀ ਹੋਏਗੀ। ਇੱਕ ਬੇਨਤੀ ਕਰਾਂ ਥੋੜ੍ਹਾ ਰੁਕਣਾ ਇੱਥੇ ਧੂਲ ਉਹ ਹੈ ਧੂੜ ਚਰਨ ਧੂੜ ਉਹ ਹੈ ਜੋ ਹੈ ਤੇ ਮਿੱਟੀ ਧਰਤੀ ਦੇ ਕਿਣਕੇ ਲੇਕਿਨ ਚਰਣਾ ਨੂੰ ਛੂ ਗਏ ਨੇ ਤੇ ਚਰਣਾ ਨੂੰ ਛੂਣ ਤੋਂ ਬਾਅਦ ਫਿਰ ਮਿੱਟੀ ਤੇ ਗਿਰ ਗਏ ਨੇ। ਮਿੱਟੀ ਦੇ ਗਿਣ ਕੇ ਗੁਰੂ ਦੇ ਕਿਸੇ ਮਹਾਂਪੁਰਖ ਦੇ ਚਰਣਾ ਨੂੰ ਛੂਏ ਨੇ, ਚਰਣਾ ਨੂੰ ਛੂਣ ਤੋਂ ਬਾਅਦ ਫਿਰ ਵਾਪਸ ਮਿੱਟੀ ਤੇ ਡਿੱਗ ਪਏ ਨੇ। ਸਾਨੂੰ ਉਹਨਾਂ ਦਾ ਪਤਾ ਏ, ਅਸੀਂ ਉਹ ਗਿਣ ਕੇ ਉਠਾ ਲਏ ਨੇ, ਸਾਡੇ ਵਾਸਤੇ ਉਹ ਚਰਨ ਧੂਲ ਹੈ। ਗੁਰੂ ਸ਼ਬਦ ਹੈ ਤੇ ਸ਼ਬਦ ਨੂੰ ਤੇ ਮਿੱਟੀ ਛੂ ਨਹੀਂ ਸਕਦੀ, ਸ਼ਬਦ ਨੂੰ ਵਿਚਾਰ ਛੂ ਸਕਦਾ, ਵਿਚਾਰ ਛੂ ਸਕਦਾ। ਉਹ ਵਿਚਾਰ ਜਿਹੜੇ ਸ਼ਬਦ ਨੂੰ ਛੂ ਜਾਣ, ਉੱਠਣ ਮੇਰੇ ਹਿਰਦੇ ਚੋਂ, ਉੱਠਣ ਕਿਸੇ ਸਿੱਖ ਦੇ ਹਿਰਦੇ ਚੋਂ, ਛੂ ਜਾਣ ਗੁਰੂ ਨੂੰ ਤੇ ਵਾਪਸ ਸਿੱਖ ਦੇ ਹਿਰਦੇ ਚ ਪੈ ਜਾਣ। ਹਿਰਦੇ ਚੋਂ ਵਿਚਾਰ ਨਿਕਲੇ, ਮੰਦ ਵੀ ਨਿਕਲਦੇ ਨੇ, ਕਿਉਂਕਿ ਮਿੱਟੀ ਤੇ ਗੰਦ ਵੀ ਹੈ, ਮਿੱਟੀ ਤੇ ਚੰਗਾ ਵੀ ਹੈ, ਸਭ ਕੁਝ ਮਿੱਟੀ ਵਿੱਚ ਹੈ। ਮਨੁੱਖੀ ਹਿਰਦੇ ਚੰਗੇ ਵਿਚਾਰ ਵੀ ਨੇ, ਮੰਦੇ ਵਿਚਾਰ ਵੀ ਨੇ। ਚੰਗੇ ਵਿਚਾਰ ਉਤਪੰਨ ਹੋਏ ਗੁਰ ਸ਼ਬਦ ਨਾਲ ਟੈਲੀ ਹੋ ਗਏ, ਠੀਕ ਨੇ, ਗਿਆਨ ਨੇ ਕਹਿਤਾ, ਗੁਰਸਾਹਿਬ ਨੇ ਇੱਦਾਂ ਹੀ ਕਿਹਾ, ਇਹ ਵਿਚਾਰ ਟੈਲੀ ਹੋ ਗਿਆ, ਜੁੜ ਗਿਆ, ਉਹ ਵਿਚਾਰ ਫਿਰ ਮੇਰੇ ਕੋਲ ਆ ਜਾਏਗਾ। ਉਹ ਵਿਚਾਰ ਪੂਜਣ ਯੋਗ ਹੈ, ਉਹ ਵਿਚਾਰ ਅੱਜ ਚਰਨ ਧੂਲ ਹੈ। ਗੁਰੂ ਕੇ ਵਿਚਾਰ, ਗੁਰ ਸ਼ਬਦ ਨਾਲ ਜੁੜੇ ਹੋਏ ਸੰਗਤਾਂ ਦੇ ਵਿਚਾਰ, ਗੁਰ ਸ਼ਬਦ ਨਾਲ ਟੈਲੀ ਹੁੰਦੇ ਗੁਰਮੁਖਾਂ ਦੇ ਵਿਚਾਰ ਅੱਜ ਚਰਨ ਧੂੜ ਸਾਡੀ ਬਣ ਜਾਏਗੀ। ਕਹਿੰਦੇ ਕਿ ਇਸ ਧੂੜ ਨੂੰ ਮੁੱਖ ਮਸਤਕ ਲਾਈ, ਕਿਤੇ ਇਹਨਾਂ ਵਿਚਾਰਾਂ ਤੇ ਸਿਰ ਨਿਵਾ ਦਿਆ। ਸਤਸੰਗਤਾਂ ਚ ਵਿਚਰਦੇ ਹੋਏ ਗੁਰੂ ਕੇ ਵਿਚਾਰਾਂ ਤੇ ਮੈਂ ਸਿਰ ਝੁਕਾ ਦਿਆਂ, ਇਹ ਮੇਰੇ ਵਾਸਤੇ ਉਮਦਾ ਚਰਨ ਧੂਲ ਹੋਵੇਗੀ। ਗੁਰੂ ਕੀ ਚੂੜਜ ਨੂੰ ਕਹਿ ਰਹੇ ਨੇ, ਸਾਧੂ ਧੂਰ ਮੁਖ ਮਸਤਕ ਲਾਈ,
1: ਨਾਨਕ ਉਧਰੇ ਹਰ ਗੁਰ ਸਰਣਾਈ,
0: ਫਿਰ ਉਧਾਰ ਹੋਵੇਗਾ। ਤੇ ਕੱਲ ਵੀ ਆਪਾਂ ਵਾਚਰ ਸਨ, ਸ਼ਰਣ ਇੱਕ ਅਵਸਥਾ ਦਾ ਨਾਮ ਹੈ ਤੇ ਸ਼ਰਣ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ। ਸ਼ਰਣ ਦੀ ਸ਼ਰਤ ਹੈ, ਜਿਸਦੀ ਸ਼ਰਣ ਆਈਏ ਉਸਦਾ ਹੁਕਮ ਮੰਨਣਾ ਪੈਂਦਾ, ਉਹਦੇ ਮੁਤਾਬਕ ਰਹਿਣਾ ਪੈਂਦਾ। ਐਸਾ ਤੇ ਨਹੀਂ ਕਿ ਮੈਂ ਸ਼ਰਨ ਜਾਵਾਂ ਕਿਸੇ ਦੀ ਤੇ ਕਹਾਂ ਨਹੀਂ ਜੀ ਮਰਜ਼ੀ ਮੇਰੀ, ਮੈਂ ਆਪਣੀ ਮਰਜ਼ੀ ਨਾਲ ਰਹਾਂਗਾ, ਮੈਂ ਆਪਣੀ ਮਰਜ਼ੀ ਨਾਲ ਖਾਵਾਂਗਾ। ਨਹੀਂ ਹੋ ਸਕਦਾ ਨਾ। ਜਿਸਦੀ ਸ਼ਰਨ ਜਾਵਾਂਗੇ ਉਹ ਜੋ ਦੇਵੇਗਾ ਉਹ ਖਾਣਾ ਪਏਗਾ, ਜਿੱਥੇ ਰੱਖੇਗਾ ਉੱਥੇ ਰਹਿਣਾ ਪਏਗਾ, ਜਿਹੋ ਜਿਹਾ ਪ੍ਰਬੰਧ ਕਰਕੇ ਦੇਵੇਗਾ ਉੱਥੇ ਰਹਿਣਾ ਪਵੇਗਾ, ਜਿੱਥੇ ਮਨਾ ਕਰੇਗਾ ਉੱਥੇ ਭਾਈ ਨਹੀਂ ਜਾਣਾ। ਮਨ ਕਹਿੰਦਾ ਜਾਣ ਨੂੰ, ਲੇਕਿਨ ਅਗਲੇ ਦਾ ਹੁਕਮ ਨਹੀਂ ਹੈ, ਮਨੇ ਹੈ ਤੇ ਜਾਣਾ ਨਹੀਂ ਹੈ। ਇਸੇ ਤਰ੍ਹਾਂ ਗੁਰੂ ਕੀ ਸ਼ਰਨ ਦਾ ਮਤਲਬ ਹੈ ਗੁਰੂ ਕੇ ਹੁਕਮ ਦੇ ਵਿੱਚ ਰਹਿਣਾ। ਜਿੱਥੇ ਗੁਰੂ ਨੇ ਜਾਣ ਤੋਂ ਮਨਾ ਕੀਤਾ ਹੈ, ਨਹੀਂ ਜਾਣਾ ਭਾਈ, ਸਾਨੂੰ ਮਨਾ ਕੀਤਾ ਹੈ ਨਾ, ਦੇਖੀ ਤੂੰ ਖਾਲਸਾ ਰੂਪ ਹੈ ਤੇ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨਾ, ਕਿਤੇ ਭੁੱਲ ਕੇ ਵੀ ਨਾ ਚਲਾ ਜਾਈ, ਫਿਰ ਕੀ ਕਰਾਂ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਯਾਨਾ। ਸ਼ਰਨ ਵਿੱਚ ਟਿਕਣਾ ਹੈ ਨਾ ਤੇ ਇਹ ਕੁਝ ਕਰਨਾ ਪੈਣਾ। ਸ਼ਰਨ ਵਿੱਚ ਟਿਕਾਂਗੇ, ਹੁਕਮ ਮੰਨਾਂਗੇ, ਤਾਂ ਹੀ ਸ਼ਰਨ ਚ ਟਿਕਾਂਗੇ ਨਾ। ਅੱਜ ਕਹਿਣ ਲੱਗੇ ਉਧਾਰ ਹੋਏਗਾ, ਉਧਰੇ ਦਾ ਭਾਵ ਉਧਾਰ ਹੋ ਜਾਂਦਾ, ਉਧਾਰ ਦਾ ਪਾਉਂਦਾ ਛੁਟਕਾਰਾ ਹੋ ਜਾਏ। ਉੱਚੇ ਉੱਠ ਗਏ, ਉੱਚੇ ਉੱਠ ਕੇ ਕਿਸੇ ਦੁਆਰ ਤੇ ਪਹੁੰਚ ਗਏ ਉਧਾਰ। ਅਸੀਂ ਆਪਣੇ ਮੰਡਲ ਤੋਂ ਉੱਚੇ ਉੱਠੇ, ਉੱਚੇ ਉੱਠ ਕੇ ਕਿਸੇ ਟਿਕਾਣੇ ਤੇ ਪਹੁੰਚ ਗਏ, ਕਿਸੇ ਪਿਛਲੇ ਪਕੜ ਤੋਂ ਛੁੱਟ ਗਏ। ਉਧਾਰ ਹੋਣਾ ਉਹਨੂੰ ਕਹਿੰਦੇ ਨੇ ਜੋ ਪਿਛਲੀ ਪਕੜ ਛੁੱਟ ਜਾਏ, ਅਗਾਂਹ ਆਜ਼ਾਦੀ ਮਿਲ ਗਈ। ਜਿਵੇਂ ਅਸੀਂ ਕਿਸੇ ਚੁੰਗਲ 'ਚ ਫਸੇ ਹੋਈਏ, ਉਹ ਕੋਈ ਜਾਲ ਕੱਟ ਦੇਵੇ, ਅਸੀਂ ਮੁਕਤ ਹੋ ਜਾਂਦੇ ਹਾਂ, ਉਸਨੂੰ ਉਧਾਰ ਕਵਾਂਗੇ। ਸਾਡੇ 'ਤੇ ਮਾਇਆ ਮੋਹ ਦਾ ਜੰਜਾਲ ਪਿਆ, ਅਸਾਂ ਪਾਇਆ ਹੋਇਆ ਆਪਣੇ 'ਤੇ ਮਾਇਆ ਮੋਹ ਦਾ ਜਾਲ ਪਿਆ, ਇਹ ਕਿਤੇ ਕੱਟਿਆ ਜਾਏ ਤੇ ਕੱਟਿਆ ਜਾਏਗਾ। ਮਨ ਮੇਰੇ ਗਜ, ਜਿਹਬਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਂਸੀ, ਇਹ ਜਮ ਕੀ ਫਾਂਸੀ ਕੱਟੀ ਜਾਏ। ਗੁਰ ਸ਼ਰਨ 'ਚ ਟਿਕਾਂਗਾ ਤੇ ਗੁਰੂ ਕਰੇਗਾ ਬੰਧਨ ਤੇ ਛੁਟਕਾਵੈ, ਪ੍ਰਭੂ ਮਿਲਾਵੈ, ਹਰ ਹਰ ਨਾਮ ਜਪਾਵੈ, ਬੰਧਨ ਤੋੜ ਦੇਵੇਗਾ, ਹਰੀ ਹਰੀ ਜਪਣੋ ਦੇ ਦੇਗਾ, ਪ੍ਰਭੂ ਨਾਲ ਮਿਲਾ ਦੇਗਾ, ਉਧਾਰ ਹੋ ਜਾਏਗਾ। ਇਸ ਅਵਸਥਾ ਨੂੰ ਅਸੀਂ ਕਹਾਂਗੇ ਉਧਾਰ ਹੋ ਗਿਆ, ਗੁਰ ਕਿਰਪਾ ਕਰਨ ਸਾਡਾ ਉਧਾਰ ਹੋ ਸਕੇ। ਔਰ ਸ਼ਬਦ ਜਾਂ ਫਿਰ ਤੁਕਾਂ ਪੜ੍ਹ, ਸੰਪੂਰਨਤਾ ਵਧੀਏ ਜੀ।
1: ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਣਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

माता, तू है मेरा माता, तू मेरा बंधक, तू मेरा प्राता। ऐ सतगुरु, तू ही मेरी माँ, तू ही मेरा प्यो, तू ही मेरी बहन से परा रिश्तेदार है। सबना का माँ प्यो आप है। कहा करना, दिता लेना, गरीबा अनाथा तेरा भला। गरीब नू कोई ना चले ते गरीब नू रब चल लेता है। गरीब दी कोई ना बाह फड़े ते गरीब दी बाह रब पकड़ लेता है। सन गुरु रामदास पातशाह सतगुरां दे बेले अमृतसर दे विच एक बड़ा ही गरीब परिवार। अज दी गरीबी है, एक बुढ़ी मां अपने छोटे जे बच्चे नूं जिसका नाम इतिहास विच सोमा 13 साल की उम्र है। बुढ़ी मां की आख रही है, सोमिया तेरे सिर से बाप का छाया नहीं, हुण मेरे कोलों होर मेहनत मजदूरी नहीं होती। मेरा बुढ़ा शरीर हो गया, मेरे कोलों हुण भार नहीं चुकिया हुंदा, हुण मेरे कोलों चाकरी होर नहीं हुंदी। पुत्र हुण तू कोई कर्म करिया कर। मां मैं किहड़ा कम करांगा, तेनू पता है मैं ते कदी कोई काम नहीं कीता। मां ने आख्या, पुत्र मैं तेनू कुंगड़ियां बना के दया करांगी ते तू छाबी विच पा के बेच के आया कर। भाव छोले अवाल के दया करांगी ते टोकरी विच पा के बेच के आया कर। आपां तकिया है ना, रेहड़ी वाले छाबी वाले किथे खलोंदे ने जिथे ज्यादी भीड़ हो। मां मैं किथे खलोवांगा। मां आखन लगी, पुत्र तू श्री दरबार साहब दे सामने जाके खलोया कर। तन गुरु रामदास पातशाह सतगुरां दे दर्शन करन वास्ते बहुत संगत आउंदी है, उथे तेरिया कुंगड़िया बहुत बिकया कर। नाले घर का गुजारा चलेगा ते नाले है पुत्र सुबह शाम सतगुरां दी बाणी भी सुन लिया तू करेगा। अत दी गरीबी है, सवेरे खा लेंदे ने ते शाम दा फिक्र लगा रहिंदा है। आ सतसंगीओ, सोमा हर रोज ही छाबी दे विच कुंगड़ियां पांदा ते श्री दरबार साहब दे सामने जाके पुंजे बोरी बछा लेंदा ते अगे टोकरी रख के आवाजा मारदा है, कोई कुंगड़ियां लै लो। ते स्वाद इन्ना चंगा है, जे देखिया ना ते मेरी छाबी वाल कोई गरीब तकदा है ते बुक भर के ओनू भी दे देंदा वे तू भी खा लै, किते मन दी रीह दी ना रह जावे भी पैसे नहीं ते मैं खा नहीं सकदा, इन्ना स्वाद आ चंगा है। हर रोज श्री दरबार साहब दे सामने छाबी लांदा है। ते सतसंगीओ, एक दिन दी गल है, सोमा नित कर्म अनुसार श्री दरबार साहब दे सामने कुंगड़ियां बेच रहा है। इन्हे नूं धन गुरु रामदास पातशाह अंदरों आए। जदों ड्यूड़ी दे बाहर आए ते सतगुरां ने की तकिया, ओ सामने पुंजे बोरी बचाई हुई है, अगे टोकरी रखी हुई है,
ਤੇ ਇੱਕ ਗਰੀਬ ਬੱਚਾ ਗਲ ਦੇ ਵਿੱਚ ਫਟੇ ਹੋਏ ਕੱਪੜੇ ਆਵਾਜ਼ਾਂ ਮਾਰ ਰਿਹਾ ਹੈ, ਕੋਈ ਘੁੰਗਣੀਆਂ ਲੈ ਲਓ। ਜਦੋਂ ਸਤਿਗੁਰਾਂ ਨੇ ਇਸ ਗਰੀਬ ਵੱਲ ਤੱਕਿਆ ਤੇ ਇੱਕ ਸਾਰ ਟਿਕ ਟਿਕੀ ਲਾ ਕੇ ਸਤਿਗੁਰੂ ਇਹਦੇ ਵੱਲ ਦੇਖੀ ਜਾਂਦੇ। ਸਤਿਗੁਰੂ ਹੁਣ ਇਸਦੇ ਵੱਲ ਗਏ, ਜਾ ਕੇ ਪੁੱਛ ਕੀਤੀ, ਕਿਉਂ ਬਈ ਤੇਰਾ ਕੀ ਨਾਮ ਹੈ? ਉੱਠ ਕੇ ਖਲੋ ਗਿਆ, ਹੱਥ ਜੋੜੇ, ਸਤਿਗੁਰੂ ਮੇਰਾ ਨਾਮ ਤੋਮਾ ਹੈ। ਕਿਉਂ ਵੀ ਤੋਮਿਆ, ਤੂੰ ਕਿੰਨੇ ਪੈਸੇ ਵੱਟੇ ਨੇ? ਸਤਿਗੁਰੂ ਮੈਂ 40 ਪੈਸੇ ਵੱਟੇ ਨੇ। ਆਪਾਂ ਦੇਖਿਆ ਹੈ ਗਰੀਬਾਂ ਨੇ ਕੋਈ ਗੋਲਕ ਨਹੀਂ ਲਾਈ ਹੁੰਦੀ, ਗੱਲਾਂ ਨਹੀਂ ਲਾਇਆ ਹੁੰਦਾ, ਜਿਸ ਬੋਰੀ ਤੇ ਬੈਠਣਾ ਉਸੇ ਬੋਰੀ ਦੇ ਪੁੰਜੇ ਪੈਸੇ ਰੱਖੇ ਜਾਣੇ। ਸੋਮਾ ਜੱਟ ਨੀਵਾਂ ਹੋਇਆ ਤੇ ਬੋਰੀ ਦੇ ਥੱਲਿਓ ਪੈਸੇ ਕੱਢ ਲਏ। ਬਈ ਕਿੰਨੇ ਪੈਸੇ ਨੇ? ਸਤਿਗੁਰੂ 40 ਪੈਸੇ। ਬਈ ਇੰਜ ਕਰ, ਤੂੰ 40 ਪੈਸੇ ਮੈਨੂੰ ਦੇ। ਅੱਜ ਸਤਿਗੁਰਾਂ ਦੀ 40 ਪੈਸੇ ਲੈ ਲਏ। ਚੰਗਾ ਵੀ ਸੋਮਿਆ, ਅਸੀਂ ਚੱਲਦੇ। ਇਧਰੋਂ ਮਾਂ ਉਡੀਕ ਕਰ ਰਹੀ, ਹੁਣੇ ਸੋਮਾ ਆਏਗਾ ਤੇ ਕੁਝ ਖਾਣ ਵਾਸਤੇ ਲਿਆਵਾਂ। ਘਰ ਦੇ ਵਿੱਚ ਮਹੀਨੇ ਮਹੀਨੇ ਦਾ ਰਾਸ਼ਨ ਆ ਜਾਣਾ। ਅੱਜ ਖਾਧੀ ਹੈ, ਕੱਲ ਦਾ ਕੋਈ ਵੀ ਫਿਕਰ ਨਹੀਂ। ਸਤਸੰਗੀਓ, ਇਹ ਅਮੀਰਾਂ ਦੀ ਗੱਲ ਹੈ, ਜਿਹੜੀ ਗਰੀਬਾਂ ਦੀ ਗੱਲ ਹੈ। ਜਿਹੜਾ ਦਿਨ ਭਰ ਵਿੱਚ ਕਮਾਉਣਾ ਹੈ ਉਹੀ ਸ਼ਾਮ ਨੂੰ ਖਾਣਾ। ਆ ਜਦੋਂ ਸੋਮਾ ਘਰ ਆਇਆ, ਮਾਂ ਨੇ ਪੁੱਛਿਆ, ਸੋਮਿਆ ਕਿੰਨੇ ਪੈਸੇ ਵਟੇ? ਜਲਦੀ ਦੇ, ਤੇਰੇ ਵਾਸਤੇ ਕੁਝ ਖਾਣ ਵਾਸਤੇ ਲਿਆ। ਮਾਂ, ਅੱਜ ਮੇਰੀ ਚਾਬੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਏ ਸਨ, ਸਾਰੀ ਵਟਕ ਮੈਂ ਸਤਿਗੁਰਾਂ ਨੂੰ ਦੇ ਦਿੱਤੀ। ਮਾਂ ਨੇ ਬਾਹਾਂ ਵਿੱਚ ਲਿਆ, ਆਖਿਆ, ਪੁੱਤਰ ਤੂੰ ਵੱਡੇ ਭਾਗਾਂ ਵਾਲਾ ਹੈ। ਇਹ ਸਤਜੁਗੀ ਮਾਂ ਹੈ, ਇਸ ਮਾਂ ਤੇ ਗੁਰੂ ਦੀ ਕਿਰਪਾ ਹੈ। ਕੋਈ ਹੁੰਦੀ ਕੱਲ ਜੁਗੀ ਮਾਂ ਤੇ ਮੂੰਹ ਤੇ ਚੰਡਾ ਲਾਦੀ, ਘਰ ਵਿੱਚ ਖਾਣ ਨੂੰ ਆਟਾ ਨਹੀਂ ਤੇ ਤੂੰ ਸਾਰੇ ਪੈਸੇ ਗੁਰਦੁਆਰੇ ਸੁੱਟ ਆਇਆ। ਨਹੀਂ ਬਈ, ਇਸ ਮਾਂ ਤੇ ਗੁਰੂ ਦੀ ਕਿਰਪਾ ਹੈ। ਪੁੱਤਰ, ਤੇਰੇ ਚੰਗੇ ਭਾਗ ਨੇ। ਅੱਜ ਘਰ ਦੇ ਵਿੱਚ ਜੋ ਵੀ ਔਖਾ ਮਿੱਸਾ ਹੈ ਖਾ ਕੇ ਗੁਜ਼ਾਰਾ ਕੀਤਾ ਹੈ, ਰੱਜ ਕੇ ਭੋਜਨ ਨਹੀਂ ਛਕਿਆ। ਦੂਜੇ ਦਿਨ ਸੋਮਾ ਟੁਰਨ ਲੱਗਾ ਤੇ ਮਾਂ ਸਮਝਾ ਰਹੀ ਹੈ, ਪੁੱਤਰ ਜੇ ਅੱਜ ਵੀ ਸਤਿਗੁਰੂ ਆਣ ਤੇ ਸਾਰੀ ਬਟਕ ਸਤਿਗੁਰਾਂ ਨੂੰ ਦੇ ਦੇ। ਆ ਦੂਜੇ ਦਿਨ ਸੋਮਾ ਗਿਆ, ਸਾਰਾ ਦਿਨ ਘੁੰਗਣੀਆਂ ਵੇਚੀਆਂ, ਸ਼ਾਮ ਪਈ ਤੇ ਸਤਿਗੁਰੂ ਫਿਰ ਆ ਗਏ। ਕਿਉਂ ਬਈ, ਅੱਜ ਕਿੰਨੇ ਪੈਸੇ ਵੱਟੇ ਨੇ? ਸਤਿਗੁਰੂ, ਅੱਜ ਮੈਂ 30 ਪੈਸੇ ਵੱਟੇ ਨੇ। ਸਤਿਗੁਰਾਂ ਦੇ ਹੱਥ ਤੇ ਰੱਖੇ। ਸ਼ਾਮ ਪਈ, ਸੋਮਾ ਘਰ ਆਇਆ, ਮਾਂ ਅੱਜ ਫਿਰ ਸਤਿਗੁਰੂ ਆਏ ਸਨ, ਮੈਂ ਸਾਰੀ ਬਟਕ ਸਤਿਗੁਰਾਂ ਨੂੰ ਦੇ ਦਿੱਤੀ। ਤੇ ਸਤਸੰਗੀਓ, ਸੱਚ ਜਾਣੋ, ਅੱਜ ਘਰ ਦੇ ਵਿੱਚ ਇੰਨਾ ਵੀ ਆਟਾ ਨਹੀਂ ਕਿ ਇੱਕ ਫੁਲਕਾ ਬਣ ਸਕੇ। ਮਾਂ ਸਮਝ ਆ ਰਹੀ ਹੈ, ਪੁੱਤਰ ਜੇ ਨਾ ਪ੍ਰਸ਼ਾਦਾ ਖਾਣ ਨੂੰ ਹੋਵੇ ਤੇ ਪਾਣੀ ਰੱਜ ਕੇ ਪੀ ਲਈਦਾ ਹੈ। ਆ ਗਰੀਬੀ ਦੇ ਵਿੱਚ ਕਈ ਵਾਰ ਇਹੋ ਜਿਹੇ ਦਿਨ ਵੀ ਆ ਜਾਂਦੇ। ਅੱਜ ਮਾਂ ਤੇ ਪੁੱਤਰ ਨੇ ਪ੍ਰਸ਼ਾਦਾ ਨਹੀਂ ਛਕਿਆ, ਪਾਣੀ ਦੇ ਨਾਲ ਪੇਟ ਭਰ ਕੇ ਸੁੱਤੇ। ਬੇਸ਼ੱਕ ਪੇਟ ਤੋਂ ਭੁੱਖੇ ਨੇ,
ਪਰ ਅੱਜ ਜਿੰਨੀ ਖੁਸ਼ੀ ਕਦੇ ਬਿਨਾ ਗੁਰੂ ਦੇ ਪਿਆਰ ਵਿੱਚ ਭੁੱਖੇ। ਤੀਜੇ ਦਿਨ ਸੋਮਾ ਘਰੋਂ ਤੁਰਿਆ ਤੇ ਮਾਂ ਨੇ ਸਮਝਾਇਆ, ਪੁੱਤਰ ਗੁਰੂ ਪਤਾ ਨੀ ਕਿਹੜੇ ਗੱਲੀ ਖੁਸ਼ ਹੈ। ਮਨ ਵਿੱਚ ਮਹਿਲ ਨਾ ਲਿਆਈ ਜੇ ਅੱਜ ਵੀ ਸਤਿਗੁਰੂ ਆਣ, ਸਾਰੀ ਬਟਕ ਦੇ ਦੇਵੀ ਨਹੀਂ ਤੇ ਆਪ ਦੇਣ ਚਲਾ ਜਾਏ। ਆ ਤੀਜਾ ਦਿਨ ਹੋਇਆ, ਸੋਮਾ ਸਾਰਾ ਦਿਨ ਘੁੰਗਣੀਆਂ ਵੇਚੀਆਂ, ਸ਼ਾਮ ਪਈ ਤੇ ਸਤਿਗੁਰੂ ਆਏ ਨਹੀਂ। ਮੋਢੇ ਤੇ ਰੱਖੀ ਬੋਰੀ ਤੇ ਸੋਮਾ ਆਪ ਅੰਦਰ ਚਲਾ ਗਿਆ ਤੇ ਸਤਿਗੁਰੂ ਪ੍ਰਕਰਮਾ ਵਿੱਚ ਬੈਠੇ ਨੇ। ਕੀ ਤੱਕ ਰਹੇ ਨੇ? ਉਹ ਸਾਹਮਣੇ ਇੱਕ ਗਰੀਬ ਬੱਚਾ ਫਟੇ ਹੋਏ ਗਲ ਦੇ ਵਿੱਚ ਕੱਪੜੇ ਮੋਢੇ ਤੇ ਬੋਰੀ ਰੱਖ ਕੇ ਨਸਿਆ ਆ ਰਿਹਾ। ਆ ਕੇ ਸਤਿਗੁਰਾਂ ਦੇ ਚਰਨ ਪਕੜ ਲਏ, ਸਤਿਗੁਰੂ ਅੱਜ ਤੁਸੀਂ ਕਿਉਂ ਨਹੀਂ ਆਏ? ਮੇਰੇ ਕੋਲੋਂ ਕਿਹੜੀ ਭੁੱਲ ਹੋਈ ਹੈ? ਮੇਰੀ ਬਟਕ ਚੰਗੀ ਨਹੀਂ, ਮੇਰੀ ਭਾਵਨਾ ਚੰਗੀ ਨਹੀਂ? ਸੋਮਿਆ ਤੂੰ ਕਿੰਨੇ ਪੈਸੇ ਵੱਟੇ ਨੇ? ਸਤਿਗੁਰੂ ਅੱਜ ਮੈਂ 15 ਪੈਸੇ ਵੱਟੇ। ਜੇਬ ਵਿੱਚੋਂ ਕੱਢੇ ਪੈਸੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤੇ। ਸਤਿਗੁਰੂ ਆਖਣ ਲੱਗੇ, ਸੋਮਿਆ ਇੱਕ ਗੱਲ ਸਮਝ ਆ, ਤੈਨੂੰ ਦਿਨੋ ਦਿਨ ਘਾਟਾ ਕਿਉਂ ਪੈਂਦਾ ਜਾਂਦਾ ਹੈ? ਪਹਿਲੇ ਦਿਨ ਤੇਰੇ ਕੋਲ ਆਏ ਤੂੰ 40 ਪੈਸੇ ਵੱਟੇ ਸੀ, ਦੂਜੇ ਦਿਨ 30 ਪੈਸੇ ਤੇ ਅੱਜ ਤੂੰ 15 ਪੈਸੇ ਵੱਟੇ। ਤੇਰੇ ਕੰਮ ਦੇ ਵਿੱਚ ਕਿਉਂ ਨਹੀਂ ਬਰਕਤਾਂ ਪੈਂਦੀਆਂ? ਤੇ ਜਿਉਂ ਜੇ ਸਤਿਗੁਰੂ ਬੋਲ ਰਹੇ ਨੇ ਅੱਖਾਂ ਵਿੱਚ ਹੰਝੂ ਭਰੇ ਹੋਏ, ਸਤਿਗੁਰੂ ਮੈਂ ਬੜਾ ਹੀ ਗਰੀਬ ਹਾਂ, ਜਿੰਨੇ ਪੈਸੇ ਹੁੰਦੇ ਨੇ ਤੁਹਾਨੂੰ ਦੇ ਜਾਂਦਾ, ਪਹਿਲੇ ਦਿਨ ਦੇ 40 ਪੈਸੇ ਵੀ ਤੁਹਾਨੂੰ ਦੇ ਦਿੱਤੇ ਤੇ ਅੱਜ ਆਖਰੀ 15 ਪੈਸੇ ਵੀ ਤੁਹਾਨੂੰ ਦੇ ਜਾਣੇ ਨੇ ਤੇ ਸਤਿਗੁਰੂ ਮੇਰੇ ਕੋਲ ਹੁਣ ਪੈਸੇ ਮੁੱਕ ਗਏ ਨੇ। ਹੁਣ ਕੱਲ ਤੋਂ ਮੈਂ ਛਾਬੀ ਲਾਉਣ ਵਾਸਤੇ ਨਹੀਂ ਆਣਾ, ਮੈਂ ਬੜਾ ਹੀ ਗਰੀਬ ਹਾਂ। ਸਤਿਗੁਰੂ ਰਹਿਮਤ ਦੇ ਘਰ ਵਿੱਚ ਆਏ। ਸੋਮਿਆ ਕਿਉਂ ਝੂਠ ਬੋਲਦਾ ਹੈ? ਤੂੰ ਤੇ ਬੜਾ ਹੀ ਅਮੀਰ ਹੈ। ਨਹੀਂ ਸਤਿਗੁਰੂ ਮੈਂ ਗਰੀਬ ਹਾਂ। ਨਹੀਂ ਬਈ ਤੂੰ ਅਮੀਰ ਹੈ। ਜਦੋਂ ਸਤਿਗੁਰਾਂ ਨੇ 2-3 ਵਾਰ ਆਖਿਆ, ਹੰਝੂ ਭਰ ਕੇ ਆਖਣ ਲੱਗਾ, ਸਤਿਗੁਰੂ 3 ਦਿਨ ਹੋ ਗਏ ਨੇ, ਮੈਂ ਤੇ ਮੇਰੀ ਮਾਂ ਨੇ ਪ੍ਰਸ਼ਾਦਾ ਵੀ ਨਹੀਂ ਛਕਿਆ। ਪਾਉਣ ਵਾਸਤੇ ਚੰਗਾ ਕੱਪੜਾ ਨਹੀਂ, ਜੇਬ ਵਿੱਚ ਪੈਸੇ ਨਹੀਂ, 3 ਦਿਨ ਤੋਂ ਮਾਂ ਵੀ ਭੁੱਖੀ ਬੈਠੀ ਹੈ, ਕਿਹੜੀ ਮੇਰੀ ਅਮੀਰੀ ਹੈ? ਸਤਿਗੁਰੂ ਤੁਸੀਂ ਮੇਰਾ ਗਰੀਬ ਦਾ ਹਾਲ ਕੀ ਜਾਣੋ? ਜਦੋਂ ਇੰਨੀ ਗੱਲ ਆਖੀ, ਸਤਿਗੁਰੂ ਉੱਠ ਕੇ ਖਲੋ ਗਏ, ਬਾਹਾਂ ਵਿੱਚ ਲੈ ਲਿਆ, ਸਿਰ ਤੇ ਰੱਖਿਆ ਹੱਥ, ਸੋਮਿਆ ਤੇਰੀ ਹਾਲਤ ਮੇਰੇ ਤੋਂ ਜ਼ਿਆਦਾ ਕੌਣ ਜਾਣ ਸਕਦਾ ਹੈ? ਅੱਜ ਤੋਂ ਬਾਅਦ ਤੇਰੀ ਗਰੀਬੀ ਕੱਢੀ ਗਈ। ਕੀ ਆਖਣ ਲੱਗੇ? ਸੋਮਾ ਸ਼ਾਹ, ਸ਼ਾਹਾਂ ਦਾ ਸ਼ਾਹ, ਬੇਪਰਵਾਹ। ਆ ਕੁਝ ਹੀ ਮਹੀਨੇ ਬੀਤੇ ਤੇ ਕੀ ਬਖਸ਼ੀਆਂ ਹੋਈਆਂ। ਅੰਮ੍ਰਿਤਸਰ ਦਾ ਸਭ ਤੋਂ ਅਮੀਰ ਬੰਦਾ ਸੋਮਾ, ਜਿਸ ਨੂੰ ਹਰ ਕੋਈ ਸ਼ਾਹ ਜੀ ਕਰਕੇ ਬੁਲਾਉਂਦਾ, ਹਰ ਪਾਸੇ ਸੋਮੇ ਸ਼ਾਹ ਦੀਆਂ ਗੱਲਾਂ ਹੁੰਦੀਆਂ, ਬੜੇ ਧਨ ਵਾਲਾ ਤੇ ਜਿਸ ਦਾ ਨਾਮ ਇਤਿਹਾਸ ਵਿੱਚ ਵੀ ਸ਼ਾਹ ਜੀ ਕਰਕੇ ਲਿਖਿਆ ਜਾਂਦਾ। ਤੇ ਦੇਖੋ ਗੁਰੂ ਦੀ ਕਿਰਪਾ, ਅੱਜ ਵੀ ਸੋਮੇ ਸ਼ਾਹ ਦੇ ਪਰਿਵਾਰ ਦੇ ਮੈਂਬਰ ਜਿਹੜੇ ਸ਼ਹਿਰਾਂ ਵਿੱਚ ਵਸਦੇ ਨੇ ਤੇ ਲੋਕੀ ਉਹਨਾਂ ਨੂੰ ਅੱਜ ਵੀ ਸ਼ਾਹ ਜੀ ਕਰਕੇ ਬੁਲਾਉਂਦੇ। ਐ ਸਤਿਗੁਰੂ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਤੂੰ ਹੋ ਜਾਂਦਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ।

میرا مجھ میں کچھ نہیں. آئک سیٹھ تن دولت بڑا کول ہے پر کوئی اولاد نہیں. ہر روز ستگران دے اگے ترلے کردا ہے ستگرو تو سب دی چولی پردا ہے میری بھی چولی پر. ست سنگیو جنگ مگیانی دی گل ہے پاکستان دی اے ساتھی ستگران نے پاگ لائے ایدے گھر پتر ہویا. آپ سنسار وچ تکیا ہے داس پیاری بستریا دارا جدوں داتا مل جان تے دین والے نو بھل جاندا ہے. منگدا گردواریوں ہے تے خوشیاں ٹھیکیاں تے کلباں وچ جا کے مناندا ہے. آ پتر ہویا گرو نو بھل گیا شراباں دیاں پیٹیاں کھل گئیاں تے اپنے متراں نو شراباں تے کباباں دے نال خوش کر گیا ہے. ਸਮਾਂ ਬੀਤਦਾ ਗਿਆ ਪੁੱਤਰ ਵੱਡਾ ਹੋ ਗਿਆ ਬੜੇ ਚਾਵਾਂ ਤੇ ਮਲਾਰਾਂ ਦੇ ਨਾਲ ਪੁੱਤਰ ਦਾ ਵਿਆਹ ਕੀਤਾ ਹੈ. ਤੇ ਸਤਸੰਗੀਓ ਹੁਣ ਕੀ ਹੋਇਆ ਇਸ ਪੁੱਤਰ ਨੇ ਇੱਕ ਦਿਨ ਆਪਣੇ ਬਾਪ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ. ਤੂੰ ਮੇਰਾ ਪਿਓ ਨਹੀਂ ਤੂੰ ਮੇਰਾ ਦੁਸ਼ਮਣ ਹੈ. ਨੂੰ ਵੀ ਕਿੱਡੇ ਬੋਲ ਕਬੋਲ ਬੋਲਦੀ ਹੈ ਐਡੀਆਂ ਐਡੀਆਂ ਉੱਚੀਆਂ ਕੋਠੀਆਂ ਤੇ ਵੱਡੀਆਂ ਵੱਡੀਆਂ ਕਾਰਾਂ ਖਲੋਤੀਆਂ ਨੇ ਤੇ ਇਹ ਸੇਠ ਗੇਟਾਂ ਦੇ ਬਾਹਰ ਬੈਠਾ ਪ੍ਰਸ਼ਾਦੇ ਤੋਂ ਵੀ ਮੁਹਤਾਜ. ਆਜ ਪੁੱਤਰ ਜਿਹਨੂੰ ਐਡੀਆਂ ਮਨਤਾਂ ਨਾਲ ਮੰਨਿਆ ਸੀ ਇੱਕ ਪ੍ਰਸ਼ਾਦਾ ਵੀ ਦੇਣ ਨੂੰ ਤਿਆਰ ਨਹੀਂ. ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਅੱਜ ਇਸ ਨਗਰੀ ਵਿੱਚ ਆਏ. ਬਾਬਾ ਜੀ ਦੀ ਸੋਭਾ ਸੁਣੀ ਤੇ ਦੀਵਾਨ ਲੱਗਾ ਹੋਇਆ ਹੈ. ਸਮਾਪਤੀ ਹੋਈ ਤੇ ਜਾ ਕੇ ਬਾਬਾ ਜੀ ਦੇ ਚਰਨ ਪਕੜ ਲਏ. ਬਾਬਾ ਜੀ ਮੇਰੇ ਕੋਲੋਂ ਕਿਹੜੀਆਂ ਭੁੱਲਾਂ ਹੋਈਆਂ ਨੇ. ਜਿਹੜੇ ਪੁੱਤਰ ਨੂੰ ਐਡੀਆਂ ਮਨਤਾਂ ਮੰਨ ਕੇ ਲਿਆ ਸੀ ਉਹਨੇ ਧੱਕੇ ਮਾਰ ਕੇ ਕੱਢ ਦਿੱਤਾ. ਨੌ ਬੋਲ ਕਬੋਲ ਬੋਲਦੀ ਹੈ. ਆ ਜਦੋਂ ਆਪਣੀ ਮਾਂ ਨੂੰ ਬੱਚੇ ਮਾੜੇ ਬੋਲ ਬੋਲਦੇ ਨੇ ਤੇ ਮੇਰੇ ਤੋਂ ਸੁਣਿਆ ਨਹੀਂ ਜਾਂਦਾ. ਕਿਹੜਾ ਗੁਨਾਹ ਕੀਤਾ ਹੈ ਕਿਹੜੇ ਜਨਮ ਦੀ ਸਜ਼ਾ ਭੁਗਤ ਰਿਹਾ ਹਾਂ. ਬਾਬਾ ਜੀ ਆਖਣ ਲੱਗੇ ਹੋਏ ਸੇਠ ਐਸੇ ਹੀ ਜਨਮ ਦੀ ਭੁਗਤਦਾ ਪਿਆ. ਇਸ ਗੱਲ ਦੱਸ ਪੁੱਤਰ ਮੰਗਿਆ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਤੇ ਖੁਸ਼ੀਆਂ ਕਿਹਦੇ ਨਾਲ ਮਨਾਈਆਂ. ਆਪਣੀ ਖੁਸ਼ੀ ਵਿੱਚ ਗੁਰੂ ਨਾਨਕ ਨੂੰ ਬੁਲਾਇਆ ਸ਼ਰਾਬਾਂ ਤੇ ਕਬਾਬਾਂ ਦੇ ਨਾਲ ਤੂੰ ਦੋਸਤਾਂ ਨੂੰ ਮਿੱਤਰਾਂ ਨੂੰ ਖੁਸ਼ ਕਰ ਸਕਦਾ ਹੈ ਗੁਰੂ ਨਾਨਕ ਨੂੰ ਖੁਸ਼ ਨਹੀਂ ਕਰ ਸਕਦਾ. ਜਿੰਨਾ ਚਿਰ ਗੁਰੂ ਨਾਨਕ ਨੂੰ ਖੁਸ਼ ਨਹੀਂ ਕਰੇਗਾ ਉਹਨਾਂ ਚਿਰ ਤੇਰੀਆਂ ਖੁਸ਼ੀਆਂ ਕੱਚੀਆਂ ਹੀ ਰਹਿ ਜਾਣਗੀਆਂ. ਤੇਰੀਆਂ ਖੁਸ਼ੀਆਂ ਪੱਕੀਆਂ ਨਹੀਂ ਹੁੰਦੀਆਂ. ਤੂੰ ਗੁਰੂ ਨਾਨਕ ਨੂੰ ਭੁਲਾ ਦਿੱਤਾ. ਬਾਬਾ ਜੀ ਦੇ ਚਰਨ ਪਕੜ ਕੇ ਹੰਝੂ ਕੇਰੇ, ਬਾਬਾ ਜੀ ਸੱਚ ਹੀ ਮੈਂ ਬੜੇ ਗੁਨਾਹ ਕੀਤੇ ਨੇ ਦੇਣ ਵਾਲੇ ਨੂੰ ਭੁਲਾ ਦਿੱਤਾ. ਤੇ ਬਾਬਾ ਜੀ ਕਹਿੰਦੇ ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ. ਦੋਸਤ ਮਿੱਤਰ ਰਿਸ਼ਤੇਦਾਰ ਤੈਨੂੰ ਖੁਸ਼ੀ ਵੇਲੇ ਸਾਰੇ ਯਾਦ ਰਹਿ ਗਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਭੁੱਲੇ ਗਏ. ਕਦੀ ਗੁਰਦੁਆਰੇ ਚਿੱਤਰ ਮਾਰਿਆ, ਕਦੀ ਸੰਗਤ ਵਿੱਚ ਗਿਆ, ਦੁੱਖ ਵੇਲੇ ਕਿੱਡੇ ਗੇੜੇ ਮਾਰਦਾ. ਹੰਝੂ ਕਿਹੜੇ, ਬਾਬਾ ਜੀ ਮੈਨੂੰ ਬਖਸ਼ ਦੇ. ਤੇ ਬਾਬਾ ਜੀ ਨੇ ਸਾਰੀ ਸੰਗਤ ਨੂੰ ਬਿਨੈ ਕੀਤੀ ਵੀ ਸਾਰੇ ਰਲ ਕੇ ਅਰਦਾਸ ਕਰੋ ਇਸ ਸੇਠ ਦੀ ਝੋਲੀ ਸੁੱਕ ਪੈ ਜਾਣ ਤੇ ਸੰਗਤ ਅਰਦਾਸ ਕਰ ਦੇਵੇ ਕਿਉਂ ਨਾ ਖੁਸ਼ੀਆਂ ਆ ਜਾਣ. ਸੇਵਕਾਂ ਨੂੰ ਭੇਜ ਕੇ ਇਸ ਦੇ ਪੁੱਤਰ ਤੇ ਨੂੰਹ ਨੂੰ ਵੀ ਬੁਲਾਇਆ. ਬਾਬਾ ਜੀ ਨੇ ਕਿੰਨਾ ਚਿਰ ਇਹਨਾਂ ਨੂੰ ਸਿੱਖਿਆ ਦਿੱਤੀ. ਆਖਣ ਲੱਗੇ ਬੱਚਿਓ ਮਾਂ ਤੇ ਪਿਓ ਰੱਬ ਰੂਪ ਹੁੰਦੇ,
जेड़े माता पिता की सेवा नहीं करते उन्हां नाल रब रुस जाता है। तू अज अपने बापू नू धक्के मारदा है ते कल नू तेरे पुत्र तेनू धक्के मार दे। चंगा नहीं बाप की सेवा करया कर। बाबा जी बचन कर देन ते कौन मोड़ सकता है। सत्संगियो परी संगत दे विच अपने बापू दे चरण पकड़ ले। नहीं वे देन वाले नू कदे नहीं पलाना। सब कुछ उसका दिता होया है, सारियां रहमतां उसदियां दित्तियां होईयां ने ते साडा किड्डा चंद्रा सवा है। आपां जांदे हां गुरु ग्रंथ साहिब जी दी हजूरी ते नमस्कार करन वास्ते जदों अपना पर्स कढ़दे हां सब तो पहला तकदे हां भई फटिया नोट केड़ा है। जे फटिया नहीं ते सब तो छोटा नोट केड़ा है। बेशक गुरु साडे पैसे दा भुखा नहीं पर गुरमुखा वो प्यार दा भुखा है। तेरा किहो जिहा प्यार है गुरु ने छोटे ते फटे नोट ढोलदा है। नहीं बई सारा कुछ उसका दिता होया है। कदों खुशियां आनिया ने जदों सचमुच ही अंदरों आखेंगा सतगुरु मेरा मुझमें किस

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕੀਤੇ ਤੇਰੇ ਰਾਗ ਪਰਿਸੰ ਕਹੀ ਹੈ, ਕੀਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਅੰਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੇ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅਸ਼ਟ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਹੀ, ਹੈ ਪੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰੂ, ਜਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਆਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੈ ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਈ ਚੱਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚਾ ਨਾਈ। ਰਹਾਉ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਈ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋਹੋਆ ਨਾ ਕੋਏ। ਜੇਵੜ ਆਪ ਤੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੂੰ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ ਰਾਓ, ਹਰ ਜਨ ਕੇਵਡ ਬਾਗ ਵਡੇਰੇ। ਜਨ ਹਰ ਹਰ ਓਸ਼ਰਦਾਰ ਪਿਆਸ, ਹਰ ਹਰ ਨਾਮ ਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰਿ ਹਰਿ ਹਰਿ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਈ ਤਾਂ ਕਾਰਜ ਕਾ ਗੈ ਕਰ ਤਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ। ਊੜੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀ ਆਂਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨਿਆ ਵਰਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਈ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮਕੀ ਫਾਸਤੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ। ਤੂੰ ਕਰਤਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਮ ਪਾਈ ਰਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਲ ਵਿਛੋੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੀ ਸੂਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।
1: ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਹੈ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਹੋਰ ਗੁਰਦੁਆਰਿਆਂ ਕਰਾਈ।

ਦੇ ਅੰਦਰ ਕਈ ਕੌਮ

ਸਭ ਸਿੱਖਾਂ ਨੂੰ ਗੁਰੂ ਮਹਾਰਾਜ ਗੁਰੂ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸੋਹਿਲਾ ਮੇਰਾ ਗੌੜੀ ਜੀ ਕੀ ਮਹੱਲਾ ਪਹਿਲਾ ਸਤਿਗੁਰ ਪ੍ਰਸਾਦ ਜੈ ਕਰ ਗਿਰਦਾ ਕੀ ਹੈ ਗਰਤੇ ਕਹੋਏ ਵਿਚਾਰ ਉਦਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰ ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜੋ ਸੋਹਿਲਾ ਸਦਾ ਸੁਖ ਹੋਏ ਰਹਾਵ ਨਿਤ ਨਿਤ ਜੀਅੜ ਸੰਭਾਲੀ ਹਨ ਦੇਖਿਆ ਕਾ ਦੇਵਨ ਹਾਰ ਤੇਰੇ ਦਾਨੇ ਕਿੰਤ ਨਾ ਪਵੇ ਤਿਸਦਾ ਤੀ ਕਵਨ ਸਮਾਰ ਸਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਜੇ ਸੱਜਣਾ ਸੀ ਸੜੀਆਂ ਜੋ ਹੋਵੇ ਸਰ ਸਮੇਲ ਹਰ ਘਰ ਇਹੋ ਪਹੁੰਚਾ ਸਭਰੇ ਨਿਤ ਭਗਵਾਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੀ ਅਬਨ ਰਾਗ ਆਸਾ ਮਹੱਲਾ ਪਹਿਲਾ ਸ਼ੇ ਕਾਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰੂ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਦੇ ਕੀਰਤ ਹੋਏ ਸੋ ਕਰ ਰਾਸ ਵਡਾਈ ਤੋਏ ਰਾਓ ਵਿਸ਼ਵ ਜਸਿਆਂ ਕੜੀਆਂ ਪਹਿਰਾਂ ਫਿੱਤੀ ਵਾਰੀ ਮਾਂ ਹੋਆ ਸੂਰਜੇ ਘੋਰ ਤਨੇਕ ਨਾਨਕ ਕਰਤੇ ਗੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਸਾਲਿਆ ਚੰਦ ਦੀਪਕ ਬਣੇ ਤਾਰਿਕਾ ਮਨੋਰਜਨ ਸਮੋਤੀ ਧੂਪ ਮਾਲਿਆਂ ਨਾਲੋਂ ਪਵਨ ਚਵਰੋ ਕਰੇ ਸਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਦਾ ਜੰਤ ਤੇਰੀ ਰਹਾਓ ਸਹਿਸ ਸਭ ਨੈਨ ਨਨ ਨੈਨ ਹੈ ਤੋਏ ਕਹੋ ਸਹਿਸ ਮੂਰਤ ਨਨ ਏਕ ਤੋਈ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੈਨ ਸਹਿਸ ਸਭ ਗੰਧ ਚਲਤ ਮੋਹੀ ਸਭ ਮੈਂ ਜੋ ਜੋ ਜੈ ਸੋਈ ਤਿਸਦਾ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੋ ਆਰਤੀ ਹੋਈ ਹਰ ਚਰਨ ਕੌਲ ਮੁਕਰੰਦ ਰੋਹਿਤ ਮਨੋ ਆਣ ਜਨਮ ਹੋਇਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕਹੋਏ ਜਾਤੇ ਤੇਰੇ ਨਾ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਰਾਮ ਕ੍ਰੋਧ ਨਗਰ ਭਰਿਆ ਮਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓ ਤੇ ਪੁਨ ਵੱਡਾ ਹੀ ਰਹਾਓ ਤਾਕਤ ਹਰ ਦਾ ਸਾਧਨਾ ਜਾਣਿਆ ਤੇਰੇ ਅੰਦਰ ਹਮ ਮੈਂ ਕੰਡਾ ਹੇ ਜਿਉਂ ਜਿਉਂ ਚੱਲ ਹੇ ਚੁਪੈ ਦੁੱਖ ਪਾ ਰਹੇ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਭਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਸਰੋਂ ਬੇਰੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਵੇਲਾ ਆਈਆਂ ਕਾਰ ਚਲੋ ਹਰ ਲਾਹਾਂ ਆਗੇ ਬਸਨ ਸੁਹੇਲਾ ਆਓਦ ਘਟੈ ਦਿਨ ਸਰੈ ਨਾਰੀ ਮਾਨ ਗੁਰਮਿਲ ਕਾਲ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਦਰ ਬ੍ਰਹਮ ਗਿਆਨੀ ਕਿਸੇ ਜਗਾਏ ਕੀ ਆਵੇ ਰਸ ਅਗਾਥ ਕਥਾ ਤਿੰਨ ਜਾਣੀ ਜਾ ਪਵਾਈ ਸੋਈ ਬਿਹਾ ਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾ ਆਸ ਹੈ ਸੁਖ ਮੰਗੈ ਮੂੰਹ ਕਉ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੂੰਹ ਕਉ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਈ ਹੋਣ ਸਹਾਈ ਕਰਨਾ ਪਾਸਤੇ ਮਾਣਾ ਦੇ ਮਾਨ ਸਤਿਗੁਰੂ ਨੇ ਜਾਣਾ ਰਾਮ ਸਤਿਗੁਰੂ ਨੇ ਨੋਟਾ ਦੀ ਮੂਲ ਸਿੱਧੀ ਕਿਤਾਬ ਰਾਮ ਸੰਸਾਰ ਮਹਾਰਾਜ ਮਹਾਨ ਪਤਰ ਕਾਲ ਜੀ ਦੇ ਪਾਵਨ ਸਿੰਘ ਜੀ ਸਾਹਿਬ ਸੇਵਾ ਹੋਈ ਸੀਗਾ ਸਾਨੂੰ ਮਨ ਦਾ ਜਾਪ ਹੋਇਆ ਸੀ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਮਨੋਰਥਨ ਕਰਨਾ ਚਾਹੁੰਦਾ ਗੁਰਾਂ ਪਿਆਰ ਨਾਲ ਵਿਚਾਰ ਵਾਸੀ ਕਰਨੀ ਹਰ ਕਰਨਾ ਸਹੀ ਪਿਆਰੇ ਮੇਰੇ ਨਾਲ ਮਿਲਿਆ ਬਹੁਤ ਸਤਿਕਾਰ ਸਤਿਕਾਰ।

0: ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Satnam Shri Vaheguru Ji, Lok Mohalla Teja, Sekha Chau Chakya Chau Vaya, Ihman Ekat Kar Aan, Ihir Tihir Chhad Tu, Gurka Sabd Pashan, Ishabd Yathanka, ਸੰਪਰਦਾਲੇ ਨੂੰ ਦੱਸਦੇ ਹਨ ਕਿ ਸ਼੍ਰੀ ਗੋਬਿੰਦਵਾਲ ਸਾਹਿਬ ਦੇ ਅੰਦਰ 6 ਜਾਤੀ ਦੇ ਮੁਸਲਮਾਨ ਰਹਿੰਦੇ ਸੀ। ਉਹ ਮਰਵਾਇਆ ਦੇ ਚੁੱਕ ਜਾ ਕੇ ਗੁਰੂ ਘਰ ਨਾਲ ਈਰਖਾ ਕਰਨ ਲੱਗ ਪਏ। ਜਦੋਂ ਗੁਰਸਿੱਖ ਘੜੇ ਲੈ ਕੇ ਜਲ ਲੈਣ ਜਾਂਦੇ ਸੀ ਤੇ ਇਹਨਾਂ ਦੇ ਛੋਕਰਿਆਂ ਨੇ ਗਲੇਲੇ ਮਾਰ ਕੇ ਘੜੇ ਭੰਨ ਲੈਣੇ। ਮਹਾਰਾਜ ਨੂੰ ਬੇਨਤੀ ਕੀਤੀ ਵੀ ਇਸ ਤਰ੍ਹਾਂ ਹੋ ਰਿਹਾ। ਮਹਾਰਾਜ ਨੇ ਫਿਰ ਕਿਹਾ ਵੀ ਮਸ਼ਕਾਂ ਬਣਾ ਲਓ। ਫਿਰ ਉਹ ਤੀਰ ਮਾਰਨ ਲੱਗ ਪਿਆ, ਗਾਗਾਂ ਬਣਾਈਆਂ, ਬੱਟੇ ਇੱਟਾਂ ਮਾਰਦੇ ਰਹੇ ਤੇ ਗੁਰੂ ਮਹਾਰਾਜ ਨੇ ਫਿਰ ਇਹਨਾਂ ਨੂੰ ਮੁਖਾਤਬ ਕਰਕੇ ਉਪਦੇਸ਼ ਦਿੱਤਾ। ਬਿਹਾਗੜੇ ਦੀ ਵਾਰ 'ਚ ਵੀ ਨਾ ਸਲੋਕ ਮਹਾਰਾਜ ਨੇ ਉਚਾਰਿਆ, ਸੇਖਾ ਅੰਦਰ ਹੁਣ ਜੋੜ ਛੱਡ ਤੂੰ ਭਾਉ ਕਰ ਚੱਲ ਗਵਾਏ। ਇਹ 551 ਅੰਗ 'ਤੇ ਸੀ। ਇੱਥੇ ਫੇਰ ਕੇ ਉਪਦੇਸ਼ ਦੇ ਰਿਹਾ, ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇੱਕ ਘਰ ਆਣ, ਇਹ ਹਿਰ ਤੇਰੇ ਛੱਡ ਤੂੰ ਗੁਰਖਾ ਸੋਦ ਪਛਾਣ। ਇਹ ਸੇਖ ਚਾਹ ਦਾ ਮਤਲਬ ਹੁੰਦਾ ਸੋਨਾ। ਫੇਰ ਉਹ ਚੱਕਿਆ, ਉਹ ਚੱਕੇ ਨਾਮ ਹੁੰਦਾ ਠੱਗਦਾ, ਵੀ ਤੂੰ ਬਲਵਾਹਿਆਂ ਦਾ ਚੌਬ ਆਇਆ, ਚੌਹਾਂ ਨੇ ਪ੍ਰੇਰਿਆ ਹੋਇਆ ਅਤੇ ਸਾਡੇ ਨਾਲ ਤੂੰ ਬਿਨਾਂ ਕਿਸੇ ਕਾਰਨ ਤੋਂ ਈਰਖਾ ਬੈਰ ਵਿਰੋਧ ਕਰ ਰਿਹਾ। ਪਾਤਸ਼ਾਹ ਕਹਿੰਦੇ ਚੰਗਾ ਨਹੀਂ, ਤੈਨੂੰ ਚਾਹੀਦਾ ਤੇ ਹੈ ਆਪਣੇ ਮਨ ਨੂੰ ਇੱਕ ਗੁਰਾਂ ਦੇ ਘਰ ਵਿੱਚ ਲਿਆਉਣਾ ਕਰ, ਔਰ ਫਿਰ ਤੈਨੂੰ ਚਾਹੀਦਾ ਇਹੜ ਤੇੜ। ਇਹੜ ਤੇੜ ਮੈਨੂੰ ਜਿਹੜੀ ਆਕੜ ਫਾਕੜ ਹੈ ਇਹਨੂੰ ਛੱਡ ਕੇ ਗੁਰੂ ਮਹਾਰਾਜ ਦਾ ਉਪਦੇਸ਼ ਪਛਾਣਨਾ ਕਰ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਪਛਾਣ। ਦੂਸਰੇ ਅਰਥਾਂ ਵਿੱਚ ਇਹ ਸਿੱਖਾ ਸਿੱਖਿਆ ਲੈਣ ਵਾਲੇ ਜਗਿਆਸੂ, ਤੈਨੂੰ ਚੌ ਚੱਕਿਆ, ਚਾਰੇ ਚੱਕਾਂ ਵਿੱਚ ਭਾਵਚਾਰੇ ਦੇ ਸੰਚ ਮਨ ਨੂੰ ਚੋਵਾਇਆ, ਉਹ ਆਪਣੇ ਮਨ ਨੂੰ ਭੜਕਾਇਆ ਹੋਇਆ, ਇਸ ਮਨ ਨੂੰ ਏਕਤਾ ਦੇ ਘਰ ਵਿੱਚ ਲਾਇਆ। ਇਹ ਮੈਨੇ ਜਿਹੜਾ ਦੇਹ ਅਧਿਆਸ ਆ, ਔਰ ਖੇਡ ਤਿੰਨੇ ਗੁਣ ਆ, ਇਹ ਮੈਨੇ ਇਹ ਖੇਡ ਮੈਨੇ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਈਖਣਾਂ ਹੁੰਦੀਆਂ, ਸੁੱਤ ਬਿੱਤ ਲੋਕ ਈਖਣਾਂ ਤਿੰਨੇ, ਪੁੱਤਰ ਦੀ ਇੱਛਾ ਬਿੱਤ ਧਨ ਦੀ ਲੋਕਾਂ 'ਚ ਚੰਗਾ ਬਣਨ ਦੀ, ਇਹਨਾਂ ਨੂੰ ਛੱਡ ਕੇ ਤਿਆਗ ਕੇ ਸਤਿਗੁਰੂ ਦੇ ਉਪਦੇਸ਼ ਨੂੰ ਪਛਾਣਨਾ ਕਰ। ਸਤਿਗੁਰ ਅੱਗੇ ਟਹਿ ਪਾਉ ਸਭ ਕੁਛ ਜਾਣਾ ਜਾਣ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਇਹ ਜਗਿਆਸੂ ਗੁਰੂ ਮਹਾਰਾਜ ਦੇ ਚਰਨਾਂ 'ਚ ਟਹਿ ਪਾ, ਉੱਥਾਂ ਜਾਣੀ ਜਾਣ ਸਭ ਕੁਛ ਜਾਣ ਰਹੇ ਆ, ਔਰ ਫਿਰ ਤੂੰ ਮਨਸਾ ਨਾਲ ਬੁੱਧੀ ਦੀ ਜਿਹੜੀ ਆਸਾ ਆ ਇਸ ਲੋਕ ਦੇ ਪਦਾਰਥਾਂ ਦੀ ਆਸਾ ਅਤੇ ਮਨਸਾ ਜਿਹੜੀ ਹੈ ਪਰ ਲੋਕ ਦੇ ਪਦਾਰਥਾਂ ਦੀ ਇੱਛਾ ਇਹਨੂੰ ਤਿਆਗ ਦੇ, ਇਹਨੂੰ ਸਾੜ ਦੇ ਅਤੇ ਸੰਸਾਰ ਦੇ ਉੱਤੇ ਮਹਿਮਾਨ ਮੈਨੇ ਪੁਰਾਣੇ ਵਾਂਗ ਹੋ ਕੇ ਰਹਿਣਾ ਕਰ, ਕਿਉਂਕਿ ਸੰਸਾਰ 'ਤੇ ਸਦਾ ਤਾਂ ਰਹਿਣਾ ਹੀ ਨਹੀਂ। ਜਿਵੇਂ ਚੱਲਣੀ ਸਰਾਂ ਹੁੰਦੀ ਹੈ, ਯਾਤਰੂ ਆਉਂਦੇ ਆ ਚਲੇ ਜਾਂਦੇ, ਇਸੇ ਤਰ੍ਹਾਂ ਸੰਸਾਰ 'ਤੇ ਕੋਈ ਆ ਰਿਹਾ ਕੋਈ ਜਾ ਰਿਹਾ, ਕਿ ਕਾਹਦੇ ਵਾਸਤੇ ਇੰਨਾ ਝੰਝਟ ਕਰਨਾ ਹੈ। ਸਤਿਗੁਰ ਕਹਿ ਭਾਣੇ ਪੀ ਚਲ ਹੈ ਤਾਂ ਦਰਗ ਹੈ ਭਵ ਹੈ ਮਾਣ, ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪਹਿਨਣ ਤਿਗ ਖਾਣ। ਸਤਿਗੁਰਾਂ ਦੇ ਭਾਣੇ ਵਿੱਚ ਚੱਲਣਾ, ਹੁਕਮ ਨੂੰ ਮੰਨਣਾ, ਜੇ ਤੂੰ ਇਸ ਪਾਸੇ ਤੁਰੇਗਾ ਇਹ ਦਰਗਾਹ 'ਚ ਮਾਣ ਸਤਿਕਾਰ ਪਾਏਗਾ। ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਜਿਹੜੇ ਲੋਕ ਪਰਮੇਸ਼ੁਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਉਹਨਾਂ ਦੇ ਕੱਪੜੇ ਪਹਿਨਣੇ, ਉਹਨਾਂ ਦਾ ਖਾਣਾ ਪੀਣਾ ਇਹ ਤਰਕਾਰ ਯੋਗ ਹੈ। ਮਹੱਲਾ ਤੀਜਾ, ਹਰਗੁਣ ਤੋਟ ਨਾ ਆਵੇ ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰਗੁਣ ਰਵ ਹੈ ਗੁਣ ਮੈਂ ਰਹਿ ਸਮਾਏ। ਪਰਮੇਸ਼ੁਰ ਦੇ ਜਿਹੜੇ ਬਖਸ਼ੇ ਗੁਣ ਆ ਉਹਨਾਂ 'ਚ ਕਦੇ ਟੋਟਾ ਕਮੀ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ, ਉਸ ਨਿਰੰਕਾਰ ਦੀ ਕੀਮਤ ਕਹੀ ਨਹੀਂ ਜਾਂਦੀ। ਜਿਹੜੇ ਗੁਰਮੁਖ ਪਿਆਰੇ ਆ ਉਹ ਸਤਿਗੁਰਾਂ ਦੁਆਰਾ ਉਹਦੇ ਪਵਿੱਤਰ ਗੁਣਾਂ ਦਾ ਆਚਰਨ ਕਰਦੇ ਹਨ, ਅਤੇ ਜਿਹੜੇ ਸ਼ੁਭ ਗੁਣਾਂ ਵਾਲੇ ਪੁਰਖ ਆ ਉਹ ਨਿਰੰਕਾਰ 'ਚ ਅਭੇਦ ਹੋ ਕੇ ਰਹਿੰਦੇ ਹਨ। ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ। ਪਰਮੇਸ਼ੁਰ ਨੇ ਦੇਹ ਨੂੰ ਸਵਾਰਿਆ, ਇਹਦੇ ਉੱਤੇ ਭਗਤੀ ਰੂਪੀ ਚੋਲੀ ਤੁਸੀਂ ਦੇ ਨਾਲ ਕੱਢ ਕੇ ਅਤੇ ਫਿਰ ਪੈਦੀ ਪੈਦੀ ਕਰ, ਮੈਨੇ ਇਹਨੂੰ ਪਹਿਨਣਾ ਕਰ। ਜਿਹੜੀ ਹੋਰ ਹੁਣ ਸੰਸਾਰ ਦੀ ਪਾਸ਼ਨਾ ਕਰਨੀ, ਇਹ ਤਾਂ ਇਉਂ ਜਾਣੋ ਜਿਵੇਂ ਚਿੱਟਾ ਰੇਸ਼ਮ ਹੈ। ਜਿਹੜਾ ਰਾਮ ਚੰਦਰ ਦੀ ਪਾਸ਼ਨਾ ਕਰਨੀ, ਇਹ ਲਾਲ ਰੇਸ਼ਮ ਹੈ। ਕ੍ਰਿਸ਼ਨ ਦੀ ਪਾਸ਼ਨਾ ਕਰਨੀ, ਪੀਲਾ ਰੇਸ਼ਮ ਹੈ। ਨੇਕ ਲੰਕ ਦੀ ਜਿਹੜੀ ਪਾਸ਼ਨਾ ਕਰਨੀ, ਕਾਲਾ ਰੇਸ਼ਮ ਹੈ। ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਦੀ ਪਾਸ਼ਨਾ ਕਰਨੀ, ਇਹ ਤਾਂ ਸਿਲਵਾਂ ਸਤਾਰਾ ਹੈ। ਅਤੇ ਅੱਗੇ ਮਹਾਰਾਜ ਪ੍ਰਗਟ ਕਰਦੇ ਹਨ, ਅਰਥ ਨੂੰ ਹੋਰ ਸਪਸ਼ਟ ਕਰਦੇ ਹਨ। ਹਰ ਪਾਠ ਲਗਾ ਅਧਿਕਾਈ ਬਹੁ ਬਹੁਵਿਧ ਪਾਤ ਕਰ। ਨਿਰੰਕਾਰ ਨੇ ਜਿਹੜੇ ਜਿਹੜੇ ਅਵਤਾਰ ਧਾਰੇ ਆ ਉਹਨਾਂ ਦੀ ਵਿਸ਼ੇਸ਼ਤਾ ਕਰਕੇ ਜਿਹੜੀ ਉਪਾਸ਼ਨਾ ਕਰਨੀ ਹੈ, ਬਹੁਤ ਕਰਕੇ ਉਹ ਬਹੁਤ ਤਰੀਕਿਆਂ ਦੀ ਹੈ। ਇਹੀ ਬਹੁਤ ਪ੍ਰਕਾਰ ਦੀ ਪਾਠ, ਬਹੁਤ ਪ੍ਰਕਾਰ ਦਾ ਜਿਹੜਾ ਪਾਠ ਮੈਨੇ ਰੇਸ਼ਮ ਲਗਾਇਆ, ਭਾਵ ਕੀ ਹੈ, ਪ੍ਰਕਾਸ਼ ਹੋ ਰਿਹਾ ਹੈ। ਕੋਈ ਬੂਝਿਆ ਬੂਝਣ ਹਾਰਾ ਅੰਤਰ ਵਿਵੇਕ ਕਰ। ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ, ਬੁੱਧੀ ਅੰਦਰ ਵਿਵੇਕ ਗਿਆਨ ਨੂੰ ਧਾਰਿਆ, ਉਹ ਗੁਰੂ ਪਿਆਰੇ ਬੂਝਣ ਵਾਲੇ ਬਣ ਕੇ ਇਸ ਵਚਨ ਨੂੰ ਸਮਝਦੇ ਹਨ। ਸੋ ਬੂਝਿਆ ਇਹ ਵਿਵੇਕ ਜੇ ਸਭ ਬਜਾਏ ਆਪ ਹਰ। ਇਸ ਵਿਵੇਕ ਜੀ ਬ੍ਰਹਮ ਦੀ ਏਕਤਾ ਦੇ ਗਿਆਨ ਨੂੰ ਉਹ ਲੋਕ ਬੁੱਝਦੇ ਆ ਜਿਨ੍ਹਾਂ ਦੇ ਮਾਰੇ ਮਿਹਰ ਕਰਕੇ ਆਪ ਬਜਾਉਂਦੇ ਹਨ, ਸਮਝਾਉਂਦੇ ਹਨ। ਜਨ ਨਾਨਕ ਹੈ ਵਿਚਾਰਾ ਗੁਰਮੁਖ ਹਰ ਸਤ ਹਰ। ਪਾਤਸ਼ਾਹੀ ਕਿਰਪਾ ਕਰਦੇ ਕਹਿੰਦੇ ਮੈਂ ਸੇਵਕ ਸਤਿਗੁਰਾਂ ਦੁਆਰਾ ਇਹ ਬਚਨ ਵਿਚਾਰ ਕੇ ਕਹਿ ਰਿਹਾ ਕਿ ਗੁਰਮੁਖ ਹਰ ਸਤ ਕਰ। ਗੁਰਾਂ ਦੁਆਰਾ ਵਿਚਾਰ ਕੇ ਬਚਨ ਕਹਿ ਰਿਹਾ ਕਿ ਨਿਰੰਕਾਰ ਜਿਹੜਾ ਸਤ ਸਰੂਪ ਹੈ, ਅਤੇ ਗੁਰੂ ਜੀ ਦਾ ਸਰੂਪ ਹੈ ਉਹ ਵੀ ਸਤ ਸਰੂਪ ਹੈ। ਅਤੇ ਇਹ ਜਿਹੜੇ ਫਿਰ ਸ਼ੇਖ ਸੀਗੇ ਬੜੀ ਅੱਤ ਕੀਤੀ, ਅਖੀਰੀ ਕਿਤੇ ਉਹ ਬਾਦਸ਼ਾਹ ਦਾ ਖਜ਼ਾਨਾ ਲੰਘ ਰਿਹਾ ਸੀ ਅਤੇ ਬੜੀ ਹਨੇਰੀ ਆ ਗਈ। ਇਹਨਾਂ ਨੇ ਫਿਰ ਉਹ ਖਜ਼ਾਨੇ ਵਾਲੀਆਂ ਖਚਰਾਂ ਲੁਕੋ ਲਈਆਂ। ਜਦੋਂ ਤਲਾਸ਼ੀ ਲਈ ਬਾਦਸ਼ਾਹ ਦੇ ਫਿਰ ਕਰਮਚਾਰੀ ਨੂੰ ਚੰਗੇ ਡੰਡ ਦਿੱਤੇ। ਉਹ ਕੁਦਰੀ ਉੱਥੇ ਫਿਰ ਬਰਾਗੀਆਂ ਦੀ ਜਮਾਤ ਆ ਗਈ, ਸ਼ਸਤਰਧਾਰੀ ਸੀ, ਉਹ ਵੀ ਜਲ ਲੈਣ ਲੱਗੇ ਨਹੀਂ। ਉਹ ਚਾਂਬਲਿਆਂ ਨੇ ਗਲੇਲਾ ਮਾਰਿਆ, ਮਹੰਤ ਦੇ ਅੱਖ 'ਚ ਵੱਜਿਆ। ਉਹਨੇ ਫਿਰ ਚੰਗੇ ਕੱਟੇ ਵੱਢੇ ਅਤੇ ਇਹਨਾਂ ਦੇ ਕਰਮਾਂ ਦਾ ਫਲ ਫਿਰ ਇਹਨਾਂ ਨੂੰ ਭੋਗਣਾ ਪਿਆ। ਹਜ਼ੂਰ ਪਾਤਸ਼ਾਹ ਕਹਿੰਦੇ ਕੋਈ ਜ਼ੁਲਮ ਕਰਦਾ ਉਹ ਸਹਿੰਦਾ, ਤੇ ਤਿੰਨ ਰਾਮਕਾਰ ਉਹਨਾਂ ਦਾ ਪੱਖ ਲੈਂਦਾ, ਉਹਨਾਂ ਦੇ ਕਰਮ ਦਾ ਫਲ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਭੁਗਤਾ ਦਿੰਦਾ ਹੈ। ਸਲੋਕ ਮਹੱਲਾ ਤੀਜਾ 647 ਪੰਨੇ ਤੇ ਚੱਲ ਰਿਹਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਜੀ ਸਗਲ ਜਹਾਨ ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣ। ਜਿਹੜੇ ਨਿਰੰਕਾਰ ਦੇ ਪ੍ਰੇਮੀ ਮਹਾਂਪੁਰਖ ਹੈ, ਭਾਵੇਂ ਉਹ ਕਿਸੇ ਦੇ ਪਰਥਾਏ ਕਿਸੇ ਦੇ ਬਹਾਨੇ ਕਰਕੇ ਬਚਨ ਸਾਖੀ ਸਿੱਖਿਆ ਬੋਲਦੇ ਆ, ਉਹ ਜਿਹੜੀ ਉਹਨਾਂ ਦੀ ਸਿਕਸ਼ਾ ਹੁੰਦੀ ਹੈ ਉਹ ਸਾਰੇ ਸੰਸਾਰ ਵਾਸਤੇ ਸਾਂਝੀ ਹੁੰਦੀ ਹੈ। ਜਿਹੜੇ ਗੁਰਮੁਖ ਪਿਆਰੇ ਹੈ ਉਹ ਨਿਰੰਕਾਰ ਦਾ ਮੰਚ ਭਾਉ ਡਰ ਧਾਰਦੇ ਆ, ਆਪਣਾ ਪਛਾਣੇ, ਉਹ ਆਪਣੇ ਸਵੈ ਸਰੂਪ ਨੂੰ ਪਛਾਣਦੇ ਹਨ। ਗੁਰਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਨ ਹੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥਾ ਗਿਆ ਨੇ। ਪਾਤਸ਼ਾਹ ਕਹਿੰਦੇ ਜਿਹੜੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਜੀਵਤ ਭਾਵ ਹੰਕਾਰ ਵੱਲੋਂ ਮਰ ਜਾਂਦੇ ਹਨ ਔਰ ਗੁਰੂ ਦੇ ਮੰਤਰ ਉੱਤੇ ਉਹਨਾਂ ਦਾ ਮਨ ਮੰਨ ਗਿਆ ਉਪਦੇਸ਼ ਉੱਤੇ, ਉਹ ਤਾਂ ਜੀਵਤ ਭਾਵ ਤੋਂ ਮਰ ਗਿਆ। ਅਤੇ ਜਿਹਨਾਂ ਦੇ ਮਨ 'ਚ ਗੁਰੂ 'ਤੇ ਪ੍ਰਤੀਤ ਭਰੋਸਾ ਹੀ ਨਹੀਂ, ਐਸੇ ਜਿਹੜੇ ਲੋਕ ਅਖੰਡ ਸਾਹਿਬ ਉੱਤੋਂ ਤਾਂ ਬੜੀਆਂ ਗਿਆਨ ਦੀਆਂ ਗੱਲਾਂ ਕਥਨ ਕਰਦੇ ਆ ਪਰ ਉਹਨਾਂ ਦਾ ਗਿਆਨ ਥੋਥਾ ਆ। ਉਹ ਗਿਆਨ ਦੀਆਂ ਗੱਲਾਂ ਕਰਕੇ ਕੀ ਕਰਨਗੇ, ਉਹਦਾ ਕੀ ਲਾਭ ਹੈ, ਯਾਦ ਆਪਣੇ ਜੀਵਨ ਨੂੰ ਬਦਲਿਆ ਹੀ ਨਹੀਂ ਹੈ। ਮਹੱਲਾ ਤੀਜਾ ਗੁਰਮੁਖ ਚੇਤਨਾ ਲਾਇਓ, ਅੰਤ ਦੁੱਖ ਪੁਖਤਾ ਆਏ, ਅੰਦਰੋਂ ਬਾਹਰੋਂ ਅੰਧਿਆਂ ਸੁੱਧ ਨਾ ਕਾਈ ਪਾਏ। ਪਾਤਸ਼ਾਹ ਕਹਿੰਦੇ ਆ ਇਹ ਬੰਦਿਆ, ਤੂੰ ਗੁਰੂ ਦੀ ਸਿੱਖਿਆ ਲੈ ਕੇ ਆਪਣੀ ਚਿੱਤ ਦੀ ਵਿਰਤੀ ਨੂੰ ਨਾਮ ਸਿਮਰਤਾਂ ਲਾਇਆ, ਇਸ ਵਾਸਤੇ ਤੈਨੂੰ ਆ ਕੇ ਕਈ ਤਰ੍ਹਾਂ ਦੇ ਦੁੱਖ ਪਹੁੰਚਿਆ ਮੈਨੇ ਪਹੁੰਚੇ ਆ। ਤੂੰ ਅੰਦਰੋਂ ਵੀ ਅੰਨਾ ਅਤੇ ਬਾਹਰੋਂ ਵੀ ਤੈਨੂੰ ਕੋਈ ਸੋਝੀ ਪ੍ਰਾਪਤ ਨਹੀਂ ਹੋਈ, ਸੋਧ ਨਾ ਕਾਈ ਪਾ, ਕਿਸੇ ਤਰ੍ਹਾਂ ਦੀ ਸੋਝੀ ਨਹੀਂ ਪਾਈ ਹੈ। ਪੰਡਤ ਤਿੰਨ ਕੀ ਵਰਕਤੀ, ਸਭ ਜਗਤ ਖਾਏ ਜੋ ਰੱਤੇ ਹਰ ਨਾਏ, ਜਿਨ ਗੁਰ ਕਹਿ ਸਭ ਸਲਾਹਿਆ, ਹਰ ਸੋ ਰਹੇ ਸਮਾਏ। ਇਹ ਪੰਡਿਤ ਬੁੱਧੀਜੀਵੀ ਜਿਹੜੇ ਵਿਅਕਤੀ ਪਰਮੇਸ਼ੁਰ ਦੇ ਨਾਮ ਵਿੱਚ ਰੰਗੇ ਹੋਏ ਆ, ਉਹਨਾਂ ਦੀ ਬਰਕਤ ਕਰਕੇ ਸਾਰਾ ਸੰਸਾਰ ਲੰਗਰ ਪਾਣੀ ਪਦਾਰਥਾਂ ਨੂੰ ਛਕ ਰਿਹਾ ਹੈ ਔਰ ਜਿਹੜੇ ਪੁਰਖ ਸਤਿਗੁਰਾਂ ਦੇ ਉਪਦੇਸ਼ ਦੁਆਰਾ ਨਿਰੰਕਾਰ ਦੇ ਨਾਮ ਦੀ ਪੁਸਤਕ ਕਰਦੇ ਆ, ਉਹ ਪਰਮਾਤਮਾ ਵਿੱਚ ਅਭੇਦ ਹੋ ਗਏ ਹਨ। ਹਰ ਸਮਰੈ ਸਮਾਏ, ਗੁਰੂ ਦੇ ਸ਼ਬਦ ਭੇਦ ਦੁਆਰਾ ਜਿਹਨੇ ਸਲਾਹਿਆ ਉਹਨੂੰ ਉਹਦੇ 'ਚ ਸਮਾ ਗਏ ਹਨ। ਪੰਡਤ ਦੂਜਿਆ ਪਾਏ ਬਰਕਤ ਨਾ ਹੋਵੇ, ਨਾ ਤਨ ਪੱਲੇ ਪਾਏ, ਪੜ੍ਹ ਥੱਕੇ ਸੰਤੋਖ ਨਾ ਆਇਓ, ਅੰਦਨ ਜਲਤ ਵਿਹਾਰ। ਹੇ ਬੁੱਧੀਜੀਵੀ, ਦੁਵੈਸ਼ ਭਾਅ ਕਰਕੇ ਨਿਰੰਕਾਰ ਨੂੰ ਬਰਕਤ ਪ੍ਰਾਪਤ ਨਹੀਂ ਹੁੰਦੀ ਅਤੇ ਨਾ ਉਹਨਾਂ ਦੇ ਪੱਲੇ 'ਚ ਧਨ ਪੈਂਦਾ। ਬੜੇ ਬੜੇ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਵੇਦਾਂ ਨੂੰ ਥੱਕ ਗਿਆ ਪਰ ਮਨ 'ਚ ਸੰਤੋਖ ਨਹੀਂ ਆਇਆ, ਮਾਇਆ ਦੀ ਲਾਲਸਾ ਬਣੀ ਰਹੀ, ਮਾਣ ਦੀ ਇੱਛਾ ਬਣੀ ਰਹੀ। ਉਹ ਦਿਨ ਰਾਤ ਦੂਏ ਦਾ ਜਸ ਦੇਖ ਕੇ ਸੜਦਿਆਂ ਉਹਨਾਂ ਦਾ ਦਿਨ ਰਾਤ ਵਿਹਾਇ ਬਤੀਤ ਹੁੰਦਾ ਹੈ ਕਿ ਉਹ ਮੇਰੇ ਨਾਲ ਅੱਗੇ ਕਿਉਂ ਲੰਘ ਗਿਆ, ਮੇਰੇ ਤੋਂ ਕੂਕ ਪੁਕਾਰਨਾ ਚੁੱਕ ਕੇ ਇਹਨਾਂ ਸੰਸਾਰ ਵਿੱਚ ਹੁਣ ਜਾਏ, ਨਾਨਕ ਨਾਮ ਵੀ ਹੋਣੇ ਆ ਬੋਹੇ ਖਾ ਲੈ ਉੱਠ ਜਾਏ। ਪਾਤਸ਼ਾਹ ਕਹਿੰਦੇ ਉਹਨਾਂ ਦੀ ਕੂਕ ਪੁਕਾਰ ਜਿਹੜਾ ਉੱਚੀ ਉੱਚੀ ਪੁਕਾਰ ਕਰਨੀ ਬੋਲਣਾ ਇਹ ਦੂਰ ਨਹੀਂ ਹੁੰਦਾ, ਨਾ ਹਿਰਦੇ 'ਚ ਭਰਮ ਜਾਂਦਾ, ਸੰਸਾ ਨਹੀਂ ਜਾਂਦਾ। ਪਾਤਸ਼ਾਹ ਦਾ ਅਸਰ ਹੈ ਪਰਮੇਸ਼ੁਰ ਨਾਮ ਤੋਂ ਬਿਨਾਂ ਜਿਹੜੇ ਵਿਅਕਤੀ ਆ ਉਹ ਕਾਲੇ ਮੂੰਹ ਵਾਲੇ ਆ, ਅਖੀਰ ਫਿਰ ਇੱਥੇ ਸਿਮਰਨ ਕਰਦੇ ਨੇ, ਸੰਗਤ ਜਾਂਦੇ ਨਹੀਂ ਫਿਰ ਜਮਦੂਤਾਂ ਨਾਲ ਉੱਠ ਕੇ ਜਾਣਾ ਪੈਂਦਾ, ਜਾਂਦੇ ਹਨ ਪੌੜੀ ਸਤ ਸਜਣ ਮੇਰੇ ਪਿਆਰੇ ਮੇਰੇ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹਾਂ ਬਲ ਜਾਈ। ਇਹ ਪਿਆਰੇ ਪਰਮੇਸ਼ਰ ਕਿਰਪਾ ਕਰੋ, ਉਹਨਾਂ ਸੱਜਣਾ ਗੁਰਮੁਖਾਂ ਨਾਲ ਮਿਲਾਓ ਅਤੇ ਮੈਂ ਸਤਿਗੁਰਾਂ ਨੂੰ ਮਿਲ ਕੇ ਤੇਰੀ ਪ੍ਰਾਪਤੀ ਦਾ ਜਿਹੜਾ ਪੰਥ ਰਸਤਾ ਦਰਸਾਈ। ਮੈਨੇ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਉੱਥੇ ਪਹੁੰਚੇ, ਅਸੀਂ ਕਿਵੇਂ ਪਹੁੰਚਾਂਗੇ। ਜੋ ਹਰ ਦਸੇ ਮਿੱਤ ਤਿਸ ਹਾਂ ਬਲ ਜਾਏ, ਜਿਹੜਾ ਕੋਈ ਮੈਨੂੰ ਗੁਰਮੁਖ ਪਿਆਰਾ ਮਿੱਤਰ ਬਣ ਕੇ ਰਾਹ ਦੱਸਦਾ ਹੈ ਦੱਸੇਗਾ, ਅਸੀਂ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਗੁਣ ਸਾਂਝੀ ਤਿੰਨ ਸੌ ਕਰੀ ਹਰ ਨਾਮ ਤੇ ਉਹਨਾਂ ਨਾਲ ਮਿਲ ਕੇ ਮੈਂ ਸ਼ੁਭ ਗੁਣਾਂ ਦੀ ਸਾਂਝੀ ਮੈਨੇ ਭਾਈਵਾਲੀ ਕਰਾਂਗਾ ਜਿਹੜੇ ਪਰਮੇਸ਼ਰ ਦੇ ਨਾਮ ਧਿਆਈ ਧਿਆਉਂਦੇ ਹਨ। ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸ ਜਨ ਸੋਝੀ ਪਾਈ। ਉਸ ਨਿਰੰਕਾਰ ਨੂੰ ਨਿਤਾ ਪ੍ਰਤੀ ਹਮੇਸ਼ਾ ਸੇਵਦਾਂ ਦੀ ਸੇਵਾ ਕਰਦੇ ਹਾਂ, ਕਿਉਂ ਨਿਰੰਕਾਰ ਦੀ ਸੇਵਾ ਕਰਕੇ ਸੁਖ ਪਾਈਦਾ ਹੈ। ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਸਾਨੂੰ ਹਰ ਪ੍ਰਕਾਰ ਦੀ ਸੋਝੀ ਇਹ ਜਿਹੜੀ ਗਿਆਤ ਸੂਝਬੂਝ ਦਿੱਤੀ ਹੈ। ਸਲੋਕ ਮਹਲਾ ਤੀਜਾ। ਪੰਡਿਤ ਮੈਲ ਨਾ ਚੁੱਕੀ ਜੇ ਵੇਦ ਪੜ੍ਹੈ ਜੁਗ ਚਾਰ, ਤ੍ਰੈਗੁਣ ਮਾਇਆ ਮੂਲ ਹੈ ਵਿੱਚ ਹੁਣ ਮੈਂ ਨਾਮ ਦਸਾ। ਪੰਡਿਤ ਇਹ ਬੁੱਧੀਜੀਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਰਾਗ ਹੈ ਦੁਵੈਸ਼ ਹੈ ਅਤੇ ਪਾਪਾਂ ਰੂਪੀ ਜਿਹੜੀ ਮੈਲ ਆ ਇਹ ਦੂਰ ਨਹੀਂ ਹੁੰਦੀ। ਭਾਵੇਂ ਤੂੰ ਚਾਰੇ ਯੁੱਗਾਂ ਦੇ ਚਾਰੇ ਵੇਦਾਂ ਨੂੰ ਪੜ੍ਹਦਾ ਰਹੇ, ਸਾਰਿਆਂ ਦਾ ਮੂਲ ਰੂਪ ਕੀ ਹੈ? ਇਹ ਜਿਹੜੀ ਤ੍ਰਿਗੁਣ ਆਤਮਕ ਮਾਇਆ ਸਤੋ ਰਜੋ ਤਮੋ ਰੂਪ, ਉਸ ਮਾਇਆ ਦੀ ਹੋਂਦ ਵਿੱਚ ਲੱਗ ਕੇ ਤੂੰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਹੈ। ਪੰਡਿਤ ਭੁੱਲੇ ਦੂਜਿਆਂ ਲਾਗੇ, ਮਾਇਆ ਕਹਿ ਵਪਾਰ, ਅੰਤਰ ਤ੍ਰਿਸ਼ਨਾ ਭੁੱਖਿਆ ਮੂਰਖ ਭੁੱਖਿਆ ਮੂਏ ਗਵਾਰ। ਜਿਹੜੇ ਪੰਡਿਤ ਪੰਡਾਂ ਨੂੰ ਬੁੱਧੀ ਦਾ ਬੁੱਧੀਜੀਵੀ ਲੋਕ ਉਹ ਮਾਇਆ ਦੇ ਵਪਾਰ 'ਚ ਭੁੱਲ ਗਏ, ਦੁਵੈਦ ਭਾਵ 'ਚ ਲੱਗੇ। ਇਸ ਤਰ੍ਹਾਂ ਜਦੋਂ ਜ਼ਿਆਦਾ ਪੜ੍ਹ ਜਾਂਦਾ ਅਤੇ ਵਿਦਿਆ ਦੇ ਵੱਲ ਨਾਲ ਮਾਇਆ ਅਤੇ ਮਾਣ ਹੁੰਦਾ ਅਤੇ ਫਿਰ ਉਹ ਆਪਣੇ ਬਰਾਬਰ ਕਿਸੇ ਨੂੰ ਸਮਝਦੇ ਨਹੀਂ, ਦੁਵੈਦ 'ਚ ਲੱਗੇ ਰਹਿੰਦੇ। ਇਸ ਵਾਸਤੇ ਉਹਨਾਂ ਦੇ ਅੰਤਿਸ਼ ਕਰਨ 'ਚ ਮਾਇਆ ਪਦਾਰਥਾਂ ਦੀ ਪ੍ਰਾਪਤੀ ਦੀ ਤ੍ਰਿਸ਼ਨਾ ਆ, ਭੁੱਖ ਆ। ਇਸ ਵਾਸਤੇ ਮੂਰਖ ਅਤੇ ਗਵਾਰ ਆ, ਉਹ ਭੁੱਖੇ ਮਰਦੇ ਆ। ਤ੍ਰਿਸ਼ਨਾ ਦਾ ਅਰਥ ਇਹ ਤ੍ਰਿਸ਼ਨਾ ਜਿਹੜੀ ਪਿਆਸ ਬੁਝੀ ਨਾ, ਗਾਂ ਦੇ ਗਾਂ ਹੋਰ ਭਟਕਣਾ ਵਧੀ ਜਾਂਦੀ। ਸਤਿਗੁਰ ਸੇਵਿਆ ਸੁੱਖ ਪਾਇਆ, ਸੱਚਾ ਸ਼ਬਦ ਵਿਚਾਰ। ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਸੇਵਾ ਕੀਤੀ ਹੈ, ਸੱਚੇ ਉਪਦੇਸ਼ ਨੂੰ ਵਿਚਾਰਿਆ, ਉਹਨਾਂ ਨੇ ਸੁੱਖ ਪਾਇਆ ਹੈ। ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚਿਆਂ ਨੇ ਪਿਆਰ, ਸੱਚੇ ਪਰਮੇਸ਼ਰ ਦੇ ਨਾਮ ਨਾਲ ਪਿਆਰ ਕਰਨ ਕਰਕੇ ਉਹਨਾਂ ਦੇ ਅੰਦਰੋਂ ਇਹ ਮਾਇਆ ਪਦਾਰਥਾਂ ਦੀ ਭੁੱਖ ਸੀ ਉਹ ਚਲੇ ਗਈ ਹੈ। ਨਾਨਕ ਨਾਮ ਰੱਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰੱਖਿਆ ਵਰਤਾਰ। ਪਾਤਸ਼ਾਹੀਆਂ ਨੇ ਪਰਮੇਸ਼ਰ ਨਾਮ ਹਿਰਦੇ ਧਾਰਨ ਕਰਕੇ ਰੱਖਿਆ, ਗ੍ਰਹਿਣ ਕੀਤਾ, ਉਹ ਨਾਮ ਦੁਆਰਾ ਨਾਮੀ 'ਚ ਰੱਤੇ ਹੋਏ ਆ ਔਰ ਸੁਤੇ ਸਿੱਧੇ ਰੱਜੇ ਤ੍ਰਿਪਤ ਹੋ ਗਿਆ। ਕੋਈ ਇੱਛਾ ਨਹੀਂ ਹੈਗੀ। ਮਹਲਾ ਤੀਜਾ। ਮਨਮੁਖ ਹਰ ਨਾਮ ਨਾਲ ਸੇਵਿਆ, ਦੁੱਖ ਲੱਗਾ ਬਹੁਤ ਆਏ। ਮਨਮੁਖ ਬੰਦੇ ਪਰਮਾਤਮਾ ਦਾ ਨਾਮ ਤਾਂ ਜਪਦੇ ਨਹੀਂ, ਉਹ ਪਿਛਲਾ ਪੁੰਨ ਹੁੰਦਾ ਉਹਦੇ ਕਰਕੇ ਕਈ ਵਾਰ ਸੁੱਖ ਹੁੰਦੇ ਆ, ਜਿਹੜੇ ਪੁੰਨ ਖਤਮ ਹੋ ਜਾਂਦੇ ਆ ਫਿਰ ਆ ਕੇ ਦੁੱਖ ਲੱਗ ਜਾਂਦੇ ਆ। ਅੰਤਰ ਅਗਿਆਨ ਅੰਧੇਰ ਹੈ, ਸੋਧਨ ਕਾਈ ਪਾਏ। ਮਨਮੁਖ ਪੁਰਖਾਂ ਦੇ ਹਿਰਦੇ 'ਚ ਪਾਤਸ਼ਾਹ ਕਹਿੰਦੇ ਅਗਿਆਨਤਾ ਰੂਪੀ ਹਨੇਰਾ ਹੈ, ਇਸ ਲਈ ਉਹ ਕਿਸੇ ਤਰ੍ਹਾਂ ਦੀ ਪਰਮਾਤਮਾ ਦੇ ਮਿਲਦੀ ਸੋਝੀ ਪ੍ਰਾਪਤ ਨਹੀਂ ਕਰਦੇ ਹਨ। ਮਨ ਹੱਠ ਸਹਿਜ ਨੂੰ ਬੀਜੋ, ਭੁੱਖਾ ਕੇ ਅੱਗੇ ਖਾਏ। ਉਹ ਜਿਹੜੇ ਮਨਮੁਖ ਲੋਕ ਆ ਮਨ ਦੇ ਹੱਠ ਕਰਕੇ, ਹਾਂਜੀ ਸਹਿਜ ਇਹ ਗਿਆਨ ਰੂਪੀ ਬੀਜ ਨੂੰ ਤਾਂ ਬੀਜਦੇ ਨਹੀਂ, ਇਸ ਲਈ ਫਿਰ ਅੱਗੇ ਪਰਲੋਕ 'ਚ ਭੁੱਖੇ ਕੀ ਖਾਣਗੇ। ਨਾਮ ਨਿਧਾਨ ਵਿਸਾਰਿਆ, ਦੂਜਿਆਂ ਰਗਾ ਜਾਏ। ਇਹ ਨਿਰੰਕਾਰ ਦਾ ਨਾਮ ਜਿਹੜਾ ਨਿਧੀਆਂ ਦਾ ਖਜ਼ਾਨਾ ਸੀ ਨਾ ਉਹਨੂੰ ਭੁਲਾ ਦਿੱਤਾ, ਦੁਵੈਸ਼ ਭਾਵ 'ਚ ਲੱਗੇ ਰਹੇ ਸਾਰੀ ਜ਼ਿੰਦਗੀ, ਮਾਇਆ ਪਦਾਰਥਾਂ ਦੀ ਪਾਪੜ ਵੇਲਦੇ ਰਹੇ। ਨਾਨਕ ਗੁਰੂ ਮੇਰਾ ਵਡਿਆਈਆ ਜੇ ਆਪੇ ਮਿਲ ਮਿਲਾਏ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਜਿਹਨਾਂ ਨੂੰ ਆਪਣਾ ਮੇਲ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਪੌੜੀ ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ, ਜਿਹੜੇ ਰਸਨਾ ਦੁਆਰਾ ਖਰੀ ਜਸ ਨੂੰ ਗਾਉਂਦੇ ਆ ਉਹ ਰਸਨਾ ਜਿਹੜੀ ਹੈ ਖਰੀ ਚੰਗੀ ਹੈ, ਸੁਹਾਵਣੀ ਬੜੀ ਸੋਭਾ ਵਾਲੀ ਹੈ। ਜੋ ਮੰਤਨ ਮੁੱਖ ਹਰ ਬੋਲੈ ਸਾਹਰ ਭਾਵਣੀ, ਜਿਹੜੇ ਮਨੁਤਨ ਹੋ ਕੇ ਨਿਰੰਕਾਰ ਦੇ ਨਾਂ ਨੂੰ ਰਸਨਾ ਬੋਲਦੀ ਉਹ ਪਰਮਾਤਮਾ ਨੂੰ ਪਾਉਂਦੀ ਹੈ। ਜੋ ਗੁਰਮੁਖ ਚੱਖਾ ਸਾਧ ਸਾਤ੍ਰਿਕਤਾ, ਜਿਹੜੇ ਸਤਿਗੁਰਾਂ ਦੁਆਰਾ ਨਾਮ ਦਾ ਸਵਾਦ ਚੱਖਦੇ ਆ ਉਹ ਤ੍ਰਿਪਤ ਹੋ ਜਾਂਦੇ ਆ। ਗੁਣ ਗਾਵੇ ਪੈਰੇ ਨਿਤ ਗੁਣ ਗਾਏ ਗੁਣੀ ਸਮਝਾਵਣੇ, ਇਸ ਵਾਸਤੇ ਜਿਹੜੇ ਪਰਮੇਸ਼ੁਰ ਦੇ ਹਮੇਸ਼ਾ ਗੁਣ ਗਾਉਂਦੇ ਆ, ਗੁਣ ਗਾਉਣ ਉਹਨਾਂ ਨੂੰ ਗੁਣੀ, ਗੁਣੀ ਕੌਣ ਨਿਰੰਕਾਰ, ਉਹਦੀ ਸਮਝ ਆ ਜਾਂਦੀ ਹੈ, ਉਹਨਾਂ ਨੂੰ ਸਮਝਾ ਦਿੰਦਾ ਹੈ। ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੇ, ਜਿਹਨਾਂ ਦੇ ਮਹਾਰਾਜ ਦਿਆਲੂ ਹੁੰਦੇ ਆ ਉਹ ਫੇ ਗੁਰੂ ਪਿਆਰੇ ਪੂਜਨੀਕ ਸਤਿਗੁਰਾਂ ਦੇ ਜਸ ਨੂੰ ਬੋਲਦੇ ਆ ਉਚਾਰਦੇ ਆ। ਸਲੋਕ ਮਹਲਾ ਤੀਜਾ, ਹਸਤੀ ਸਿਰ ਜੋ ਅੰਕ ਸਹਿ ਅਹਿਰਨ ਜਿਉ ਸਿਰ ਦੇ, ਜਿਸ ਤਰ੍ਹਾਂ ਹਸਤੀ ਨਾਮ ਹਾਥੀ ਦਾ ਉਹਦੇ ਸਿਰ 'ਤੇ ਅੰਕਸ ਉਹ ਲੋਹੇ ਦਾ ਤਿੱਖਾ ਕੁੰਡਾ ਹੁੰਦਾ, ਔਰ ਜਿਸ ਤਰ੍ਹਾਂ ਬਦਾਨ ਹਥੋੜੇ ਦੇ ਹੇਠ ਅਹਿਰਨ ਆਪਣਾ ਸਿਰ ਦੇ ਦਿੰਦੀ ਹੈ, ਉਹ ਲੋਹੇ ਦਾ ਟੁਕੜਾ ਹੁੰਦਾ ਨਾ ਭਾਰਾ ਉਹਨੂੰ ਅਹਿਰਨ ਕਹਿ ਦਿੰਦੇ। ਉੱਥੇ ਕਿੰਨੇ ਥੋੜੇ ਵਜੀ ਜਾਣ ਉਹ ਹਿਲਦੀ ਨਹੀਂ, ਜਿਵੇਂ ਥੋੜੇ ਥੱਲੇ ਆਪਣਾ ਸਿਰ ਦੇ ਦਿੰਦੀ। ਹੁਣ 648 ਪੰਨੇ ਤੋਂ ਚੱਲ ਰਿਹਾ, ਮੰਤਨ ਆਗਿਆ ਰਾਖ ਕੇ ਉਹ ਵੀ ਸੇਵ ਕਰੇ, ਕਹਿੰਦੇ ਤੈਨੂੰ ਜਿਗਿਆਸੂ ਆ ਇਹ ਚਾਹੀਦਾ ਕਿ ਸਤਿਗੁਰਾਂ ਅੱਗੇ ਆਪਣਾ ਮਨ ਅਤੇ ਤਨ ਰੱਖ ਕੇ ਉਭੀ ਅਕਾਗਰ ਚਿੱਤ ਹੋ ਕੇ ਖੜ ਕੇ ਉਹਦੀ ਸੇਵਾ ਕਰੇ। ਇਉਂ ਗੁਰਮੁਖ ਆਪਣ ਵਾਰੀ ਹੈ ਸਭ ਰਾਜ ਸ੍ਰਿਸ਼ਟ ਕਰ ਲਵੇ, ਇਸ ਤਰ੍ਹਾਂ ਗੁਰੂ ਪਿਆਰੇ ਆਪਾ ਭਾਵ ਨਿਵਾਰ ਕੇ ਦੂਰ ਕਰਕੇ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦੇ ਹੈ। ਸਾਰੀ ਸ੍ਰਿਸ਼ਟੀ ਉਹਨਾਂ ਨੂੰ ਪੂਜਣ ਆਉਂਦੀ ਹੈ। ਨਾਨਕ ਗੁਰੂ ਬੁਝੀਆ ਜਾਂ ਆਪੇ ਨਜ਼ਰ ਕਰੇ, ਪਾਤਸ਼ਾਹਾਂ ਦੇ ਰਾਜ ਨਾਮ ਪ੍ਰਕਾਸ਼ ਦਾ ਪ੍ਰਕਾਸ਼ ਗਿਆਨ ਦੇ ਪ੍ਰਕਾਸ਼ ਨੂੰ ਪ੍ਰਾਪਤ ਕਰ ਲੈਂਦੇ। ਪਾਤਸ਼ਾਹ ਕਿਰਪਾ ਕਰ ਰਿਹਾ ਕਿ ਆਪ ਨਾ ਕਰ ਜਿਹਨਾਂ ਦੀ ਮਿਹਰ ਦੀ ਦ੍ਰਿਸ਼ਟੀ ਕਰੇ ਉਹ ਇਸ ਰੀਤੀ ਨੂੰ ਸਮਝ ਸਕਦੇ ਆ, ਉਹ ਗੁਰਮੁਖ ਬੁਝੀਏ ਬੁਝਦੇ ਆ। ਗੁਰੂ ਮਹਾਰਾਜ ਨੇ ਆਪ ਲੈ ਲਓ ਕਿਸ ਤਰ੍ਹਾਂ ਅਕਾਗਰਚਿਤ ਹੋ ਕੇ ਸੇਵਾ ਕੀਤੀ ਹੈ। ਮਹੱਲਾ ਤੀਜਾ, ਜਿਹਨੂੰ ਗੁਰਮੁਖ ਨਾਮ 'ਤੇ ਆਇਆ ਆਏ ਤੇ ਪ੍ਰਵਾਨ। ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖਾਂ ਨੇ ਸਤਿਗੁਰਾਂ ਤੋਂ ਸਿੱਖਿਆ ਲੈ ਕੇ ਪਰਮੇਸ਼ੁਰ ਦੇ ਨਾਮ ਨੂੰ 'ਤੇ ਆਇਆ ਹੈ ਉਹਨਾਂ ਦਾ ਆਇਆ ਹੋਇਆ ਪ੍ਰਵਾਨਨੀਕ ਹੈ। ਨਾਨਕ ਕੁਲ ਆਧਾਰ ਹੈ ਆਪਣਾ, ਦਰਗ ਹੈ ਪਾਵ ਹੈ ਮਾਨ, ਉਹ ਕੁਲਾਂ ਦਾ ਆਧਾਰ ਕਰ ਲੈਂਦੇ ਆ, ਦਰਗਾਹ 'ਚ ਵੀ ਮਾਨ ਸਤਿਕਾਰ ਪਾਉਂਦੇ ਹਨ। ਪੌੜੀ ਗੁਰਮੁਖ ਸਖੀ ਹੈ ਸਿੱਖ ਗੁਰੂ ਮੇਲਾਈ ਹੈ, ਗੁਰਮੁਖ ਸਿੱਖਾਂ ਰੂਪੀ ਸਖੀ ਹੈ, ਸਤਿਗੁਰ ਸੱਚੇ ਪਾਲ ਨੇ ਪਰਮੇਸ਼ੁਰ ਨਾਲ ਉਹਨਾਂ ਨੂੰ ਮਿਲਾਇਆ ਹੈ। ਇੱਕ ਸੇਵਕ ਗੁਰਪਾਲ ਸੇ ਗੁਰ ਕਰ ਲਈਏ, ਇੱਕ ਤਾਂ ਸੇਵਕ ਹੋ ਕੇ ਵਿਹੰਗ ਮੰਜੜੇ ਮਹਾਰਾਜ ਕੋਲ ਬਹਿ ਕੇ ਸੇਵਾ ਕਰਦੇ ਰਹਿ ਕੇ, ਇਕਨਾਂ ਨੂੰ ਸਤਿਗੁਰਾਂ ਨੇ ਜਿਵੇਂ ਗ੍ਰਿਸ਼ਤੀ ਹੈ ਧਰਮ ਦੀ ਕਿਰਤ ਕਰੋ ਨਾਮ ਜਪੋ ਵੰਡ ਚੁੱਕੋ, ਉਹਨਾਂ ਨੂੰ ਵੀ ਇਸ ਕਾਰ ਵਿੱਚ ਲਾਇਆ ਹੋਇਆ। ਇੱਕ ਹਜ਼ੂਰੀ ਸੇਵਾ ਕਰਦੇ ਆ, ਇਕਨਾਂ ਨੂੰ ਸਤਿਗੁਰਾਂ ਨੇ ਡੰਗਰ ਆਦਿਕ ਹੋਰ ਕਾਰ ਵਿਹਾਰ ਚਲਾਇਆ ਹੋਇਆ, ਕਾਰੇ ਲਾਤਾ ਸੇਵਾ ਚਲਾਤਾ ਵਿਹਾਰ ਚਲਾਤਾ। ਜਿਹਨਾਂ ਗੁਰ ਪਿਆਰਾ ਮਨ 'ਚ ਤਿੰਨਾਂ ਭਾਉ ਗੁਰੂ ਦੇ ਵਾਈ ਹੈ, ਜਿਹਨਾਂ ਦੇ ਮਨ ਅਤੇ ਚਿੱਤ ਵਿੱਚ ਸਤਿਗੁਰੂ ਜੀ ਪਿਆਰੇ ਲੱਗਦੇ ਆ, ਮਹਾਰਾਜ ਦਾ ਉਪਦੇਸ਼ ਪਿਆਰਾ ਲੱਗਦਾ, ਐਸੇ ਗੁਰਮੁਖਾਂ ਨੂੰ ਸਤਿਗੁਰਾਂ ਨੇ ਨਿਰੰਕਾਰ ਪਾਸੋਂ ਭਾਉ ਪਿਆਰ ਜਿਹੜੀ ਗਿਆਨ ਦੀ ਦਾਤ ਹੈ ਉਹ ਦਵਾ ਦਿੱਤੀ ਹੈ। ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈ, ਗੁਰਾਂ ਦਾ ਸਿੱਖਿਆ ਚਾਹੇ ਚਾਹੇ ਪੋਤਿਆ ਇੱਕੋ ਜਿਹਾ ਪਿਆਰ ਹੈ ਅਤੇ ਸਿੱਖਾਂ ਨਾਲੋਂ ਪੁੱਤਰਾਂ ਨੂੰ ਚੰਗਾ ਨਹੀਂ ਸਮਝਦੇ। ਸਿੱਖਾਂ ਦੇ ਪੁੱਤਰਾਂ ਵਿੱਚ ਉਹਨਾਂ ਦੀ ਸਮਾਨ ਦ੍ਰਿਸ਼ਟੀ ਹੈ, ਮਿੱਤਰਾਂ ਦੇ ਭਾਈਆਂ ਵਿੱਚ ਵੀ ਮਹਾਰਾਜ ਦਾ ਇੱਕੋ ਜਿਹਾ ਪਿਆਰ ਆ। ਇਹ ਨਹੀਂ ਵੀ ਪੁੱਤਾਂ ਨਾਲ ਜ਼ਿਆਦਾ ਕਰਦੇ, ਕੱਲ੍ਹ ਨੂੰ ਇਹ ਨਹੀਂ ਕਹਿ ਸਕਦਾ ਕਿ ਦਸਮ ਪਾਤਸ਼ਾਹ ਨੇ ਲੋਕਾਂ ਦੇ ਪੁੱਤਰ ਸ਼ਹੀਦ ਕਰਾ ਦਿੱਤੇ। ਆਪਣੇ ਪਿਤਾ ਜੀ, ਮਾਤਾ ਜੀ, ਸਾਹਿਬਜ਼ਾਦੇ ਵੀ ਸ਼ਹੀਦ ਕਰਾਏ ਆ। ਗੁਰ ਸਤਿਗੁਰ ਬੋਲੋ, ਸਭ ਗੁਰ ਆਹ ਗੁਰੂ ਜੀ ਵਾਹਿ। ਇਸ ਵਾਸਤੇ ਤੁਸੀਂ ਸਾਰੇ ਮਿਲ ਕੇ ਪੂਜਾ ਯੋਗ ਸਤਿਗੁਰਾਂ ਦੇ ਜਸ ਨੂੰ ਬੋਲੋ, ਉਚਾਰੋ, ਔਰ ਜਿਹੜੇ ਪੁਰਖ ਗੁਰੂ ਦੇ ਜਸ ਨੂੰ ਕਥਨ ਕਰਦੇ ਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਨਿਰੰਕਾਰ ਉਹਨਾਂ ਨੂੰ ਸਤਿਗੁਰਾਂ ਨੇ ਅਤੇ ਪਰਮਾਤਮਾ ਦੇ ਤਰਫ ਉਹਨਾਂ ਨੂੰ ਜਗਾਉਣਾ ਕੀਤਾ। ਪਰਮਾਤਮਾ ਤਰਫ ਜਿੰਦੇ ਕੀ ਰਹਿਣਾ, ਜਿਹੜਾ ਉਹਦਾ ਨਾਮ ਜਪਣਾ, ਜਿਹੜਾ ਨਾਮ ਭਲਾਉਣਾ ਇਹ ਮਰਨਾ ਆ। ਸਲੋਕ ਮਹਲਾ ਤੀਜਾ, ਨਾਨਕ ਨਾਮ ਨੇ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਪਾਤਸ਼ਾਹ ਦੱਸ ਰਿਹਾ ਜਿਹੜੇ ਬੰਦੇ ਨਿਰੰਕਾਰ ਦੇ ਨਾਮ ਨੂੰ ਚੇਤਦੇ ਚੇਤੇ ਨਹੀਂ ਕਰਦੇ, ਉਹ ਗਿਆਨ ਵਰਾਂਗ ਰੂਪੀ ਨੇਤਰਾਂ ਤੋਂ ਹੀ ਉਹਨੇ ਅੰਧੇ ਅਗਿਆਨੀ ਆ। ਉਹ ਇੱਛਾ ਰੱਖ ਕੇ ਕੰਮਾਂ ਨੂੰ ਕਮਾ ਰਹੇ ਆ, ਜਾਂ ਅੰਦਰ ਬੱਧੇ ਮਾਰੀ ਹੈ ਫਿਰ ਬੇਸਟਾਵਾਂ ਨੇ ਪਿਛਾੜੇ। ਇਸ ਵਾਸਤੇ ਜਮ ਦੇ ਦੁਆਰੇ ਵਿੱਚ ਉਹ ਬੱਧੇ ਬੰਨੇ ਹੋਏ, ਬੰਨ ਕੇ ਉਹਨਾਂ ਨੂੰ ਮਾਰਿਆ ਜਾਂਦਾ, ਮਾਰਾਂ ਖਾਂਦੇ, ਚੋਟਾਂ ਖਾਂਦੇ, ਔਰ ਗੰਦਗੀ 'ਚ ਭਜਿਆ ਖਰਾਬ ਹੁੰਦੇ, ਗੰਦਗੀ ਦੇ ਕੀੜੇ ਫਿਰ ਬਣਦੇ, ਭੈੜੀਆਂ ਜੂਨਾਂ ਜਾਂਦੇ। ਮਹਲਾ ਤੀਜਾ, ਨਾਨਕ ਸਤਿਗੁਰ ਸੇਵਾ ਆਪਣਾ ਸੇਜਨ ਸੱਚੇ ਪ੍ਰਵਾਨ, ਹਰ ਕਾ ਨਾਇ ਸਮਾਏ ਰਹੇ ਚੂਕਾ ਬਣ ਜਾਣ। ਪਾਤਸ਼ਾਹ ਕਿਰਪਾ ਕਰਦੇ ਜਿਹੜੇ ਗੁਰਮੁਖ ਆਪਣੇ ਸਾਧੂ ਨੇ ਸੇਵਾ ਕਰਦੇ ਆ, ਉਹ ਗੁਰਮੁਖ ਸੱਚੇ ਵੀ ਆ, ਪ੍ਰਮਾਣਿਕ ਪਰਮਾਤਮਾ ਦੇ ਨਾਮ ਵਿੱਚ ਨਾਮੀ ਵਿੱਚ ਕਮਾ ਰਹੇ, ਨਾਮ ਜਪ ਕੇ ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ। ਪਾਤਸ਼ਾਹ ਕਹਿੰਦੇ ਚੂਕਾ ਬਣ ਜਾਣ, ਆਉਣਾ ਜਾਣਾ ਚੁੱਕ ਜਾਂਦਾ, ਮੁੱਕ ਜਾਂਦਾ ਹੈ ਪੌੜੀ। ਧੰਨ ਸੰਪੈ ਮਾਇਆ ਸਾਂਝੀ ਆ ਅੰਤੇ ਦੁਖਦਾਈ, ਪਰ ਮੰਦਰ ਮਹਿਲ ਸਵਾਰੀ ਹੈ ਕਿ ਸਾਥ ਨਾ ਜਾਏ। ਪਾਤਸ਼ਾਹ ਕਹਿੰਦੇ ਧਨ ਜਿਹੜਾ ਮਾਇਆ ਅਤੇ ਸੰਪਦਾ ਜਾਇਦਾਦ ਇਹਨੂੰ ਜਿਹੜਾ ਸਾਂਝੀ ਇਕੱਠਾ ਕਰਨਾ, ਜਿੰਨਾ ਮਰਜ਼ੀ ਕਹੋ ਅੰਤ ਨੂੰ ਤਾਂ ਇਹ ਦੁੱਖ ਦੇਣ ਵਾਲਾ ਹੀ ਹੈ, ਸੁੱਖ ਨਹੀਂ ਨਿਕਲਦਾ। ਧਨ ਦਾ ਸੰਪਦਾ ਇਕੱਠਾ ਕਰਨਾ, ਮਾਇਆ ਦਾ ਸਾਂਝੀ ਇਕੱਠਾ ਕਰਨਾ, ਇਹ ਸਾਰਾ ਛਲ ਰੂਪ ਪਿਆ। ਧਨ ਸੰਪਦਾ, ਧਨ ਸੰਪਦਾ ਜਿੰਨੀ ਮਾਇਆ ਆ ਇਹ ਅੰਤ ਨੂੰ ਦੁੱਖਦਾ ਜੀ। ਜੇ ਰੋਗ ਲੱਗ ਜਾਏ ਕਿੰਨੀ ਮਾਇਆ ਕੋਈ ਹੋਵੇ, ਕੋਈ ਸੁੱਖ ਥੋੜ੍ਹੀ। ਬੜੇ ਬੜੇ ਅਮੀਰ ਜਿਹੜੇ ਆ, ਰੋਟੀ ਨਹੀਂ ਹਜ਼ਮ ਹੁੰਦੀ, ਕੋਈ ਖਾ ਨਹੀਂ ਸਕਦੇ, ਸ਼ੂਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਗਿਆ, ਹਾਰਟ ਦਾ ਹੋ ਗਿਆ। ਅੱਜ ਕੱਲ੍ਹ ਤਾਂ ਬਹੁਤ ਭੈੜੇ ਭੈੜੇ ਰੋਗ ਨਿਕਲਿਆ ਆ। ਘਰ ਮੰਦਰ ਮਹਿਲ ਸਵਾਰੀ ਹੈ ਕਿ ਸਾਥ ਨਾ ਜਾਏ। ਜਿੰਨੇ ਵੀ ਲੋਕ ਆ ਘਰਾਂ ਮੰਦਰਾਂ ਨੂੰ, ਮਹਿਲ ਸਰੀਰ ਨੂੰ ਬੜਾ ਸਵਾਰਦੇ, ਹਾਰ ਸ਼ਿੰਗਾਰ ਲਾਉਂਦੇ। ਪਾਤਸ਼ਾਹ ਕਹਿੰਦੇ ਪਰ ਇਹ ਜਿਹੜੀਆਂ ਚੀਜ਼ਾਂ, ਇਹਨਾਂ 'ਚੋਂ ਕੋਈ ਚੀਜ਼ ਵੀ ਸਾਥ ਨਾਲ ਨਹੀਂ ਜਾਂਦੀ ਹੈ। ਹਰ ਰੰਗੀ ਤੋਰੇ ਨੇ ਪਾਲੀ ਹੈ ਕਿਤੇ ਕੰਮ ਨਾ ਆਈ, ਕੰਮ ਨਾ ਆਈ। ਪਾਤਸ਼ਾਹ ਕਹਿੰਦੇ ਬਹੁਤ ਰੰਗਾਂ ਦੇ ਤੁਰੇ ਘੋੜੇ, ਉਹਨਾਂ ਦੀ ਸਦਾ ਪਾਲਣਾ ਕਰਦੇ, ਖਰ ਖਰੇ ਕਰਦੇ, ਚੰਗੀਆਂ ਨਿਹਾਰੀਆਂ ਦਿੰਦੇ। ਇਹ ਵੀ ਕਹਿੰਦੇ ਕਿਸੇ ਕੰਮ ਨਹੀਂ ਆਉਂਦੇ, ਜਾਂ ਲਾਭੋ ਚਿੱਤ ਹਰ ਨਾਮ ਸਵੰਤ ਹੋਏ ਸਾਰੇ। ਇਹ ਗੁਰਮੁਖ ਹੋ, ਪਰਮੇਸ਼ਰ ਦੇ ਨਾਮ ਨੂੰ ਚੇਤੀ ਵਰਤੀ ਲਾਓ। ਅੰਤ ਵੇਲੇ ਜਦੋਂ ਪ੍ਰਾਣਾਂ ਦਾ ਵਿਯੋਗ ਹੋ ਗਿਆ, ਮਰਨ ਦਾ ਸਮਾਂ ਆ ਗਿਆ, ਉਹ ਨਾਮ ਜਪਿਆ ਇਹਦਾ ਸਿਖਾਈ ਸਹਾਇਕ ਹੋਵੇਗਾ। ਜਾਂ ਨਾਨਕ ਨਾਮ 'ਤੇ ਆਇਆ ਗੁਰਮੁਖ ਸੁਖ ਪਾਈ। ਪਾਤਸ਼ਾਹ ਦੱਸ ਰਿਹਾ ਜਿਨ੍ਹਾਂ ਨੇ ਪਰਮੇਸ਼ਰ ਨਾਮ 'ਤੇ ਆਇਆ ਉਹਨਾਂ ਗੁਰਮੁਖ ਜਾਨਾਂ ਨੇ ਸੁੱਖ ਨੂੰ ਪਾਇਆ ਹੈ। ਸਲੋਕ ਮਹਲਾ ਤੀਜਾ, ਬਿਨ ਕਰਮੈ ਨਾਮ ਨੂੰ ਪਾਈਏ ਪੂਰਾ ਕਰਮ ਪਾਇਆ ਗਿਆ। ਪਿਛਲੇ ਜਨਮਾਂ ਦੇ ਕਰਮ ਵੀ ਹੋਣ, ਐਸੇ ਜਨਮ ਵੀ ਚੰਗੇ ਕਰੇ, ਫਿਰ ਕਿਤੇ ਨਾਮ ਪਾਇਆ ਜਾਂਦਾ, ਔਰ ਪੂਰੇ ਭਾਗਾਂ ਕਰਕੇ ਨਾਮ ਦੀ ਦਾਤ ਪਾਈ ਜਾਂਦੀ ਹੈ। ਨਾਨਕ ਨਜ਼ਰ ਕਰੇ ਜੀ ਆਪਣੀ ਤਾਂ ਗੁਰਮਤਿ ਮਿਲੂਗਾ, ਮਹਾਰਾਜ ਜੀ ਮਿਹਰ ਦੀ ਨਜ਼ਰ ਕਰੇ ਫਿਰ ਸਤਿਗੁਰਾਂ ਦੀ ਸਿੱਖਿਆ ਨਾਲ ਮੇਲ ਜਿਹੜਾ ਮਹਾਰਾਜ ਮਿਲਾਉਂਦੇ ਆ, ਨਹੀਂ ਤਾਂ ਸਿੱਖਿਆ ਮਹਾਰਾਜ ਦੀ ਚੰਗੀ ਨਹੀਂ ਲੱਗਦੀ, ਸੰਗਤ ਨੂੰ ਦੇਖ ਕੇ ਦੂਰ ਦੌੜਦਾ ਜਿਹੜੇ ਫਿਰ ਅੰਦਰੋਂ ਗੁਰੂ ਨਿਕਲਦੀ ਹੈ। ਦੇਹ ਦੀ ਦਸ਼ਾ ਕੀ ਹੁੰਦੀ ਹੈ ਦੱਸਦੇ ਹਨ। ਮਹਲਾ ਪਹਿਲਾ, ਇੱਕ ਦਜ ਹੈ, ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾ ਹੈ। ਜਿਹੜੇ ਸਨਾਤਨੀ ਲੋਕ ਉਹ ਦੇਹ ਨੂੰ ਦਜਿਆ ਹੈ ਮੈਨੇ ਸਾੜਦੇ ਆ, ਜਿਹੜੇ ਤੁਰ ਕੇ ਆ ਉਹ ਧਰਤੀ 'ਚ ਦੱਬਦੇ ਆ, ਅਤੇ ਜਿਨ੍ਹਾਂ ਦਾ ਕੋਈ ਬੇਲੀ ਵਾਰਸ ਨਹੀਂ ਉਹਨਾਂ ਦੇ ਸਿਰ ਨੂੰ ਕੁੱਤੇ ਵੇਲੇ ਖਾ ਜਾਂਦੇ। ਇੱਕ ਯਹੂਦੀ ਜਿਹੜੇ ਆ ਉਹ ਸਰੀਰ ਨੂੰ ਬਾਹਰ ਰੱਖੇ ਹੁੰਦੇ ਆ, ਉਹਨਾਂ ਸਰੀਰ ਨੂੰ ਕੁੱਤੇ ਖਾ ਜਾਂਦੇ। ਇੱਕ ਪਾਣੀ ਵਿੱਚ ਉਹ ਸੱਟੀ ਹੈ, ਇੱਕ ਪੀ ਫਿਰ ਹੱਸਣ ਪਾ ਹੈ। ਇੱਕ ਆ ਜਿਹੜੇ ਦਰਿਆਵਾਂ ਦੇ ਕਿਨਾਰੇ ਰਹਿਣ ਵਾਲੇ ਆ, ਜਾਂ ਗਰੀਬ ਲੋਕ ਆ ਸੰਸਕਾਰ ਵਾਸਤੇ ਬਾਲਣ ਬੁਲਣ ਆਉਣੇ, ਹਾਂਜੀ ਉਹ ਸਰੀਰ ਨੂੰ ਪਾਣੀ ਵਿੱਚ ਉਹ ਸੱਟੀ ਹੈ ਵਿਸ਼ੇਸ਼ ਕਰਕੇ ਸੁੱਟ ਦਿੰਦੇ। ਹਾਂਜੀ, ਅਤੇ ਜਿਵੇਂ ਹੁਣ ਆਪਣੇ ਉਹ ਤੀਮਰਦਾਨ ਸੰਪਰਦਾ ਉਹ ਜਲ ਪ੍ਰਵਾਹ ਕਰਦੇ ਆ ਵੱਡੇ ਮਹਾਂਪੁਰਖਾਂ ਦਾ, ਉਹ ਮਤਲਬ ਹੈ ਜਿਹੜੇ ਪੂਜਾ ਯੋਗ ਸਾਧੂ ਆ ਜੇ ਉਹਨਾਂ ਸੰਸਕਾਰ ਕਰਨਗੇ ਉੱਥੇ ਉਹ ਮਟੀ ਬਣਾ ਕੇ ਪੂਜਾ ਕਰਨ ਲੱਗ ਪੈਂਦੀਆਂ। ਉਹਨਾਂ ਨੇ ਕਿ ਜਲ ਪ੍ਰਵਾਹ ਕਰ ਦਿਓ, ਨਾ ਕੋਈ ਜਗ੍ਹਾ ਬਣੇ ਅਤੇ ਨਾ ਕੋਈ ਮਟੀਆਂ ਬਣਾ ਦੇ ਨਾ ਪੂਜਾ ਬਣੇ। ਇੱਕ ਪਾਰਸੀ ਲੋਕ ਉਹ ਫਿਰ ਜਿਹੜਾ ਸਰੀਰ ਨੂੰ ਹੱਸਣ ਪੂਜ ਪਾ ਦਿੰਦੇ ਆ, ਉਹ ਅੱਗ ਦੀ ਪੂਜਾ ਕਰਦੇ, ਮੰਦਰਾਂ 'ਚ ਅੱਗ ਬੁਝਣ ਨਹੀਂ ਦਿੰਦੇ। ਅੱਗ ਨੂੰ ਪਵਿੱਤਰ ਰੱਖਣ ਵਾਸਤੇ ਆ ਹੋਕਾ ਹੋਕਾ ਵੀ ਨਹੀਂ ਉਹ ਵਰਤਦੇ, ਮੁਰਦੇ ਨੂੰ ਸਾੜਦੇ ਨੇ। ਉਹ ਜਿਹੜੀ ਲਾਸ਼ ਹੁੰਦੀ ਉਹਨੂੰ ਇੱਕ ਜਿਹੜਾ ਅਹਾਤਾ ਕੋਈ ਨਾ ਉੱਥੇ ਰੱਖ ਦਿੰਦੇ, ਉੱਥੇ ਫਿਰ ਉਹ ਮਾਸਾਹਾਰੀ ਜਿਹੜੇ ਪੰਛੀ ਪੁੰਛੀ ਆ ਖਾ ਜਾਂਦੇ ਆ। ਪਾਰਸੀ ਲੋਕਾਂ ਦਾ ਮਤ ਇਹ ਹੈ ਕਿ ਪਰਮੇਸ਼ੁਰ ਇੱਕ ਆ, ਨਿਰਾਕਾਰ ਆ, ਨਿਰੰਜਨ ਆ, ਮੂਰਤੀ ਪੂਜਾ ਵਿਅਰਥ ਆ। ਅੱਗ ਨੂੰ ਹਮੇਸ਼ਾ ਬਾਲ ਕੇ ਰੱਖਣਾ ਚਾਹੀਦਾ ਅਤੇ ਸੁਗੰਧੀ ਵਾਲੀਆਂ ਚੀਜ਼ਾਂ ਦੀ ਉਹਤੀ ਦੇ ਕੇ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਉਜਾੜ ਧਰਤੀ ਨੂੰ ਹਾਂਜੀ ਖੇਤੀ ਦੁਆਰਾ ਯੋਗ ਬਣਾਉਣਾ ਚਾਹੀਦਾ, ਮਾਰੂ ਥਲ 'ਚ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ, ਛੂਤ ਛਾਤ ਨਹੀਂ ਮੰਨਣੀ, ਪਾਣੀ ਨੂੰ ਪੁਣ ਕੇ ਸਾਫ਼ ਸੁਥਰਾ ਕਰ ਪੀਣਾ ਚਾਹੀਦਾ, ਦਇਆ ਕਰਨੀ, ਸੱਚ ਬੋਲਣਾ, ਗਊਆਂ ਦੀ ਰੱਖਿਆ ਕਰਨੀ ਔਰ ਅਤੇ ਇਸ ਤਰ੍ਹਾਂ ਬਲੀਡਿੰਗ ਵਗੈਰਾ ਹੋਵੇ ਅਤੇ ਉਦੋਂ ਮੈਂ ਉਸ ਸੰਗਤ ਤੋਂ ਬਚਣਾ, ਇਸ ਤਰ੍ਹਾਂ ਦੇ ਉਹਨਾਂ ਦੇ ਖਿਆਲ ਹੈਗੇ ਆ। ਅਤੇ ਜੀਵ ਹੱਤਿਆ ਨਹੀਂ ਕਰਨੀ, ਕੁਕਰਮੀ ਅਤੇ ਜਿਹੜੇ ਹਿੰਸਾ ਕਰਨ ਵਾਲੇ ਆ ਉਹਨਾਂ ਦੀ ਸੰਗਤ ਨਹੀਂ ਕਰਨੀ, ਸਤਸੰਗਤ ਕਰਨੀ, ਧਰਮ ਦੇ ਇਹਨਾਂ ਨੇ ਉਸੂਲ ਬਣਾਇਆ। ਉਹ ਪਾਰਸੀ ਆਪਣੇ ਲੱਕ ਨਾਲ ਇੱਕ ਧਾਗਾ ਜਲਾਉਂਦੇ ਆ, ਮੰਦਰ 'ਚ ਹਰ ਵੇਲੇ ਅੱਗ ਜਾਲੀ ਰੱਖਦੇ ਆ, ਜਿਵੇਂ ਪੁਰਾਤਨ ਹਿੰਦੂ ਹਵਨ ਕਰਦੇ ਇਸ ਤਰ੍ਹਾਂ ਪਾਰਸੀ ਵੀ ਅੱਗ ਦੀ ਪੂਜਾ ਕਰਦੇ ਆ। ਮੁਰਦੇ ਨੂੰ ਦੱਬਦੇ ਸਾੜਦੇ, ਉਹ 'ਚ ਉੱਚਾ ਜਿਹਾ ਇੱਕ ਜੰਗਲਾ ਜਿਹਾ ਬਣਾਉਂਦੇ ਆ, ਉਹਦੇ ਉੱਤੇ ਜਾਲ ਜਿਹਾ ਹੁੰਦਾ, ਉੱਥੇ ਮੁਰਦਾ ਢਕਾ ਦਿੰਦੇ ਆ। ਉਹ ਫਿਰ ਉਹਨਾਂ ਨੂੰ ਜਾਨਵਰ ਜਿਹੜੇ ਪੰਛੀ ਖਾ ਜਾਂਦੇ ਆ, ਜਿਹੜੀਆਂ ਬੱਚੀਆਂ ਕੁਝ ਹੱਡੀਆਂ ਪਾਣੀ ਸੁੱਟ ਦਿੰਦੇ ਆ। ਅਤੇ ਮਰਨ ਵੇਲੇ ਨਾ ਜਿੱਕੀਆਂ ਨੇ 3 ਦਿਨਾਂ ਤੱਕ ਜੀਵ ਆਤਮਾ ਮਿੱਥ ਦੇਵਤੇ ਦੇ ਕੋਲ ਰਹਿੰਦੀ ਹੈ, ਉਹਦੇ ਕੋਲ ਇੱਕ ਦੇਵਤਾ ਬਾਜ ਵੇਸ ਕੇ ਉਹ ਜੀਵ ਨੂੰ ਅੱਗੇ ਲਿਆਉਂਦਾ। ਉੱਥੇ ਪੁੰਨੀ ਪਾਪੀ ਜਿਹੜੇ ਆ ਉਹ ਫਿਰ ਜੀਵ ਇੱਕ ਪੁੱਲ ਦੇ ਪਾਸ ਆਉਂਦੇ, ਪੁੰਨੀ ਸੱਦ ਅਤੇ ਅਸੱਦ, ਉਹ ਜੀਵ ਜਿਹੜੇ ਪੁੱਲ ਦੇ ਕੋਲ ਆਉਂਦੇ ਆ, ਪੁੰਨੀ ਜਿਹੜੇ ਅਸੱਦ ਸਵਾਗ ਭੇਜੇ ਜਾਂਦੇ ਆ, ਪਾਪੀ ਅਸੱਦ ਮੈਨੂੰ ਨਰਕ 'ਚ ਘੱਲੇ ਜਾਂਦੇ ਆ। ਇਹ ਪਾਰਸੀਆਂ ਦਾ ਇਸ ਤਰ੍ਹਾਂ ਦਾ ਕੋਈ ਵਿਚਾਰ ਜਿਹਾ ਹੈਗਾ। ਹਸਣਾ ਫੂਦਾ ਬੂਝ ਪਾ ਦਿੰਦੇ, ਨਾਨਕ ਇਹਨਾਂ ਜਾਪੇ ਹੀ ਕਿੱਥੇ ਜਾਏ ਸਮਾਹ। ਪਾਤਸ਼ਾਹ ਕਹਿੰਦੇ ਇਹ ਨਹੀਂ ਜਾਣਿਆ ਜਾਂਦਾ ਕੁਝ ਕਿ ਜੀਵਾਤਮਾ ਕਿੱਥੇ ਜਾ ਕੇ ਸਮਾਉਂਦੀ ਹੈ। ਇੱਕ ਜੀਵ ਵੀ ਬੜੋ ਹੱਸਣੇ ਵਿੱਚ ਪਾਹੇ ਪੈਂਦੇ ਆ, ਲੇਕਿਨ ਉਹ ਇਸ ਪ੍ਰਕਾਰ ਨਹੀਂ ਜਾਣਦੇ ਕਿ ਅਸੀਂ ਕਿੱਥੇ ਜਾ ਕੇ ਸਮਾਉਣਾ। ਕਈ ਬਿਨਾਂ ਮਤਲਬ ਹੱਸਦੇ ਆ, ਉੱਥੇ ਫਿਰ ਪਤਾ ਨਹੀਂ ਕਰਮ ਚੰਗੇ ਕੀਤੇ ਨਹੀਂ, ਫਿਰ ਰੋਣਾ ਹੀ ਪੈਂਦਾ ਨਾ। ਪੌੜੀ ਇਹ ਤਾਂ ਟੀਚਰਾਂ ਕਰ ਕਰ ਬੜਾ ਹੱਸਦੇ ਨਾ, ਇਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੂ ਕਿਵੇਂ ਹੋਣੀ। ਤਿੰਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਤੇ। ਪਾਤਸ਼ਾਹ ਕਹਿੰਦੇ ਉਹਨਾਂ ਦਾ ਖਾਧਾ ਪੀਤਾ, ਖਾਧਾ ਅੰਨ, ਪੈਦਾ ਕੱਪੜੇ ਪਹਿਨੇ ਔਰ ਮਾਇਆ, ਇਹ ਸਾਰਾ ਕੁਝ ਪਵਿੱਤਰ ਆ ਜੇ ਪਰਮਾਤਮਾ ਦੇ ਨਾਮ ਜਪਣ 'ਚ ਰੰਗੇ ਆ, ਰਤੇ ਹੋਏ। ਜੇ ਨਾਮ ਨਹੀਂ ਜਪਦੇ ਫਿਰ ਤਾਂ ਕੁਛ ਵੀ ਨਹੀਂ। ਤਿੰਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਿਰਸਾਤੇ। ਉਹਨਾਂ ਪੁਰਸ਼ਾਂ ਦੇ ਘਰ ਕੱਚੇ, ਮੰਦਰ ਪੱਕੇ, ਮਹਿਲ ਦੋ ਮਜਲੇ, ਦੋ ਦੋ ਛੱਤਾਂ, ਤਿੰਨ ਤਿੰਨ ਛੱਤਾਂ ਵਾਲੇ ਔਰ ਸਰਾਈ ਹਵੇਲੀਆਂ, ਸਰਾਵਾਂ ਅਤੇ ਜਿੰਨੇ ਵੀ ਮਕਾਨ ਉਹ ਪਵਿੱਤਰ ਆ। ਕਿਹੜੇ? ਜਿਹੜੇ ਮਕਾਨਾਂ 'ਚ ਗੁਰਮੁਖ ਪਿਆਰੇ ਅਤੇ ਜਨ ਸੇਵਕ ਆ, ਸਿੱਖ ਆ, ਉਹ ਜਾ ਕੇ ਅਭਿਆਗਤ ਜਿਹੜੇ ਅਤਿਥੀ ਆ ਬਰਸਾਉਂਦੇ ਆ, ਜਿੱਥੇ ਆਇਆਂ ਨੂੰ ਜੀ ਆਇਆਂ ਹੁੰਦੀ ਹੈ, ਜਲ ਪਾਣੀ, ਲੰਗਰ ਪਾਣੀ ਛਕਾਇਆ ਜਾਂਦਾ। ਤਿੰਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਹਨੇ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ। ਪਾਤਸ਼ਾਹ ਕਹਿੰਦੇ ਉਹਨਾਂ ਦੇ ਤੁਰੇ ਮੈਨੇ ਘੋੜੇ, ਜੀਨ ਕਾਠੀਆਂ, ਖੁਰਗੀਰ ਖੁਰਜੀ, ਖੁਰਜੀ ਉਹਨੂੰ ਕਹਿੰਦੇ ਆ ਜਿਹੜੀ ਦੁਵੱਲੀ ਪੈਣ ਵਾਲਾ ਥੈਲਾ ਜਿਹਾ ਹੁੰਦਾ ਜਿਵੇਂ ਘੋੜੇ 'ਤੇ ਪਾਇਆ ਹੁੰਦਾ, ਜੇ ਜ਼ਰੂਰੀ ਸਮਾਨ ਪਾ ਕੇ ਉਹ ਘੋੜੇ ਚੜ੍ਹਨ ਵਾਲਾ ਘੋੜੇ ਉੱਤੇ ਉਹਨੂੰ ਦੁਵੱਲੀ ਲਟਕਾ ਲੈਂਦਾ ਅਤੇ ਕਾਠੀ ਦੇ ਥੱਲੇ ਜਿਹੜੇ ਨਮ ਦੇ ਦਾ ਟੁਕੜਾ ਪਾਉਂਦੇ ਆ ਉਹਨੂੰ ਖੁਰਗੀਰ ਕਹਿ ਦਿੰਦੇ ਆ। ਤਿੰਨਕੇ ਤੁਰੇ ਜੀਨ, ਜੀਨ ਕਾਠੀਆਂ, ਖੁਰਗੀਰ ਖੁਰਜੀ, ਇਹ ਸਾਰਾ ਸਮਾਨ ਪਵਿੱਤਰ ਆ ਜਿਹਨੇ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਂਦੇ, ਜਿਹਨਾਂ ਦੇ ਗੁਰਮੁਖ ਜਾਣ ਸਿੱਖ ਸੰਤ ਸਾਧ ਚੜ੍ਹ ਕੇ ਜਾਂਦੇ, ਭਜਨ ਵਾਲੇ ਜਾਂਦੇ, ਅਤੇ ਜਿਹਨਾਂ ਦੇ ਚੜ੍ਹ ਕੇ ਕੋ ਕਰਮ ਪੁੱਠੇ ਪਾਸੇ ਜਾਂਦੇ ਫਿਰ ਤਾਂ ਨਹੀਂ ਪਵਿੱਤਰ। ਕਿਨਕੇ ਕਰਮ ਧਰਮ ਕਾਰ ਸਭ ਪਵਿੱਤ ਹੈ ਜੋ ਬੋਲ ਹੈ ਹਰ ਹਰ ਰਾਮ ਨਾਮ ਹਰ ਸਤਿ। ਜਦੋਂ ਇੱਥੇ ਆਏ ਉਹ ਦਰਿਆ ਤੋਂ ਪਾਰੋਂ ਫਿਰ ਘੋੜੇ ਆਉਣੇ, ਦਰਿਆਈ ਘੋੜੇ, ਉਹਨਾਂ ਦੇ ਬਲੈਡਰ ਰੱਖੇ ਹੋਣੇ ਅਤੇ ਸ਼ਰਾਬਾਂ ਵੇਚਣੀਆਂ, ਅਤੇ ਫਿਰ ਉਹਨਾਂ ਘੋੜਿਆਂ ਦਾ ਚੜ੍ਹਨਾ ਉਹ ਪਵਿੱਤਰ ਥੋੜ੍ਹੀ ਹੋਇਆ। ਨਸ਼ਾ ਵੇਚਣਾ, ਨਸ਼ਾ ਪੀਣ ਲਾਉਣਾ, ਆਪ ਤਾਂ ਮਾਇਆ ਕਮਾਲੀ, ਉਹਦਾ ਤਾਂ ਜੀਵਨ ਗਲ ਗਿਆ ਨਾ ਜਿਹੜਾ ਪੀਊਗਾ। ਇਸ ਵਾਸਤੇ ਫਿਰ ਉਹ ਜਿਹੜੀ ਮਾਇਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਤਬਾਹ ਕਰਦੀ, ਮਾੜੇ ਧੰਦਿਆਂ ਦੀ ਮਾਇਆ ਮਾੜੇ ਕੰਮ ਕਰਵਾਉਂਦੀ ਹੈ। ਕਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੁੱਲ ਹੈ ਹਰ ਹਰ ਰਾਮ ਨਾਮ ਹਰ ਸਤਿ। ਉਹ ਕੁਦਰਤੀ ਮਹਾਂਪੁਰਖ ਸ਼੍ਰੀ ਮਾਨ ਬਾਬਾ ਗਿਆਨ ਸਿੰਘ ਜੋਲਾ ਵਾਲੇ ਉਹ ਸੰਗਤਾਂ ਸਮੇਤ ਆਏ ਅਤੇ ਅੰਮ੍ਰਿਤ ਪ੍ਰਚਾਰ ਦਾ ਵਚਨ ਚੱਲ ਪਿਆ। ਮਹਾਂਪੁਰਖਾਂ ਨੇ ਜੋ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਕਈ ਵਾਰੀ ਪੰਜਾਂ ਪਿਆਰਿਆਂ ਦੁਆਰਾ ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਏ ਅਤੇ ਕੁਦਰਤੀ ਅਤੇ ਧੰਨ ਧੰਨ ਬਾਬਾ ਬਸੰਤ ਸਿੰਘ ਸਾਹਿਬ ਜੀ ਦੇ ਕਬਰਸਥਾਨ ਅਤੇ ਜੋਲਾਂ ਗਏ ਕੁਟੀਆ, ਅਤੇ ਉੱਥੇ ਇੱਥੇ ਐਸ ਡੀ ਐਮ ਸਾਹਿਬ ਵੀ ਗਏ ਸੀ, ਉਹ ਸੰਤਾਂ ਦੇ ਉਹਨਾਂ ਦੇ ਪ੍ਰੇਮੀ ਸੀ, ਅਤੇ ਉਹ ਕੁਦਰਤੀ ਮੈਂ ਵੀ ਚਲੇ ਗਿਆ ਅਤੇ ਸੰਤ ਕਹਿਣ ਲੱਗੇ ਐਸ ਡੀ ਐਮ ਸਾਹਿਬ ਨੂੰ ਸੁਣਾਓ ਤੁਹਾਡੇ ਇਲਾਕੇ ਦਾ ਕੀ ਹਾਲ ਚਾਲ, ਠੀਕ ਠਾਕ ਹੈ? ਉਹ ਐਸ ਡੀ ਐਮ ਸਾਹਿਬ ਕਹਿਣ ਲੱਗੇ ਮਹਾਰਾਜ ਉੱਥੇ ਛੋਟੀ ਜਿਹੀ ਉਮਰ ਦਾ ਸੰਤ ਆਇਆ ਅਤੇ ਉਹਨੇ ਲੋਕਾਂ ਦਾ ਬੜਾ ਸੁਧਾਰ ਕੀਤਾ, ਅਤੇ ਅਸੀਂ ਮੰਡ 'ਚ ਬੜੇ ਛਾਪੇ ਮਾਰਨੇ, ਬਲੈਕੀ ਬੜੇ ਫੜਨੇ, ਸਾਤੋਂ ਕਾਬੂ ਨਹੀਂ ਆਏ, ਹੁਣ ਪਤਾ ਨਹੀਂ ਕੀ ਐਸਾ ਕੀਤਾ, ਉਹ ਸਾਰੇ ਅੰਬਰ ਛਕਾ ਤੇ ਅਤੇ ਮਾੜੇ ਧੰਦੇ ਛੱਡ ਗਿਆ। ਸੰਤ ਹੱਸ ਪਿਆ ਅਤੇ ਉਹ ਐਸ ਡੀ ਐਮ ਸਾਹਿਬ ਕਹਿੰਦੇ ਮਹਾਰਾਜ ਆਪ ਜੀ ਹੱਸ ਪਿਆ ਅਤੇ ਮੈਂ ਪਿੱਛੇ ਬੈਠਾ ਜੀ, ਕਹਿੰਦੇ ਇਹ ਤਾਂ ਨਹੀਂ ਪਛਾਣ ਲਓ ਉਹ ਜਿਹੜੇ ਐਸ ਡੀ ਐਮ ਸਾਹਿਬ ਨੇ ਕਰਵਟ ਮਰੋੜੀ ਦੇਖਿਆ ਉੱਠ ਕੇ ਉਹ ਨਮਸਕਾਰ ਕਰਨ ਆਏ। ਕਹਿੰਦੇ ਮਹਾਰਾਜ ਇਹਨਾਂ ਨੇ ਜਦੋਂ ਲਿਆ ਆਇਆ ਉੱਥੇ ਆ ਕੇ ਫਿਰ ਉਹਨਾਂ ਲੋਕਾਂ ਨੂੰ ਕਥਾ ਵਾਰਤਾ ਸੁਣਾ ਸੁਣਾ ਇਹਨਾਂ ਦੇ ਜੀਵਨ ਬਦਲ ਦਿੱਤੇ।

ਪਾਉਂਦੀ। ਤਿੰਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੁੱਲ ਹੈ ਹਰ ਹਰ ਰਾਮ ਨਾਮ ਹਰ ਸਤਿ। ਉਹਨਾਂ ਦੇ ਕਰਮ ਧਰਮ ਜਿੰਨੇ ਵੀ ਕਾਰਜ ਕਰਦੇ ਪਾਤਸ਼ਾਹ ਕਹਿੰਦੇ ਪਵਿੱਤਰ ਹੈ। ਕਿਉਂ? ਜਿਹੜਾ ਨਿਰੰਕਾਰ ਆ ਉਹ ਸਾਰੇ ਜੀਵਾਂ ਨੂੰ ਹਰਿਆਂ ਭਰਿਆਂ ਕਰਨ ਵਾਲਾ, ਸ਼ੁਭ ਗੁਣਾਂ ਨਾਲ ਪ੍ਰਫੁੱਲਿਤ ਕਰਨ ਵਾਲਾ, ਉਸ ਪਰਮੇਸ਼ਰ ਦੇ ਸਾਤੇ, ਉਸ ਸਤਨਾਮ ਨੂੰ ਬੋਲਦੇ ਆ ਹਰ ਸਾਤੇ। ਜੋ ਬੋਲਿਆ ਹਰ ਹਰ ਰਾਮ ਨਾਮ ਹਰ ਸਾਤੇ, ਪਰਮੇਸ਼ਰ ਰਮਿਆ ਜਿਹੜਾ ਹਰੀ ਸਭ ਨੂੰ ਹਰਿਆਂ ਕਰਨ ਵਾਲਾ, ਉਹਦੇ ਨਾਮ ਨੂੰ ਜਿਹੜਾ ਸਾਤੇ ਸੱਚਾ ਸਤਨਾਮ ਹੈ ਉਹਨੂੰ ਬੋਲਦੇ। ਜਿਹਨਾਂ ਪੁੱਤ ਹੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਕਾ ਜਾਤੀ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਰੂਪੀ ਪੁੱਤ ਹੈ, ਪੋਤਾ ਨਾਮ ਇੱਥੇ ਪੱਲੇ ਦਾ ਹੈ, ਪੋਤ ਨਾਮ ਜਹਾਜ਼ ਦਾ ਵੀ, ਹਾਂਜੀ ਜਹਾਜ਼ ਦਾ ਵੀ ਹੈ ਖਜ਼ਾਨੇ ਦਾ ਵੀ ਹੈ। ਜਿਨ੍ਹਾਂ ਦੇ ਪੱਲੇ 'ਚ ਪੋਨਿਆ ਸ਼ੁਭ ਗੁਣ ਦਾ ਖਜ਼ਾਨਾ ਉਹ ਗੁਰਮੁਖ, ਹਾਂਜੀ ਸਿੱਖ ਜਿਹੜੇ ਆ ਸਤਿਗੁਰੂ ਜੀ ਦੇ ਕੋਲ ਸਿੱਖਿਆ ਲੈਣ ਜਾਂਦੇ ਆ, ਅਤੇ ਜਿਹੜੇ ਹੁਣ ਨਸ਼ਈ ਵਿਸ਼ਈ ਆ ਉਹ ਤਾਂ ਪਰੇ ਨੂੰ ਦੌੜਦੇ ਆ। ਸਲੋਕ ਮੰਨਲਾ ਤੀਜਾ, ਨਾਨਕ ਨਾਵ ਕੁਥਿਆ ਹਲਤ ਪਲ ਸਭ ਜਾਏ। ਪਾਤਸ਼ਾਹ ਜਿਹੜੇ ਪਰਮੇਸ਼ਰ ਨਾਲ ਕੁੱਥਿਆ, ਕੁੱਠਣਾ ਨਾਮ ਹੁੰਦਾ ਭੁੱਲਣ ਦਾ, ਉਹ ਜਿਹੜੇ ਮਨਮੁੱਖ ਹਨ ਉਹਨਾਂ ਦਾ ਹਾਲਤ ਪੁੱਲ ਲੋਕ ਪੁਲੋਕ ਦੇ ਜਿੰਨੇ ਸੁੱਖ ਆ ਸਾਰੇ ਚਲੇ ਜਾਂਦੇ ਆ। ਜਪ ਤਪ ਸੰਜਮ ਸਭ ਹਿਰ ਲਾਇਆ ਅੰਗੂਠੀ ਦੂਜੇ ਪਏ। ਐਸੇ ਜਿਹੜੇ ਉਹਨਾਂ ਜਪ ਤਪ ਸੰਜਮ ਸਭ ਇਹ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਚੜਾਲ ਇਹਨਾਂ ਨੇ ਹਿਰ ਲਿਆ, ਚੁਰਾ ਲਿਆ, ਖੋ ਲਿਆ, ਉਹਨਾਂ ਦੀ ਬੁੱਧੀ ਦੀ ਦਵੈਸ਼ ਕਰਕੇ ਮੁੱਠੀ ਠੱਗੀ ਗਈ ਹੈ। 5649 'ਤੇ ਜਮਦਰ ਬਦੇ ਮਾਰੀ ਹੈ ਬਹੁਤੀ ਮਿਲਿਆ ਸੀ। ਐਸੇ ਲੋਕ ਭਗਵਾਨ ਸਮਾਂ ਦਾ ਜਮ ਦੇ ਦਰ ਦਰਵਾਜ਼ੇ 'ਚ ਬੱਧੇ ਬੰਨੇ ਹੋਏ ਮਾਰੇ ਜਾਂਦੇ, ਬਹੁਤ ਤਰ੍ਹਾਂ ਸਜ਼ਾ ਮਿਲਦੀ ਹੈ। ਠਾਠਾ ਵੱਜਦੀਆਂ ਪਿਆਜੋ ਹੁਣ ਭੇਜਿਆ ਤਾਂ ਸਾਨੂੰ ਨਾਮ ਜਪਣ ਨੂੰ ਉੱਥੇ ਕੀ ਪੁੱਠੇ ਕੰਮ ਕਰਦੇ ਰਹਿਣ। ਮਹਲਾ ਤੀਜਾ, ਇਹ ਜਿਹੜੇ ਦੁਸ਼ਟ ਉਹਨਾਂ ਦਾ ਕਿਸ ਤਰ੍ਹਾਂ ਦੀ ਕਿਰਿਆ ਦੱਸਦੇ ਆ। ਸੰਤਾਂ ਨਾਲ ਬੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਇਹ ਜਿਹੜੇ ਮਨਮੁੱਖ ਲੋਕ ਆ ਐਸੇ ਆ ਜਿਹੜੇ ਭਜਨ ਕਰਨ ਵਾਲੇ ਸੰਤ ਲੋਕ ਆ ਉਹਨਾਂ ਨਾਲ ਬੈਰ ਕਮਾਉਂਦੇ ਆ, ਜਿਹੜੇ ਦੁਸ਼ਟ ਲੋਕ ਆ ਉਹਨਾਂ ਨਾਲ ਇਹਨਾਂ ਦਾ ਮੋਹ ਆ ਅਤੇ ਪਿਆਰ ਆ, ਉਹਨਾਂ ਜੁੰਡਲੀਆਂ 'ਚ ਜਾ ਬਹਿੰਦੇ ਆ। ਐਸੇ ਜਿਹੜੇ ਲੋਕ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਅੱਗੇ ਪਿੱਛੇ ਸੁੱਖ ਨਾ ਹੀ ਨਹੀਂ ਮਰ ਜਮੇ ਮਾਰੋ ਆ, ਅੱਗੇ ਪਿੱਛੇ ਲੋਕ ਕੋਲੋ ਜਿਹਨੂੰ ਕੋਈ ਸੁੱਖ ਨਹੀਂ, ਉਹ ਫਿਰ ਵਾਰ ਵਾਰ ਮੁੜ ਮੁੜ ਕੇ ਜੰਮਦੇ ਆ ਮਰਦੇ ਆ, ਇਸ ਤਰ੍ਹਾਂ ਧੱਕੇ ਖਾਂਦੇ ਫਿਰਦੇ ਆ। ਤ੍ਰਿਸ਼ਨਾ ਕਦੇ ਨਾ ਬੁੱਝੇ ਹੀ ਦੋਵਦਾ ਵੇਖੋ, ਉਹਨਾਂ ਦੇ ਹਿਰਦੇ 'ਚੋਂ ਮਾਇਆ ਪਦਾਰਥਾਂ ਦੀ ਤ੍ਰਿਸ਼ਨਾ, ਇਹ ਅੱਗ ਤਾਂ ਬੁੱਝਦੀ ਨਹੀਂ। ਇਸ ਵਾਸਤੇ ਦੋਵਦਾ ਰਾਗ ਦੁਆਸ਼ ਵਿਅਕਤੀ 'ਚ ਸਲਾਹ ਵਾਸਤੇ ਖੁਆਰਮੇ ਨੇ ਫਜਲ ਖਰਾਬ ਹੁੰਦੇ ਆ। ਮੋਹ ਕਾਲੇ ਤਿੰਨਾਂ ਨਿੰਦਕਾਂ ਤਿੱਤ ਸੱਚਾ ਦਰਬਾਰ, ਤਿੱਤ ਸੱਚੇ ਨਾਮ ਕਰ ਦਰਬਾਰ 'ਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਆ। ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾ, ਪਾਤਸ਼ਾਹ ਪਰਮੇਸ਼ਰ ਨਾਮ ਤੋਂ ਬਿਨਾਂ ਨਾ ਉਰਵਾਰ। ਇਸ ਲੋਕ ਦਾ ਸੁੱਖ ਨਾ ਪਾਰ ਪਰਲੋਕ ਦਾ ਕੋਈ ਸੁੱਖ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦਾ, ਨਾ ਉਰਵਾਰ ਬਰਾਗ ਨਾ ਪਾਰ ਗਿਆਨ, ਦੋਹਾਂ ਸ਼ੁਭ ਗੁਣਾਂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੌੜੀ, ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ। ਜਿਹੜੇ ਗੁਰੂ ਪਿਆਰੇ ਮਨ ਮਾਹੀ ਮਨ ਦੇ ਵਿੱਚ ਨਿਰੰਕਾਰ ਨਾਮ ਧਿਆਉਂਦੇ ਆ, ਉਹ ਬਾਣੀ ਕਰਕੇ ਵੀ ਪਰਮੇਸ਼ਰ ਦੇ ਨਾਮ ਵਿੱਚ ਤਦਾਕਾਰ ਹੋਏ ਹੋਏ ਹਨ। ਜਿਹਨਾਂ ਮਨ ਚਿੱਤ ਇੱਕ ਆਰਾਧਿਆ ਤਿੰਨਾਂ ਇੱਕ ਸਿੰਨ ਦੂਜਾ ਗੁਣ ਹੈ। ਜਿਹੜੇ ਮਨ ਚਿੱਤ ਕਰਕੇ ਇੱਕ ਨਿਰੰਕਾਰ ਦੀ ਆਰਾਧਨਾ ਕਰਦੇ ਆ, ਐਸੇ ਗੁਰੂ ਨੂੰ ਇੱਕ ਨਿਰੰਕਾਰ ਤੋਂ ਬਿਨਾਂ ਦੂਜਾ ਨਿਗਾਹ ਨਹੀਂ ਆਉਂਦਾ, ਹਰ ਪਾਸੇ ਪਰਮੇਸ਼ਰ ਦੀ ਜੋਤ ਦੇਖਦੇ ਹਨ। ਸਹੀ ਪੁਰਖ ਹਰ ਸੇਵਦੇ ਜਿਨ ਤੁਰ ਮਸਤਕ ਲਿਖਾਏ। ਐਸੇ ਉਹ ਗੁਰਮੁਖ ਪਿਆਰੇ ਨਿਰੰਕਾਰ ਸੇਵਾ ਕਰਦੇ ਆ, ਜਿਨ੍ਹਾਂ ਦੇ ਤੁਰੋਂ ਮੱਥੇ 'ਤੇ ਪਵਿੱਤਰ ਲੇਖ ਲਿਖਾਹੀ ਲਿਖਿਆ ਹੋਇਆ। ਹਰ ਕੇ ਗੁਣਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਏ। ਉਹ ਹਮੇਸ਼ਾ ਮਹਾਰਾਜ ਗੁਣ ਗਾਉਂਦੇ, ਉਹਦੇ ਗੁਣ ਗਾਉਣੇ ਨਾ ਉਹਨਾਂ ਨੂੰ ਗੁਣੀ ਨਿਰੰਕਾਰ ਦੀ ਸਮਝਾਈ ਸਮਝ ਆ ਜਾਂਦੀ ਹੈ। ਵਡਿਆਈ ਵੱਡੀ ਗੁਰਮੁਖਾਂ ਗੁਰਪੂਰਾ ਹਰ ਨਾਮ ਸਮਾਏ। ਐਸੇ ਗੁਣਾਂ ਦੀ ਵਡਿਆਈ ਸਾਰਿਆਂ ਤੋਂ ਵੱਡੀ ਮਹਾਨ ਆ, ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਦੇ ਰਾਹੀਂ ਪਰਮੇਸ਼ਰ ਦੀ ਨਾਮੀ ਵਿੱਚ ਸਮਾਹੀ ਇਸਤਤੀ ਹੋ ਗਈ ਹੈ। ਸਲੋਕ ਮਹਲਾ ਤੀਜਾ, ਸਤਿਗੁਰ ਕੀ ਸੇਵਾ ਗਾਖੜੀ ਸਰ ਦੀ ਜੈ ਆਪ ਗਵਾਏ।
ਕਹਿੰਦੇ ਸਤਿਗੁਰਾਂ ਦੀ ਸੇਵਾ ਬੜੀ ਗਾਖੜੀ।

0: ਕਠਿਨ ਹੈ। ਕਿਉਂ? ਸਤਿਗੁਰਾਂ ਦੀ ਸੇਵਾ ਉਸ ਵੇਲੇ ਹੁੰਦੀ ਹੈ ਜਦੋਂ ਆਪਾਂ ਹੰਕਾਰ ਗੁਆ ਕੇ ਆਪਣਾ ਸਿਰ ਅਰਪਣ ਕਰ ਦਈਏ, ਭਾਵ ਆਪਣੀ ਮਤ ਤਿਆਗ ਦਈਏ। ਸ਼ਬਦ ਮਰਹਿ ਫਿਰ ਨਾ ਮਰਹਿ ਤਾਂ ਸੇਵਾ ਪਵੇ ਸਭ ਥਾਂ। ਜਿਹੜੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੀਵਤ ਭਾਵ ਹੰਕਾਰ ਵੱਲੋਂ ਮਰ ਜਾਂਦੇ ਆ, ਉਹ ਫਿਰ ਮੁੜ ਕੇ ਨਹੀਂ ਮਰਦੇ। ਉਹਨਾਂ ਦੀ ਸੇਵਾ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਪੈ ਜਾਂਦੀ ਹੈ। ਪਾਰਸ ਪਰਸ ਅਪਾਰਸ ਹੋਵੇ ਸੱਚ ਰਹਿ ਲਵੇ, ਗੁਰੂ ਰੂਪੀ ਪਾਰਸ ਨੂੰ ਪਰਸ ਕੇ ਛੂ ਕੇ ਸੱਚੇ ਨਾਮ 'ਚ ਹਾਂਜੀ ਲੇ ਬਿਰਤੀ ਲਾ ਕੇ ਰਹਿਣਾ ਕਰੇ, ਜੋ ਵੀ ਪਾਰਸ ਰੂਪੇ ਹੋ ਜਾਂਦਾ। ਜਿਸ ਪੂਰਵ ਹੋਇਆ ਲਿਖਿਆ ਅਤੇ ਸਤਿਗੁਰ ਮੇਰਾ ਪ੍ਰਭਾ, ਜਿਨ੍ਹਾਂ ਦੇ ਮੱਥੇ ਦੇ ਪੂਰਵਲਾ ਪਵਿੱਤਰ ਕਰਮ ਲਿਖਿਆ ਆ, ਉਹਨਾਂ ਨੂੰ ਪੂਰੇ ਗੁਰੂ ਆ ਕੇ ਮਿਲਦੇ ਆ। ਹਾਂਜੀ ਹੈ ਸੰਸਾਰ 'ਤੇ ਸਾਰਾ ਕੁਛ ਹੈ, ਭਾਗਾਂ ਬਿਨਾਂ ਮਿਲਦਾ ਕੁਛ ਨਹੀਂ। ਨਾਨਕ ਗਣਤਾ ਸੇਵਕ ਨਾ ਮਿਲਿਆ ਜਿਸ ਵਕਤ ਹੈ ਸੋ ਪਵੇ ਸਾ। ਪਾਤਸ਼ਾਹ ਕਹਿੰਦੇ ਜਿਹੜਾ ਗਿਣਤੀਆਂ ਗਿਣਨ ਵਾਲਾ ਨਾ, ਉਹ ਨਿਰੰਕਾਰ ਨੂੰ ਨਹੀਂ ਮਿਲਦਾ। ਅਤੇ ਜਿਹਨੂੰ ਸਤਿਗੁਰ ਬਖਸ਼ਿਸ਼ ਕਰਦੇ ਆ, ਉਹ ਗੁਰਮੁਖ ਪਿਆਰੇ ਜਿਹੜੇ ਆ, ਉਹਨਾਂ ਨੂੰ ਸਰੂਪ ਥਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਪਵੇ ਥਾਏ, ਉਹ ਜਿਹੜੇ ਗੁਰਮੁਖ ਆ ਸਰੂਪ ਥਾਂ ਵਿੱਚ ਪੈ ਜਾਂਦੇ ਆ, ਆਤਮਾ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹੱਲਾ ਤੀਜਾ, ਮਹਿਲ ਕਮਹਿਲ ਨੂੰ ਜਾਣ ਮੂਰਖ ਆਪਣੇ ਸੁਆਏ। ਜਿਹੜੇ ਮੂਰਖ ਲੋਕ ਆ ਉਹ ਆਪਣੇ ਸੁਆਏ ਮਤਲੂ 'ਚ ਲੱਗੇ ਆ, ਮਹਿਲ ਕਮਹਿਲ ਭਲਾ ਬੁਰਾ ਤਾਂ ਜਾਣਦੇ ਨੇ, ਆਤਮਾ ਕੀ ਅਨਾਤਮਾ ਕੀ ਇਹਨੂੰ ਨਹੀਂ ਜਾਣਦੇ। ਆਤਮਾ ਸਤਸਰੂਪ ਆ, ਅਨਾਤਮਾ ਝੂਠਾ ਆ। ਪ੍ਰਪੰਚ ਸਭ ਦੀ ਚਿੰਨ੍ਹ ਹੈ ਤਾਂ ਮਹਿਲ ਲਹਿ ਜੋਤੀ ਜੋ ਸੁਣਾ। ਜਿਹੜੇ ਗੁਰੂ ਮਹਾਰਾਜ ਉਪਦੇਸ਼ ਨੂੰ ਸਮਝਦੇ ਜਾਣਦੇ ਆ, ਉਸ ਰੂਪ ਨੂੰ ਲਹਿ ਹੈ, ਆਪਣੇ ਸਰੂਪ ਦੀ ਲਖਤਾ ਸੋਝੀ ਗਿਆਤ ਪ੍ਰਾਪਤ ਕਰ ਲੈਂਦੇ ਆ। ਜਿਹੜੇ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਆ, ਫਿਰ ਜੋਤੀ ਨਾਲ ਉਹਨਾਂ ਦੀ ਜੋਤ ਸਮਾ ਜਾਂਦੀ ਹੈ। ਸਦਾ ਸੱਚੇ ਦਾ ਭਾਵ ਮਨ ਵਸਿਆ ਤਾਂ ਸਭਾ ਸੋਝੀ ਪਾ, ਸਦਾ ਸੱਚੇ ਨਿਰੰਕਾਰ ਦਾ ਭਾਵ ਮਨ 'ਚ ਡਰ ਵਸ ਜਾ, ਅਤੇ ਸਾਰੇ ਦਿਨ ਸੋਝੀ ਜਿਹੜੀ ਗਿਆਤ ਹੈ ਸਮਝ ਹੈ ਉਹਨੂੰ ਪਾਏ ਪਾ ਲੈਂਦੇ ਹਨ। ਸਤਿਗੁਰ ਆਪਣੇ ਘਰ ਵਰਤਾ ਆਪੇ ਲੈ ਮਿਲਾ, ਸਤਿਗੁਰ ਸੱਚੇ ਆਪਣੇ ਸਰੂਪ ਘਰ 'ਚ ਵਰਤ ਰਹੇ। ਜਿਹੜੇ ਉੱਤਮ ਸਲੇਜ ਗਿਆ ਸੂਆ ਉਹਨਾਂ ਨੂੰ ਵੀ ਮਹਾਰਾਜ ਆਪਣੇ ਨਾਲ ਮਿਲਾ ਲੈਂਦੇ ਹਨ। ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਜਾ। ਪਾਤਸ਼ਾਹ ਜਿਹਨਾਂ 'ਤੇ ਜਿਹੜੇ ਜਿਹਨਾਂ ਉੱਤੇ ਰਜਾਏ ਆਗਿਆ ਕਰਨ ਵਾਲਾ ਨਿਰੰਕਾਰ ਕਿਰਪਾ ਕਰ ਦਿੰਦਾ ਨਾ, ਉਹ ਫਿਰ ਗੁਰੂ ਨਾਲ ਮਹਾਰਾਜ ਨਾਲ ਮਿਲਣ ਕਰਕੇ ਉਹਨਾਂ ਦੀ ਪਤ ਇਹਦੀ ਜਿਹੜੀ ਪੂਰੀ ਪੈਂਦੀ ਹੈ, ਪੂਰਾ ਸਤਿਕਾਰ ਇੱਜ਼ਤ ਰਹਿ ਕੇ ਜਾਂਦੇ ਆ। ਧਾਨ ਹਾਂ ਧਨ ਹਨ ਭਾਗ ਤੇ ਨਾ ਭਗਤ ਜਨਾ ਜੋ ਹਰਨਾਮਾ ਹਰਮੁਖ ਪੈਤਿਆ। ਪੌੜੀ ਧਨ ਹਨ ਭਾਗ ਤੇ ਨਾ ਭਗਤ ਜਨਾ ਜੋ ਹਰਨਾਮਾ ਹਰਮੁਖ ਕਹਿਤਿਆ, ਉਹਨਾਂ ਭਗਤ ਜਨਾਂ ਦੇ ਭਾਗ ਧਨ ਤਾਂ ਜੋ ਗਿਆ ਜਿਹੜੇ ਆਪਣੇ ਮੁਖਾਰ ਬਿੰਦ ਨਾਲ ਪਰਮੇਸ਼ਰ ਦੇ ਨਾਮ ਨੂੰ ਕਹਿਤਿਆ ਦਿਨ ਰਾਤ ਕਥਨ ਕਰਦੇ ਰਹਿੰਦੇ ਹਨ। ਸੰਤਨ ਭਾਗ ਤੇ ਨਾ ਸੰਤ ਜਨਾ ਜੋ ਹਰ ਜਸ ਤ੍ਰਵਣ ਸੁਣਦੇ, ਉਹਨਾਂ ਸੰਤ ਜਨਾਂ ਦੇ ਭਾਗ ਵੀ ਧਨ ਧਨ ਹੈ ਜਿਹੜੇ ਕੰਨਾਂ ਨਾਲ ਪਰਮਾਤਮਾ ਦੇ ਜਸ ਨੂੰ ਸੁਣਤਿਆ ਸੁਣਦੇ ਹਨ। ਧੰਨ ਧਨ ਭਾਗ ਤੇ ਸਾਧ ਜਨਾ ਹਰ ਕੀਰਤਨ ਗਾਇ ਗੁਣ ਜਨਵੰਤ, ਉਹਨਾਂ ਸਾਧ ਜਨਾਂ ਦੇ ਭਾਗ ਵੀ ਧੰਨ ਧੰਨ ਹੈ ਜਿਹੜੇ ਨਿਰੰਕਾਰ ਦੇ ਕੀਰਤਨ ਨੂੰ ਹਾਂਜੀ ਗਾਉਂਦੇ ਆ ਅਤੇ ਸੁਣਦੇ ਆ। ਹਾਂਜੀ ਕੀਰਤਨ ਗਾਏ ਕੀਰਤਨ ਗਾਉਂਦੇ ਗੁਣੀ ਜਨ ਬਣਦੇ ਆ, ਗੁਣਵਾਨ ਪੁਰਖ ਬਣਦੇ ਆ ਬਣ ਜਾਂਦੇ ਆ। ਧੰਨ ਧਨ ਭਾਗ ਤੇ ਗੁਰਮੁਖਾਂ ਜੋ ਗੁਰੂ ਸਿੱਖ ਲੈ ਮੰਨ ਜਾਂਦੇ, ਉਹਨਾਂ ਗੁਰਮੁਖਾਂ ਦੇ ਭਾਗ ਵੀ ਧੰਨ ਧੰਨ ਆ ਜਿਹੜੇ ਸਤਿਗੁਰਾਂ ਦੀ ਸਿੱਖਿਆ ਲੈ ਕੇ ਮਨ ਨੂੰ ਜਿੰਤਿਆ ਮੈਨੇ ਜਿੱਤ ਲੈਂਦੇ ਹਨ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ, ਉਹਨਾਂ ਗੁਰਮੁਖ ਪਿਆਰਿਆਂ ਦੇ ਸਭ ਤੋਂ ਸਾਰਿਆਂ ਤੋਂ ਵੱਡੇ ਭਾਗ ਕਰਮੇ ਜਿਹੜੇ ਗੁਰਸਿੱਖ ਆਪਾਂ ਹੰਕਾਰ ਛੱਡ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਪੜ੍ਹਤਿਆ ਪੈ ਜਾਂਦੇ। ਜਿੰਨੇ ਉੱਪਰ ਗੁਣੇ ਗਿਣੇ ਆ ਉਹ ਵੱਡਿਆਂ ਭਾਗਾਂ ਦੇ ਜਿਹੜੇ ਗੁਰੂ ਕੇ ਚਰਨ ਹੀ ਪੈ ਜਾਂਦੇ ਆ, ਆਪਣੇ ਕਰਮ ਦਾ ਹੰਕਾਰ ਨਹੀਂ ਕਰਦੇ। ਮਹਲਾ ਸਲੋਕ ਮਹਲਾ ਤੀਜਾ, ਬ੍ਰਹਮ ਬਿੰਦ ਹੈ ਤੇ ਇਸਦਾ ਬ੍ਰਹਮ ਗ੍ਰਹਿ ਹੈ ਇੱਕ ਸ਼ਬਦ ਲਈ ਬੁਲਾਏ। ਜਿਹਨਾਂ ਨੇ ਇੱਕ ਸਤਿਗੁਰਾਂ ਦੇ ਉਪਦੇਸ਼ 'ਚ ਆਪਣੀ ਸੁਰਤੀ ਵਿਰਤੀ ਨੂੰ ਲਾ ਲਿਆ, ਔਰ ਜਿਹੜਾ ਬ੍ਰਹਮ ਨੂੰ ਬਿੰਦ ਹੈ ਬਿੰਦ ਮੈਂ ਨਹੀਂ ਜਾਣਦਾ ਆ, ਉਹਨਾਂ ਦਾ ਬ੍ਰਹਮ ਉਹਨਾਂ ਦਾ ਬ੍ਰਹਮਣਪੁਣਾ ਕਾਇਮ ਰਹਿੰਦਾ ਹੈ। ਨਵਨਿਧੀ 18 ਸਿੱਧੀ ਪਿੱਛੇ ਲੱਗੀ ਆ, ਫਿਰ ਹੈ ਜੋ ਹਰ ਹਿਰਦਾ ਸਦਾ ਵਸਾਇਆ। وہ برہم بچار انہوں کا قائم رہندا تے جڑے ہردے دے نام بسوندے بن ستور ناو نا نو نیلی اٹھارا سیدھی پیچھے لگے پھر جو ہر ہر دس لوس جڑے ہردے پرمیشر نام بسا لے آ یہ نو نیلیاں اٹھارہ سیدیاں یہ تو انہوں نے مگر مگر پھر رہی ہیں گھوم رہی ہیں بن ستور ناو نا پائی ہے بجو کر بچار ستور سچے پاتشاہ تو بنا نرنکار کا نام نہیں پایا جاتا بچار کر کے اس گل بوجھو بوجھ لینا کرو سمجھ لینا کرو نانک پورے پاگ ستگر ملا سکھ پائے جو چار پاتشاہ کہندے پورے پاگ ہوں پھر گرو مہاراج ملتے ہیں گرو مہاراج ملنے چارے جگوں جگ چار اس سنسار سکھ نو پراپت کرتا ہے محلہ تیجا کیا گبرو کا برد ہے منمکھ ترسنا بھوک نہ جائے منمکھ بندہ جڑا چاہے گبرو آ پھر کی ہو گیا کیا میں نے کی ہے یہ برد واسطہ ہو گیا پھر کی ہے اتوا دونوں نے واسطہ جوانی بھی بڑھاپا بھی ویرتھ ہے کیونکہ منمکھاں دے ہردے چوں جڑی مایا پدارتھاں دی تریشنا یہ بھوکے نہ جاندی اٹکتے ہی رہندے گرو صاحب دے رتیا سیتر ہوئے آپ کو جڑے گرو پیارے ہیں وہ ستگوراں دے پردیش وچ تداکار ہو گئے مل گیا انہیں آپا بہنکار گوا کے من ٹھنڈا ٹھار شیتل ہو گیا اندر ترپت سندوکھ ہے پھر پوکھن لگے انہوں نے اندروں انتش کر شانت ہو گیا باہر بھی سندوکھ پراپت ہو گیا سندوکھ پراپت ہونے کر کے انہوں کا جڑا من ہے ترپت ہو گیا پھر کسی طرح کی مایا پدارتھ کی بھوک نہیں لگتی پنے 650 تے نانک جے گرو کرے سو پروان ہے جو نام رہ لگتا ہے پاتشاہ کہتے جا نامی کے نام چلے بجوڑ کے رہتے ہیں وہ گرمکھ جڑا بھی کرم کرتے ہیں وہ پروان نیچے پوڑی ہو بلیاری تین کون جو گرمکھ سکھا جو ہر نام چاہیے تین درشن سکھا وہ گرمکھ پیارے گرسکھ تنتا جو گیا اس تو بلیار جانے ہیں جڑے پرمیشر کے نام نوتے آتے ہیں اِسی انہوں کے درشن پیکھا میں نے دیکھتے ہاں درشن دیکھنے کی اچھا کرتے ہاں سن کیرتن ہر گن کا باہر جسمن لکھا انہوں گرمکھان کی رسنا تو پرمیشر کے نام جسم آدھے ہیں شبھ گن روا اچارے ہیں اور من کر کے پرماتما کے جسم لکھتے ہیں ہر نام سلاحی رنگ سے سب کلوٹ کرے گا رنگ سے پیار نہ پرماتما نام کی سلوتا کرتے ہیں سارے پاپا نو کریکھا میں نے ناس کرتے ہیں تن تن سہاوا سو شری تھان ہے جتنے میرا گر ترے بکھا وہ شری روپی استھان ہردا روپی سہاوا سوبھا والا تن تن ہے جتنے میرے سات گرو جی اپنا اپدیش روپی بکھا میں نے کد منہ چرن تر دیں رکھ دیں جتنے مارے چرن رکھتے وہ جگہ پوتر ہو جاتی سلوک ملا تیجا گرگن گیان نہ ہوگی نہ سکھ وسے من آئے نانک نام بھی ہونے منمکھی جسن جنم گوائے پورے ستگرہ بنا گیان پراپت نہیں ہوں نہ من چاہ کے سکھ بسدا ہے پاتشاہ کہتے پرمیشر نام جگہ نہ منمکھ بندے اپنے ایک قیمتی منوش جنم ویرتھ گوا کے جسن جانے ہیں محلہ تیجا سدھ سادھ ناوے نو سب کھوجتے تھک رہے لبلا چراسی سدھ ہے سادھنا کرنے والے سادک جگیا سو سارے نرنکار کے نام کھوجتے لبھتے پھرتے ہیں لبلا سمدیاں لالا تھک گئے ہیں بن ستگر کہنے نہ پاؤ گرو ملا ملا ستگر تو بنا کسی نے آج تک پرمیشر نہیں پایا موکھی گرو کا ملایا وہ پرماتما ملتا ہے بن آ پہن کھان سب بعد ہے تگ سیدھی تگ کرمات پرمیشر نہ بنا کپڑے کا پہننا پدارتھوں کا کھانا سارا ویرتھ فجول ہے نام تو بنا سیدھیاں بھی تار کار ہے کہ جڑیاں کوئی اس طرح منتر سیدھی کر کے کرامات پوتان کا کر لیں وہ بھی ترکار ہے کیونکہ ایک نے نا پوت سدھ کر لیا تو جٹ کو جانا ہی انہوں نے متھا نہ ٹیکیا ان جی لے کے وہ بیل مر گیا ان پہ آ کے معافی منگ لی بیل جینا ہو گیا ان جی پے کیتا پھر وہ پوت سیدھی سی وہ چلی نا وہ پھر کہ کہ جی بیل مر گیا میرا جینا ہو گیا میرا تیرے پلے کا گندے ہی پیا نا وہ جو پوت سد کر دے نا وہ چار دن پھٹے تھے لمے پی رہے تو گندگی کھانے پھر پوتوں کا منتر جگ دیا پھر بیل گندے مر گیا میرا جینا ہو گیا میرا تیرے پلے کی پیا گندے ہی پیا نا تو سیدھی بھی اڑ گئی اس طرح ہی پوتنی سیدیاں جہاں اس طرح دیا کرامات فضول ہیں جڑے مہاپرخ ہوں انہوں کی کرامات سنسار کے بھلے واسطے ہوں سات سدھ سا کرامات ہے اچند کرے جہدا پاتشاہ کہتے سیدھی بھی وہ ہوئی سفل ہے اچند ستے سر نرانکار جی نام کی داد دے وے وہ پائی سیدھی وہ کرامات سفل ہے جنہوں اچنت ستے سر مارے خوش ہو کے وہ دات جنہوں دے دیں جی پائی ویلو مارے کرپا کر کے بخشن کرتے ہیں نانو گرمکھ نام من وسا یہ آسے دیا کرم پاتشاہ ساڈے من جڑا پرمیشر ستگوروں دوارا نام بخشی ہے ساڈے واسطے تو یہ سیدھی ہے یہ کرامات ہے کیونکہ ساری برکت نام سے ہی ہے پوڑی ہم ٹاڈی ہر پرو خاصوں کے نت گاب ہے ہر گن شانتا کہندے وہ نرنکار ساڈا مالک ہے اسی وہ جس اچارن کرنے والے ٹاڈی ہیں شانتا ہر آگاں پا کے ہمیشہ پرماتما کے گن گاؤں ہیں اور سدا شانتا جس دائی نرنکار کے گنوں گاؤں ہیں چھنداں پرماتما کے گنوں گاؤں ہیں شانتا بےداں دوارا ہمیشہ وہ گنوں گاؤں ہیں ہر کیرتن کرے ہر جس سن ہے تو اس قبلا کنت وہ قبلا لکشمی کا جڑا کنت ہے نرنکار وہ کیرتن کرتے ہیں وہ جس سنتے ہیں ہر داتا سب جس پخاری منگت جن جنتا نرنکار داتا اور سارا سب پخاری ہے منگتا ہی ہے جن سنسار سوکھ میں سکول جیو جانتے سارے پاتشاہ کہتے منگتے ہے ہر دیکھو دان دیال ہوئے بچ پاتر کرم جنتا جنہ کا دیال ہو کے آپ دان دے جانے پتھر جڑے کرم سوکھ کیڑے جنتا سکول کیڑے ہے انہوں بھی جگہ ب جگہ بھوجن پانی پہنچا رہے ہو دیں ہو یا نانک نام تے آیا گرمکھ دھنوانتا پاتشاہ نے ستگرو نام تے آیا یہ آتما تن والے ہو گئے میں داس نے گرو دوارا نام تے آیا اس وقت آتما تن پا کے تناٹ بن گئے شاہوکار بن گئے ہیں سلوک ملا تیجا پڑھنا گوڑنا سنسار کی کار ہے اندر ترسنا بخار پاتشاہ سار جیو کا پڑھنا بچارنا ہاں جی سفل ہوں یا نہیں دسو پاتشاہ دس دے کہندے بیداں شاستر کا پڑھنا بچارنا یہ تو سنسار کی کار روپ ہے جدو شریر کے انترشن روپی بکار ہو گیا گڑنا میں نہیں ہوں بچارنا ہومے میں جو سا پڑھ تھکے دوجے پائے خوار یہ پدارتھان کی جڑی ہنگتا ورتی ہے مایا دی یہ جو پڑھ پڑھ کے تھک گیا دویش پائے لا کے یہ جنے بھی یہ خوار ہو رہے ہیں سو پڑھیا سو پڑھنے سے بینا گرسبد کرے بھی کہ پڑھیا بھی وہ ہوئی ہے بینا چتر پنڈت بھی وہ ہوئی ہے جہاں ستگوروں کے اپدیش کی وچار کر رہا وہ پنڈت پڑھیا ہوا چتر سیاح آ جڑا گرو کے اپدیش کی وچار کرتا مار اپدیش کی وچار نہیں کرتا یہ تو سنسار کی ایک کار ہی ہے اندر کو جہاں تت لے پائے مخ دوا اندر کو جی انتش کرنس ہاں جی پال کے تت سدھانت میں لے میں نے پراپت کر لے کہ پھر موک مکتی کا دوار دروازہ جڑا گیان ان پالن کا کیونکہ آتم گیان بنا مکتی ہوں نہیں گن دان ہر پایا سہج کرے وچار جڑے گرمکھان نے سہج گیان کا وچار کیا انہوں نے گن کے خزانے پرماتما پا لیا تن وا پاری نانکا جس گرمکھ نام کا پاتشاہ نے گرمکھ جنہوں پرمیشر نام کا آسرا نا وہ وپاری تنتا جوگ نہیں تو بھائی رام کبر جی بابا گربخش سنگھ ہربداس تن تن بابا بڑھا صاحب کی انس ونس انہوں کے صاحبزادے بالکپن کھیل رہے سی ہاں جی کھیل رہے سی تو اتوں وپاری لنگے تو کچرا نے گنا لگیاں کہنے لگے ایک ہی ہے. انہوں نے پھر ساتھ مانگنے والے کہندے چ سواخ ہے کہندے اچھا ایسا ہی ہوئے گا. جلے لاہور گئے وہ چھٹاں لائیاں بس وہ سواہ تے کھے مٹی نکلے. کہندے یہ کی ہوا کہ اہی تو یہ چارے پرکار دے میوے چنگے چنگے پدارتھ سگے. ہاں جی وہ کہندے اتنے رواس جلے آئے اتنے آرام کیتا اتنے ایک بالک سی تے انہوں نے پوچھا تو یہ کی ہے اسی کیا سواخ ہے. کہندے وہ تم بابا بڑا صاحب دی آن سبان سے وہ تو انہوں بچن پورا ہو گیا. ہوں جا کے معافی منگو دسوند سکھو پھر جاؤ پھر آئے. ہاں جی معافی منگی. ہاں جی جی معافی مانگ کے گئے مڑ کے دیکھا تو پھر سچ بولیا پیشوارے ہے ٹوٹیاں بادام ہے سوگی ہے پشتا ہے کہندے ایسا ہی ہوئے گا. جی دیکھا تو پھر وہ اسی طرح ہی ہوا. پھر وہ دسوند لے آئے پھر بھائی رام کور جی کہندے پھر سن تو لوٹ نہیں کہندے مارا ہوں ساڈا تو بخشو. پھر اس مایا نہ وہ ٹالی کا درخت ہے جیسے وہ سمائے سے کہنے لگے کہ کہنے کی تھا کیوں نہیں. بھائی رام کور جی کہندے گرو گھر پھر یہ ٹھیک نہیں ایک میں دو تلوار جا تھی رہ جاؤں سے. وہ 11 سال کی عمر سے اتنے پھر سما گیا. پھر ساری کریا ہوئی وہ پھر مایا تھا اپنے سروور لایا تو اس طرح بھی ہے. ادھر جڑے اپنے ملوئی ریاست سے انہوں والوں لڑکی کا رشتہ سی وہ پھر 1.25 لاکھ روپیہ لیا پیٹا لی. کہندے بھی وہ تو سما گیا کہ مارا ہی لے جانا نہیں بابا ہی کہنے لینا نہیں. وہ پھر کہندے چلو نہیں ہوں اپنا لوا کے ہی چڈنا تو کوئی کوڑا سی کہ مارا کوڑ وہ کہندے آ مٹی جڑی پڑ لا کوڑا ہٹ گیا اتنے وہ سروور پھر بنے اتنے وہ مایا لگی ہے. پھر جڑا نہ ہوگا تو کوڑ ہٹو گا رواس. سو اس واسطے مہاراج دس دے وہ وپاری تانے جنہوں گرمکھان پرمیشر کے نام کا آدھار آسرا ہے. محلہ تیجا بن من مارے کوئی نہ سہجی سی بےخواہ کو لائے من مارے تو بنا کوئی بھی سہجی آج تھی مکت نہیں ہوا. یہ کہتے ساڈے کہن بھی تمہیں کوئی شنکا نا تو بشا کوئی لیبرتی لا کے دیکھ لو پیک در تیرتی پاؤ تک نہ یہ من مارا جائے. پیکھان اتارن والے تیرتھان کے گھوم پھرن والے سارے پاپ گھوم پھر کے تھک گئے لیکن انہوں تو یہ من ماریا نہیں جا من پٹکتا پھرتا. گرمکھ من جیوت مرا سچ رہے لوگ ستگوروں کا نہیں سچے نرنکار لیو لا کے رہتے ہیں انہیں اپنے من جیوت پاپ ہنکار بلوں مار لیا. نانک اس من کی مل اترا ہوں میں سمجھا پاتشاہ کے من کی یاداشت راگ دوش میل اس طرح اترتی ہے جی ستگوروں کے پردیش دوارا ہومے ساڑے. کئی بار بندہ ہوں سچا وہ مہاپرکھوں بھی ٹوک دیں وہ کہ میں سچا ہے میں ٹوکیا تو سچ کی بھی ہومے ہے وہ پھر آ جانا چاہے سچا ہے چاہے جھوٹا ہے پھر گرو کا مارا کھیما کر دو یہ بندہ کچھ لے لینا. یہ بھی تو ہنکار ہے میں سچا ہے کہ نہیں. یہ چیز جڑی پھر اگے لنگن نہیں دیندی پوڑی ہر ہر سنت ملو میرے بھائی ہر نام درڑا بو ایک کنکا یہ میرے بھرا بو نرنکار دے جڑے سنت انہوں نے ملو مل کے سنتوں میں بینتی کرو اے سنت جنو مینو ایک کنکا تھوڑا ماتر پرمیشر کا نام درڑ کرا دیو پکا کرا دیو ہر سگار بناو ہر جن ہر کاپڑ پہرو کھمپا پرماتما دے سیوکاں مل کے ਜਾਸ ਕਰੋ ਉਹ ਸੇਵਕ ਇਸ ਤਰ੍ਹਾਂ ਦੱਸ ਰਿਹਾ ਕਿ ਪਰਮਾਤਮਾ ਦੇ ਨਾਮਾਂ ਰੂਪੀ ਸ਼ਿੰਗਾਰ ਬਣੋ। ਪਰਮਾਤਮਾ ਦੀ ਪ੍ਰਾਪਤੀ ਲਈ ਇਹ ਖਿਮਾ ਰੂਪੀ ਜਿਹੜੇ ਕੱਪੜੇ ਆ ਨਾ, ਇਹਨਾਂ ਨੂੰ ਪਹਿਨੋ। ਐਸਾ ਸ਼ਿੰਗਾਰ ਮੇਰੇ ਪ੍ਰਭਾਵ ਹੈ, ਹਰ ਲਾਗੈ ਪਿਆਰਾ ਪ੍ਰੇਮਕਾ। ਇਸ ਤਰ੍ਹਾਂ ਦਾ ਸ਼ਿੰਗਾਰ ਕੀਤਾ ਨਿਰੰਕਾਰ ਨੂੰ ਭਾਉਂਦਾ ਮਨਜ਼ੂਰ ਹੁੰਦਾ, ਔਰ ਪ੍ਰੇਮੀਆਂ ਦਾ ਜਿਹੜਾ ਪਿਆਰ ਆ ਨਿਰੰਕਾਰ ਨੂੰ ਪਿਆਰਾ ਲੱਗੇ, ਪਿਆਰਾ ਲੱਗਦਾ। ਕਿਉਂਕਿ ਮਹਾਰਾਜ ਜਾਣੀ ਜਾਣੇ ਉੱਥੇ ਕਪਟ ਤਾਂ ਫਿਰ ਪਾਉਂਦਾ ਨਹੀਂ, ਉਹ ਦੇਖਦੇ ਵੀ ਉਹਨੇ ਸੱਜਾ ਪ੍ਰੇਮ ਕਰਦਾ ਕਿ ਕਪਟ ਹੀ ਆ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵੇਖ ਕੱਟ ਹੈ ਇੱਕ ਪਲ ਦਾ। ਉਹ ਦਿਨ ਰਾਤ ਪਰਮੇਸ਼ਵਰ ਨਾਮ ਨੂੰ ਬੋਲੋ ਇੱਕ ਪਲ, ਥੋੜ੍ਹਾ ਵੀ ਸਿਮਰਨ ਕੀਤਾ ਪਾਪਾਂ ਨੂੰ ਕੱਟ ਦਿੰਦਾ ਹੈ। ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋਗ ਮੁਖ ਹਰ ਜਪ ਜਿਣਕਾ। ਇਹਨਾਂ ਦੇ ਮਾਰਗ ਮਾਰੇ ਦਿਆਲੂ ਹੋ ਜਾਂਦੇ ਆ। ਉਹ ਗੁਰੂ ਪਿਆਰੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪ ਕੇ ਮਨੁੱਖ ਜਨਮ ਨੂੰ ਜਿਣਕਾ ਮੈਨੇ ਜਿੱਤ ਲੈਂਦੇ ਹਨ। ਸਲੋਕ ਮਹਲਾ ਤੀਜਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਓ। ਬਹੁਤ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਮਨ ਨੂੰ ਲੱਗੀ ਹੈ, ਇਸ ਵਾਰ ਕਾਲਾ ਸਿਆ ਬਹੁਤ ਕਾਲਾ ਹੋ ਰਿਹਾ ਹੈ। ਖੰਡਲੀ ਧੋਤੀ ਉਜੜੀ ਨਾ ਹੋਵੇ ਜਿਸ ਧੋਵਣ ਪਾਓ। ਜਿਸ ਤਰ੍ਹਾਂ ਤੇਲੀ ਜਿਹੜਾ ਨਾ ਬੇਲਣ ਜਿਹੜੇ ਸਾਫ਼ ਕਰਦਾ, ਉਹਨੂੰ ਖੰਡਲੀ ਲੀਰ ਕਹਿੰਦੇ ਆ। ਉਹ ਕੂਲੂ ਪੂੰਝਦਾ ਰਹਿੰਦਾ ਅਤੇ ਉਹ ਇੱਕ ਤੇਲ ਆ ਇੱਕ ਮੈਲ ਆ, ਉਹ ਬੜੀ ਠੰਡੀ ਹੋ ਜਾਂਦੀ ਹੈ। ਧੋਣ ਨਾਲ ਫਿਰ ਉਜਲੀ ਛੇਤੀ ਸਾਫ਼ ਤਾਂ ਹੁੰਦੀ ਨਹੀਂ, ਆ ਜਾਂਦੀ ਹੈ ਕੋਈ 100 ਸੈਂਕੜੇ ਵੀ ਹੀ ਧੋਈ ਹੈ, ਉਹਨੂੰ ਨੱਤਾ ਵੀ ਕਹਿੰਦੇ। ਅਤੇ ਇਸ ਤਰ੍ਹਾਂ ਸਾਡਾ ਮਨ ਵੀ ਬੜਾ ਕਾਲਾ ਹੋਇਆ, ਉਜਲ ਨਹੀਂ ਹੁੰਦਾ। ਇੱਕ ਗੱਲ ਹੈ, ਜੇ ਉਹ ਨੱਤਾ ਮਸਾਲਾ ਲਾ ਕੇ ਭੱਠੀ 'ਤੇ ਚਾੜਿਆ ਜਾਏ ਤਾਂ ਕੋਈ ਸਾਫ਼ ਹੋ ਜਾਂਦਾ। ਪੈਵੀ ਖੁੰਭ ਚੜਾਈ ਹੈ ਸਰਮ ਪਾਓ ਤੁਹਾਨੂੰ ਹੋਏ। ਸਤਿਗੁਰਾਂ ਦੀ ਸਿੱਖਿਆ ਰੂਪੀ ਮਸਾਲਾ ਨਾਲ ਪਾ ਦੇਵੇ ਨਾ, ਇਹ ਮਨ ਪਵਿੱਤਰ ਹੁੰਦਾ ਉਵੇਂ ਨਹੀਂ ਹੁੰਦਾ। ਗੁਰਪ੍ਰਸਾਦੀ ਜੀਵਤ ਮਰਿਆ ਉਲਟੀ ਹੋਵੇ ਮਤ ਬਦਲਾ ਹੋ। ਸਤਿਗੁਰ ਨੇ ਕਿਰਪਾ ਨਾਲ ਜੀਵਤ ਭਾਦੋ ਮਰ ਜਾਏ, ਇਹਦੀ ਬੁੱਧੀ ਸੰਸਾਰ ਉਲਟ ਹੋ ਜਾਏ ਨਾ, ਇਹ ਬਦਲ ਜਾਂਦੀ। ਇਹ ਸੰਸਾਰਾਕਾਰ ਹੋ ਰਹੀ ਹੈ, ਕਰਤਾਰਾਕਾਰ ਨਹੀਂ ਹੋ ਰਹੀ, ਆਤਮਾਕਾਰ ਨਹੀਂ ਹੋ ਰਹੀ। ਨਾਨਕ ਮਿਲਣ ਲੱਗੇ ਨਾ ਫਿਰ ਜੋ ਨਹੀਂ ਪਾ। ਪਾਤਸ਼ਾਹ ਕਹਿੰਦੇ ਇਹ ਗੱਲ ਜਦੋਂ ਕਰਾਂਗੇ ਇਹਨੂੰ ਫਿਰ ਪਾਪਾਂ ਦੀ ਮੈਲ ਨਹੀਂ ਲੱਗੇਗੀ, ਫਿਰ ਇਹ ਜੂਨੀਆਂ 'ਚ ਨਹੀਂ ਪਏਗਾ। ਮਹਲਾ ਤੀਜਾ, ਚੌਂ ਯੁਗੀ ਕੱਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਯੁਗ ਮਾਰੇ। ਪਾਤਸ਼ਾਹ ਕਹਿੰਦੇ ਚਾਰੇ ਯੁਗਾਂ 'ਚ ਕਲਯੁਗ ਦੀ ਜਿਹੜੀ ਕਿਰਿਆ ਹੈ ਨਾ, ਇਹ ਕਾਲੀ ਪਾਪਾਂ ਵਾਲੀ ਕਾਂਢੀ ਕਹੀ ਜਾਂਦੀ ਹੈ। ਲੇਕਿਨ ਇਹ ਕਲਯੁਗ 'ਚ ਇੱਕ ਉੱਤਮ ਪਦਵੀ ਇਹ ਆ, ਉਹ ਕਿਹੜੀ ਆ? ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਏ। ਸਤਿਗੁਰਾਂ ਦੁਆਰਾ ਪਰਮਾਤਮਾ ਦੀ ਕੀਰਤੀ ਕਰੇ ਜਸ ਕਰੇ ਇਹ ਗਿਆਨ ਰੂਪੀ ਫਲ ਨੂੰ ਪਾ ਲੈਂਦਾ ਹੈ। ਇਹ ਮਨੁੱਖ ਜਨਮ ਦੀ ਸਫਲਤਾ ਹੋਣੀ ਇਹ ਫਲ ਪਾ ਲੈਂਦਾ। ਲੇਕਿਨ ਇਹ ਕੀਰਤੀ ਕਰਨੀ ਜਸ ਕਰਨਾ ਉਹਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਮੱਥੇ 'ਤੇ ਨਾਮ ਕਰਨ ਪਵਿੱਤਰ ਲੇਖ ਲਿਖ ਕੇ ਪਾਇਆ। ਹੁਣ ਮਾਇਆ ਵਾਸਤੇ ਤਾਂ ਕਥਾ ਕੀਰਤਨ ਕਰਦੇ ਆ, ਨਿਸ਼ਕਾਮ ਤੋਂ ਕੋਈ ਵਿਰਲਾ ਹੀ ਹੈ ਨਾ। ਮਾਇਆ ਦੁਆਰਾ ਪਾਠ ਹੈ, ਮਾਇਆ ਦੁਆਰਾ ਮਾਰੇ ਪ੍ਰਕਾਸ਼ ਦੀ ਸੇਵਾ, ਮਾਇਆ ਦੁਆਰਾ ਕੀਰਤਨ ਕਥਾ ਆ। ਸੇਵਾ ਵਾਲਾ ਭਾਵ ਨਿਸ਼ਕਾਮ ਵਾਲਾ ਭਾਵ ਤਾਂ ਚਲੇ ਹੀ ਗਿਆ ਨਾ, ਅਤੇ ਜਿੰਨਾ ਚਿਰ ਨਿਸ਼ਕਾਮ ਨਹੀਂ ਹੁੰਦੇ ਉਨ੍ਹਾਂ ਚਿਰ ਗੱਲ ਬਣਦੀ ਨਹੀਂ। ਨਾਨਕ ਗੁਰਪ੍ਰਸਾਦੀ ਆਂਦਨ ਭਗਤ ਹਰ ਉਚਰਾ ਹੈ, ਹਰ ਭਗਤੀ ਮਾਂ ਸਮਾਏ। ਪਾਤਸ਼ਾਹ ਕਹਿੰਦੇ ਆ ਸਤਿਗੁਰਾਂ ਦੀ ਕਿਰਪਾ ਨੂੰ ਦਿਨ ਰਾਤ ਉਹਦੀ ਭਗਤੀ ਨੂੰ ਉਚਾਰਦੇ ਆ, ਫਿਰ ਨਿਰੰਕਾਰ ਦੀ ਭਗਤੀ ਵਿੱਚ ਉਹ ਸਮਾ ਜਾਂਦੇ ਆ। ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁੱਖ ਬੋਲੀ ਹਰ ਹਰ ਪਰਿਵਾਨ। ਰਵਿਦਾਸ ਭਗਤ ਸੀਗੇ, ਉਹ ਬ੍ਰਾਹਮਣ ਨਫ਼ਰਤ ਕਰਦੇ ਸੀ, ਉਜਾੜ 'ਚ ਮੰਦਰ ਸੀ, ਉਹਨੇ ਉੱਥੇ ਚਲ ਜਾਣਾ ਝਾੜੂ ਬਾੜੂ ਧੂਪ ਬੱਤੀ ਕਰਨ। ਭਗਵਾਨ ਕਹਿੰਦੇ ਵੀ ਬੰਦਿਆਂ ਨੇ ਮੰਦਰ ਬਣਾਏ ਆ, ਬੰਦੇ ਉਹਨਾਂ ਨੂੰ ਖਰਚਾ ਪਾਣੀ ਦਿੰਦੇ ਆ, ਤਾਂ ਹੁਣ ਮੇਰੇ ਨਿਮਿੱਤ ਆਉਂਦਾ, ਉਜਾੜ 'ਚ ਹੋਰ ਕੋਈ ਹੈ ਨਹੀਂ। ਭਗਵਾਨ ਨੇ ਮੋਹਰਾਂ ਖਿਲਾਰਤੀ, ਰਵਿਦਾਸ ਰਸਤੇ ਮੋਹਰਾਂ ਖਿਲਾਰੀਆਂ। ਰਵਿਦਾਸ ਸਾਹਿਬ ਆਕਾਸ਼ਵਾਣੀ ਹੋਈ, ਰਵਿਦਾਸ ਤੇਰੇ ਖਰਚ ਵਾਸਤੇ ਕਹਿੰਦੇ ਮਹਾਰਾਜ ਮਾਇਆ ਸਿੱਟ ਕੇ ਭਰਮਾਓ ਨਾ, ਸਿੱਧੇ ਹੋ ਕੇ ਦਰਸ਼ਨ ਦਿਓ। ਜਿਹੜੇ ਦੇਖਿਆ ਵੀ ਰਵਿਦਾਸ ਸਮਾਜ ਭਰਮਿਆ ਨੇ ਇਹ ਮਾਰਨ ਦਰਸ਼ਨ ਦਿੱਤੇ। ਪੌੜੀ ਹਰ ਹਰ ਮੇਲ ਸਾਲ ਜਨ ਸੰਗਤ ਮੁੱਖ ਬੋਲੀ ਹਰ ਹਰ ਭਲੀ ਬਾਣ ਹਰੀ ਹਰ ਉਹ ਮਹਾਤਮਾ ਜੀ ਸੰਗਤ ਇਹ ਸੱਚੇ ਪਾਤਸ਼ਾਹ ਮੈਨੂੰ ਉਹ ਸੰਗਤ ਸਲਾਮ ਮੇਲਣਾ ਕਰੋ ਅਤੇ ਮੂੰਹ ਤੋਂ ਹਰੀ ਹਰ ਉਹ ਨਿਰੰਕਾਰ ਦੀ ਭਲੀ ਬਾਣੀ ਜਿਹੜੀ ਹੈ ਉਹਨੂੰ ਉਚਾਰਨ ਕਰਦਾ ਰਹਾਂ। ਹਰ ਗੁਣ ਗਾਵਾ ਹਰ ਨਿਤ ਚਾਵਾ ਗੁਰਮਤੀ ਹਰ ਰੰਗ ਸਦਾ ਮਨ ਨਿਰੰਕਾਰ ਦੇ ਗੁਣਾਂ ਨੂੰ ਗਾਵਾਂ ਹਮੇਸ਼ਾ ਪਰਮਾਤਮਾ ਦੇ ਨਾਮ ਚਵਾ ਮੈਨੇ ਉਚਾਰਾਂ ਸਤਿਗੁਰਾਂ ਦੀ ਸਿੱਖਿਆ ਦੁਆਰਾ ਨਿਰੰਕਾਰ ਦੇ ਆਨੰਦ ਨੂੰ ਮਾਣ ਮੈਨੇ ਮਾਨਣਾ ਕਰਾਂ। ਹਰ ਜਪ ਜਪ ਔਖ ਦਿਖਾਦਿਆ ਸਭ ਰੋਗ ਵਾਤੇ ਦੁੱਖਾ ਖਾਣ ਨਿਰੰਕਾਰ ਦੇ ਨਾਮ ਜਪਣੇ ਰੂਪੀ ਔਸ਼ਧੀ ਇਹ ਦਵਾਈ ਖਾਣ ਦੁੱਖਾਂ ਦੀ ਖਾਣ ਕਹਾਣੀ ਜਿਹੜੀ ਸੀ ਨਾ ਜਿਵੇਂ ਕਹਾਣੀ ਹੁੰਦੀ ਨਾ ਬਹੁਤ ਸਾਰੀ ਸਰੋਂ ਪੀੜਨ ਵਾਸਤੇ ਕਹਾਣੀ ਦਾ ਮਤਲਬ ਬਹੁਤ ਜਿਹੜੇ ਵੱਡੇ ਰੋਗ ਸੀ ਉਹ ਪਾਤਸ਼ਾਹ ਨੇ ਸਾਰੇ ਗਵਾਤੇ ਗੁਆ ਦਿੱਤੇ ਹਨ ਜਿਹਨਾਂ ਸਾਸ ਰੰਗ ਵਿਸਰਿਆ ਸੇ ਹਰ ਜਨ ਪੂਰੇ ਸਹੀ ਜਾਣ ਜਿਹਨਾਂ ਨੂੰ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਸਵਾਸ ਅੰਦਰ ਗਿਆ ਬਾਹਰ ਆਇਆ ਪਰਮਾਤਮਾ ਨਹੀਂ ਬੋਲਦਾ ਉਹ ਨਾ ਕਰਦੇ ਸਹੀ ਸਹੀ ਨਿਸ਼ਚੇ ਕਰਕੇ ਉਹ ਪੂਰੇ ਸੇਵਕ ਜਨਮੇ ਨੇ ਜਾਣਨਾ ਕਰੋ ਜੋ ਗੁਰਮੁਖ ਹਰ ਆਰਾਧੇ ਪਿੰਨ ਚੁੱਕੀ ਜਗਤ ਕੀ ਜਗਤ ਕਾਣ ਜਮ ਕੀ ਜਗਤ ਕਾਣ ਜਿਹੜੇ ਗੁਰੂ ਪਿਆਰੇ ਸਤਿਗੁਰਾਂ ਪਰਮੇਸ਼ਰ ਨਾਮ ਦੀ ਆਰਾਧਨਾ ਕਰਦੇ ਆ ਉਹਨਾਂ ਦੀ ਜਗਤ ਦੀ ਜਿਹੜੀ ਜਮਾਂ ਦੀ ਕਾਣ ਕਨੌੜ ਸੀ ਉਹ ਚੁੱਕ ਗਈ ਖਤਮ ਹੋ ਗਈ ਹੈ ਜਮਾਂ ਦੀ ਜਾਗਤ ਦੀ ਜਮਾਂ ਦੀ ਵੀ ਸੰਸਾਰ ਦੀ ਵੀ ਦੋਵਾਂ ਦੀ ਕਾਣ ਕਨੌੜ ਚੁੱਕ ਗਈ ਰੋਗ ਨੂੰ ਲਾਤੀ ਜਾ ਰਹੀ ਜਿਹਨੂੰ ਉਥਾਰਿਆ ਦੱਬੇ ਉਹ ਸੋਚਿਆ ਗਈ ਪਿਆ ਇਹ ਉਥਾਰੇ ਜੀ ਦੱਬੇ ਪੁਰਸ਼ਾ ਉਥਾਰਾ ਹੁੰਦਾ ਨਾ ਕਿਸੇ ਵੇਲੇ ਸੁੱਤਾ ਛਾਤੀ ਦੇ ਹੱਥ ਰੱਖ ਹੋ ਜਾਂਦਾ ਉਹ ਬੜਾ ਦਬਾਅ ਪੈ ਜਾਂਦਾ ਇਹਨੂੰ ਹੁੰਦਾ ਵੀ ਮੈਨੂੰ ਸ਼ਾਇਦ ਕਿਸੇ ਚੀਜ਼ ਨੇ ਦੱਬ ਲਿਆ ਉਹ ਗਾੜੀ ਨੀਂਦ ਹੁੰਦੀ ਆਪਣਾ ਹੱਥ ਰੱਖਿਆ ਗਿਆ ਹਾਂਜੀ ਉਹ ਜਾਂ ਛਾਤੀ ਦੇ ਹੱਥ ਰੱਖ ਕੇ ਸੌ ਗਿਆ ਗਾੜੀ ਸੌਣ ਵਾਲੇ ਪੁਰਖੇ ਜਿਹੜੇ ਆ ਹੈਂ ਇਸ ਵਾਸਤੇ ਕਹਿੰਦੇ ਆ ਛਾਤੀ ਦੇ ਹੱਥ ਰੱਖ ਕੇ ਗਾੜੀ ਸੌਣ ਵਾਲਿਆ ਉਹ ਮਨੁੱਖਾ ਸੁਣ ਲਾ ਸਾਰੀ ਰਾਤ ਤੇਰੀ ਸੁੱਤਿਆਂ ਹੋਇਆ ਵਿਆਹ ਬਤੀਤ ਹੋ ਗਈ ਨਾਮ ਨਹੀਂ ਜਪਿਆ ਮੋਹ ਰੂਪੀ ਅਥਾਰੇ 'ਚ ਦੱਬੇ ਹੋਏ ਪੁਰਖਾ ਸੁਣ ਲੈ ਅਵਿਦਿਆ ਅਗਿਆਨਤਾ ਰੂਪੀ ਨੀਂਦ ਸੁੱਤਿਆਂ ਸੁੱਤਿਆਂ ਤੇਰੀ ਸਾਰੀ ਉਮਰ ਰੂਪੀ ਰਾਤ ਬਤੀਤ ਹੋ ਗਈ ਹੈ ਕਹਿੰਦੇ ਪਰਮਾਤਮਾ ਚੇਤੇ ਨਹੀਂ ਆਇਆ ਸਤਿਗੁਰ ਸਾਹਿਬ ਸੁਣਨਾ ਜਾਗਿਓ ਅੰਤਰ ਨੂੰ ਪੁਜੋ ਜਾਓ ਉਹ ਗੁਰੂ ਮਹਾਰਾਜ ਦਾ ਸ਼ਬਦ ਵਿਦੇ ਸੁਣ ਕੇ ਤੂੰ ਜਾਗੇ ਗਫਲਤਾ ਹੀ ਨਹੀਂ ਸੁੱਤਾ ਰਿਹਾ ਤੇਰੇ ਅੰਦਰ ਨਿਰੰਕਾਰ ਦਾ ਮਿਲਾਪ ਉਤਸ਼ਾਹ ਪੈਦਾ ਹੀ ਨਹੀਂ ਹੋਇਆ ਸਰੀਰ ਜਲੋ ਗੁਣ ਬਾਹਰ ਆ ਜੋ ਗੁਰ ਕਾਰਨਾ ਗੁਣ ਪਵਿੱਤਰ ਗੁਣਾਂ ਤੋਂ ਬਾਹਰ ਜਿਹੜਾ ਔਰ ਸਤਿਗੁਰਾਂ ਦੀ ਸੇਵਾ ਰੂਪੀ ਕਾਰਨ ਹੀ ਕਮਾਉਂਦਾ ਮਹਾਰਾਜ ਕਹਿੰਦੇ ਸਰੀਰ ਦਾ ਕੀ ਫਾਇਦਾ ਸਰੀਰ ਜਲੋ ਸੜ ਜਾਏ ਜਬ ਚਲੰਦਾ ਡਿੱਠ ਮੈਂ ਹੋਮੈਂ ਦੂਜਾ ਪਾਏ ਨਾਨਕ ਗੁਰ ਸੁਣਾਈ ਉਭਰੇ ਸੱਚ ਮਨ ਸਬਦ ਧਿਆਏ ਇਹ ਹੋਮੈਂ ਇਹ ਦੁਵੈ ਦੀ ਅਗ ਸਾਰੇ ਸੰਸਾਰ ਨੂੰ ਸੜਦਿਆਂ ਕਹਿੰਦੇ ਅਸੀਂ ਦੇਖਿਆ ਪਾਤਸ਼ਾਹ ਕਹਿੰਦੇ ਸਾਧੂ ਨੇ ਸ਼ਰਨ ਜਿਹੜੀ ਗ੍ਰਹਿਣ ਕੀਤੇ ਤੋਂ ਬਿਨਾਂ ਹੈ ਅਤੇ ਇਹ ਸੰਸਾਰ ਸੜ ਰਿਹਾ ਜਿਹੜੇ ਸਾਧੂ ਨੇ ਸ਼ਰਨ ਗ੍ਰਹਿਣ ਕਰਕੇ ਪਰਮੇਸ਼ੁਰ ਸੱਚੇ ਨਾਮ ਵਿੱਚ ਸੁਰਤੀ ਬਿਰਤੀ ਜੋੜਦੇ ਨਾਮ ਨੂੰ ਧਿਆਉਂਦੇ ਆ ਗੁਰੂ ਦੇ ਸ਼ਬਦ ਦੁਆਰਾ ਮਨ ਸੱਚੇ ਨਾਮ ਨੂੰ ਧਿਆਉਂਦੇ ਆ ਉਹ ਪੁਰਖ ਜਿਹੜੇ ਆ ਸੰਸਾਰ ਤੋਂ ਉੱਭਰੇ ਬਚ ਗਏ ਤਰ ਗਏ ਮਨ ਲਾ ਤੀਜਾ ਸ਼ਬਦ ਰਤੇ ਹੁਣੇ ਗਈ ਸੁਭਾ ਬੰਤੀ ਨਾਲ ਫਿਰ ਕਹਿ ਪਣ ਸਦਾ ਚਿਹਰਾ ਤਾਂ ਬਣਿਆ ਸੀਗਾ ਸਾਧੂ ਨਾਮ ਦੇ ਰਤੇ ਆ ਹੈਂ ਸਦਾਕਾਰ ਹੋਏ ਔਰ ਜਿਹਨਾਂ ਦੀ ਹੋਮੇ ਚੜ ਗਈ ਉਹ ਜੀਵ ਆਤਮਾ ਸੁਭਾ ਵਾਲੀ ਹੋ ਗਈ ਨਿਰੰਕਾਰ ਦੇ ਹੁਕਮ ਸਦਾ ਚੱਲੋ ਫਿਰ ਇਹਦਾ ਸ਼ਿਕਾਰ ਬਣਿਆ ਹੋਇਆ ਸਫਲ ਹੋ ਜਾਏਗਾ ਫਿਰ ਸੁਭਾਅ ਵੀ ਸਦਾ ਫਿਰ ਆਵੇ ਹਰ ਵਾਰ ਪਾਇਆ ਨਾਲ ਉਹਨਾਂ ਦੀ ਫਿਰ ਜਿਹੜੀ ਸੋਭਨੀ ਸ਼ਰਧਾ ਵਿੱਚ ਅੰਤਗਨ ਰੂਪੀ ਸੇ ਜਾ ਉੱਤੇ ਪੀਰੀ ਮਾਲਕ ਨੂੰ ਰਾਵੇ ਉਹਦੇ ਜਹ ਨੂੰ ਉਚਾਰਦੇ ਉਸ ਜੀਵਾਤਮਾ ਨੇ ਨਿਰੰਕਾਰ ਰੂਪੀ ਮਾਲਕ ਨੂੰ ਪਾ ਲਿਆ ਹੈ ਉਹਨਾਂ ਦੀ ਅੰਤਗਨ ਰੂਪੀ ਸੇ ਜਾ ਸੁਹਾਵੀ ਹੈ ਇਹਨਾਂ ਦੀ ਜਿਹੜਾ ਸਦਾ ਫਿਰ ਨੂੰ ਰਾਵੇ ਯਾਦ ਕਰਦੇ ਹਰ ਵਾਰ ਪਾ ਨਾਲ ਜੀਵਾਤਮਾ ਨੇ ਹਰੀ ਜਿਹੜਾ ਵਾਰ ਸ੍ਰੇਸ਼ਟ ਸੀ ਉਹਨੂੰ ਪਾ ਲਿਆ ਨਾ ਹਰ ਮਰਿਆ ਨਾ ਕਦੇ ਦੁੱਖ ਲੱਗ ਗਿਆ ਸਦਾ ਸੁਭਾਉਣਾ ਉਹ ਨਿਰੰਕਾਰ ਮਰਦਾ ਨਹੀਂ ਇਸ ਵਾਸਤੇ ਉਹ ਜੀਵ ਕੋਈ ਇਸਤਰੀ ਨੂੰ ਕੋਈ ਦੁੱਖ ਨਹੀਂ ਲੱਗਦਾ ਇਸ ਕਰਕੇ ਉਹ ਸਦਾ ਨਾਰੀ ਸੁਹਾ ਬਣਿਆ ਉਹਨੂੰ ਰੰਡੇਪੇ ਦਾ ਮਾਲਕ ਦੇ ਵਿਛੋੜੇ ਦਾ ਦੁੱਖ ਨਹੀਂ ਭੋਗਣਾ ਪੈਂਦਾ ਨਾਨਕ ਹਰ ਪਰ ਮੇਲੀ ਮੇਲੇ ਗੁਰ ਕਹਿਤ ਪਿਆਰ ਪਾਤਸ਼ਾਹ ਕਹਿੰਦੇ ਪਿਆਰ ਪਿਆਰਿਆਂ ਤਤਗੁਰਾਂ ਵਿੱਚ ਹੇਤ ਨਾਮ ਹੁੰਦਾ ਪਿਆਰ ਦਾ। ਪਿਆਰ ਕਰਨਾ ਨਿਰੰਕਾਰ ਪਰਮੇਸ਼ਰ ਨੂੰ ਆਪਣੇ ਨਾਲ ਮਿਲਾ ਲਿਆ ਹੈ। ਪੌੜੀ ਜਿਨ੍ਹਾਂ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ ਅਰਜੀਓ ਬੁਰ ਆਰੀ ਅਰਜੀਓ ਤਿਨਗਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ। ਜਿਹੜੇ ਬੰਦਿਆਂ ਨੇ ਆਪਣੇ ਗੁਰੂ ਨੂੰ ਗੋਪਿਆ ਛਪਾਇਆ, ਕਈ ਗੁਰੂ ਨੂੰ ਛਪਾਉਂਦੇ ਨਾ, ਕਿਸੇ ਨੇ ਪੁੱਛਿਆ ਤੇਰਾ ਗੁਰੂ ਕਿਹੜਾ, ਕਹਿੰਦਾ ਮੈਂ ਤਾਂ ਸੁਤੇ ਸਿੱਧੇ ਹਾਂ, ਮੇਰਾ ਗੁਰੂ ਕੋਈ ਨਹੀਂ, ਮੈਂ ਤਾਂ ਆਪਣੇ ਆਪ ਹੀ ਸਭ ਕੁਝ ਸਿੱਖ ਲਿਆ। ਉਹ ਆਪਣੇ ਆਪ 'ਚ ਸਮਝਿਆ ਮੈਂ ਬੜਾ ਤੇਜ਼ ਪ੍ਰਤਾਪੀ ਹੋ ਗਿਆ। ਐਸੇ ਕਹਿਣ ਵਾਲੇ ਜਿਹੜੇ ਵਿਅਕਤੀ ਹੈ ਉਹ ਮਨੁੱਖ ਬੁਰੇ ਹੈ। ਇਸ ਵਾਸਤੇ ਹਰੀ ਜੀ ਨਿਰੰਕਾਰ ਐਸੇ ਪੁਰਖਾਂ ਦਾ ਕਹਿੰਦੇ ਸਾਨੂੰ ਦਰਸ਼ਨ ਨਾ ਕਰਾ ਦਿਓ, ਉਹਨਾਂ ਬੁਰਿਆਂ ਦਾ ਪਾਪ ਇਸ਼ਟ, ਪਾਪ ਹੀ ਇਸ਼ਟ ਗੁਰੂ ਦੇਵਤਾ, ਪਾਪ ਨੂੰ ਗੁਰੂ ਬਣਾਇਆ ਹੋਇਆ, ਔਰ ਬੜੇ ਹਥਿਆਰੇ ਹੈ ਔਰ ਸਾਰਿਆਂ ਨੂੰ ਮਾਰਨ ਵਾਲੇ ਹੈ। ਕਿਉਂਕਿ ਸੰਤਕਾਂ ਨੇ ਮਾਂ ਹਥਿਆਰਾ, ਸੰਤਕਾਂ ਨੇ ਪਰਮੇਸ਼ਵਰ ਮਾਰਾ। ਬੁੱਲੇ ਦੀ ਕਿਰਪਾ ਹੋ ਗਈ ਸੀ ਨਾ, ਅਤੇ ਗੁਰੂ ਨੇ ਕਿਹਾ ਪਰ ਕਰੋ, ਜਿਹੜੇ ਚੇਲਾ ਭੇਜਿਆ ਅਤੇ ਬੁੱਲਾ ਬੈਠਾ, ਬੜੀਆਂ ਸੰਗਤਾਂ ਪੂਜਾ ਹੋ ਰਹੀ ਹੈ, ਚੜਾਵੇ ਚੜ੍ਹ ਰਹੇ। ਹੁਣ ਕਿਹਾ ਜੀ ਮੈਂ ਉੱਠ ਕੇ ਇਹਨੂੰ ਨਮਸਕਾਰ ਕੀਤੀ, ਆਪਣੇ ਬਰਾਬਰ ਵਾਲਾ ਕਹਿਣਗੇ ਤਾਂ ਵੱਡਾ, ਨਾ ਸਤਿਕਾਰ ਕੀਤਾ, ਨਾ ਜਲ ਪਾਣੀ ਪੁੱਛਿਆ, ਨਾ ਆਸਣ ਦਿੱਤਾ। ਆ ਗਏ ਸਾਈਆਂ ਨੇ ਅੱਛਾ ਕਹਿਣ ਲੱਗੇ ਸੁਣਾਵੇ, ਕਹਿੰਦੇ ਐਵੇਂ ਹੋਈ, ਕਹਿੰਦੇ ਅੱਛਾ ਇੰਨਾ ਹੰਕਾਰ ਗਿਆ, ਹੁਣ ਬੈਠੇ ਉਹ ਹੱਥ ਫੇਰਿਆ, ਸਾਰਾ ਕੋਈ ਖਿੱਚ ਲਿਆ, ਫਿਰ ਦਿਮਾਗ ਟਿਕਾਣੇ ਆ। ਅਤੇ ਫਿਰ ਇੱਕ ਦੇਵੀ ਹੁੰਦੀ ਸੀ, ਉਹ ਕੀਰਤਨ ਕਰਦੀ ਸੀ, ਕਵਾਲ ਸੀ, ਉਹਦੇ ਕੀਰਤਨ ਦੇ ਸਾਈ ਜੀ ਦਿਆਲੂ ਸੀ, ਉਹਦੇ ਕੋਲ ਮੈਨੂੰ ਬਖਸ਼ਾ। ਉਹ ਕਹਿੰਦੀ ਫਕੀਰ ਲੋਕ ਮਰਜ਼ੀ ਦੇ ਹੁੰਦੇ ਆ, ਮੈਂ ਤਾਂ ਕਹਿ ਨਹੀਂ ਸਕਦੀ, ਉਹ ਮੌਜ ਦੇ ਮਾਲਕ ਹੁੰਦੇ, ਪਤਾ ਨਹੀਂ ਕੀ ਵਚਨ ਕਰਨਾ, ਉਹਨੇ ਜਵਾਨ ਦਾ ਧਾਰਾ ਖੰਡਾ ਹੁੰਦੀ, ਕਿੱਧਰ ਚੱਲ ਜਾਣਾ। ਅਤੇ ਵੀ ਤੂੰ ਜੋੜੀ ਸਿੱਖ ਲਾ, ਜਦੋਂ ਉਹ ਫਿਰ ਮੁਜਰਾ ਕਰਾਉਣਗੇ ਅਤੇ ਮੈਂ ਖੁਦਾ ਦੀ ਬੰਦਗੀ ਜਸ ਕਰਾਂਗੀ ਜੋੜੀ ਵੀ। ਉਹ ਜਿਹੜੇ ਗਿਆ ਚਾਦਰ ਦੀ ਬੁੱਕਲੀ ਮਾਰੀਓ, ਸਾਈਂ ਜੀ ਕਹਿੰਦੇ ਕੌਣ ਆ ਬੀਬੀ, ਕਹਿੰਦੇ ਮਹਾਰਾਜ ਜਾਣਦੇ, ਕਹਿੰਦੇ ਕੌਣ ਹੋਏ, ਐਸੀ ਜੀ ਮੈਂ ਬੁੱਲਾ, ਕਹਿੰਦੇ ਹੁਣ ਇਹ ਪਖੰਡ ਕਰਨਾ, ਫਿਰ ਮਾਫ਼ੀ ਮੰਗੀ। ਕਹਿੰਦੇ ਹਜ਼ੂਰ ਦੇ ਚੜ੍ਹ ਜਾ, ਉਹ ਜਿਹੜੇ ਉੱਤੇ ਗਿਆ ਹਲੋਰਾ ਥੱਲੇ ਡਿੱਗ ਪਿਆ, ਕਹਿੰਦਾ ਗੁਰੂ ਜੀ ਹੋਮ ਹੋਆ, ਕਹਿੰਦੇ ਹੋਮ ਹੋਆ ਤਾਂ ਖਦਾ ਹੋਊਗਾ। ਇਸ ਵਾਸਤੇ ਫਿਰ ਇਸ ਤਰ੍ਹਾਂ ਦੀ ਇਹ ਗੱਲ ਹੈ, ਉਹ ਘਰ ਘਰ ਫਿਰਿਆ ਕੁਸ਼ੁੱਧ ਮਨ ਜੋ ਤ੍ਰਕਟ ਨਾਰੀ। ਉਹ ਕੁਸ਼ੁੱਧ ਅਪਵਿੱਤਰ ਮਨ ਵਾਲੇ ਜਿਹੜੇ ਜੂਨੀਆਂ ਰੂਪੀ ਘਰਾਂ 'ਚ 84 ਨਗ ਜੂਨਾਂ ਵਾਰ ਵਾਰ ਫਿਰਦੇ, ਜਿਵੇਂ ਜਿਹੜੀ ਤੜੇਲ ਇਸਤਰੀ ਉਹ ਘਰ ਘਰ ਫਿਰਦੀ, ਤੜੇਲ ਇਸਤਰੀ ਉਹਨੂੰ ਕਹਿੰਦੇ ਆ ਜਿਹੜੀ ਪਤੀ ਦੇ ਧਾਰ ਆਸਰੇ ਤੋਂ ਕੱਟੀ ਹੋਵੇ। ਵਡਭਾਗੀ ਇਸ ਤਰ੍ਹਾਂ ਜਿਹੜੇ ਮਨਮੁੱਖ ਉਹਨਾਂ ਦਾ ਹਾਲ ਵੀ ਇਹ ਨਗੁਰਿਆਂ ਦਾ, ਵਡਭਾਗੀ ਸੰਗਤ ਮਿਲੇ ਗੁਰੂ ਸਵਾਰੀ, ਹਰ ਮੇਰਾ ਸਾਧ ਦਇਆ ਕਰ ਗੁਰ ਕੋ ਮਿਲੇ ਹੋਏ। ਵੱਡਿਆਂ ਵਾਲੇ ਭਾਗਾਂ ਵਾਲੇ ਜਿਹੜੇ ਗੁਰਮੁਖ ਉਹ ਸੰਗ 'ਚ ਮਿਲਦੇ ਆ, ਬੂਹੀ ਗੁਰਾਂ ਨੇ ਉਹਨਾਂ ਦੀ ਬੁੱਧੀ ਨੂੰ ਸਵਾਰ ਦਿੱਤਾ। ਇਸ ਵਾਸਤੇ ਨਾ ਕਰ ਦਇਆ ਕਰੋ, ਸਾਨੂੰ ਆਪਣੇ ਚਰਨਾਂ ਨਾਲ ਮੇਲਣਾ ਕਰੋ, ਅਸੀਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਸਤਿਗੁਰੋ। ਸਲੋਕ ਨਾਲਾ ਤੀਜਾ, ਗੁਰ ਸੇਵਾ ਤੇ ਸੁੱਖ ਉਪਜਿਆ ਫਿਰ ਦੁੱਖ ਨਾ ਲੱਗਿਆ ਹੈ। ਸਤਿਗੁਰ ਸੱਚੇ ਪਾਸ ਸੇਵਾ ਕਰਨਾ ਸੁੱਖ ਪੈਦਾ ਹੁੰਦਾ, ਜਿਹੜੇ ਨਿਯਮ ਨਾਲ ਮਹਾਰਾਜ ਜੀ ਸੇਵਾ ਕਰਦੇ, ਨਿਯਮ ਨਾਲ ਕਿਤੇ ਆ ਗਿਆ ਕਿਤੇ ਨਾ ਆ ਗਿਆ, ਬਹਾਨੇ ਬਾਜ਼ੀਆਂ ਬਣਾਉਂਦੇ, ਉਹਨੇ ਕੀ ਲੈਣਾ ਦੇਣਾ, ਉਹ ਨਿਯਮ ਫਿਰ ਉਹਨੂੰ ਆ ਕਿਸ ਤਰ੍ਹਾਂ ਦੁੱਖ ਨਹੀਂ ਲੱਗਦਾ, ਜੰਮਣ ਮਰਨਾ ਮਿਟ ਗਿਆ, ਕਰ ਲਿਆ ਕਰ ਕਿਸ ਨਾ ਹੋਇਆ, ਉਹਨਾਂ ਦਾ ਜੰਮਣਾ ਮਰਨਾ ਵੀ ਮਿਟ ਗਿਆ, ਖਤਮ ਦੂਰ ਹੋ ਗਿਆ। ਉੱਥੇ ਕਾਲ ਦਾ ਵੀ ਵੱਸ ਨਹੀਂ ਚੱਲਦਾ, ਹਰ ਸੇਤੀ ਮਨ ਰੱਬ ਰਿਹਾ ਸੱਚੇ ਰਿਹਾ ਸਮਾਏ ਨਾਨਕ ਹੋ ਮਰਿਆਰੀ ਤਿੰਨ ਕੌ ਜੋ ਚਲਨ ਸਤੁਰ ਪਾਇ। ਉਹਨਾਂ ਦਾ ਮਨ ਨਿਰੰਕਾਰ ਦੇ ਨਾਲ ਰੱਬ ਰਿਹਾ ਮਿਲ ਰਿਹਾ, ਇਸ ਵਾਸਤੇ ਉਹ ਸੱਚੇ 'ਚ ਭੇਦ ਹੋ ਗਿਆ। ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਨੂੰ ਬੁਲਿਹਾਰ ਜਾਂਦੇ ਹਾਂ ਜਿਹੜੇ ਸਤਿਗੁਰੂ ਦੀ ਭਾਏ ਆਗਿਆ ਵਿੱਚ ਚੱਲਦੇ ਹਨ। ਮਹਲਾ ਤੀਜਾ, ਬਿਨ ਸ਼ਬਦ ਸੁੱਧ ਨਾ ਹੋਵੇ ਜੀ ਅਨੇਕ ਕਰਿਆ ਸੀਗਾ, ਬਿਨਾਂ ਸ਼ਬਦ ਦੀ ਕਮਾਈ ਤੋਂ ਮਨ ਪਵਿੱਤਰ ਨਹੀਂ ਹੁੰਦਾ, ਜੇ ਅਨੇਕਾਂ ਤਰ੍ਹਾਂ ਦੇ ਕਰਮਾਂ ਰੂਪੀ ਸਾਧਨ ਰੂਪੀ ਸ਼ਿਕਾਰ ਵੀ ਲਾਉਂਦਾ ਅਤੇ ਅਸੀਂ ਹੁਕਮ ਕਿਵੇਂ ਮੰਨਦੇ ਹਾਂ। ਜਿਵੇਂ ਮਹਾਰਾਜ ਆ ਰਿਹਾ ਸੀ ਦਸਮ ਪਾਤਸ਼ਾਹ, ਉੱਥੇ ਕੋਈ ਲਪਾਈ ਕਰ ਰਿਹਾ ਸੀ ਕੰਧ 'ਤੇ, ਉਹ ਲਗਾ ਰਿਹਾ ਮਹਾਰਾਜ ਦੇ ਜਾਮੇ 'ਤੇ ਛਿੱਟੇ ਪੈਣਾ, ਮਾਰਨਗੇ ਦੇਖੋ ਕਿੱਡਾ ਲਾਪਰਵਾਹ, ਵੇਖਿਆ ਨਹੀਂ ਇਹਦੇ ਕੁ ਚਪੇੜ ਮਾਰੋ, ਉਹ ਜਿਹੜਾ ਜਿਹਾ ਚਪੇੜਾ ਮਾਰੀ ਜਾ ਮਾਰਨ ਕਿਹਾ ਅਸੀਂ ਤਾਂ ਇੱਕ ਚਪੇੜ ਕਿਹਾ ਤੁਸੀਂ ਸਾਰੇ ਅੱਜ ਤੁਹਾਡਾ ਹੁਕਮ ਨਹੀਂ। ਕਹਿੰਦੇ ਚਪੇੜਾ ਮਾਰਨ ਦਾ ਹੁਕਮ ਮੰਨ ਲਿਆ। ਇਹ ਕਹਿੰਦੇ ਦਿਓ ਇਹਨੂੰ ਆਪਣੀ ਕੰਨਿਆ ਦਾ ਦਾਨ, ਉੱਥੇ ਸਾਰੇ ਚੁੱਪ। ਕਹਿੰਦੇ ਚਪੇੜਾ ਮਾਰਨ ਦਾ ਹੁਕਮ ਮੰਨ ਲਿਆ ਅਤੇ ਹੁਣ ਇਹ ਹੁਕਮ ਨਹੀਂ। ਫਿਰ ਇੱਕ ਸਿੱਖ ਉਹਨੂੰ ਫਿਰ ਕੰਨਿਆ ਦਾਨ ਦਿੱਤੀ। ਉਹ ਸਿੱਖ ਦਾ ਨਿਪਣੀ ਕਹਿੰਦੇ ਸੀ। ਸੋ ਇਸ ਵਾਸਤੇ ਆਪਾਂ ਬੁਰੇ ਕੰਮ ਲਈ ਤਾਂ ਹੁਕਮ ਨੂੰ ਦਿਆ ਰਹੇ ਹਾਂ, ਚੰਗੇ ਨੂੰ ਨਹੀਂ। ਇਸ ਵਾਸਤੇ ਪਾਤਸ਼ਾਹ ਕਹਿੰਦੇ ਉਹ ਫਿਰ ਜਿਹੜੇ ਉਹਨਾਂ ਦਾ ਜਮਣਾ ਮਿਟ ਜਾਂਦਾ, ਕਾਲ ਦਾ ਬਸ ਨਹੀਂ ਚੱਲਦਾ ਅਤੇ ਅਸੀਂ ਉਹਨੂੰ ਬਿਹਾਰ ਜਾਂਦੇ ਜਿਹੜੇ ਗੁਰੂ ਦੀ ਪਾਏ ਆਗਿਆ 'ਚ ਚੱਲਦੇ ਹਾਂ। ਮਹਲਾ ਤੀਜਾ, ਬਿਨ ਸ਼ਬਦ ਸੁੱਧ ਨਾ ਹੋਵੇ ਜੀ ਅਨੇਕ ਕਰਿਆ ਸੀ ਉਹਨਾਂ। ਸ਼ਬਦ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਇਹਨਾਂ ਮਨ ਸ਼ੁੱਧ ਨਹੀਂ ਹੁੰਦਾ। ਨਾਮ ਜਪਣੇ ਗੱਲਾਂ ਕਰਦੇ ਹਾਂ, ਨਾਮ ਜਪਦੇ ਨਹੀਂ, ਮਨ ਸ਼ੁੱਧ ਕਿਵੇਂ ਹੋਵੇ? ਚਾਹੇ ਅਨੇਕਾਂ ਤਰ੍ਹਾਂ ਦੇ ਕਰਮਾਂ ਧਰਮਾਂ ਰੂਪੀ ਸਾਧਨ ਰੂਪੀ ਸ਼ਿਕਾਰ ਲਾ ਲੈ। 652 ਦੇ ਫਿਰ ਕੀ ਸਾਧਨਾ ਜਾਣੀ, ਦੂਜਾ ਪੈ ਪਿਆਰ ਸਾਖ ਸੁੱਧ ਸਖ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਜਿਹੜੀ ਇਸਤਰੀ ਆਪਣੇ ਪਤੀ ਦੀ ਸਾਰ ਨਹੀਂ ਜਾਣਦੀ, ਸੇਵਾ ਦਾ ਢੰਗ ਨਹੀਂ ਜਾਣਦੀ, ਦੁਵੈਸ਼ ਭਾਵ ਵਿੱਚ ਪ੍ਰੇਮ ਕਰਦੀ, ਉਹ ਇਸਤਰੀ ਕੁਸੁੱਧ ਅਪਵਿੱਤਰ ਔਰ ਖੋਟੇ ਕੁਲੱਖਣੀ, ਖੋਟੇ ਲੱਛਣ ਵਾਲੀ ਹੈ, ਪਵਿੱਤਰ ਗੁਣਾਂ ਰੂਪੀ ਕੁੱਲ ਦੇ ਖੈ ਕਰਨ ਵਾਲੀ। ਪਾਤਸ਼ਾਹ ਦੀ ਇਸਤਰੀਆਂ 'ਚੋਂ ਕੁਨਾਰੀ ਖੋਟੀ ਇਸਤਰੀ ਹੈ। ਇਸ ਤਰ੍ਹਾਂ ਉਹਨਾਂ ਮਨਮੁੱਖਾਂ ਦਾ ਜੀਵਨ ਹੈ ਜਿਹੜੇ ਨਗੁਰੇ ਲੋਕ ਹੈ। ਉਹ ਪਰਮਾਤਮਾ ਦੇ ਹੁਕਮ ਦੀ ਸਾਰ ਨਹੀਂ ਜਾਣਦੇ, ਦੁਵੈਸ਼ ਭਾਵ ਵਿੱਚ ਪਿਆਰ ਆ ਉਹਨਾਂ ਦੇ ਮਨ, ਕੁਸ਼ੁੱਧ ਪਵਿੱਤਰ ਆ, ਖੋਟੇ ਲੱਖਣ ਹੈ। ਉਹ ਫਿਰ ਬੰਦਿਆਂ 'ਚੋਂ ਭੈੜੇ ਜੀਵਨ ਵਾਲੇ ਆ। ਪੌੜੀ ਹਰ ਆਪਣੀ ਦਇਆ ਕਰ, ਹਰ ਬੋਲੀ ਬਹਿਣੀ ਤੇ ਨਿਰੰਕਾਰ ਕਿਰਪਾ ਕਰੋ, ਅਸੀਂ ਆਪਣੇ ਮੂੰਹ ਤੋਂ ਤੇਰੀ ਗੁਰਬਾਣੀ ਰੂਪੀ ਬੋਲੀ ਜਿਹੜੀ ਬੋਲਦੇ ਰਹੀਏ, ਬਾਣੀ ਰੂਪੀ ਬੋਲੀ ਨੂੰ ਬੋਲੀਏ। ਹਰ ਨਾਮ ਤੇ ਹਰ ਉਚਰਾ ਲਾ ਲੈਣ, ਤੇਰੇ ਨਾਮ ਧਿਆਉਣਾ ਕਰੀਏ, ਨਾਮ ਉਚਾਰੀਏ, ਪਰਮਾਤਮਾ ਦੀ ਪ੍ਰਾਪਤੀ ਦਾ ਲਾਭ ਲੈਣੀ ਲੈਣਾ ਕਰੀਏ। ਜੋ ਜਪਦੇ ਹਰ ਹਰ ਦਿਨ ਸਰਾਹ ਤੇ ਨਵਾਂ ਕਰਵਾਉਣ, ਜਿਹੜੇ ਨਿਰੰਕਾਰ ਦਾ ਨਾਮ ਗੁਰਮੁਖ ਜਪਦੇ ਆ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਜਿਹਨਾਂ ਸਤਿਗੁਰ ਮੇਰਾ ਪਿਆਰ ਆਰਾਧਿਆ ਤਿੰਨ ਜਾਂਦੇ ਖਾਣੇ, ਜਿਹਨਾਂ ਮੇਰੇ ਸਤਿਗੁਰਾਂ ਦੇ ਨਾਮ ਦੀ ਆਰਾਧਨਾ ਕੀਤੀ ਅਸੀਂ ਉਹਨਾਂ ਗੁਰਮੁਖਾਂ ਦਰਸ਼ਨ ਲੈਣੀ ਅੱਖਾਂ ਨਾਲ ਦੇਖਾ ਦੇਖਦੇ ਹਾਂ। ਧੰਨ ਆ ਜਿਹੜੇ ਨਾਮ ਜਪਦੇ ਹਾਂ। ਵਾਰਿਆ ਆਪਣੇ ਗੁਰੂ ਭਜਨ ਮੇਰਾ ਹਰ ਸਜਨ ਮੇਰਾ ਸਨ। ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ ਜਿਹਨਾਂ ਸਤਿਗੁਰਾਂ ਨੇ ਮੇਰਾ ਸੈਣੀ ਸੈਣੀ ਨਾਮ ਸਾਥੀ ਦਾ ਉਹ ਸੱਜਣ ਉਹਦੇ ਨੇ ਸਾਨੂੰ ਮਿਲਾ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਜਨਮ ਤੈਨੂੰ ਹੀਰਾ ਅਨਮੋਲੇ ਕੌਡਾਂ ਦੇ ਭੁਲੇਖੇ ਦੇਣਾ ਮਿੱਟੀ ਵਿੱਚ ਰੋਲੇ
1: ਮਿਲਿਆ ਜਨਮ ਤੈਨੂੰ ਹੀਰਾ ਅਨਮੋਲੇ ਕੌਡਾਂ ਦੇ ਭੁਲੇਖੇ ਦੇਣਾ ਮਿੱਟੀ ਵਿੱਚ ਰੋਲੇ
0: ਮਿਲਿਆ ਜਨਮ ਤੈਨੂੰ ਹੀਰਾ ਅਨਮੋਲੇ ਕੌਡਾਂ ਦੇ

0: ਘੇਰਾ ਪਾ ਲਿਆ ਰੋਗਿਆਂ ਦਾ ਰੰਗ ਦੇ ਕੱਚ ਦੀ ਨੂੰ ਖਾ ਗਿਆ
1: ਭੁੱਲ ਕੇ ਉਹ ਨਾਮ ਤੇ ਜੰਜਾਲਾ ਘੇਰਾ ਪਾ ਲਿਆ ਰੋਗਾਂ ਦਾ ਜੰਜਾਲ ਦੇ ਕੱਚ ਦੀ ਨੂੰ ਖਾ ਗਿਆ
0: ਭੁੱਲ ਕੇ ਉਹ ਨਾਮ ਤੇ ਜੰਜਾਲਾ ਘੇਰਾ ਪਾ ਲਿਆ ਰੋਗਾਂ ਦਾ ਜੰਜਾਲ ਦੇ ਕੱਚ ਦੀ ਨੂੰ ਖਾ ਗਿਆ
1: ਭੁੱਲ ਕੇ ਉਹ ਨਾਮ ਤੇ

ਸਾਹਿਬਾਂ ਦੀ ਸੱਚੀ ਔਰ ਸੁੱਚੀ ਵਾਰਗਾ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਆਪ ਸੰਧਿਆ ਵਕਤ ਤੇ ਸਜੇ ਹੋਏ ਦੀਵਾਨਾਂ ਅੰਦਰ ਸੋਦਰ ਜੀ ਦੇ ਜਾਪ ਤੋਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਦਾਸਰਿਆਂ ਦੇ ਢਾਡੀ ਜਥੇ ਨੂੰ ਸਿੱਖ ਸੰਗਤਾਂ ਦੇ ਦਰਸ਼ਨ ਦਦਾਰਿਆਂ ਵਾਸਤੇ ਇਤਿਹਾਸਕ ਵਿਚਾਰਾਂ ਰਾਹੀਂ ਕੁਝ ਸਮਾਂ ਸੰਗਤਾਂ ਦੇ ਦਰਸ਼ਨ ਦਦਾਰਿਆਂ ਲਈ ਪ੍ਰਾਪਤ ਹੋਇਆ ਕੁਝ ਕਹਿਣ ਦੀ ਅਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੇ ਸਿਮਰਨ ਦੇ ਨਾਲ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਸੰਗਤ ਅਦਬ ਪਿਆਰ ਤੇ ਸਤਿਕਾਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਖੁਸ਼ੀਆਂ ਭਰਿਆ ਦਿਹਾੜਾ ਜੋ ਕਿ ਖਾਲਸੇ ਦਾ ਸਾਜਨਾ ਦਿਵਸ, ਅੱਜ ਓਨਟਾਰੀਓ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਸਵੇਰ ਦੇ ਸਜੇ ਹੋਏ ਦੀਵਾਨਾਂ ਤੋਂ ਉਪਰੰਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅੰਦਰ ਨਗਰ ਕੀਰਤਨ ਸਜੇ, ਜੋ ਗੁਰਦੁਆਰਾ ਸਿੰਘ ਸਭਾ ਮਾਲਟਨ ਤੋਂ ਆਰੰਭ ਹੋ ਕੇ ਰਸ਼ਦੇਵ ਗੁਰਦੁਆਰਾ ਸਾਹਿਬ ਤੱਕ ਪਹੁੰਚੇ ਨੇ। ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਔਰ ਸੇਵਾਦਾਰਾਂ ਵੱਲੋਂ ਆਪਣੀ ਦਸਾਂ ਨਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਸੰਗਤਾਂ ਦੀ ਰੱਜ ਰੱਜ ਕੇ ਸੇਵਾ ਕਮਾਈ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਅੱਜ ਪਹਿਲੀ ਵਾਰੀ ਕੈਨੇਡਾ ਦੀ ਧਰਤੀ ਤੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੰਗਤਾਂ ਦੇ ਦਰਸ਼ਨ ਦਦਾਰੇ ਕਰਨ ਦਾ। ਸੱਚਮੁੱਚ ਕੈਨੇਡਾ ਦੀ ਧਰਤੀ ਤੇ ਉਹ ਪ੍ਰਤੀਤ ਹੁੰਦਾ ਸੀ ਜਿਵੇਂ ਆਨੰਦਪੁਰ ਸਾਹਿਬ ਕਲਗੀਆਂ ਵਾਲੇ ਦਾਤਾਰ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਸੰਗਤਾਂ ਹੋਲੇ ਮਹੱਲੇ ਦੇ ਸਮਾਗਮਾਂ ਅੰਦਰ ਸ਼ਿਰਕਤ ਕਰਦੀਆਂ ਨੇ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦੀਆਂ ਨੇ। ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਹੀ ਸੱਚਮੁੱਚ ਕੇਸਰੀ ਦੁਪੱਟੇ ਤੇ ਕੇਸਰੀ ਦੁਵਾਲਿਆਂ ਦੇ ਵਿੱਚ ਰੰਗਿਆ ਹੋਇਆ ਆਸਮਾਨ ਨਜ਼ਰੀ ਆਉਂਦਾ ਹੈ। ਬਹੁਤ ਵੱਡੀ ਇਹ ਖੁਸ਼ੀ ਹੈ ਕਲਗੀਆਂ ਵਾਲੇ ਦਾਤਾ, ਤੇਰਾ ਸਾਜਿਆ ਹੋਇਆ ਖਾਲਸਾ ਪੰਥ ਚਾਹੇ ਉਹ ਦੇਸ਼ ਵਿੱਚ ਹੈ ਚਾਹੇ ਉਹ ਵਿਦੇਸ਼ ਵਿੱਚ ਹੈ, ਤੁਹਾਡੀ ਕਿਰਪਾ ਤੁਹਾਡੀ ਰਹਿਮਤ ਨੂੰ ਕਦੇ ਨਹੀਂ ਭੁਲਾ ਸਕਦਾ ਤੇ ਤੁਹਾਡੀਆਂ ਰਹਿਮਤਾਂ ਦੇ ਨਾਲ ਜਿੱਥੇ ਵੀ ਗਿਆ ਉੱਥੇ ਹੀ ਉਹਨੇ ਚੜ੍ਹਦੀ ਕਲਾ ਦੇ ਨਿਸ਼ਾਨ ਜਿੱਥੇ ਗੁਰੂ ਦੇ ਬਖਸ਼ੇ ਹੋਏ ਨੇ ਉਹ ਚੜਾ ਦਿੱਤੇ ਨੇ। ਪਹਿਲਾਂ ਵੀ ਅਨੇਕਾਂ ਵਾਰ ਸਟੇਜਾਂ ਤੋਂ ਇਸ ਗੱਲ ਦਾ ਜ਼ਿਕਰ ਹੁੰਦਾ ਹੈ, ਹਰ ਦੇਸ਼ ਦਾ ਆਪੋ ਆਪਣਾ ਝੰਡਾ ਹੈ। ਹਿੰਦੁਸਤਾਨ ਹੋਵੇ, ਪਾਕਿਸਤਾਨ ਹੋਵੇ, ਕੈਨੇਡਾ, ਅਮੈਰੀਕਾ ਜਾਂ ਇੰਗਲੈਂਡ ਜਾਂ ਹੋਰ ਥਾਂ ਦੇਸ਼ ਨੇ, ਸਾਰਿਆਂ ਦੇ ਦੇਸ਼ ਦਾ ਆਪੋ ਆਪਣਾ ਵੱਖਰਾ ਝੰਡਾ ਹੈ। ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ, ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਅੰਦਰ ਚਲੇ ਜਾਈਏ ਤੁਹਾਡਾ ਇਹ ਨਿਸ਼ਾਨ ਸਾਹਿਬ ਉੱਥੇ ਹੀ ਝੂਲਦਾ ਹੋਇਆ ਨਜ਼ਰ ਆਉਂਦਾ ਤੇ ਦੁਨੀਆਂ ਦੇ ਲੋਕਾਂ ਨੂੰ ਆਵਾਜ਼ ਮਾਰ ਕੇ ਤੀਰਥ ਦੇ ਕੇ ਕਹਿੰਦਾ ਕਿਤੇ ਵੀ ਕਿਸੇ ਨੂੰ ਸਹਾਰਾ ਮਿਲੇ ਇਸ ਨਿਸ਼ਾਨ ਸਾਹਿਬ ਦੇ ਥੱਲੇ ਆ ਜਾ, ਇੱਕ ਪਲੇਟਫਾਰਮ ਤੇ ਆ ਜਾ, ਇੱਥੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਮਨ ਗਦਗਦ ਹੋ ਗਿਆ ਜਦੋਂ ਅੱਜ ਦੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵੇਖਿਆ, ਸੰਗਤਾਂ ਦਾ ਜਿੱਥੇ ਵਿਸ਼ਾਲ ਇਕੱਠ ਸਤਨਾਮ ਵਾਹਿਗੁਰੂ ਦੇ ਸਿਮਰਨ ਦੀ ਧੁਨੀ ਵਿੱਚ ਰੁੱਝਿਆ ਹੋਇਆ, ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਗੁਰਸਿੱਖ ਵੀਰ ਦਸਾਂ ਨਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਰਸਤੇ ਦੇ ਕਿਨਾਰੇ ਜਾਂ ਥਾਂ ਪਰ ਥਾਂ ਜਿੱਥੇ ਵੀ ਯੋਗ ਜਗ੍ਹਾ ਹੈ ਆਪ ਲੰਗਰ ਵੱਖ ਵੱਖ ਤਰ੍ਹਾਂ ਦੇ ਫਰੂਟ ਜਾਂ ਸਵੀਟਸ ਜੋ ਵੀ ਹੈ ਵੱਧ ਤੋਂ ਵੱਧ ਸੰਗਤਾਂ ਦੀ ਸੇਵਾ ਕਰਕੇ ਆਪਣੇ ਮਨ ਦੀ ਖੁਸ਼ੀ ਗੁਰੂ ਚਰਨਾਂ ਤੱਕ ਪਹੁੰਚਾ ਰਹੇ ਸਨ, ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਰਹੇ ਸਨ। ਵਧਾਈ ਦੇ ਪਾਤਰ ਨੇ ਮੈਂ ਆਪਣੇ ਵੱਲੋਂ ਆਪਣੇ ਢਾਡੀ ਜਥੇ ਵੱਲੋਂ ਸਮੁੱਚੇ ਤੌਰ ਤੇ ਸਾਰੀ ਸੰਗਤ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਏਕਤਾ, ਇਤਪਾਕ, ਆਪਸੀ ਪਿਆਰ, ਭਰਾਤਰੀ ਪਿਆਰ ਤੇ ਗੁਰੂ ਚਰਨਾਂ ਦੀ ਪ੍ਰੀਤ ਹਮੇਸ਼ਾ ਬਖਸ਼ਿਸ਼ ਕਰਦੇ ਰਹਿਣ ਤੇ ਗੁਰੂ ਚਰਨਾਂ ਵਿੱਚ ਅਰਦਾਸ ਹੈ। ਆਪਣੇ ਜਥੇ ਵੱਲੋਂ ਵੀ ਮੈਂ ਅੱਜ ਦੇ ਇਸ ਸਮੇਂ ਉੱਪਰ ਦਾਤਾਰ ਸੱਚੇ ਪਾਤਸ਼ਾਹ ਜੀ ਦੇ ਉਸ ਪਾਵਨ ਮਹਾਨ ਸੋਝ ਨੂੰ ਯਾਦ ਕਰਦਿਆਂ ਹੋਇਆਂ ਜਿਸ ਅੰਦਰ ਗੁਰਦੇਵ ਸਤਿਗੁਰੂ ਜੀ ਨੇ ਪੰਜ ਪਿਆਰੇ ਸਾਹਿਬਾਨਾਂ ਨੂੰ ਚੁਣਿਆ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ਾਂ ਦਿੱਤਾ ਹੈ ਤੇ ਗੁਰੂ ਕੀ ਸੰਗਤ ਦੇ ਵਿੱਚੋਂ ਆਣ ਕੇ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕਰਕੇ ਗੁਰਦੇਵ ਦੀਆਂ ਖੁਸ਼ੀਆਂ ਜਿਸ ਕਦਰ ਪ੍ਰਾਪਤ ਕੀਤੀਆਂ ਨੇ ਇਹੀ ਇਤਿਹਾਸ ਆਪ ਸੰਗਤ ਦੀ ਸੇਵਾ ਦੇ ਅੰਦਰ ਬਿਨਾਂ ਕਰਨ ਦਾ ਯਤਨ ਕਰ ਰਹੇ। ਫਖਰ ਹੈ, ਮਾਣ ਹੈ ਇਸ ਗੱਲ ਦਾ
ਕਿ ਸੰਸਾਰ ਦੇ ਅੰਦਰ ਜਿਹੜਾ ਜੰਮਿਆ ਇੱਕ ਦਿਨ ਉਹਦਾ ਅੰਤ ਹੋਣਾ। ਜਿਸ ਨੇ ਜਨਮ ਲਿਆ ਜਿਹਦਾ ਜਨਮ ਦਿਨ ਹੈ ਉਹਦਾ ਇੱਕ ਦਿਨ ਮਰਨ ਦਿਨ ਹੈ। ਪਰ ਤਨ ਸੱਚੇ ਪਾਤਸ਼ਾਹ ਤੁਸਾਂ ਨੇ ਜਿਹੜਾ ਖਾਲਸਾ ਪੰਥ ਸਾਜਿਆ ਇਹਦਾ ਸਾਜਨਾ ਦਿਵਸ ਹੈ। 314 ਸਾਲ ਹੋ ਗਏ ਨੇ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਰਹਿੰਦੀ ਦੁਨੀਆਂ ਤੱਕ ਦਾਤਾਰ ਜੀ ਦੀ ਬਖਸ਼ਿਸ਼ ਤੇ ਖਾਲਸੇ ਪੰਥ ਦਾ ਸਾਜਨਾ ਦਿਵਸ ਹੀ ਮਨਾਇਆ ਜਾਏ। ਜਿਵੇਂ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1640 ਈਸਵੀ ਵਿੱਚ ਹਰਿਮੰਦਰ ਸਾਹਿਬ ਹੋਏ। ਗੁਰਸਿੱਖੋ, ਐਸਾ ਅਨਮੋਲ ਖਜ਼ਾਨਾ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਤੇ ਰਹਿੰਦੀ ਦੁਨੀਆਂ ਤੱਕ ਪ੍ਰਕਾਸ਼ ਦਿਹਾੜਾ ਹੀ ਮਨਾਇਆ ਜਾਏਗਾ। ਇਸੇ ਤਰ੍ਹਾਂ ਖਾਲਸੇ ਪੰਥ ਦਾ ਸਾਜਨਾ ਦਿਵਸ ਹੈ। ਬੜੀ ਫਖਰ ਤੇ ਮਾਣ ਵਾਲੀ ਗੱਲ, ਕਿਸੇ ਕੌਮ ਨੂੰ ਇਸ ਗੱਲ ਦਾ ਪਤਾ ਹੈ ਸਾਡਾ ਸਿਰਜਣਾ ਦਿਵਸ ਕਿਸ ਦਿਨ ਦਾ ਹੈ। ਉਹ ਅੱਜ ਪਾਵਨ ਦਿਹਾੜਾ ਗੁਰਦੁਆਰਾ ਸਿੰਘ ਸਭਾ ਮਾਲਟਨ ਤੋਂ ਜੋ ਨਗਰ ਕੀਰਤਨ ਦੇ ਅੰਦਰ ਸ਼ਾਮਲ ਹੋ ਕੇ ਸੰਗਤਾਂ ਚੜ੍ਹਦੀ ਕਲਾ ਵਿੱਚ ਰਹਿਸ ਦੇ ਗੁਰਦੁਆਰੇ ਤੱਕ ਸਜੇ ਲਈ ਨਗਰ ਕੀਰਤਨ ਦਾ ਆਨੰਦ ਮਾਣ ਰਹੀਆਂ। ਇਤਿਹਾਸ, ਗੁਰੂ ਗੋਬਿੰਦ ਸਿੰਘ ਮਹਾਰਾਜ

ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਪਹੁੰਚੇ ਨੇ, ਮੇਰੇ ਗੁਰਦੇਵ ਸਤਿਗੁਰੂ ਪੁੱਛਦੇ ਨੇ ਭਾਈ ਜੈਤਾ ਜੀ, ਜਦੋਂ ਗੁਰਦੇਵ ਪਿਤਾ ਜੀ ਦੇ ਉੱਤੇ ਜ਼ੁਲਮੀ ਤਲਵਾਰ ਦਾ ਵਾਰ ਚਾਂਦਨੀ ਚੌਂਕ ਦੇ ਅੰਦਰ ਹੋਇਆ ਹੋਵੇਗਾ, ਉਸ ਵੇਲੇ ਸਿੱਖਾਂ ਦੇ ਦੌਲੇ ਫਰਕ ਕਿੱਥੇ ਹੋਣਗੇ, ਨੇਤਰਾਂ ਵਿੱਚ ਖੂਨ ਉੱਤਰ ਆਇਆ ਹੋਵੇਗਾ, ਜੋਸ਼ ਦੀ ਜਵਾਲਾ ਭੜਕੀ ਹੋਏਗੀ। ਭਾਈ ਜੈਤਾ ਜੀ ਇਸ ਗੱਲ ਨੂੰ ਸੁਣਦੇ ਨੇ, ਅੱਖਾਂ ਵਿੱਚੋਂ ਛਮ ਛਮ ਅੱਥਰੂ ਕਿਰਦੇ ਨੇ, ਜਵਾਬ ਵਿੱਚ ਮੇਰੇ ਸਾਹਿਬ ਜੀ ਦੇ ਸਾਹਮਣੇ ਬੇਨਤੀ ਕਰਦੇ ਨੇ, ਸਾਹਿਬ ਜੀ ਸਿੱਖਾਂ ਦੀ ਕਮੀ ਤਾਂ ਨਹੀਂ ਸੀ, ਸਿੱਖ ਬਹੁਤ ਸਨ, ਪਰ ਦਾਤਾ ਜੀ ਇਸ ਜ਼ਾਲਮ ਦੇ ਜ਼ੁਲਮ ਤੋਂ ਡਰਦਿਆਂ ਹੋਇਆ ਕੋਈ ਵੀ ਬੰਦਾ ਆਪਣੇ ਆਪ ਨੂੰ ਸਿੱਖ ਹੋਣ ਵਾਸਤੇ ਤਿਆਰ ਨਹੀਂ, ਕਿਸੇ ਦੀ ਪਹਿਚਾਣ ਕਾਹਦੀ ਸੀ, ਮਹਾਰਾਜ ਕਿਸੇ ਦੇ ਚਿਹਰੇ ਉੱਤੇ ਥੋੜੀ ਲਿਖਿਆ ਹੋਇਆ ਕਿ ਇਹ ਸਿੱਖ ਹੈ, ਸਾਰੇ ਆਪਣਾ ਆਪ ਲੁਕਾ ਕੇ ਬੈਠੇ ਹੋਏ ਸਨ। ਮੇਰੇ ਗੁਰਦੇਵ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਭਾਈ ਜੈਤਾ, ਫਿਰ ਆਉਣ ਦੇ ਸਮਾਂ ਇੱਕ ਦਿਨ ਐਸਾ ਸਮਾਂ ਆਏਗਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਖਾਲਸੇ ਦੀ ਸਿੱਖ ਦੀ ਕਲਪ ਕਾਇਆ ਕਰਦਿਆਂਗਾ, ਇਸ ਸੰਸਾਰ ਦੇ ਅੰਦਰ ਲੱਖਾਂ ਲੋਕ ਖਲੋਤੇ ਹੋਣ, ਇੱਕ ਸਿੱਖ ਖਲੋਤਾ ਹੋਏਗਾ, ਦੁਨੀਆਂ ਦੇ ਲੋਕ ਅਦਬ ਦੇ ਨਾਲ ਝੁੱਕ ਜਾਣਗੇ, ਉਹ ਗੁਰੂ ਨਾਨਕ ਦਾ ਸਿੱਖ ਖਲੋਤਾ ਹੈ, ਉਹਦੀ ਵੱਖਰੀ ਪਹਿਚਾਣ ਹੋਵੇਗੀ। ਦੇਖੋ ਇਸ ਗੱਲ ਨੂੰ ਨੇਪਰੇ ਚਾੜਨ ਵਾਸਤੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਅੰਦਾਜ਼ਾ ਲਗਾ ਲਈਏ 1675 ਤੋਂ ਲੈ ਕੇ 1699 ਤੱਕ ਦਾ ਸਮਾਂ ਲਗਭਗ 24 ਸਾਲ ਬਣਦਾ ਹੈ। ਇੰਨੀ ਲੰਮੀ ਸੋਚ ਵਿਚਾਰ ਤੋਂ ਬਾਅਦ ਇਸ ਅਰਸੇ ਦੇ ਦੌਰਾਨ ਸਤਿਗੁਰਾਂ ਨੇ ਸੰਤ ਨੂੰ ਸਿਪਾਹੀ ਬਣਾਇਆ, ਨਾਲ ਨਾਲ ਸੂਰਮੇ ਬਹਾਦਰ ਯੋਧੇ ਇਸ ਸੰਸਾਰ ਦੇ ਅੰਦਰ ਆਪਣੀ ਹੀ ਰੱਖਿਆ ਨਹੀਂ ਬਲਕਿ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਤਿਆਰ ਹੋ ਗਏ, ਹੱਥਾਂ ਵਿੱਚ ਸ਼ਸਤਰ ਪਕੜ ਕੇ। ਕਈ ਵਾਰ ਜੰਗ ਯੁੱਧ ਹੋਏ ਚਾਰਜ ਫੇਰੇ ਤੇ ਗੁਆਂਢੀ ਰਾਜਿਆਂ ਨਾਲ, ਮੁਗਲੀਆ ਹਕੂਮਤ ਦੇ ਨਾਲ ਲੋਹਾ ਲੈਣ ਵਾਲੇ ਉਹ ਯੋਧੇ ਤਿਆਰ ਪਰ ਤਿਆਰ ਹੋ ਚੁੱਕੇ ਸਨ, ਪਰ ਅੱਜ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਬਹਾਦਰ ਯੋਧਿਆਂ ਦੇ ਅੰਦਰ ਇੱਕ ਹੋਰ ਜਿਹੜੀ ਸਪਿਰਿਟ ਭਰਨ ਵਾਸਤੇ ਲੰਬੇ ਸਮੇਂ ਤੋਂ ਸੋਚ ਰਹੇ ਸਨ, ਅੱਜ ਮੇਰੇ ਸਾਹਿਬਾਨ ਨੇ 1699 ਦੀ ਵਿਸਾਖੀ ਦਾ ਸਮਾਂ ਆਉਂਦਾ ਨੇੜੇ ਤੱਕਿਆ, ਸੁਨੇਹੇ ਭੇਜ ਦਿੱਤੇ ਦੇਸ਼ ਦੇ ਕੋਨੇ ਕੋਨੇ ਅੰਦਰ, ਗੁਰੂ ਨਾਨਕ ਨਾਮਾ ਦਾ ਲੇਵਾ ਸਿੱਖ ਉਹ ਤਾਂ ਗੁਰੂ ਸਾਹਿਬ ਦੇ ਦਰਸ਼ਨ ਦਦਾਰੇ ਕਰਕੇ ਗਦਗਦ ਹੋ ਜਾਂਦਾ ਹੈ, ਅੱਜ ਗੁਰੂ ਦਾ ਹੁਕਮ ਪਹੁੰਚੇ ਤੇ ਕਿੰਨੀ ਵੱਡੀ ਖੁਸ਼ੀ ਹੋਵੇਗੀ। ਸਤਿਗੁਰਾਂ ਨੇ ਸੁਨੇਹੇ ਭੇਜ ਕੇ ਉਚੇਚੇ ਤੌਰ ਤੇ ਅੱਜ ਅਨੰਦਪੁਰ ਸਾਹਿਬ ਸੱਦਿਆ, ਕੀ ਕਾਰਨ ਹੋਵੇਗਾ, ਅੱਜ ਕੀ ਮੇਰੇ ਸਤਿਗੁਰੂ ਸੰਦੇਸ਼ ਦੇਣਾ ਚਾਹੁੰਦੇ ਨੇ। ਇਸ ਵਿਸਾਖੀ ਤੇ ਇੰਨਾ ਉਤਸ਼ਾਹ ਹੈ, ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਕੋਨੇ ਕੋਨੇ ਵਿੱਚੋਂ ਚੱਲ ਕੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚ ਗਈਆਂ ਨੇ। ਇਤਿਹਾਸ ਦੀ ਰਾਏ ਅਨੁਸਾਰ, ਬਹੁਤੇ ਵਿਦਵਾਨਾਂ ਦੀ ਰਾਏ ਅਨੁਸਾਰ, ਲਗਭਗ 80,000 ਦਾ ਇਕੱਠ ਉਸ ਸਮੇਂ ਅੰਦਰ ਜਦੋਂ ਕਿ ਅੱਜ ਵਰਗੇ ਆਵਾਜਾਈ ਦੇ ਸਾਧਨ ਨਹੀਂ, ਘਰਾਂ ਦੇ ਵਿੱਚੋਂ ਕੰਮ ਕਾਰ ਛੱਡਣੇ ਔਰ ਰਸਤੇ ਦਾ ਸਫ਼ਰ ਤੈਅ ਕਰਨਾ, ਜੰਗਲ ਬੀਆ ਬਹਿੰਦਾ ਜੱਥੇ ਬਣਾ ਕੇ ਸੰਗਤਾਂ ਆਉਂਦੀਆਂ, ਫਿਰ ਵੀ ਇੰਨਾ ਵੱਡਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਸੰਗਤਾਂ ਦਾ ਇਕੱਠ ਤਾਂ ਜ਼ਰੂਰ ਹੈ, ਪਰ ਉਸੇ ਦੇ ਨਾਲ ਨਾਲ ਮੇਰੇ ਸਤਿਗੁਰੂ ਜੀ ਦਾ ਪ੍ਰਬੰਧ ਵੀ ਉਹਨਾਂ ਉਚੇਰਾ ਤੇ ਉਹਨਾਂ ਵੱਡਾ ਹੈ। ਜਿੰਨੀ ਸੰਗਤ ਆਈ ਹੈ ਨਾ, ਉਸੇ ਢੰਗ ਦੇ ਨਾਲ ਆਉਣ ਵਾਲੀ ਸੰਗਤ ਦਾ ਪ੍ਰਬੰਧ ਉਹਨਾਂ ਨੂੰ ਜੀ ਆਇਆ ਕਹਿਣਾ, ਉਹਨਾਂ ਦੇ ਲੰਗਰ ਦਾ ਪ੍ਰਬੰਧ, ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ, ਜਿਵੇਂ ਅੱਜ ਲੱਖਾਂ ਦੀ ਤਾਦਾਦ ਵਿੱਚ ਸੰਗਤ ਨਗਰ ਕੀਰਤਨ ਵਿੱਚ ਹੈ, ਪ੍ਰਬੰਧ ਵੀ ਉਹਨਾਂ ਉਚੇਰਾ ਤੇ ਉਹਨਾਂ ਵੱਡਾ ਗੁਰੂ ਕੇ ਸਿੱਖਾਂ ਸੇਵਕਾਂ ਦੇ ਵੱਲੋਂ ਕੀਤਾ ਗਿਆ। ਜੋ ਸਿੱਖੋ, ਅੱਜ ਵਿਸਾਖੀ ਦਾ ਦਿਨ ਆ ਗਿਆ ਜਦੋਂ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਸਜਾਏ ਹੋਏ ਪੰਡਾਲ ਦੇ ਅੰਦਰ ਦੀਵਾਨ ਸਜਾ ਦਿੱਤੇ ਤੇ ਇਲਾਹੀ ਬਾਣੀ ਦਾ ਕੀਰਤਨ ਹੋਣ ਲੱਗਾ। ਹਰ ਇੱਕ ਮਨ ਜੁੜਿਆ ਹੋਇਆ, ਮਨ ਕਰਕੇ, ਤਨ ਕਰਕੇ ਤਾਂ ਆਇਆ ਹੈ, ਪਰ ਮਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਬੈਠੇ ਨੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਅੰਦਰ, ਇਲਾਹੀ ਬਾਣੀ ਦੇ ਕੀਰਤਨ ਦਾ ਮਾਣਿਆ ਆਨੰਦ, ਗੁਰਮਤ ਵਿਚਾਰਾਂ ਹੋ ਰਹੀਆਂ ਨੇ, ਪਰ ਮਨ ਵਿੱਚ ਪਲ ਪਲ ਇਸ ਗੱਲ ਦੀ ਉਡੀਕ ਕੇ ਕਦੋਂ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਆ ਰਹੇ ਨੇ ਤੇ ਦਰਸ਼ਨ ਦਦਾਰੇ ਦੇ ਕੇ ਸਾਡੇ ਵਾਸਤੇ ਕਿਹੜਾ ਪੈਗਾਮ ਦੇ ਰਹੇ ਨੇ। ਪਿਆਰੇ ਗੁਰਸਿੱਖੋ, ਅੱਜ ਮੇਰੇ ਗੁਰਦੇਵ ਯਕ ਲਖ ਇਕਦਮ ਆਏ ਨੇ ਸਟੇਜ ਦੇ ਉੱਪਰ, ਸਟੇਜ ਦੇ ਉੱਤੇ ਆਉਂਦਿਆਂ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਵੀ ਸ਼ਮਸ਼ੀਰ ਨੂੰ ਆਕਾਸ਼ ਵਿੱਚ ਲਹਿਰਾਉਂਦਿਆਂ ਹੋਇਆ ਸਿੱਖ ਸੰਗਤਾਂ ਵੱਲੇ ਨਿਗਾਹ ਮਾਰ ਕੇ ਤੱਕਿਆ। ਸੰਗਤਾਂ ਦਾ ਆਪ ਮੁਹਾਰੇ ਸਿਰ ਚੁੱਕਿਆ, ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਵਾਜ਼ ਆਈ, ਗੁਰਸਿੱਖੋ ਇੱਕ ਸਿਰ ਦੀ ਲੋੜ ਹੈ, ਆਓ ਤੱਕਿਓ ਜੇ। ਜਦੋਂ ਸਿਰ ਦੀ ਲੋੜ ਵਾਲੀ ਆਵਾਜ਼ ਸੁਣੀ, ਹੈਰਾਨ ਹੋ ਗਈਆਂ ਸੰਗਤਾਂ, ਮੇਰੇ ਦਾਤੇ ਨੇ ਅੱਜ ਕਿਹੜਾ ਸਵਾਲ ਕੀਤਾ ਹੈ, ਅੱਜ ਸਤਿਗੁਰਾਂ ਨੇ ਕਿਸ ਚੀਜ਼ ਦੀ ਮੰਗ ਕੀਤੀ ਹੈ, ਕੀ ਇਹ ਸਾਨੂੰ ਭੁਲੇਖਾ ਤਾਂ ਨਹੀਂ ਪਿਆ, ਸੱਚਮੁੱਚ ਹੀ ਸਿਰ ਮੰਗਿਆ ਹੈ। ਮੇਰੇ ਗੁਰਦੇਵ ਸਤਿਗੁਰੂ ਕਹਿੰਦੇ, ਗੁਰੂ ਕੀ ਸੰਗਤ, ਅੱਜ ਕੋਈ ਐਸਾ ਉੱਥੇ ਹੀ ਉਹਦਾ ਜਿਹੜਾ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਆਪਣਾ ਸੀਸ ਭੇਟਾ ਕਰੇ।

ਤੀਸਰੀ ਆਵਾਜ਼ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆ ਇੱਕ ਸਿੱਖ ਉੱਠਿਆ, ਸਤਿਗੁਰਾਂ ਦੇ ਸਾਹਮਣੇ ਆਣ ਕੇ ਸਿਰ ਝੁਕਾਇਆ, ਅਦਬ ਦੇ ਨਾਲ ਬੇਨਤੀ ਕਰਕੇ ਆਖਿਆ, ਦਾਤਾ ਮੁਆਫ਼ ਕਰਨਾ, ਮੈਨੂੰ ਪਹਿਲਾਂ ਹੀ ਤੁਹਾਡੇ ਬਚਨ ਦੇ ਨਾਲ ਕਮਾਈ ਕਰ ਲੈਣੀ ਚਾਹੀਦੀ ਸੀ, ਆ ਜਾਣਾ ਚਾਹੀਦਾ, ਪਰ ਲੇਟ ਹੋ ਗਿਆ, ਖਿਮਾ ਮੰਗਦਾ। ਮੇਰੇ ਸਾਹਿਬ ਨੇ ਪੁੱਛਿਆ, ਕਿੱਥੋਂ ਆਇਆ? ਮਹਾਰਾਜ ਲਾਹੌਰ ਤੋਂ ਆਇਆ। ਸੱਚੇ ਪਾਤਸ਼ਾਹ ਕਹਿੰਦੇ, ਨਾਮ ਕੀ ਹੈ? ਦਾਤਾ ਜੀ, ਦਾਸ ਦਾ ਨਾਮ ਦਇਆ ਰਾਮ ਹੈ। ਸਤਿਗੁਰੂ ਕਹਿਣ ਲੱਗੇ, ਦਇਆ ਉਹ ਵੀ ਲਾਹੌਰ ਤੋਂ? ਜਿਸ ਮਹਿਲ ਦੀ ਨੀਂਹ ਰੱਖਣ ਲੱਗੇ ਹਾਂ ਇਹ ਬੜਾ ਮਜ਼ਬੂਤ ਹੋਵੇਗਾ। ਜਿਸ ਲਾਹੌਰ ਦੀ ਬਾਬਤ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਪਹਿਰ, ਉਸ ਲਾਹੌਰ ਦੇ ਵਿੱਚੋਂ ਚੱਲ ਕੇ ਦਇਆ ਆ ਗਈ। ਮੇਰੇ ਸਤਿਗੁਰੂ ਲੈ ਗਏ, ਫਿਰ ਧੜਦੇ ਨਾਲ ਉਹ ਵੱਖਰਾ ਹੋਇਆ, ਧੜ ਨਿਕਲਣ ਦੀ ਆਵਾਜ਼ ਆਈ। ਸੰਗਤਾਂ ਦੇ ਮਨ ਵਿੱਚ ਇਸ ਗੱਲ ਦੀ ਹੈਰਾਨੀ ਹੈ, ਬਸ ਅਜੇ ਮਨ ਸੋਚਾਂ ਵਿੱਚ ਪਿਆ ਹੋਇਆ ਸੀ, ਇੰਨੇ ਚਿਰ ਨੂੰ ਗੁਰਦੇਵ ਸਤਿਗੁਰੂ ਆ ਗਏ। ਫਿਰ ਸਟੇਜ ਤੇ ਆਣ ਕੇ ਗੁਰਦੇਵ ਸਤਿਗੁਰੂ ਸਟੇਜ ਦੇ ਉੱਤੇ ਗੁਰਸਿੱਖਾਂ ਨੂੰ ਫਿਰ ਇੱਕ ਬਚਨ ਕਰ ਰਹੇ ਨੇ। ਕੀ ਕਹਿ ਰਹੇ ਨੇ? ਸਰਵਣ ਕਰੋ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜਥਾ।

0: ਇਹ ਅਸੀਸ ਵਾਲੀ ਤਰੇ ਜਿਹੜਾਆ
1: ਮੈਨੂੰ ਲੋੜ ਹੈ ਪਿਆਰੇ ਸਿੱਖੇ ਹੋਸ ਦੀ ਇਹ ਅਸੀਸ ਵਾਲੀ ਤਰੇ ਜਿਹੜਾਆ ਮੈਨੂੰ ਲੋੜ ਹੈ ਪਿਆਰੇ ਸਿੱਖੇ ਹੋਸ ਦੀ ਇਹ ਅਸੀਸ

ਵਾਰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਭਾਵੇਂ ਇਹ ਰੋਜ਼ਾਨਾ ਲੜੀਵਾਰ ਕਥਾ ਦਾ ਹੁੰਦਾ ਹੈ, ਪਰ ਅੱਜ ਨਗਰ ਕੀਰਤਨ ਵਿੱਚ ਗਏ ਹੋਏ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ ਅਤੇ ਬਹੁਤ ਸਾਰੇ ਬੁਲਾਰੇ ਸੱਜਣ, ਇਸ ਕਰਕੇ ਅੱਜ ਸਮੇਂ ਦੀ ਤਬਦੀਲੀ ਹੈ। ਖੁਸ਼ੀ ਹੈ ATN ਚੈਨਲ ਦੇ ਰਾਹੀਂ ਲੱਖਾਂ ਸੰਗਤਾਂ ਆਪਣੇ ਘਰਾਂ ਵਿੱਚ ਬੈਠੀਆਂ ਹੋਈਆਂ ਇਹ ਸਾਰੇ ਸਮਾਗਮ ਦਾ ਆਨੰਦ ਮਾਣਦੀਆਂ ਨੇ। ਖੁਸ਼ੀ ਹੁੰਦੀ ਹੈ ਸੁਲਝੇ ਅਤੇ ਸਿਆਣੇ ਸਰੋਤੇ ਕੁਝ ਚੰਗੇ ਸੁਝਾਅ ਵੀ ਭੇਜ ਦਿੰਦੇ ਨੇ। ਸਰਦਾਰ ਤਰਲੋਚਨ ਸਿੰਘ ਜੀ ਜਿਨ੍ਹਾਂ ਵੱਲੋਂ ਹੁਣੇ ਫੋਨ 'ਤੇ ਬਹੁਤ ਅੱਛਾ ਸੁਝਾਅ ਦਿੱਤਾ ਗਿਆ, ਮੈਂ ਧੰਨਵਾਦ ਕਰਦਾ ਐਸੇ ਸਰੋਤਿਆਂ ਦਾ, ਤਾਂ ਕਿ ਇਹ ਗੱਲਾਂ ਸਾਨੂੰ ਸਰੋਤਿਆਂ ਦੇ ਵਿੱਚੋਂ ਮਿਲ ਸਕਦੀਆਂ ਨੇ। ਧੰਨਵਾਦ ਕਰਦਾ ਹੈ, ਵਾਹਿਗੁਰੂ ਕਿਰਪਾ ਕਰੇ ਆਪਣੇ ਦਰ ਕਰਦਾ ਪਿਆਰ ਤੇ ਗੁਰਸਿੱਖੀ ਜੀਵਨ ਦੀ ਦਾਤ ਮੇਰੇ ਸਤਿਗੁਰੂ ਬਖਸ਼ਿਸ਼ ਕਰਨ ਦੀ। ਤਵਜੋ ਦਿਓ ਜੇ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਣ ਕੇ ਹੱਥ ਜੋੜ ਕੇ ਖਲੋਣ ਵਾਲਾ ਬੇਨਤੀ ਕਰ ਰਿਹਾ ਸੀ, ਦਾਤਾ ਖਿਮਾ ਚਾਹੁੰਦਾ, ਸਿਰ ਤਾਂ ਮੈਂ ਜਦੋਂ ਤੁਹਾਡੇ ਚਰਨਾਂ ਤੇ ਆਣ ਕੇ ਰੱਖ ਦਿੱਤਾ ਸੀ ਉਦੋਂ ਤੋਂ ਤੁਹਾਡਾ, ਪਰ ਲੇਟ ਹੋ ਗਿਆ, ਤੁਹਾਡੀ ਆਵਾਜ਼ ਸੁਣ ਕੇ ਮੈਂ ਪਹਿਲੀ ਵਾਰੀ ਨਹੀਂ ਆ ਸਕਿਆ। ਹਾਜ਼ਰ ਹੈ ਸੀਸ ਦਾਸ ਦਾ ਇਹ ਪ੍ਰਵਾਨ ਕਰ ਲਓ। ਮੇਰੇ ਸਾਹਿਬ ਕਹਿੰਦੇ ਕਿੱਥੋਂ ਆਇਆ? ਸੱਚੇ ਪਾਤਸ਼ਾਹ ਦਿੱਲੀ ਤੋਂ ਆਇਆ। ਦਾਤਾਰ ਕਹਿੰਦੇ ਨਾਮ ਕੀ ਹੈ? ਮਹਾਰਾਜ ਨਾਮ ਧਰਮ ਚੰਦ ਹੈ। ਸਤਿਗੁਰੂ ਕਹਿਣ ਲੱਗੇ ਧਰਮ, ਉਹ ਵੀ ਦਿੱਲੀ ਤੋਂ? ਜਿਸ ਦਿੱਲੀ ਦੇ ਅੰਦਰ ਪੀਰਾਂ ਫਕੀਰਾਂ ਦੇ ਉੱਤੇ ਬੜਾ ਜ਼ੁਲਮ ਹੋਇਆ, ਸਰਮਤ ਵਰਗੇ ਫਕੀਰ ਨੂੰ ਚੀਰ ਦਿੱਤਾ ਗਿਆ, ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਦਿਨ ਦਿਹਾੜੇ ਦੁਨੀਆਂ ਖਲਕਤ ਦੇ ਵਿਹਦਿਆਂ ਹੋਇਆ ਜ਼ੁਲਮ ਦੀ ਤਲਵਾਰ ਚੱਲੀ, ਜਿੱਥੇ ਦਇਆ ਨਾਮ ਦੀ, ਧਰਮ ਨਾਮ ਦੀ ਚੀਜ਼ ਕੋਈ ਨਹੀਂ, ਉੱਥੋਂ ਧਰਮ ਚੱਲ ਕੇ ਆ ਗਿਆ। ਮੇਰੇ ਸਾਹਿਬ ਕਹਿੰਦੇ ਬੜਾ ਪ੍ਰਫੁੱਲਤ ਹੋਵੇਗਾ ਇਹ ਪੰਥ। ਸਾਹਿਬ ਸੱਚੇ ਪਾਤਸ਼ਾਹ ਇਹ ਕੁਝ ਕਹਿੰਦੇ ਹੋਏ ਲੈ ਗਏ, ਇਸ ਦੇ ਵੀ ਧੜ ਦੇ ਨਾਲ ਸੀਸ ਵੱਖਰਾ ਹੋ ਗਿਆ, ਸੜ ਨਿਕਣ ਦੀ ਆਵਾਜ਼ ਆਈ। ਕਮਜ਼ੋਰ ਦਿਲ ਜਿਹੜੇ ਇਸ ਗੱਲ ਨੂੰ ਸਾਹ ਨੱਪ ਕੇ ਵੇਖ ਰਹੇ ਸਨ, ਉੱਚੀ ਸਾਹ ਲੈਣਾ ਵੀ ਜਿਹਨਾਂ ਵਾਸਤੇ ਮੁਸ਼ਕਲ ਸੀ, ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਸਟੇਜ ਤੋਂ ਰਤਕ ਜਨਾ ਲਾਂਭੇ ਹੋਏ, ਪਿਆਰੇ ਗੁਰਸਿੱਖੋ, ਇਹਨਾਂ ਨੇ ਪੰਡਾਲ ਵਿੱਚੋਂ ਖਿਸਕਣਾ ਸ਼ੁਰੂ ਕਰ ਦਿੱਤਾ, ਦੌੜਨਾ ਸ਼ੁਰੂ ਕਰ ਦਿੱਤਾ, ਇੱਕ ਦੂਜੇ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਦੇ ਨੇ। ਕਹਿੰਦੇ ਅੱਜ ਪਤਾ ਨੀ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਨੂੰ ਕੀ ਹੋ ਗਿਆ, ਉਹ ਜਿੱਥੇ ਇੰਨਾ ਪਿਆਰ ਕਰਦੇ ਨੇ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਨਾਲ, ਅੱਜ ਪਤਾ ਨੀ ਦਇਆ ਕਿੱਧਰ ਖੰਭ ਲਾ ਕੇ ਉੱਡ ਗਈ ਹੈ, ਉਹ ਆਪਣੇ ਸਿੱਖਾਂ ਦੇ ਸਿਰ ਧਰਦੇ ਨਾਲੋਂ ਵੱਖਰੇ ਕਰਨ ਲੱਗ ਪਏ ਨੇ। ਆਪ ਸਦਕੇ ਹੈਰਾਨਤਾ ਵਾਲੀ ਗੱਲ ਹੈ, ਇਹਦੇ ਵਿੱਚ ਗੱਲ ਕੋਈ ਨਾ ਕੋਈ ਜ਼ਰੂਰ ਹੈ, ਕਸਰ ਤਾਂ ਕੋਈ ਨਾ ਕੋਈ ਜ਼ਰੂਰ ਹੈ। ਪੰਡਾਲ ਦੇ ਵਿੱਚੋਂ ਨਿਕਲ ਤੁਰੇ, ਦੋ ਤੇ ਚਲੇ ਗਏ ਨੇ, ਹੁਣ ਜੇ ਤੀਸਰੀ ਵਾਰ ਆ ਗਏ ਤੇ ਕੀ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਸਿਰ ਦੀ ਮੰਗ ਕਰਨਗੇ ਜਾਂ ਨਹੀਂ ਕਰਨਗੇ? ਇਹ ਕੁਝ ਦਾਅਵੇ ਦੇ ਨਾਲ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੇ ਖਿਸੇ ਗਏ, ਕਈਆਂ ਦੇ ਮਨ ਵਿੱਚ ਅਜੇ ਭਾਵਨਾ ਤੇ ਸ਼ਰਧਾ ਟਿਕੀ ਹੋਈ, ਉਹਨਾਂ ਆਖਿਆ ਨਹੀਂ ਐਸਾ ਕੁਝ ਨਹੀਂ ਹੋ ਸਕਦਾ, ਕੋਈ ਗੱਲ ਨਹੀਂ, ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਪਾਵਨ ਚੋਜ ਨੂੰ ਅਦਬ ਦੇ ਨਾਲ, ਸਤਿਕਾਰ ਦੇ ਨਾਲ ਵੇਖਣਾ ਚਾਹੀਦਾ। ਜੋ ਗੁਰੂ ਕਰਦਾ ਉਹ ਚੰਗਾ ਕਰਦਾ, ਪਰ ਇੰਨੀ ਗੱਲ ਤਾਂ ਉਹੀ ਹਿਰਦੇ ਵਿੱਚ ਪੱਕੀ ਤੌਰ ਤੇ ਕਹਿ ਸਕੇਗਾ ਨਾ ਪ੍ਰਤੱਖਤਾ ਦੇ ਨਾਲ, ਜਿਹਦਾ ਵਿਸ਼ਵਾਸ ਆਪਣੇ ਗੁਰੂ ਦੇ ਉੱਤੇ ਹੈ, ਜਿਹਦਾ ਡੋਲਦਾ ਨਹੀਂ, ਜਿਹੜਾ ਥਿੜਕਦਾ ਨਹੀਂ, ਉਹੀ ਯਕੀਨ ਕਰਕੇ ਫਿਰ ਗੁਰੂ ਦੇ ਸਨਮੁਖ ਬੈਠਾ ਰਹੇਗਾ ਨਾ। ਪਰ ਵੇਖਿਆ ਜਾ ਸਕਦਾ ਹੈ ਸੰਸਾਰ ਦੇ ਅੰਦਰ ਬਹੁਤਾਤ ਵਿੱਚ ਬਹੁਤੀ ਭੀੜ ਮੰਨਣ ਵਾਲਿਆਂ ਦੀ, ਪਰ ਫਿਰ ਟਿਕਿਆ ਰਹਿਣ ਵਾਲੇ ਤੇ ਕੋਈ ਕੋਈ ਹੈ ਨਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਨਿਸ਼ਚਾ ਰੱਖਣ ਵਾਲੇ, ਇਹ ਗੱਲ ਨਹੀਂ ਕਿ ਖਤਮ ਨੇ, ਲੱਖਾਂ ਦੀ ਤਾਦਾਦ ਵਿੱਚ ਗੁਰੂ ਦੇ ਚਰਨਾਂ ਤੇ ਭਰੋਸਾ ਰੱਖਣ ਵਾਲੇ ਗੁਰਸਿੱਖ ਜਿਹੜੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਸਿੱਖੀ ਟਿਕੀ ਹੋਈ ਹੈ। ਪਰ ਯਾਦ ਰੱਖਿਓ, ਇਸ ਸੰਸਾਰ ਵਿੱਚ ਛਿੜਕਣ ਵਾਲੇ ਵੀ ਬੜੇ ਨੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਜਾਂਦਿਆਂ ਜਾਂਦਿਆਂ ਕਿਸੇ ਦੂਜੇ ਥਾਂ ਵੀ ਸਿਰ ਨਵਾ ਦਿੱਤਾ। ਖੌਰੇ, ਜੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੋਇਆ ਸਾਡੀ ਅਰਦਾਸ ਨਾ ਪੂਰੀ ਹੋਈ, ਤੇ ਇੱਥੇ ਮੱਥਾ ਟੇਕ ਚੱਲਦੇ ਹਾਂ, ਇੱਥੇ ਵੀ ਕੋਈ ਸੁਖਣਾ ਸੁਖ ਚੱਲਦੇ ਹਾਂ, ਇੱਥੇ ਵੀ ਕਿਤੇ ਝੰਡੀ ਆਣ ਕੇ ਚੜਾ ਦੇਵਾਂਗੇ? ਨਹੀਂ ਪਿਆਰੇ ਗੁਰਸਿੱਖੋ, ਉਹ ਜਿਹਦਾ ਨਿਸ਼ਚਾ ਇੱਕ ਦੇ ਉੱਤੇ ਆ ਜਾਏ, ਇੱਕੋ ਦਾਤਾ ਸੇਵੀਏ, ਹਰ ਇੱਕ ਤੇ ਆਈਏ, ਔਰ ਜਿਸ ਗੁਰੂ ਦੇ ਲੜ ਲੱਗਿਆ ਗੁਰਸਿੱਖਾ, ਇਹਦੇ ਨਾਲੋਂ ਵੱਡਾ ਸੰਸਾਰ ਦੇ ਅੰਦਰ ਗੁਰੂ ਕਿਹੜਾ ਹੋ ਸਕਦਾ? ਉਹ ਕਿਸੇ ਦਾ 100 ਦਾ, ਕਿਸੇ ਦਾ 1000 ਦਾ, ਕਿਸੇ ਦਾ ਲੱਖਾਂ ਦਾ, ਪਰ ਪਿਆਰੇ ਗੁਰਸਿੱਖੋ, ਸਾਡਾ ਗੁਰੂ ਜਿਹਦੀ ਕੀਮਤ ਕੋਈ ਨਹੀਂ, ਕੀਮਤ ਨਹੀਂ ਕੋਈ ਪਾ ਸਕਦਾ। ਐਸੇ ਦੇ ਗੁਰੂ ਦੇ ਚਰਨਾਂ ਨੇ ਸੀਸ ਝੁਕਾ ਕੇ ਫਿਰ ਸਾਡਾ ਕਿਤੇ ਵਿਸ਼ਵਾਸ ਵੱਧਦਾ, ਫਿਰ ਕਿਸ ਗੱਲ ਦੀ ਕਮੀ ਰਹਿ ਜਾਏਗੀ? ਬਹੁਤ ਸਾਰੇ ਉੱਠ ਭੱਜੇ, ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ, ਪਰ ਕੁਝ ਕਮਜ਼ੋਰ ਤੇ ਆਚਰਨਹੀਨ ਹੋ ਚੁੱਕੇ ਮਸੰਦ,
ਪਿਆਰੇ ਗੁਰਸਿੱਖ ਨੂੰ ਬੇਨਤੀ ਕਰਦਾ ਹਾਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 22 ਮੰਦੀਆਂ 22 ਪ੍ਰਚਾਰਕ ਥਾਪੇ। ਕਾਹਦੇ ਵਾਸਤੇ? ਸਿੱਖੀ ਦੇ ਪ੍ਰਚਾਰ ਵਾਸਤੇ, ਤਾਂ ਕਿ ਦੂਰ ਦੁਰੇਡੇ ਤੱਕ ਜਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਜਿਹੜੀ ਸੰਗਤ ਇੱਥੋਂ ਤੱਕ ਨਹੀਂ ਪਹੁੰਚ ਸਕਦੀ ਉਹਨਾਂ ਤੱਕ ਪਹੁੰਚਾਇਆ ਜਾ ਸਕੇ, ਸੱਚ ਦੀ ਆਵਾਜ਼ ਬੁਲੰਦ ਹੋਵੇ, ਹਿਰਦੇ ਨਿਰਭੈ ਹੋ ਜਾਣ, ਵੈਰ ਵਿਰੋਧ ਤੇ ਈਰਖਾ ਤੋਂ ਐਨ ਬਿਲਕੁਲ ਸਾਫ਼ ਹੋ ਕੇ ਗੁਰੂ ਦੇ ਪਿਆਰ ਭਰੀ ਅੰਮ੍ਰਿਤ ਰੂਪੀ ਵਸਤੂ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਆਇਆ, ਪਾਵਨ ਦਰਬਾਰ ਹਰਿਮੰਦਰ ਸਾਹਿਬ ਦੇ ਜਿੱਥੇ ਦਰਸ਼ਨ ਕਰਦੇ ਆ, ਜੇ ਸਰੋਵਰ ਸਾਹਿਬ ਵਿੱਚ ਜਾ ਕੇ ਸਿੱਖ ਇਸ਼ਨਾਨ ਕਰਦਾ, ਗੁਰਸਿੱਖੋ ਇਹ ਸੇਵਾਵਾਂ ਆਰੰਭ ਹੋਈਆਂ ਗੁਰੂ ਘਰ ਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਸੰਤ ਥਾਪੇ, ਜਿਹੜੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਗੁਰਸਿੱਖ, ਉਹਨਾਂ ਨੂੰ ਜਾ ਕੇ ਇੱਕ ਤਾਂ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਵਖਣ, ਗੁਰਬਾਣੀ ਰਾਹੀਂ ਉਹਨਾਂ ਨੂੰ ਸੱਚ ਦੀ ਦ੍ਰਿੜਤਾ ਕਰਵਾਉਣ, ਤੇ ਦੂਜੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਹਰ ਸਿੱਖ ਸੰਗਤ ਗੁਰੂ ਘਰ ਵਾਸਤੇ ਕੁਝ ਨਾ ਕੁਝ ਧਨ ਆਪਣੀ ਕਿਰਤ ਕਮਾਈ ਵਿੱਚੋਂ ਮਾਇਆ ਅਰਪਣ ਕਰਨਗੀਆਂ, ਤਾਂ ਕਿ ਉਹ ਭਲੇ ਕੰਮ ਵਾਸਤੇ, ਗੁਰੂ ਘਰਾਂ ਦੀ ਉਸਾਰੀ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ, ਕਿਸੇ ਉੱਤੇ ਮੁਸ਼ਕਲ ਬਣਦੀ ਏ ਉਹਦਾ ਸਾਹ ਦੇਣ ਵਾਸਤੇ, ਜਿਹਦੇ ਕੋਲ ਨਹੀਂ, ਜਿਹਨੂੰ ਥੋੜੇ ਇਸ ਗੱਲ ਦੀ, ਗੁਰੂ ਨਾਨਕ ਦਾ ਘਰ ਉਹਦੀ ਵੀ ਬਾਂਹ ਫੜਦਾ, ਉਹ ਤਨ ਕਰਕੇ ਵੀ ਤੇ ਮਨ ਕਰਕੇ ਤੇ ਧਨ ਕਰਕੇ ਵੀ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਵੱਡੀ ਰਹਿਮਤ ਹੈ। ਪਿਆਰੇ ਗੁਰਸਿੱਖੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੀ ਸਮੇਂ ਦੂਰ ਦੁਰੇਡੇ ਤੋਂ ਇਹ ਮਸੰਦ, ਪਿਆਰੇ ਗੁਰਸਿੱਖੋ, ਕਾਰ ਭੇਟਾ ਲਿਆ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਕਰਦੇ ਰਹੇ। ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੱਦੀ ਇੱਕੇ ਥਾਵੇਂ ਟਿਕ ਗਈ ਛੋਟੀ ਬੰਸ ਦੇ ਅੰਦਰ। ਉਧਰ ਐਂ ਕਹਿ ਲਈਏ ਮਸੰਦ ਪ੍ਰਥਾ ਦੇ ਟਿਕੇ ਹੋਏ ਮਸੰਦ, ਉਹ ਵੀ ਅੱਗੇ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਘਰਾਂ ਦੇ ਵਿੱਚ ਹੀ ਇਹ ਮਸੰਦ ਪ੍ਰਥਾ ਟਿਕੀ ਆ ਰਹੀ ਹੈ। ਸੰਗਤ ਦਾ ਬਹੁਤ ਸਾਰਾ ਧਨ, ਸੰਗਤ ਵੱਲੋਂ ਆਉਣ ਵਾਲੀ ਮਾਇਆ, ਫਿਰ ਕਈਆਂ ਦੇ ਹਿਰਦੇ ਦੇ ਅੰਦਰ ਆਈ ਘਾਟ, ਆਪਣੇ ਸੁੱਖ ਤੇ ਐਸੋ ਇੱਜ਼ਤ ਵਾਸਤੇ ਵਰਤੀ ਜਾਣ ਲੱਗੀ। ਯਾਦ ਰੱਖੋ, ਗੁਰੂ ਦੇ ਘਰ ਦਾ ਧਨ ਉਹ ਗੁਰੂ ਨਾਨਕ ਦੇ ਘਰ ਦਾ ਪੈਸਾ, ਜਿੱਥੇ ਖਰਚਿਆ ਜਾਏਗਾ ਬੇਲੋੜਾ, ਦਗੇ ਛਲ ਫਰੇਬ ਦੇ ਨਾਲ, ਉਹ ਤੇ ਗੁਰਸਿੱਖੋ ਜ਼ਹਿਰ ਦੇ ਬਰਾਬਰ ਹੈ। ਗੁਰੂ ਘਰ ਦਾ ਧਨ, ਗੁਰੂ ਘਰ ਦਾ ਪੈਸਾ ਆਪਣੇ ਘਰ ਵਾਸਤੇ ਵਰਤਣਾ ਜ਼ਹਿਰ ਦੇ ਬਰਾਬਰ ਹੈ। ਇਹ ਖਤਾ ਹੋਇਆ ਗੁਰੂ ਘਰ ਦਾ ਧਨ, ਆ ਚਰਨ ਨੂੰ ਨੀਵੇਂ ਪਾਸੇ ਲੈ ਗਿਆ। ਕਈ ਮਸੰਤ ਤਾਂ ਮੂੰਹ ਜੋੜ ਵੀ ਹੋ ਗਏ, ਐਸਾ ਇਤਿਹਾਸ ਦੇ ਅੰਦਰ ਆਉਂਦਾ। ਫਿਰ ਸਮਾਂ ਆਇਆ ਸੀ ਜਦੋਂ ਰਾਮ ਰਾਏ ਨੂੰ ਮਸੰਦਾਂ ਨੇ ਜਿਉਂਦੇ ਨੂੰ ਛੱਡ ਦਿੱਤਾ ਸੀ। ਪਿਆਰੇ ਗੁਰਸਿੱਖੋ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬੀਬੀ ਪੰਜਾਬ ਕੌਰ ਦੀ ਬੇਨਤੀ ਨੂੰ ਮੰਨ ਕੇ ਫਿਰ ਉਹਨਾਂ ਮਸੰਦਾਂ ਦੀ ਸੁਧਾਈ ਕੀਤੀ। ਫਿਰ ਜਿਹੜੇ ਇਹੋ ਜਿਹੇ ਆਚਰਨਹੀਣ ਸਨ ਉਹਨਾਂ ਨੂੰ ਸੋਧਾ ਲਾਇਆ ਗਿਆ ਤੇ ਤਪ ਦੇ ਤੇਲ ਦੇ ਕੜਾਹਾਂ ਦੇ ਵਿੱਚ ਸੁੱਟਿਆ ਗਿਆ, ਜਿਨ੍ਹਾਂ ਦਾ ਆਚਰਨ ਬੜਾ ਨੀਵਾਂ, ਦੁਨੀਆਂ ਨੂੰ ਵਰ ਤੇ ਸਰਾਫਾਂ ਦੇ ਨਾਲ ਡਰਾ ਚਮਕਾ ਕੇ ਹਮੇਸ਼ਾ ਉਹਨਾਂ ਨੂੰ ਆਪਣੇ ਕਦਮਾਂ ਤੇ ਚੁਕਾਈ ਰੱਖਣਾ। ਖੈਰ, ਇਹ ਮਸੰਦ ਜਿਹੜੇ ਸੰਗਤ ਨੂੰ ਦੂਰੋਂ ਦੂਰੋਂ ਲਿਆਏ ਨੇ, ਅੱਜ ਇਹਨਾਂ ਦਾ ਹਿਰਦਾ ਡੋਲਿਆ ਕਿ ਉਹ ਆਚਰਨ ਉੱਚਾ ਨਹੀਂ ਰਹਿ ਗਿਆ। ਦੌੜ ਪਏ ਉੱਚੇ ਨੇ ਮਹੱਲਾ ਦੇ ਅੰਦਰ, ਮਾਤਾ ਗੁਜਰੀ ਜੀ ਦੇ ਕੋਲ ਦਾਨ ਕਰਦੇ ਚਰਨਾਂ ਤੇ ਜਾ ਪਏ। ਮਾਤਾ ਜੀ, ਕਿਰਪਾ ਕਰ ਲੋ, ਬਚਾ ਲੋ, ਨਹੀਂ ਤੇ ਅੱਜ ਅਨਰਥ ਹੋ ਗਿਆ ਜੇ। ਮਾਤਾ ਜੀ ਕਹਿੰਦੇ, ਮਸੰਦੋ, ਕਿਹੜੀ ਗੱਲੋਂ ਘਬਰਾ ਗਏ ਹੋ? ਕੀ ਹੋਇਆ? ਕਾਹਦੇ ਤੋਂ ਡਰੇ ਹੋਏ ਹੋ? ਰੰਗ ਤੁਹਾਡੇ ਪੀਲੇ ਪਏ ਹੋਏ ਨੇ, ਸ਼ਬਦ ਤੁਹਾਡੇ ਕੋਲੋਂ ਕੋਈ ਸਾਫ਼ ਕਿਹਾ ਨਹੀਂ ਜਾਂਦਾ, ਕਾਰਨ ਕੀ ਹੋ ਗਿਆ? ਦੌੜ ਕੇ ਗਏ ਮਸੰਦ ਮਾਤਾ ਜੀ ਦੇ ਕੋਲ, ਜੋ ਬੇਨਤੀ ਕਰਦੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਕਿਉਂ ਕਹਿ

ਇੱਕ ਵਾਰ ਸਾਰੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਓ ਤੇ ਗੱਜ ਕੇ ਸਰਬੱਤ ਦਾ ਭਲਾ ਮੰਗ ਕੇ ਕਹਿ ਦਿਓ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਾਤਾ ਜੀ ਦੇ ਕੋਲ ਜਾ ਕੇ ਇਹਨਾਂ ਮਸੰਦਾਂ ਨੇ ਹਾਲ ਪਾਰਿਆ ਕੀਤੀ, ਮਾਤਾ ਜੀ ਅਨਰਥ ਹੋ ਗਿਆ। ਜਿਸ ਗੁਰੂ ਦੇ ਉੱਤੇ ਸੰਗਤਾਂ ਬੜਾ ਫਖਰ ਤੇ ਮਾਣ ਕਰਦੀਆਂ ਸਨ, ਇੰਨਾ ਪਿਆਰ ਸੀ। ਅੱਜ ਕਲਗੀਧਰ ਦਾ ਤਾਰ ਆਪਣੇ ਗੁਰਸਿੱਖਾਂ ਨੂੰ ਆਪਣੇ ਹੱਥ ਵਿਚਲੀ ਤਲਵਾਰ ਦੇ ਨਾਲ ਹੀ ਉਹਨਾਂ ਦੇ ਸਿਰ ਕਲਮ ਕਰਨ ਲੱਗ ਪਏ ਨੇ। ਮਾਤਾ ਜੀ, ਮੁਗਲ ਫੌਜਾਂ ਦੇ ਨਾਲ ਜੰਗ ਯੁੱਧ ਰਚੇ ਗਏ, ਪਹਾੜੀ ਫੌਜਾਂ ਦੇ ਨਾਲ ਦੁਸ਼ਮਣੀ ਵੱਧਦੀ ਗਈ। ਬੜਾ ਸਾਥ ਦਿੱਤਾ ਗੁਰਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ, ਨਹੀਂ ਤਾਂ ਬੜਾ ਔਖੇਰਾ ਸੀ ਦੁਸ਼ਮਣ ਦਲਾਂ ਦਾ ਮੁਕਾਬਲਾ ਕਰਨਾ। ਪਰ ਮਾਤਾ ਜੀ, ਜਿੱਥੇ ਦੁਸ਼ਮਣਾਂ ਦੇ ਨਾਲ ਲੜਿਆ ਜਾਂਦਾ ਸੀ, ਉਹਨਾਂ ਦਾ ਟਾਕਰਾ ਕੀਤਾ ਜਾਂਦਾ ਸੀ, ਅੱਜ ਪਤਾ ਨੀ ਸਤਿਗੁਰਾਂ ਨੂੰ ਕੀ ਹੋ ਗਿਆ, ਅੱਜ ਤਾਂ ਆਪਣੇ ਗੁਰਸਿੱਖਾਂ ਦੇ ਸਿਰ ਵੱਢਣ ਲੱਗ ਪਏ ਨੇ। ਇਸ ਕਰਕੇ ਇਸ ਅਨਰਥ ਨੂੰ ਹੁਣੇ ਰੋਕ ਲੈਣਾ ਚਾਹੀਦਾ। ਮਾਤਾ ਜੀ, ਅਸੀਂ ਤੇ ਦੌੜ ਕੇ ਆ ਗਏ, ਮਸੇ ਬੱਧੇ ਆ, ਪਤਾ ਨੀ ਸਾਡੇ ਜਾਂਦਿਆਂ ਤੱਕ ਕਿੰਨੇ ਕੁ ਸਿਰ ਉਹਨਾਂ ਨੇ ਕਲਮ ਕਰ ਦਿੱਤੇ ਹੋਣਗੇ। ਮਾਤਾ ਜੀ, ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖਦੇ ਸੀ ਸਤਿਗੁਰੂ ਬੜੇ ਗੰਭੀਰਤਾ ਵਿੱਚ ਰਹਿੰਦੇ ਸਨ, ਅੱਜ ਇਹੋ ਪ੍ਰਤੀਤ ਹੁੰਦਾ ਸ਼ਾਇਦ ਕੁਝ ਹੋ ਗਿਆ। ਇਸ ਕਰਕੇ ਛੇਤੀ ਤੋਂ ਛੇਤੀ ਹੋਵੇ ਤੇ ਤੁਹਾਡੇ ਪੋਤਰੇ ਨੂੰ ਗੁਰਤਾ ਗੱਦੀ ਤੇ ਬਿਠਾ ਦੇਣਾ ਚਾਹੀਦਾ। ਮੇਰੇ ਸਾਹਿਬ ਮਾਤਾ ਜੀ, ਮਾਤਾ ਗੁਜਰ ਕੌਰ ਜੀ ਕਹਿੰਦੇ, ਮਸੰਦੋ ਖਾਮੋਸ਼ ਹੋ ਜਾਓ, ਗੁਰੂ ਮਨੁੱਖਤਾ ਦਾ ਨਿੱਘਾ ਪਿਆਰ ਹੈ, ਉਹਦੇ ਮਨ ਅੰਦਰ ਵੱਡਿਆਂ ਲਈ ਸਤਿਕਾਰ ਹੈ, ਪਤਨੀ ਲਈ ਪਿਆਰ ਹੈ, ਸਾਥੀਆਂ ਲਈ ਵਫਾ ਹੈ, ਉਹ ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲਾ ਗੁਰੂ ਹੈ। ਜਿਸ ਅੰਦਰ ਗੁਰੂ ਨਾਨਕ ਦੀ ਜੋਤ ਜਗ ਰਹੀ ਹੈ ਨਾ, ਉਹ ਬਿਲਕੁਲ ਜੋ ਕੁਝ ਕਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ ਕਰ ਰਹੇ ਨੇ, ਪਰ ਤੁਹਾਡੀ ਅਕਲ ਵਿੱਚ ਫਰਕ ਪੈ ਗਿਆ। ਆਪਣਾ ਆਪ ਸੰਭਲੋ, ਜਾਓ ਜਾ ਕੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚੋਦ ਨੂੰ ਵੇਖੋ। ਬਸ ਦੂਜੇ ਪਾਸੇ ਧਿਆਨ ਮਾਰੀਏ, ਮਸੰਦ ਤਾਂ ਪਹੁੰਚੇ ਮਾਤਾ ਜੀ ਦੇ ਕੋਲ ਤਰਲੇ ਲੈ ਕੇ, ਮਾਤਾ ਜੀ ਦੇ ਪਾਸੋਂ ਵੀ ਇਹ ਕੋਰਾ ਤੇ ਖਰਾ ਜਵਾਬ ਸੁਣ ਕੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲੇ ਮੁੜ ਤਾਂ ਪਏ, ਪਰ ਦਿਲ ਧੀਰਜ ਨਹੀਂ ਬੰਨਦਾ, ਸੋਚਾਂ ਦੇ ਸਾਗਰ ਗਮਾਂ ਦੀ ਗਹਿਰਾਈ ਦੇ ਅੰਦਰ ਤੁਰੇ ਜਾਂਦੇ ਨੇ। ਇੱਧਰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਰਮ ਚੰਦ ਤੋਂ ਬਾਅਦ ਫਿਰ ਸਟੇਜ ਤੇ ਆਣ ਕੇ ਆਵਾਜ਼ ਦਿੰਦੇ ਨੇ, ਅਜੇ ਹੋਰ ਸਿਰ ਦੀ ਲੋੜ ਹੈ। ਫਿਰ ਆ ਗਿਆ ਇੱਕ ਗੁਰਸਿੱਖ ਜਿਹੜਾ ਗੁਜਰਾਤ ਤੋਂ ਚੱਲ ਕੇ ਆਇਆ ਸੀ ਸੰਗਤ ਦੇ ਨਾਲ, ਦੁਆਰਕਾ ਦੀ ਧਰਤੀ ਤੋਂ, ਜਿਸ ਦਾ ਨਾਮ ਮੋਕਮਦਾਸ ਹੈ। ਇਹਨੇ ਵੀ ਆਣ ਕੇ ਹੱਥ ਜੋੜ ਕੇ ਸੀ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਕਰ ਦਿੱਤਾ, ਉਸੇ ਢੰਗ ਦੇ ਨਾਲ ਸਿਰ ਪ੍ਰਵਾਨ ਕਰ ਲਿਆ ਗਿਆ। ਮਹਾਰਾਜ ਫਿਰ ਆਏ, ਕਹਿੰਦੇ ਅਜੇ ਹੋਰ ਲੋੜ ਹੈ। ਪਿਆਰੇ ਗੁਰਸਿੱਖੋ, ਫਿਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਨ ਵਾਲਾ ਜਿਹੜੇ ਕੋਈ ਵਿਰਲੇ ਤਾਵੇਂ ਬੈਠੇ ਵੀ ਰਹਿ ਗਏ ਸਨ, ਉਹਨਾਂ ਦੇ ਮਨ ਦਾ ਖਿਆਲ ਸੀ ਵੀ ਹੁਣ ਕੌਣ ਉੱਠੇਗਾ, ਨਹੀਂ ਕੋਈ ਉੱਠ ਸਕਦਾ। ਉਹ ਜਿਹਨੇ ਆਪਣੀਆਂ ਅੱਖਾਂ ਦੇ ਨਾਲ ਵੇਖ ਲਿਆ ਹੋਵੇ, ਤਿੰਨ ਪਹਿਲਾਂ ਗਏ ਵਾਪਸ ਨਹੀਂ ਮੁੜੇ, ਤੇ ਜਿਹੜਾ ਹੁਣ ਜਾਏਗਾ ਉਹ ਕਿਹੜਾ ਮੁੜਾਏਗਾ। ਇਸ ਕਰਕੇ ਹੁਣ ਕਿਸੇ ਨੇ ਉੱਠਣ ਦੀ ਹਿੰਮਤ ਨਹੀਂ ਕਰਨੀ, ਦਲੇਰੀ ਨਹੀਂ ਕਰਨੀ। ਪਰ ਪਿਆਰੇ ਗੁਰਸਿੱਖੋ, ਅਚੰਭਾ ਵਰਤਿਆ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਇੱਕ ਸਿੱਖ ਖਲੋ ਗਿਆ, ਜਿਸ ਸਿੱਖ ਦਾ ਨਾਮ ਹਿੰਮਤ ਰਾਏ ਹੈ, ਉੜੀਸਾ ਦੀ ਧਰਤੀ ਤੋਂ ਚੱਲ ਕੇ ਆਇਆ। ਪਿਆਰੇ ਗੁਰਸਿੱਖੋ, ਇਸ ਹਿੰਮਤ ਰਾਏ ਦੀ ਬਾਬਤ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਬੜਾ ਪਿਆਰਾ ਲਿਖਿਆ। ਕਹਿੰਦੇ ਜਦੋਂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵੱਲ ਨੂੰ ਜਾ ਰਹੇ ਨੇ, ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰਾਂ ਨੂੰ ਸੱਦ ਭੇਜਿਆ, ਮੇਰੇ ਸਤਿਗੁਰੂ ਤਾਂ ਭਾਵੇਂ ਨਹੀਂ ਸਨ ਜਾਣਾ ਚਾਹੁੰਦੇ, ਨਹਿ ਮਲੇਸ਼ ਕਹੋ ਦਰਸ਼ਨ ਦੇ ਹੋ। ਪਰ ਰਾਜਾ ਜੈ ਸਿੰਘ ਨੇ ਮਿੰਨਤਾਂ ਕਰਕੇ ਆਖਿਆ, ਲਾਲ ਚੰਦ ਪੰਡਿਤ ਜਿਸ ਨੂੰ ਆਪਣੀ ਵਿਦਿਆ ਤੇ ਬੜਾ ਵੱਡਾ ਮਾਣ ਹੈ, ਹੰਕਾਰ ਹੈ, ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਤੱਕਿਆ, ਹੱਸ ਪਿਆ, ਕਹਿਣ ਲੱਗਾ ਛੋਟੀ ਉਮਰ ਤੇ ਨਾਮ ਰਖਵਾਇਆ ਹਰਿਕ੍ਰਿਸ਼ਨ ਸਾਹਿਬ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਰਤੀ ਹੈ, ਉਹਨਾਂ ਦਾ ਨਾਂ ਕ੍ਰਿਸ਼ਨ ਜੀ ਹੈ, ਤੇ ਇਹਨਾਂ ਨੇ ਹਰਿਕ੍ਰਿਸ਼ਨ ਨਾਂ ਭਗਵਾਨ ਕ੍ਰਿਸ਼ਨ ਨਾਲੋਂ ਵੀ ਵੱਡਾ ਰੱਖ ਲਿਆ। ਤੇ ਗੀਤਾ ਦੇ 6 ਸਲੋਕਾਂ ਦੀ ਗੱਲ ਕਰੀਏ ਤੇ ਇੱਕ ਸਲੋਕ ਦਾ ਵੀ ਅਰਥ ਨਹੀਂ ਇਹਨਾਂ ਕੋਲੋਂ ਕੀਤਾ ਜਾਣਾ। ਗੁਰੂ ਦਾ ਘਰ ਹੈ ਐਸੇ ਹੋ, ਮੇਰਾ ਤਾਪ ਜੀ ਨੂੰ ਚੜਿਆ ਹੋਵੇ ਨਾ, ਤੁਸੀਂ ਸੱਚ ਦਾ ਪ੍ਰਕਾਸ਼ ਕਰਵਾ ਦਿੰਦੇ ਨੇ। ਇਹ ਅਰਜਵਾ ਅਗੇਰੇ ਆਪਣੇ ਨਿਯਤ ਕੀਤੇ ਮਿੱਥੇ ਇਤਿਹਾਸ ਵੱਲੇ, ਜੋ ਮੇਰਾ ਟਾਰਗੇਟ ਹੈ ਉਸ ਵੱਲੇ ਵਧਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਕਹੀ, ਲਾਲ ਚੰਦ ਜਿਹੜੀ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਉਹਦੇ ਸਲੋਕਾਂ ਦੀ ਅਰਥਾਂ ਦੀ ਗੱਲ ਕਰਦਾ,
ਹੋ ਸਕਦਾ ਫਿਰ ਤੇਰੇ ਮਨ ਵਿੱਚ ਆ ਜਾਏ ਤੇ ਗੁਰੂ ਘਰ ਦੇ ਵਿੱਚ ਰਹੇ ਨੇ ਇਹਨਾਂ ਨੇ ਵਿਦਿਆ ਬੜੀ ਹਾਸਲ ਕੀਤੀ ਹੈ ਇਹ ਤਾਂ ਤੂੰ ਕੋਈ ਵੀ ਬੰਦਾ ਫੜ ਕੇ ਲੈ ਆ ਉਹ ਅਰਥ ਕਰਦਾ ਹੈਗਾ ਬੜਾ ਖੁਸ਼ ਹੋਇਆ ਕਹਿੰਦਾ ਕਿੱਡਾ ਭੋਲਾ ਗੁਰੂ ਹੈ ਸਿੱਖਾਂ ਦਾ ਉਹ ਫਿਰ ਵੀ ਮੈਨੂੰ ਕਹਿ ਦਿੱਤਾ ਹੈ ਕਿ ਜਿਹੜਾ ਮਰਜ਼ੀ ਬੰਦਾ ਲਾਇਆ ਉਹ ਅਰਥ ਕਰਦਾ ਹੈਗਾ ਭਲਾ ਅਰਥ ਕਰਨੇ ਕੋਈ ਸੁਖਾਲੀ ਗੱਲ ਹੈ ਤੁਰ ਪਿਆ ਕਹਿੰਦੇ ਉਸ ਵਿਅਕਤੀ ਨੂੰ ਇਹਨੇ ਲੱਭ ਕੇ ਲਿਆਂਦਾ ਜਿਹੜਾ ਕੰਨਾਂ ਤੋਂ ਬਹਿਰਾ ਸੁਣ ਨਹੀਂ ਸਕਦਾ ਜ਼ੁਬਾਨ ਤੋਂ ਗੂੰਗਾ ਹੈ ਬੋਲ ਨਹੀਂ ਸਕਦਾ ਜਿਸ ਦਾ ਨਾਮ ਛੱਜੂ ਹੈ ਤੀਵਰ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਲਾਲਚੰਦ ਪੰਡਿਤ ਨੇ ਲਿਆ ਕੇ ਸਤਿਗੁਰਾਂ ਦੇ ਸਾਹਮਣੇ ਆਖਿਆ ਦਾਤਾ ਜੀ ਤੁਸੀਂ ਕਿਹਾ ਸੀ ਜਿਹਨੂੰ ਮਰਜ਼ੀ ਲੈ ਆਇਓ ਆ ਮੈਂ ਲੈ ਆਉਂਦਾ ਫਿਰ ਇਹਨੂੰ ਆਖੋ ਗੀਤਾ ਦੇ ਜਿਹੜੇ ਸਲੋਕ ਨੇ ਉਹਨਾਂ ਦਾ ਅਰਥ ਕਰਕੇ ਦੱਸਦਾ ਲੋਹ ਹੋਇਓ ਲਾਲ ਨਜ਼ਰ ਸਤਿਗੁਰ ਜਦ ਤਾਰੇ ਉਹ ਜਿਹਦੇ ਉੱਤੇ ਗੁਰੂ ਦੀ ਰਹਿਮਤ ਭਰੀ ਨਜ਼ਰ ਹੋ ਜੇ ਭਲਾ ਉਹ ਕੀ ਨੀ ਕਰ ਸਕਦਾ ਪਿੰਗਲ ਪਰਬਤ ਪਾਰ ਪਰੇ ਖਲ ਚਪਰ ਬਕੀਤਾ ਉਹ ਗੁਰੂ ਤੇ ਰਹਿਮਤ ਕਰਦੇ ਤੇ ਪਿੰਗਲਿਆਂ ਨੂੰ ਪਹਾੜ ਤੇ ਚੜ ਦਿੰਦਾ ਜਲ ਤੇ ਥਲ ਕਰ ਥਲ ਤੇ ਕੂਹਾਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਡਰੀ ਉਸ ਮਾਲਕ ਦੇ ਰੰਗਾਂ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਰਤੀ ਰਹਿਮਤ ਇਸ ਛੱਜੂ ਝੀਵਰ ਦੇ ਵੱਲੇ ਇਸ਼ਾਰਾ ਕੀਤਾ ਰਹਿਮਤ ਭਰਿਆ ਇਹਦੇ ਸਿਰ ਤੇ ਇਤਿਹਾਸ ਕਹਿੰਦਾ ਰੱਖੀ ਛੱਡੀ ਕਹਿਣ ਲੱਗੇ ਲੈ ਬਈ ਛੱਜੂ ਜਿਹੜਾ ਸਲੋਕ ਪੜ੍ਹੇਗਾ ਨਾ ਲਾਲਚੰਦ ਉਹਦੇ ਅਰਥ ਕਰਕੇ ਤੂੰ ਦੱਸਣੇ ਹੋਣਗੇ ਗੁਰਸਿੱਖੋ ਜਦੋਂ ਗੁਰੂ ਦੀ ਗੁਰਤੀ ਕਿਰਪਾ ਫਿਰ ਜਿਹੜਾ ਸਲੋਕ ਜਿਹੜਾ ਸ਼ਬਦ ਪੜ੍ਹਦਾ ਲਾਲਚੰਦ ਇਹ ਛੱਜੂ ਉਸੇ ਦੇ ਅਰਥ ਕਰ ਕਰਕੇ ਸੁਣਾ ਦਿੰਦਾ ਲਾਲਚੰਦ ਦਾ ਹੰਕਾਰ ਵਾਲਾ ਤਾਪ ਐਨ ਉਤਰ ਗਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਟੈਪਿਆ ਖੈਰ ਗੱਲ ਚੱਲ ਰਹੀ ਸੀ ਪੰਜ ਪਿਆਰੇ ਸਾਹਿਬਾਨਾਂ ਦੀ ਜਿਸ ਦਾ ਜ਼ਿਕਰ ਮੈਂ ਕਰ ਰਿਹਾ ਸੀ ਕਿ ਹਿੰਮਤ ਰਾਏ ਜਿਹੜਾ ਉੜੀਸਾ ਤੋਂ ਚੱਲ ਕੇ ਆਇਆ ਪ੍ਰਿੰਸੀਪਲ ਸਾਹਿਬ ਲਿਖਦੇ ਨੇ ਉਹ ਕਹਿੰਦੇ ਛੱਜੂ ਝੀਵਰ ਨੂੰ ਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰਕ ਬਣਾ ਕੇ ਤੋਰ ਦਿੱਤਾ ਉਹੀ ਛੱਜੂ ਦੇ ਅੰਸ਼ ਵੰਸ਼ ਦੇ ਵਿੱਚੋਂ ਉਹਦੇ ਪਰਿਵਾਰ ਦੇ ਵਿੱਚੋਂ ਹੀ ਇਹ ਫਿਰ ਉੜੀਸਾ ਦੀ ਧਰਤੀ ਤੋਂ ਚੱਲ ਕੇ ਆਏ ਹਿੰਮਤ ਰਾਏ ਦੀ ਇਹਨਾਂ ਨੇ ਸਤਿਗੁਰਾਂ ਦੇ ਸਾਹਮਣੇ ਸਿਰ ਝੁਕਾ ਦਿੱਤਾ ਚੌਥੇ ਨੰਬਰ ਤੇ ਦਾਤਾ ਇਸ ਚੀਜ਼ ਤੁਹਾਡਾ ਇਹਨੂੰ ਪ੍ਰਵਾਨ ਕਰ ਲਓ ਮਹਾਰਾਜ ਫੇਰ ਆ ਗਏ ਪੰਜਵੀਂ ਵਾਰ ਲਓ ਵੀ ਇੱਕ ਸਿੱਖ ਦੇ ਸਿਰ ਦੀ ਹੋਰ ਲੋੜ ਹੈ ਕੋਈ ਉੱਠੇ ਜਦੋਂ ਆਣ ਕੇ ਦਾਤਾਰ ਜੀ ਨੇ ਫਿਰ ਆਵਾਜ਼ ਮਾਰੀ ਫਿਰ ਇੱਕ ਸਿੱਖ ਆ ਗਿਆ ਸਤਿਗੁਰਾਂ ਦੇ ਸਾਹਮਣੇ ਅਰਬ ਦੇ ਨਾਲ ਸੀ ਝੁਕਾ ਕੇ ਕੀ ਬੇਨਤੀ ਕਰਦਾ ਸਰਵਣ ਕਰੋ ਇਹ ਵਰਜੋ

ਕਲਗੀਧਰ ਦਾ ਤਾਰ ਸੱਚੇ ਪਾਤਸ਼ਾਹ ਦੇ ਸਾਹਮਣੇ ਸਾਹਿਬ ਚੰਦ ਨੇ ਆਣ ਕੇ ਹੱਥ ਜੋੜ ਕੇ ਅਰਜ਼ ਕਰ ਦਿੱਤੀ, ਸਾਹਿਬਾ ਇਹ ਸੀਸ ਤੁਹਾਡਾ, ਕਿਰਪਾ ਕਰਕੇ ਇਹਨੂੰ ਪ੍ਰਵਾਨ ਕਰ ਲਓ। ਪੰਜਾਂ ਨੂੰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਲੈ ਗਏ। ਪੰਡਾਲ ਬਹੁਤ ਸਾਰਾ ਖਾਲੀ ਹੋ ਚੁੱਕਾ ਹੈ, ਕਈ ਵਿਚਾਰੇ ਆਪਣੀ ਜਾਨ ਤੇ ਬਣੀ ਹੋਈ ਆਪਣੇ ਆਪ ਨੂੰ ਸਮਝ ਕੇ ਪੰਡਾਲ ਦੇ ਬਾਹਰ ਚਾਰ ਚੁਫੇਰੇ ਹੋ ਖਲੋਤੇ, ਕਹਿੰਦੇ ਕੀ ਪਤਾ ਹੈ ਜਦੋਂ ਸਾਹਿਬ ਸੱਚੇ ਪਾਤਸ਼ਾਹ ਸਟੇਜ ਤੇ ਆਣ ਕੇ ਇੱਕ ਇੱਕ ਸਿਰ ਮੰਗ ਰਹੇ ਨੇ, ਭਲਾ ਜੇ ਸਟੇਜ ਤੋਂ ਕਿਤੇ ਥੱਲੇ ਉੱਤਰ ਆਏ ਆਪਣੀ ਆਈ ਤੇ ਆ ਗਏ ਤੇ ਫਿਰ ਕੀ ਪਤਾ ਕਿੱਧਰ ਨੂੰ ਕੀ ਬਣਨਾ, ਉਹਦੇ ਪਾਸੇ ਹੋਵਾਂਗੇ ਬਾਹਰ ਹੋਵਾਂਗੇ, ਭੱਜ ਦੌੜ ਕੇ ਆਪਣੀ ਜਾਨ ਤੇ ਬਚਾ ਲਵਾਂਗੇ ਨਾ। ਚਾਰ ਚੁਫੇਰੇ ਦੂਰ ਦਰੇਡੇ ਹੋ ਖਲੋਤੇ ਨੇ, ਮੇਰੇ ਗੁਰਦੇਵ ਸਤਿਗੁਰੂ ਦੇ ਸਿਦਕਵਾਨ ਸਿੱਖ ਉਹ ਬੈਠੇ ਨੇ ਗੁਰੂ ਦੇ ਚਰਨਾਂ ਦੇ ਅੰਦਰ, ਅਜੇ ਇਸ ਗੱਲ ਦੀ ਉਡੀਕ ਵਿੱਚ। ਇਹ ਮੇਰੇ ਸਤਿਗੁਰਾਂ ਦਾ ਕੀ ਕੌਤਕ ਹੈ ਜਿਸ ਕੌਤਕ ਦੀ ਸਾਨੂੰ ਅਜੇ ਤੱਕ ਸਮਝ ਨਹੀਂ ਆ ਰਹੀ। ਤਾਂ ਜੀ ਇੰਨੇ ਚਿਰ ਨੂੰ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਫੇਰ ਸਟੇਜ ਤੇ ਆਣ ਖੜੇ, ਪਰ ਹੁਣ ਇਕੱਲੇ ਨਹੀਂ, ਇਹਨਾਂ ਦੇ ਨਾਲ ਉਹੀ ਪੰਜੇ ਸਿੱਖ ਦਇਆ ਰਾਮ, ਧਰਮ ਚੰਦ, ਹਿੰਮਤ ਰਾਏ, ਸਾਹਿਬ ਚੰਦ ਜੀ, ਮੋਹਨ ਦਾਸ ਜੀ, ਇਹ ਸਤਿਗੁਰਾਂ ਦੇ ਨਾਲ ਪਾਏ ਹੋਏ ਸੁੰਦਰ ਬਸਤਰ, ਸਿਰ ਤੇ ਬੰਨੀਆਂ ਹੋਈਆਂ ਦਸਤਾਰਾਂ, ਬੜੇ ਅਦਬ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੱਥ ਜੋੜ ਕੇ ਅਦਬ ਦੇ ਨਾਲ ਖਲੋਤੇ ਨੇ। ਸਾਹ ਵਿੱਚ ਸਾਹ ਆਇਆ, ਹੈਰਾਨ ਹੋ ਗਏ ਇਹ ਕੌਤਕ ਕੀ ਵਰਤਿਆ, ਇਹ ਮੇਰੇ ਸਤਿਗੁਰਾਂ ਦਾ ਚੋਣ ਕੈਸਾ। ਮਸੰਦ ਵੀ ਉਹਨੇ ਚਿਰ ਨੂੰ ਆਣ ਪਹੁੰਚੇ, ਜਿਹੜੇ ਪੰਡਾਲ ਦੇ ਚਾਰ ਚੁਫੇਰੇ ਖਲੋਤੇ ਹੋਏ ਵੇਖ ਰਹੇ ਸਨ, ਉਹਨਾਂ ਵੀ ਆਣ ਕੇ ਪੰਡਾਲ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ। ਥੋੜੀ ਵਿੱਥ ਦੇ ਉੱਤੇ ਬਸ ਲੱਗੇ ਇੱਕ ਦੂਜੇ ਦੇ ਨਾਲ ਗੱਲਾਂ ਕਰਨ। ਲੈ ਵੀ ਨਾਮਿਆ, ਜੇ ਕਿਤੇ ਹੁਣ ਮਹਾਰਾਜ ਆਵਾਜ਼ ਮਾਰਦੇ ਨੇ ਤੇ ਮੈਂ ਉੱਠ ਖਲੋਣ ਨੂੰ ਤਿਆਰ ਹੀ ਬੈਠਾ ਸੀ, ਜਿਹੜੇ ਪਹਿਲਾਂ ਭੱਜਣ ਵਾਸਤੇ ਤਿਆਰ ਸਨ। ਗੁਰਸਿੱਖੋ, ਮੇਰੇ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ ਘਬਰਾਓ ਨਾ, ਇਹ ਵੀ ਇੱਕ ਪਰਖ ਦਾ ਪਰਚਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਮੇਰੇ ਦਾਤਾਰ ਕਹਿੰਦੇ ਕਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਰਖਿਆ ਸੀ, ਉਸ ਵੇਲੇ ਸਾਰਿਆਂ ਤੋਂ ਮੂਹਰੇ ਪਹਿਲੇ ਨੰਬਰ ਤੇ ਆਏ ਸਨ ਭਾਈ ਲਹਿਣਾ, ਬਾਬਾ ਲਹਿਣਾ ਜੀ, ਜਿਨ੍ਹਾਂ ਨੇ 7 ਸਾਲ ਉਹ ਕਾਰ ਉਹ ਕਮਾਈ ਕੀਤੀ, ਉਹ ਹੁਕਮ ਦੀ ਪਾਲਣਾ ਕੀਤੀ, ਫਿਰ ਪਰਖ ਵਿੱਚ ਪੂਰੇ ਉਤਰੇ ਤੇ ਗੁਰੂ ਨਾਨਕ ਦੇ ਅੰਗ ਦੇ ਨਾਲ ਲੱਗ ਕੇ ਗੁਰੂ ਅੰਗਦ ਸਾਹਿਬ ਸੁਭਾਏਮਾਨ ਹੋ ਗਏ। ਅੱਜ ਪਰਖ ਦੇ ਪਰਚੇ ਵਿੱਚੋਂ ਪਾਸ ਹੋਣ ਵਾਲਾ ਇੱਕ ਨਹੀਂ, ਅੱਜ 5 ਪਾਸ ਹੋਏ ਨੇ, ਇਹ ਮੇਰੇ 5 ਪਿਆਰੇ ਨੇ। ਡੋਲਣ ਦੀ ਲੋੜ ਨਹੀਂ, ਸਮਾਂ ਇਸ ਗੱਲ ਦੀ ਮੰਗ ਕਰ ਰਿਹਾ ਸੀ। ਜਿਸ ਮਹੱਲ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਰੱਖੀ ਸੀ, ਅੱਜ ਉਸ ਮਹੱਲ ਦੀ ਮੁਕੰਮਲਤਾ ਹੋਣ ਜਾ ਰਹੀ ਹੈ। ਕੱਲ ਨੂੰ ਇਸੇ ਥਾਂ ਤੇ ਸਜੇਗਾ ਦੀਵਾਨ, ਸਜੇ ਦੀਵਾਨ ਦੇ ਅੰਦਰ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਏਗਾ। ਕਰਨ ਪੌਲ ਦੀ ਥਾਂ ਤੇ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲੋਂ ਹੁਕਮ ਅਨੁਸਾਰ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ, ਇਸ ਥਾਂ ਤੇ ਅੰਮ੍ਰਿਤ ਛਕਾਇਆ ਜਾਏਗਾ। ਰਾਤ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਇਸ ਦ੍ਰਿਸ਼, ਇਸ ਚੋਗ ਨੂੰ ਆਪਣੇ ਮਨ ਅੰਦਰ ਦੁਹਰਾਉਂਦਿਆਂ, ਆਪਣੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਵਾਪਰਿਆ ਸੀ ਉਹਨਾਂ ਤਸਵੀਰਾਂ ਨੂੰ ਲਿਆਉਂਦਿਆਂ ਹੋਇਆਂ ਰਾਤ ਲੰਘ ਗਈ। ਅਗਲੇਰੇ ਹੀ ਦਿਨ ਖੁੱਲੇ ਪੰਡਾਲ ਦੇ ਅੰਦਰ ਸੁੰਦਰ ਸਜੀ ਹੋਈ ਸਟੇਜ ਦੇ ਉੱਪਰ ਮੇਰੇ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਖਵਾ ਕੇ ਸਰਬ ਲੋਹ ਦਾ ਬਾਟਾ, 2 ਧਾਰਾਖੰਡਾਂ ਆਪਣੇ ਹੱਥ ਵਿੱਚ ਪਕੜਿਆ, ਇਹਨਾਂ ਪੰਜਾਂ ਨੂੰ ਕੋਲ ਖਿਲਾਰ ਲਿਆ, ਲੱਗੇ ਹੋਏ ਕਮਰ ਕੱਸੇ, ਸੁੰਦਰ ਪਹਿਨੇ ਹੋਏ ਚੋਲੇ, ਪਿਆਰੇ ਗੁਰਸਿੱਖੋ ਸਿਰ ਦੇ ਉੱਤੇ ਬੱਧੀਆਂ ਹੋਈਆਂ ਦਸਤਾਰਾਂ, ਤੇੜ ਕਛਹਿਰੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ ਸਜਾਏ ਹੋਏ ਇਹਨਾਂ ਨੇ ਕਕਾਰ, ਗੁਰਦੇਵ ਸਤਿਗੁਰੂ ਦੇ ਕੋਲ ਅਦਬ ਦੇ ਨਾਲ ਹੱਥ ਜੋੜ ਕੇ ਨੇਤਰ ਬੰਦ ਕਰਕੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿਮਰਨ ਕਰ ਰਹੇ ਨੇ। ਤਾਂ ਕਿਹੋ ਜਿਹੇ ਪਿਆਰ ਦੇ ਨਾਲ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੰਗਵਾ ਕੇ ਜਲ ਪਾਇਆ ਸਰਬਲੋ ਦੇ ਬਾਟੇ ਵਿੱਚ, ਉਸ ਬਾਟੇ ਦੇ ਵਿੱਚ ਪਾ ਕੇ 2 ਧਾਰਾਖੰਡਾਂ ਫਿਰ ਰਗੜਨਾ ਆਰੰਭ ਕਰ ਦਿੱਤਾ। ਇਤਿਹਾਸ ਕਹਿੰਦਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਪ ਆਰੰਭ ਕਰ ਲਿਆ ਗੁਰਬਾਣੀ ਦਾ, ਜਪਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਆਰੰਭ ਹੋ ਗਿਆ। ਮਾਤਾ ਜੀਤਾਂ ਜੀ ਆਏ, ਉਹਨਾਂ ਨੇ ਲਿਆ ਕੇ ਪਤਾਸੇ ਇਸ ਬਾਟੇ ਦੇ ਵਿੱਚ, ਇਸ ਜਲ ਵਿੱਚ ਪਾ ਦਿੱਤੇ। ਮੇਰੇ ਗੁਰਦੇਵ ਸਤਿਗੁਰੂ ਖੁਸ਼ ਹੋਏ, ਕਹਿਣ ਲੱਗੇ ਬੜਾ ਚੰਗਾ ਕੀਤਾ ਤੁਸਾਂ ਨੇ, ਪਿਤਾ ਆਪਣੇ ਪੁੱਤਰ ਨੂੰ ਤੇਜ ਦੇ ਸਕਦਾ ਹੈ ਪਰ ਮਿਠਾਸ ਹਮੇਸ਼ਾ ਬੱਚੇ ਦੇ ਅੰਦਰ ਮਾਂ ਭਰਦੀ ਹੈ। ਪਰ ਇੱਕ ਗੱਲ ਨੋਟ ਕਰਿਓ ਜੇ, ਇਸ ਸੰਸਾਰ ਦੇ ਅੰਦਰ ਇਹ ਪਹਿਲੀ ਵੇਰ ਹੈ ਕਿਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਵੀ ਕੌਮ ਦੇ ਆਗੂ ਨੇ ਆਪਣੇ ਧਰਮ ਦੀ ਕੋਈ ਦੀਖਿਆ ਦਿੱਤੀ ਹੈ ਆਪਣੇ ਸੇਵਕਾਂ ਨੂੰ,
ਉਸ ਦੇ ਅੰਦਰ ਕਿਸੇ ਔਰਤ ਨੂੰ ਪਿਆਰੇ ਗੁਰਸਿੱਖੋ ਤਨ ਨੇ ਕਲਗੀਧਰ ਪਾਤਸ਼ਾਹ ਇਹ ਪਹਿਲਾ ਸਮਾਂ ਨਾਨਕ ਪਾਤਸ਼ਾਹ ਮਹਾਰਾਜ ਹੈ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਾਜਾਨ ਔਰਤ ਦੇ ਬਰਾਬਰ ਮਰਦ ਦੇ ਬਰਾਬਰ ਔਰਤ ਦਾ ਵੀ ਅਸਥਾਨ ਹੈ। ਖੈਰ ਮੇਰੇ ਸਤਿਗੁਰੂ ਸੱਜੇ ਪਾਤਸ਼ਾਹ ਬਾਣੀ ਦਾ ਜਾਪ ਕਰਦੇ ਨੇ ਜਪਜੀ ਸਾਹਿਬ ਜਾਪ ਸਾਹਿਬ ਅੰਮ੍ਰਿਤ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਹੋਇਆ ਜਾਪ। ਗੁਰਸਿੱਖੋ ਬਾਣੀ ਪੜ੍ਹਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੋਧਿਆ ਅਰਦਾਸਾ ਅਰਦਾਸਾ ਸੋਧਣ ਤੋਂ ਬਾਅਦ ਮੇਰੇ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਰਹਿਤਾ ਬਹਿਤਾ ਦੀ ਪਰਪੱਕਤਾ ਦਰਸਾਈ ਹੈ ਬਖਸ਼ਿਸ਼ ਕੀਤੀ ਹੈ ਕਿ ਮੇਰਾ ਜਿਹੜਾ ਖਾਲਸਾ ਹੈ ਨਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਉਹਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਫਿਰ ਸਤਿਗੁਰਾਂ ਨੇ ਖੰਡੇ ਬਾਟੇ ਦੀ ਪਹੁਲ ਇਹਨਾਂ ਪੰਜਾਂ ਨੂੰ ਬਖਸ਼ਿਸ਼ ਕੀਤੀ ਹੈ ਪੰਜ ਪੰਜ ਚੂੜੇ ਛਕਾਏ ਨੇ ਇੱਕ ਚੂੜਾ ਛਕਾਉਂਦੇ ਤੇ ਨਾਲ ਹੀ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੂੜਾ ਛਕਣ ਵਾਲਾ ਛੱਕ ਕੇ ਇਸੇ ਤਰ੍ਹਾਂ ਫਤਿਹ ਦਾ ਉੱਤਰ ਦਿੰਦਾ ਪੰਜ ਪੰਜ ਚੂੜੇ ਛਕਾਏ ਪੰਜ ਪੰਜ ਨੇਤਰਾਂ ਵਿੱਚ ਛੱਕੇ ਮਾਰੇ ਪੰਜ ਪੰਜ ਕੇਸਾਂ ਦੇ ਵਿੱਚ ਪਾਏ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਅੱਜ ਤੋਂ ਲੈ ਕੇ ਤੁਹਾਡੀ ਕੋਈ ਜਾਤ ਨੀ ਕੋਈ ਮਜ਼ਹਬ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇੱਥੇ ਸਾਰੇ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਨੇ ਮਿਟ ਗਈ ਹੈ ਜਾਤ ਪਾਤ। ਪਿਆਰੇ ਗੁਰਸਿੱਖੋ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹੜਾ ਖਾਲਸਾ ਇਸ ਖੰਡੇ ਦੀ ਧਾਰ ਵਿੱਚੋਂ ਪ੍ਰਗਟ ਕੀਤਾ ਪੈਦਾ ਕੀਤਾ ਖੰਡੇ ਦੀ ਧਾਰ ਵਿੱਚੋਂ ਜਿਹਦਾ ਜਨਮ ਹੋਇਆ ਉਸ ਖਾਲਸੇ ਦੀ ਸਿਫਤ ਅੰਦਰ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜਥਾ ਸਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾ ਭਗਵੰਤ ਸਿੰਘ ਸਾਂਗਣਾ ਬਾੜੋਵਾਲ ਅਮਰਜੀਤ ਸਿੰਘ ਤਲਵੰਡੀ ਸੰਘੇੜਾ ਸੁਖਵਿੰਦਰ ਸਿੰਘ ਅਨਮੋਲ ਮਸੂਦਪੁਰ ਸੂਡ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜਥਾ ਹੈ ਇਉਂ ਕਹਿ ਰਿਹਾ।

ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਖਾਲਸੇ ਪੰਥ ਦੀ ਸਾਜਨਾ ਕੀਤੀ। ਆਖਿਆ ਮੇਰੇ ਪੰਜ ਪਿਆਰੇ ਨੇ, ਮੇਰੇ ਸਤਿਗੁਰੂ ਨੇ ਬੜੀ ਵੱਡੀ ਰਹਿਮਤ ਕੀਤੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋ ਕਰੋ ਨਿਵਾਸ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਏਡੀ ਵੱਡੀ ਰਹਿਮਤ, ਆਪ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਇੰਨਾ ਵੱਡਾ ਮਾਣ, ਉਹ ਸਾਹਿਬ ਮੈਂ ਉਸ ਕਾ ਚੇਰਾ, ਇੰਨਾ ਮਾਣ ਆਪਣੇ ਗੁਰਸਿੱਖ ਨੂੰ ਦੇ ਰਹੇ ਨੇ ਜਿਹੜਾ ਗੁਰੂ ਵਾਲਾ ਬਣਿਆ। ਪਿਆਰੇ ਗੁਰਸਿੱਖੋ, ਜਿਸ ਅੰਮ੍ਰਿਤ ਦੀ ਦਾਤ ਮੇਰੇ

ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਮੇਰੇ ਸਾਹਿਬ ਦਾ ਪ੍ਰਮਾਣ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ। ਕਹਿੰਦੇ ਨੇ ਇੱਕ ਸਿਕੰਦਰ ਵੀ ਐਸਾ ਹੋਇਆ ਜਿਹੜਾ ਅੰਮ੍ਰਿਤ ਦੇ ਕੁੰਡ ਨੂੰ ਪਾਲਣ ਵਾਸਤੇ ਤੁਰ ਪਿਆ, ਪਤਾ ਲੱਗਾ ਪਰ ਜਾਣਾ ਜਿੱਥੇ ਇਸ ਅੰਮ੍ਰਿਤ ਕੁੰਡ ਤੇ ਪਹੁੰਚਣਾ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ, ਰਾਕਸ਼ਾਂ ਦੇ ਨਾਲ ਜੰਗ ਕਰਨੇ ਪੈਣਗੇ, ਚੱਲਦੇ ਹੋਏ ਚੱਕਰ ਰੋਕਣੇ ਪੈਣਗੇ, ਸੱਪਾਂ ਦੇ ਕੁੰਡ ਕੱਟਣੇ ਪੈਣਗੇ। ਇਹਨੇ ਆਖਿਆ ਕੋਈ ਗੱਲ ਨੀ, ਤੇ ਸਾਰਾ ਕੁਝ ਕਰ ਲਵਾਂਗਾ। ਇੰਨੀਆਂ ਮੁਸ਼ਕਲਾਂ ਚੱਲ ਕੇ ਇਹਨੇ ਜਫ਼ਰ ਚਾਲ ਕੇ ਪਹੁੰਚ ਗਿਆ ਉਸ ਅੰਮ੍ਰਿਤ ਦੇ ਕੁੰਡ ਦੇ ਉੱਤੇ। ਸ਼ਾਇਦ ਲਿਖਦਾ ਕਹਿੰਦਾ ਸ਼ਾਹ ਸਿਕੰਦਰ ਭਾਲੇ ਆਪੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਪੀਤੋ ਸੁ ਨਾਹੇ ਪਿਆਲਾ ਆਪਣੇ ਦਸ ਭਾਰ ਵਜੀਦਾ, ਕੌਣ ਸਾਹਿਬ ਨੂੰ ਆ ਕੇ ਇਉਂ ਨਹੀਂ ਇੰਜ ਕਰ। ਭਾਗਾਂ ਚ ਨਹੀਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਕਰਮ ਹੈ ਅੰਮ੍ਰਿਤ ਆਣ ਨਿਸ਼ਾਰਿਓ ਖਿਸਰ ਗਏ ਧੂਮ ਭਰ ਡਾਲਿਓ। ਕਹਿੰਦੇ ਇਸ ਸਿਕੰਦਰ ਨੇ ਅੰਮ੍ਰਿਤ ਦੇ ਕੁੰਡ ਤੇ ਜਾ ਕੇ ਅੰਮ੍ਰਿਤ ਦਾ ਫੁੱਟ ਵੀ ਭਰ ਲਿਆ। ਦੇਵਤਿਆਂ ਨੂੰ ਫਿਕਰ ਬਣ ਗਿਆ, ਇਹਨੇ ਅੰਮ੍ਰਿਤ ਪੀ ਲਿਆ ਅਮਰ ਹੋ ਜਾਏਗਾ। ਕਹਿੰਦੇ ਨੇ ਉਸੇ ਵਕਤ ਗਿਰਜ ਦਾ ਇੱਕ ਰੂਪ ਧਾਰਨ ਕਰਕੇ ਇੱਕ ਪੱਛਰਾਂ ਨੂੰ ਭੇਜਿਆ, ਖਿੜ ਖੜਾ ਕੇ ਹੱਸ ਪਈ। ਸ਼ੱਕ ਗੁਜ਼ਰਿਆ ਸਿਕੰਦਰ ਦੇ ਮਨ ਅੰਦਰ, ਇਹ ਗਿਰਜ ਕਿਉਂ ਹੱਸੀ ਹੈ? ਇਹਨੇ ਆਖਿਆ ਪੀ ਲੈ ਪਹਿਲਾਂ ਜੇ ਦੱਸ ਦਿੱਤਾ ਤੇ ਫਿਰ ਪੀ ਨਹੀਂ ਸਕੇਗਾ। ਕਹਿੰਦੇ ਰਾਜੇ ਕਹਿੰਦੀ, ਇਹਨੇ ਆਖਿਆ ਨਹੀਂ ਪਹਿਲਾਂ ਦੱਸ। ਇਹਨੇ ਆਖਿਆ ਜ਼ਰੂਰੀ ਪੁੱਛਣਾ? ਇਸਨੇ ਆਖਿਆ ਮੈਂ ਵੀ ਪਹਿਲਾਂ ਇਸੇ ਤਰ੍ਹਾਂ ਇਸ ਅੰਮ੍ਰਿਤ ਦੀ ਭਾਲ ਵੇਤੀ ਇੱਥੇ ਹਾਂ, ਬੜਾ ਚਾਹ ਸੀ ਦਿਲ ਅੰਦਰ ਮੈਂ ਅੰਮ੍ਰਿਤ ਪੀ ਕੇ ਅਮਰ ਹੋ ਜਾਵਾਂ, ਐਸੀ ਅਮਰ ਹੋਈ ਆ, ਤਨ ਦੇ ਉੱਤੇ ਖੰਭ ਕੋਈ ਨਹੀਂ ਰਹਿ ਗਿਆ, ਨਾ ਜਾਨ ਨਿਕਲਦੀ ਏ ਨਾ ਇੱਥੋਂ ਜਾਨ ਛੁੱਟਦੀ ਏ, ਆ ਹਾਲ ਏ ਪੀ ਲੈ ਅੰਮ੍ਰਿਤ, ਚੱਲ ਕਮ ਸੇ ਕਮ ਇੱਥੇ ਬੈਠਾ ਤੇ ਰਹੇਗਾ ਨਾ। ਚਾਰੇ ਗੁਰਸਿੱਖੋ ਬੁੱਕ ਭਰਿਆ ਹੋਇਆ ਅੰਮ੍ਰਿਤ ਦਾ ਫਿਰ ਕੁੰਡ ਦੇ ਵਿੱਚ ਡੋਲ ਦਿੱਤਾ। ਅੱਜ ਮੇਰੇ ਦਾਤਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ ਹੈ, ਤੇ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਸਕਦੇ ਨੇ। ਸਤਿਗੁਰਾਂ ਨੇ ਆਪਣੇ ਇਸ ਖਾਲਸੇ ਦੀ ਕੌਮ ਦੀ ਵਾਗਡੋਰ, ਕਿਸੇ ਵੱਖਰੀ ਪੰਚਾਇਤ ਕੋਈ ਸਰਪੰਚ ਨਹੀਂ ਕੋਈ ਪੰਚ ਨਹੀਂ, ਇੱਥੇ ਪੰਜਾਂ ਦੀ ਸਭਾ ਹੈ, ਪੰਜ ਪ੍ਰਵਾਨ ਪੰਜ ਪ੍ਰਧਾਨ, ਖਾਲਸੇ ਦੀ ਪੰਚਾਇਤ ਪੰਜਾਂ ਦੀ ਹੈ, ਜੋ ਪੰਜ ਹੁਕਮ ਕਰਨਗੇ, ਸਿੱਖ ਪੰਚਨਵੇਂ ਮੇਰੋ ਵਾਸਾ। ਪਿਆਰੇ ਗੁਰਸਿੱਖੋ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਰਹਿਣੀ ਬਹਿਣੀ ਸਾਰਾ ਕੁਝ ਸਮਝਾ ਕੇ, ਰਹਿਤਾਂ ਬਹਿਤਾਂ ਸਮਝਾ ਕੇ, ਇਹਨਾਂ ਨੂੰ ਪੰਜ ਕਕਾਰ ਧਾਰਨ ਕਰਵਾ ਕੇ ਸਾਰਾ ਕੁਝ ਸਮਝਾਉਣਾ ਕੀਤਾ, ਚਾਰ ਵਜਰ ਰਹਿਤਾਂ ਤੋਂ ਬਚਣਾ, ਇਹ ਤੇ ਆਦਿ ਕੇ ਸਾਰੀਆਂ ਰਹਿਤਾਂ ਸਮਝਾਈਆਂ ਮੇਰੇ ਦਾਤਾਰ ਜੀ ਨੇ। ਪਰ ਇਸ ਤੋਂ ਬਾਅਦ ਇੱਕ ਵੱਖਰਾ ਅਚੰਭਾ ਹੈ, ਉਸ ਸੰਸਾਰ ਦੇ ਅੰਦਰ ਕਦੇ ਐਸਾ ਹੋਇਆ ਨਹੀਂ। ਇਸ ਸੰਸਾਰ ਦੇ ਅੰਦਰ ਜੇ ਕੋਈ ਆਗੂ ਰਿਹਾ, ਕੋਈ ਗੁਰੂ ਬਣਿਆ, ਉਹ ਹਮੇਸ਼ਾ ਗੁਰੂ ਰਿਹਾ, ਜਿਹੜਾ ਸਿੱਖ ਹੈ ਸੇਵਕ ਹੈ ਉਹ ਹਮੇਸ਼ਾ ਸੇਵਕ ਰਿਹਾ। ਪਰ ਅੱਜ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਇਹਨਾਂ ਪੰਜਾਂ ਦੇ ਸਾਹਮਣੇ ਹੱਥ ਜੋੜ ਖੜੇ ਹੋਏ। ਪਿਆਰੇ ਭਾਈ ਦਇਆ ਸਿੰਘ ਜੀ, ਜਿੱਥੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਾਤ ਪਾਤ ਮੁੱਕ ਗਈ, ਦਇਆ ਰਾਮ ਤੋਂ ਦਇਆ ਸਿੰਘ ਸੱਜ ਗਏ, ਧਰਮ ਚੰਦ ਤੋਂ ਧਰਮ ਸਿੰਘ ਸੱਜ ਗਏ, ਹਿੰਮਤ ਰਾਏ ਤੋਂ ਹਿੰਮਤ ਸਿੰਘ ਹੋ ਗਏ, ਹੁਣ ਕਿਰਪਾ ਮੇਰੇ ਤੇ ਵੀ ਕਰ ਦਿਓ, ਮੈਨੂੰ ਵੀ ਖੰਡੇ ਬਾਟੇ ਦੇ ਅੰਮ੍ਰਿਤ ਵੀ ਇਹ ਦਾਤ ਬਖਸ਼ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਲਓ। ਵਾਹ ਮੇਰੇ ਕਲਗੀਆਂ ਵਾਲਿਆ, ਇਸ ਸੰਸਾਰ ਦੇ ਅੰਦਰ ਦੁਨੀਆਂ ਦੇ ਬੰਦੇ ਜੇਕਰ ਚੱਲਦਾ ਤੇ ਇਹ ਗੱਲ ਕਹੀ ਜਾਂਦੀ ਉਹ ਗੁਰੂ ਵਾਲੇ ਬਣ ਜਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਈਏ, ਤੇ ਜਵਾਬ ਬੜਾ ਪਿਆਰਾ ਹੁੰਦਾ ਹੈ, ਕੋਈ ਗੱਲ ਨੀ ਅੰਮ੍ਰਿਤ ਛੱਕਣ ਦੀ ਕੀ ਲੋੜ ਹੈ, ਮਨ ਸਾਡਾ ਸਾਫ਼ ਹੈ, ਖਾਂਦੇ ਪੀਂਦੇ ਅਸੀਂ ਕੁਝ ਨਹੀਂ, ਤੇ ਸਾਨੂੰ ਅੰਮ੍ਰਿਤ ਛੱਕਣ ਦੀ ਕੀ ਲੋੜ ਪਈ ਏ। ਧਿਆਨ ਮਾਰ ਕੇ ਵੇਖੋ ਮੇਰੇ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਅੰਦਰ ਕਿਸੇ ਗੱਲ ਦੀ ਕੋਈ ਘਾਟ ਹੈ? ਆਪ ਪੰਜਾਂ ਦੇ ਰੂਬਰੂ ਹੋ ਕੇ ਬੇਨਤੀ ਕਰ ਰਹੇ ਨੇ, ਪਿਆਰੇ ਭਾਈ ਦਇਆ ਸਿੰਘ ਜੀ ਕਿਰਪਾ ਕਰੋ, ਉੱਠ ਕੇ ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ, ਜਿਹੜਾ ਅੰਮ੍ਰਿਤ ਛਕ ਕੇ ਤੁਸੀਂ ਬਣੇ ਹੋ ਦਇਆ ਸਿੰਘ ਤੇ ਧਰਮ ਸਿੰਘ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਲਓ। ਮੇਰੇ ਦਾਤਾ ਜੀ ਜਵਾਬ ਮਿਲਦਾ, ਇਹ ਅੰਮ੍ਰਿਤ ਐਵੇਂ ਤਾਂ ਨਹੀਂ ਲਿਆ, ਸੱਚੇ ਪਾਤਸ਼ਾਹ ਪਹਿਲਾਂ ਆਪਣਾ ਆਪ ਕੁਰਬਾਨ ਕੀਤਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪਿਆਰੇ ਭਾਈ ਦਇਆ ਸਿੰਘ ਜੀ, ਇਸ ਅੰਮ੍ਰਿਤ ਦੀ ਕੀਮਤ ਤਾਂ ਨਹੀਂ ਦਿੱਤੀ ਜਾ ਸਕਦੀ, ਜੇ ਕੋਈ ਕਹੇ ਨਾ ਮੈਂ ਇਹਦਾ ਮੁੱਲ ਦੇ ਦੇਵਾਂ, ਮੁੱਲ ਤੇ ਨਹੀਂ ਦਿੱਤਾ ਜਾਂਦਾ,
ਬਹੁਤਾਤ ਵਿੱਚ ਬਹੁਤ ਸਾਰੇ ਐਸੇ ਮਨੁੱਖ ਜਿਹੜੇ ਇਸ ਗੱਲ ਨੂੰ ਖੇਡ ਹੀ ਜਾਣਨ ਲੱਗ ਪਏ। ਅੱਜ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਇਹਨੂੰ ਖੇਡ ਜਾਣਿਆ, ਚਾਰ ਦਿਨ ਲੰਘੇ ਤੇ ਸ੍ਰੀ ਸਾਹਿਬ ਕਿਲੀ ਦੇ ਉੱਤੇ ਟੰਗੀ, ਕਕਾਰ ਸਾਰੇ ਵਿਸਰੇ ਹੋਏ। ਕੁਝ ਸਮਾਂ ਫੇਰ ਆਇਆ ਤੇ ਚਲੋ ਫੇਰ ਛਕ ਲੈਂਦੇ ਹਾਂ, ਭੰਗ ਕਰ ਲੈਂਦੇ ਹਾਂ। ਪਿਆਰੇ ਗੁਰਸਿੱਖੋ, ਇਹ ਗੁਰੂ ਦੀ ਕਰੋਪੀ ਨਾ ਆਪਾਂ ਧਾਰਨ ਕਰੀਏ, ਇਹਦੇ ਨਾਲੋਂ ਚੰਗਾ ਹੈ ਗੁਰੂ ਦੀ ਰਹਿਮਤ ਪ੍ਰਾਪਤ ਕਰੀਏ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ। ਸੱਚੇ ਪਾਤਸ਼ਾਹ, ਸਾਡਾ ਮਨ ਡੱਕੇ ਡੋਲੇ ਖਾਂਦਾ ਹੈ, ਡੋਲਦਾ ਹੈ। ਸਾਡੇ ਜੀਵਨ ਵਿੱਚ ਪਤਾ ਨਹੀਂ ਕਿੰਨੀਆਂ ਹੁਣ ਤਾਈਆਂ ਨੇ ਦਾਤਾ, ਜੇ ਸਾਡਾ ਮਨ ਨਹੀਂ ਡਿੱਗਦਾ ਤੇ ਸਾਡੇ ਬਸ ਵੀ ਕੁਝ ਨਹੀਂ। ਜੇ ਲੇਖੇ ਕਰਨ ਲੱਗੀਏ, ਗਿਣਤੀਆਂ ਮਿਣਤੀਆਂ ਕਰਨ ਲੱਗੀਏ ਤੇ ਫਿਰ ਗੱਲ ਨਹੀਂ ਬਣਨੀ, ਸਿਰਫ ਆਪਣੀ ਰਹਿਮਤ ਕਰਕੇ ਸਾਨੂੰ ਬਖਸ਼ ਲੈ। ਜੇ ਗੁਰੂ ਦੀ ਰਹਿਮਤ ਮੰਗਾਂਗੇ ਨਾ, ਫਿਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੋ ਸਕੇਗੀ। ਮੇਰੇ ਸਾਹਿਬ ਕਹਿੰਦੇ, ਦਇਆ ਸਿੰਘ ਜੀ, ਅੰਮ੍ਰਿਤ ਦੀ ਕੀਮਤ ਤਾਂ ਨਹੀਂ ਦਿੱਤੀ ਜਾ ਸਕਦੀ, ਪਰ ਤੁਹਾਡੇ ਨਾਲ ਮੈਂ ਇਸ ਗੱਲ ਦਾ ਵਚਨ ਕਰਦਾ, ਤੁਸੀਂ ਇੱਕ ਇੱਕ ਸਿਰ ਭੇਟਾ ਕੀਤਾ। ਸਮਾਂ ਆਵੇਗਾ ਤੇ ਗੋਬਿੰਦ ਸਿੰਘ ਆਪਣਾ ਸਾਰਾ ਸਰਬੰਸ ਵਾਰ ਦੇਗਾ। ਤੂੰ ਸਤਨਾਮ ਸ੍ਰੀ ਵਾਹਿਗੁਰੂ ਵਚਨ ਕੀਤਾ ਮੇਰੇ ਕਲਗੀਧਰ ਦਾ ਤਾਰ ਸੱਚੇ ਪਾਤਸ਼ਾਹ ਜੀ ਨੇ। ਪਰ ਕਹਿੰਦੇ, ਖੰਡੇ ਬਾਟੇ ਦਾ ਅੰਮ੍ਰਿਤ ਮੈਨੂੰ ਜ਼ਰੂਰ ਛਕਾਓ। ਇੱਥੇ ਬੜਾ ਪਿਆਰਾ ਫਰਮਾਨ ਹੈ, ਖਾਲਸਾ ਗੁਰੂ ਹੈ, ਗੁਰੂ ਖਾਲਸਾ ਮੈਂ ਕੀਨੋ ਅਬ, ਖਾਲਸਾ ਗੁਰੂ ਹੈ, ਗੁਰੂ ਖਾਲਸਾ ਮੈਂ ਕੀਨੋ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ ਹੋ, ਸੰਕ ਨਾ ਕਰੀ ਜੈ, ਸਾਵਧਾਨ ਹੋਏ ਬੀਜੈ, ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੇ ਹੋ। ਜਿਵੇਂ ਤੁਸਾਂ ਅੰਮ੍ਰਿਤ ਛਕਿਆ ਨਾ, ਹੁਣ ਕਿਰਪਾ ਕਰਕੇ ਟੁੱਟ ਕੇ ਖੁਸ਼ ਹੋ ਕੇ ਮੈਨੂੰ ਵੀ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਾਵੋ। ਪੰਜਾਂ ਨੇ ਕੀਤਾ ਅੰਮ੍ਰਿਤ ਤਿਆਰ, ਹੁਣ ਕਲਗੀਧਰ ਦਾ ਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇਹ ਪਹਿਲਾ ਹੀ ਸਮਾਂ ਹੈ, ਪਹਿਲਾਂ ਗੁਰੂ ਬਣ ਕੇ ਆਪ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਫਿਰ ਆਪ ਦਾਸਰੇ ਬਣ ਕੇ, ਚੇਲੇ ਬਣ ਕੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕੈਸੀ ਰਹਿਮਤ ਕਰ ਰਹੇ ਨੇ। ਆਓ, ਕਵੀ ਨੇ ਬੜੇ ਸੁੰਦਰ ਖਿਆਲ ਕਲਮਬੰਦ ਕੀਤੇ ਨੇ, ਅੰਕਿਤ ਕੀਤੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ

0: ਜਲਾਈ ਮਾਂ ਦੇ ਰਾਜ ਦੁਲਾਰੇ ਨੇ, ਬੱਕਰੀ ਰੀਤ ਜਲਾਈ ਮਾਂ ਦੇ ਰਾਜ ਦੁਲਾਰੇ ਨੇ।
1: ਉਹ ਜਿਹੜੀ ਹੋ ਨਹੀਂ ਸਕਦੀ ਸੀ ਉਹ ਕੇਲਾ ਕਰਕੇ ਆਏ।

ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜ ਗਏ, ਚਾਰਜ ਫੇਰੇ ਸੋਭਾ ਹੋ ਉੱਠੀ। ਪਿਆਰੇ ਗੁਰਸਿੱਖੋ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਤਾਂ ਚਾਰਜ ਫੇਰੇ ਦੂਰ ਦਰੇਡੇ ਤੱਕ ਗਿਆ ਹੋਇਆ ਸੀ ਨਾ। ਕਹਿੰਦੇ ਨੇ ਬਾਈ ਤਾਰ ਪਹਾੜੀਏ ਰਾਜੇ ਵੀ ਆਏ ਸਤਿਗੁਰਾਂ ਦੇ ਕੋਲ, ਮਹਾਰਾਜ ਅਸੀਂ ਵੀ ਅੰਮ੍ਰਿਤ ਛਕ ਲੈਂਦੇ ਹਾਂ, ਤੁਹਾਡੇ ਸਿੱਖ ਸੱਜ ਜਾਂਦੇ ਹਾਂ, ਪਰ ਸਾਡੀਆਂ ਕੁਝ ਸ਼ਰਤਾਂ ਨੇ। ਮੇਰੇ ਦਾਤਾਰ ਕਹਿੰਦੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਕਹਿੰਦੇ ਮਹਾਰਾਜ ਇੱਕ ਤਾਂ ਸਾਨੂੰ ਵੱਖਰੇ ਬਾਟੇ 'ਚ ਅੰਮ੍ਰਿਤ ਛਕਾਇਆ ਜਾਣਾ ਚਾਹੀਦਾ, ਸਾਡਾ ਲੰਗਰ ਦਾ ਜਿਹੜਾ ਪ੍ਰਬੰਧ ਹੈ ਉਹ ਵੱਖਰਾ ਹੋਣਾ ਚਾਹੀਦਾ, ਉਚੇਰਾ ਹੋਣਾ ਚਾਹੀਦਾ। ਮਹਾਰਾਜ ਸਿੱਖ ਅਸੀਂ ਤੁਹਾਡੇ ਬਣ ਜਾਂਦੇ ਹਾਂ, ਪਰ ਸੱਚੇ ਪਾਤਸ਼ਾਹ ਅਸੀਂ ਮੰਨੀਏ, ਜਿਹਨੂੰ ਮਰਜ਼ੀ ਪੂਜਾ ਅਸੀਂ ਜਿਹਦੀ ਮਰਜ਼ੀ ਕਰੀਏ, ਭਾਵੇਂ ਦੇਵੀਆਂ ਦੇਵਤਾ ਤੇ ਪੱਥਰਾਂ ਦੀ ਪੂਜਾ ਕਰਦੇ ਫਿਰੀਏ। ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੀਆਂ ਗੱਲਾਂ ਸੁਣੀਆਂ। ਸਾਹਿਬ ਦਾ ਫੁਰਮਾਨ ਹੈ, ਜਾਗਤ ਜੋਤ ਜਗਾ ਨੇ ਸੁਬਾਸਰ ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮੱਟ ਭੂਲ ਨਾ ਮੰਨ। ਸਿੱਖ ਨੇ ਮੜੀਆਂ ਕਬਰਾਂ ਦੀ ਪੂਜਾ ਨਹੀਂ ਕਰਨੀ, ਐਵੇਂ ਥਾਂ ਥਾਂ ਤੇ ਜਾ ਕੇ ਦੀਵੇ ਨਹੀਂ ਜਗਾਉਣੇ। ਮੇਰੇ ਸਾਹਿਬ ਕਹਿੰਦੇ ਰਾਜਨ ਤੁਹਾਡਾ ਰਾਹ ਵੱਖਰਾ ਤੇ ਸਾਡਾ ਵੱਖਰਾ, ਉਸ ਸਮਾਂ ਲੰਘ ਗਿਆ ਤੁਹਾਡੇ ਉੱਚਿਆਂ ਵਾਲਾ ਤੇ ਦੂਜੇ ਨੀਵਿਆਂ ਵਾਲਾ। ਗੁਰੂ ਨਾਨਕ ਦੇ ਘਰ ਦਾ ਜਿਹੜਾ ਸਿਧਾਂਤ ਹੈ ਉਹ ਪ੍ਰਪੱਕ ਹੈ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ। ਇਹ ਉਹੀ ਦਰਬਾਰ ਹੈ ਜਿੱਥੇ ਤੁਹਾਡੇ ਬਜ਼ੁਰਗ ਜਾਂ ਤੁਹਾਡੇ ਬਾਦਸ਼ਾਹ, ਮੁਗਲੀਆ ਹਕੂਮਤ ਦੇ ਬਾਦਸ਼ਾਹ ਜਿਨ੍ਹਾਂ ਦੇ ਅਧੀਨ ਤੁਸੀਂ ਹਮੇਸ਼ਾ ਆਪਣਾ ਜੀਵਨ ਲੰਘਾਇਆ, ਉਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰ ਛਕਦੇ ਨੇ ਤੇ ਫਿਰ ਗੁਰੂ ਦੇ ਦਰਸ਼ਨ ਦਦਾਰੇ ਹੁੰਦੇ ਨੇ। ਪਿਆਰੇ ਗੁਰਸਿੱਖੋ, ਰੁੱਸ ਪਏ, ਕਹਿੰਦੇ ਸਾਡੀ ਇਨਸਲਟ ਹੋਈ ਹੈ, ਇਹਦੇ ਵਿੱਚ ਸਾਡੀ ਬੇਇੱਜ਼ਤੀ ਹੋਈ ਹੈ, ਇਹਦਾ ਬਦਲਾ ਜ਼ਰੂਰ ਲਵਾਂਗੇ। ਸਾਰੀ ਜ਼ਿੰਦਗੀ ਬਦਲਾ ਲੈਣ ਦੀ ਭਾਵਨਾ ਹੀ ਰੱਖਦੇ ਰਹੇ, ਪਰ ਗੁਰੂ ਦਾ ਜੋ ਆਸ਼ਾ ਸੀ, ਜੋ ਨਿਸ਼ਾਨਾ ਸੀ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਇਸ ਸੰਸਾਰ ਦੇ ਅੰਦਰ ਆਏ ਸਨ। ਹਾੜ ਭਇਓ ਮੈਂ ਜ਼ੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਅਕਾਲ ਪੁਰਖ ਦੇ ਪੁੱਤਰ ਬਣ ਕੇ ਸੰਸਾਰ ਦੇ ਅੰਦਰ ਆਏ, ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ। ਗੱਲ ਪੰਜਾਂ ਦੀ ਹੋਈ ਆ ਨਾ, ਸਤਿਗੁਰਾਂ ਨੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਆਖਿਆ ਮੇਰੇ ਪੰਜ ਪਿਆਰੇ ਨੇ। ਇਤਿਹਾਸ ਕਹਿੰਦਾ ਬਾਅਦ ਵਿੱਚ ਫਿਰ ਇਸੇ ਅਸਥਾਨ ਤੇ ਸੈਂਕੜੇ ਨਹੀਂ ਹਜ਼ਾਰਾਂ ਸੰਗਤਾਂ ਨੇ ਗੁਰੂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਗੁਰੂ ਘਰ ਦੇ ਅੰਦਰ ਆਰੰਭ ਕੀਤਾ। ਦਰਅਸਲ ਮਨੁੱਖ ਦੀ ਜ਼ਿੰਦਗੀ ਤਾਂ ਗੁਜ਼ਰਦੀ ਜਾਂਦੀ ਹੈ, ਪਰ ਜਦੋਂ ਗੁਰਮਤ ਅਨੁਸਾਰ ਵੇਖਿਆ ਜਾਂਦਾ ਨਾ, ਫਿਰ ਉਸ ਵੇਲੇ ਸਿੱਖ ਦਾ ਜੀਵਨ ਵੇਖਿਆ ਜਾਂਦਾ ਵੀ ਇਸ ਨੇ ਕਿਸ ਦਿਨ ਤੋਂ ਲੈ ਕੇ ਗੁਰੂ ਦੀ ਰਹਿਮਤ ਪ੍ਰਾਪਤ ਕੀਤੀ, ਉਸ ਦਿਨ ਤੋਂ ਇਹਦਾ ਦਾਖਲਾ ਗੁਰੂ ਘਰ ਦੇ ਵਿੱਚ ਜਨਮ ਹੈ। ਸਿੱਖ ਦੇਸ਼ ਵਿੱਚ ਵੱਸਦਾ ਭਾਵੇਂ ਵਿਦੇਸ਼ ਵਿੱਚ ਵੱਸਦਾ, ਜਦੋਂ ਗੁਰਮਤ ਦੇ ਆਸ਼ੇ ਅਨੁਸਾਰ ਪੁੱਛਿਆ ਜਾਏਗਾ ਨਾ, ਪਿਤਾ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਨੇ ਖਾਲਸੇ ਦੇ। ਪਿਆਰੇ ਗੁਰਸਿੱਖੋ, ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਮਾਤਾ ਸਾਹਿਬ ਕੌਰ ਦੇ ਜਾਏ ਨਗਰ ਕੀਰਤਨ ਅੰਦਰ ਸ਼ਾਮਲ ਹੋ ਕੇ ਗੁਰੂ ਦਾ ਜਸ ਤੇ ਸਿਮਰਨ ਕਰਦਿਆਂ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਜਦੋਂ ਚੱਲਦੇ ਸਨ, ਗੁਰੂ ਦੀ ਹਜ਼ੂਰੀ ਦੇ ਅੰਦਰ ਸੱਚਮੁੱਚੀ ਗੁਰੂ ਦੀ ਰਹਿਮਤ ਵਰਸਦੀ ਸੀ। ਮੈਂ ਪੰਜਾਂ ਦੀ ਗੱਲ ਕਰਕੇ ਤੁਹਾਡੇ ਕੋਲੋਂ ਖਿਮਾ ਲੈਣ ਲੱਗਾ ਤੇ ਆਪਾਂ ਸਾਰਿਆਂ ਨੇ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਸਰਵਣ ਕਰਨੇ ਨੇ। ਸਤਿਗੁਰਾਂ ਨੇ ਸਿਰਫ ਕਿਹਾ ਹੀ ਨਹੀਂ, ਉਸ ਜੋ ਸਤਿਗੁਰਾਂ ਨੇ ਕਿਹਾ ਬਿਲਕੁਲ ਇਨ ਬਿਨ ਉਸ ਅਨੁਸਾਰ ਆਪਣਾ ਜੀਵਨ ਢਾਲਿਆ, ਆਪ ਚੱਲੇ ਨੇ ਤੇ ਸਾਨੂੰ ਚੱਲਣ ਵਾਸਤੇ ਹੁਕਮ ਲਾਇਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਣ, ਜੋ ਪੰਜਾਂ ਦਾ ਹੁਕਮ ਹੋਏਗਾ ਨਾ ਉਹ ਤੁਸਾਂ ਸਿਰ ਮੱਥੇ ਤੇ ਪ੍ਰਵਾਨ ਕਰਨਾ। ਧਿਆਨ ਦਿਓ ਜੇ, ਚਮਕੌਰ ਸਾਹਿਬ ਦੀ ਹਵੇਲੀ ਦੇ ਅੰਦਰ ਮੇਰੇ ਦਾਤਾਰ ਜਦੋਂ ਪਹੁੰਚੇ ਨੇ, 10 ਲੱਖ ਵੈਰੀ ਦੁਸ਼ਮਣ ਨੇ ਪਾਇਆ ਹੋਇਆ ਘੇਰਾ ਸਤਿਗੁਰਾਂ ਨੂੰ ਪਕੜਨ ਵਾਸਤੇ। ਮੇਰੇ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਕੇ ਧਰਤੀ ਤੇ ਜਾ ਪਏ। ਸਤਿਗੁਰਾਂ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ, ਰਾਤ ਦਾ ਸਮਾਂ ਤੇ ਅੰਮ੍ਰਿਤ ਵੇਲੇ ਦੀ ਵਿਉਂਤ ਬੰਦੀ ਹੈ। ਮੇਰੇ ਸਤਿਗੁਰੂ ਦਸਤਾਰਾ ਸਜਾ ਰਹੇ ਤੇ ਪੜ ਰਹੇ ਸਨ, ਦੇਹ ਸ਼ਿਵਾ ਬਰਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ, ਅਰਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਔਰ ਸਿੱਖੋ ਆਪਣੇ ਹੀ ਮਨ ਕੋ ਹੋ, ਲਾਲਚ ਕੇ ਗੁਣ ਤੋ ਉਚਰੋ, ਜਬ ਆਪ ਕੀ ਔਧ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਪਿਆਰੇ ਦਇਆ ਸਿੰਘ ਨੇ ਤੱਕਿਆ, ਮਹਾਰਾਜ ਕਿੱਧਰ ਪਿਆਰੀ ਹੈ? ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਜੀ,
ਸਵੇਰ ਦੇ ਵਕਤ ਸਭ ਤੋਂ ਪਹਿਲਾਂ ਮੈਦਾਨੇ ਜੰਗ ਅੰਦਰ ਗੋਬਿੰਦ ਸਿੰਘ ਜਾ ਕੇ ਜੂਝੇਗਾ। ਮਹਾਰਾਜ ਐਸਾ ਨਾ ਕਰੋ, ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਜੀ ਇਸ ਗੱਲ ਵਿੱਚ ਰੁਕਾਵਟ ਨਾ ਪਾਇਓ। ਦੇ ਪਿਆਰੇ ਭਾਈ ਦਇਆ ਸਿੰਘ ਨੇ ਉਹ ਸੋਚ ਤੋਂ ਕੰਮ ਲਿਆ, ਪੰਜਾਂ ਦੇ ਸਾਹਮਣੇ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਸੀਸ ਝੁਕਾਉਂਦੇ ਨੇ, ਪੰਜ ਪਿਆਰੇ ਆਣ ਕੇ ਸਤਿਗੁਰਾਂ ਦੇ ਕੋਲ ਖੜੇ। ਦਾਤਾਰ ਜੀ ਆਪ ਜੀ ਦਾ ਖਾਲਸਾ ਪੰਥ ਇੱਕ ਹੁਕਮ ਕਰਨ ਲੱਗਾ, ਪਿਆਰੇ ਭਾਈ ਦਇਆ ਸਿੰਘ ਜੀ ਬੇਨਤੀ ਪ੍ਰਵਾਨ ਕਰਿਓ ਦਸਰੇ ਦੀ, ਕਿਤੇ ਮੈਦਾਨੇ ਜੰਗ ਵਿੱਚ ਜਾਣ ਤੋਂ ਨਾ ਰੋਕਿਓ। ਪਿਆਰੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਫਿਰ ਉਹ ਹੁਕਮ ਕਾਹਦਾ ਹੋਇਆ ਜਿਹੜਾ ਪੁੱਛ ਪੁੱਛ ਕੇ ਕੀਤਾ ਗਿਆ। ਸੱਚੇ ਪਾਤਸ਼ਾਹ ਤੁਸੀਂ ਉਸ ਚਮਕੌਰ ਦੀ ਹਵੇਲੀ ਵਿੱਚੋਂ ਚਲੇ ਜਾਓਗੇ, ਇੱਕ ਗੁਰੂ ਹੋਵੇਗਾ ਨਾ, ਲੱਖਾਂ ਸਿੰਘ ਸੱਜ ਜਾਣਗੇ, ਫੌਜਾਂ ਤਿਆਰ ਪਰ ਤਿਆਰ ਹੋ ਜਾਣਗੀਆਂ। ਸੱਚੇ ਪਾਤਸ਼ਾਹ ਜੇ ਤੁਸੀਂ ਮੈਦਾਨੇ ਜੰਗ ਵਿੱਚ ਜੂਝ ਗਏ, ਲੱਖਾਂ ਸਿੱਖ ਹੋਏ, ਆਪ ਜੈਸਾ ਗੁਰੂ ਕਿਤੇ ਲੱਖਾਂ ਦੇ ਕੋਲੋਂ ਨਹੀਂ ਮਿਲ ਸਕਣਾ। ਮਹਾਰਾਜ ਗੁਰੂ ਸਾਨੂੰ ਇੱਕ ਵੀ ਨਹੀਂ ਮਿਲ ਸਕਣਾ। ਜੇ ਤੁਸੀਂ ਇਸ ਸੰਸਾਰ ਦੇ ਅੰਦਰ ਵਿਚਰੋਗੇ ਨਾ, ਤੇ ਲੱਖਾਂ ਸਿੱਖ ਤਿਆਰ ਹੋ ਜਾਣਗੇ, ਸੱਜ ਜਾਣਗੇ। ਇਸ ਕਰਕੇ ਪੰਥ ਤੁਹਾਨੂੰ ਇਹ ਹਦਾਇਤ ਕਰਦਾ ਹੈ, ਤੁਸੀਂ ਇਸ ਚਮਕੌਰ ਸਾਹਿਬ ਦੀ ਹਵੇਲੀ ਵਿੱਚੋਂ ਚਲੇ ਜਾਓ। ਗੁਰਸਿੱਖੋ, ਮੇਰੇ ਗੁਰਦੇਵ ਸਤਿਗੁਰਾਂ ਨੇ ਪੰਜਾਂ ਦੇ ਅੱਗੇ ਸਿਰ ਨਵਾ ਦਿੱਤਾ, ਆਪ ਨਤਮਸਤਕ ਹੋਏ ਪਿਆਰ ਦੇ ਨਾਲ, ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਇੰਨੀ ਵਡਿਆਈ ਦਿੱਤੀ ਹੈ, ਆਪਣਾ ਰੂਪ ਹੀ ਬਖਸ਼ਿਸ਼ ਕਰ ਦਿੱਤਾ, ਜਾਣ ਤੋਂ ਪਹਿਲਾਂ ਆਪਣਾ ਕਲਗੀ ਤੋੜਾ, ਆਪਣੇ ਬਿਲਕੁਲ ਹਮ ਸ਼ਕਲ ਤੇ ਹਮ ਉਮਰ ਭਾਈ ਸੰਗਤ ਸਿੰਘ ਦੇ ਸਿਰ ਉੱਤੇ ਸਜਾ ਦਿੱਤਾ, ਪੋਸ਼ਾਕ ਆਪਣੇ ਵਾਲੀ ਪਹਿਨਾ ਦਿੱਤੀ ਹੈ। ਮੇਰੇ ਸਾਹਿਬ ਨੰਗੇ ਪੈਰੀ ਜੋੜਾ ਲਾ ਕੇ ਮੈਦਾਨੇ ਜੰਗ ਵਿੱਚੋਂ ਚੱਲੇ ਨੇ। ਕਹਿੰਦੇ ਸਿੰਘੋ, ਰਸਤੇ ਦੇ ਅੰਦਰ ਮੇਰਾ ਖਾਲਸਾ ਜੂਝਦਾ ਹੋਇਆ ਦੁਸ਼ਮਣਾਂ ਦੇ ਨਾਲ ਫੱਟ ਖਾ ਕੇ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਪੀ ਕੇ ਡਿੱਗਿਆ ਹੋਏਗਾ, ਦਸਤਾਰੇ ਖੁੱਲ੍ਹੇ ਹੋਣਗੇ, ਉਹਨਾਂ ਦੇ ਕੇਸ ਵੀ ਇਸ ਤਰ੍ਹਾਂ ਪਏ ਹੋਣਗੇ ਕਿ ਜੋੜਾ ਉਹਨਾਂ ਦੇ ਕੇਸਾਂ ਨਾਲ ਛੋ ਜਾਏ, ਇਹ ਚੰਗੀ ਗੱਲ ਨਹੀਂ। ਇਸ ਕਰਕੇ ਮੈਂ ਜੋੜਾ ਇੱਥੇ ਲਾ ਕੇ ਚੱਲਿਆ। ਪਿਆਰੇ ਗੁਰਸਿੱਖੋ, ਮੇਰੇ ਦਾਤਾਰ ਜੀ ਨੇ ਕਹਿਣ ਦਾ ਭਾਵ ਪੰਜਾਂ ਨੂੰ ਏਡੀ ਵੱਡੀ ਮਾਨਤਾ ਤੇ ਵਡਿਆਈ ਦਿੱਤੀ ਹੈ। ਫਤਿਹ ਅਰਜ਼ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰ ਜਾਵਾਂ, ਅਖੀਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਜਦੋਂ ਸਤਿਗੁਰੂ ਸਰੀਰਕ ਤੌਰ ਤੇ ਸੱਚਖੰਡ ਪਿਆਨਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਪਰਕਰਮਾ ਕਰਕੇ, ਪੰਜ ਪਿਆਰੇ ਸਾਹਿਬਾਨਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਖੜਿਆ ਕਰਕੇ ਤੇ ਇੱਕ ਹਦਾਇਤ ਕਰਦੇ ਨੇ, ਆਗਿਆ ਪਈ ਅਕਾਲ ਕੀ ਸਭੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਕੀ ਸੰਗਤ, ਅੱਜ ਤੋਂ ਬਾਅਦ ਜੇ ਤੁਸਾਂ ਆਤਮਾ ਨੂੰ ਤੱਕਣਾ ਹੋਵੇ ਤੇ ਗੁਰੂ ਗ੍ਰੰਥ ਵਿੱਚ, ਸਰੀਰ ਤੱਕਣਾ ਹੋਵੇ ਤੇ ਗੁਰੂ ਪੰਥ ਵਿੱਚ। ਇੰਨੀ ਵੱਡੀ ਮਾਨਤਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਹਿਬਾਨਾਂ ਨੂੰ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅੰਦਰ ਅੱਜ ਦਾ ਨਗਰ ਕੀਰਤਨ ਇੱਥੋਂ ਰਵਾਨਾ ਹੋਇਆ। ਪਿਆਰੇ ਗੁਰਸਿੱਖੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਬੇਨਤੀ ਕਰ ਸਕਦਾ ਹੈ, ਜੇ ਅਜੇ ਕਿਤੇ ਬਾਂਝੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣ ਕੇ ਉੱਚਾ ਤੇ ਸੁੱਚਾ ਆਪਣਾ ਜੀਵਨ ਜਿਉਈਏ, ਗੁਰੂ ਦੀ ਅਸੀਸ ਤੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਜੀ। ਪ੍ਰਥਮ ਰਹਿਤ ਯਾ ਜਾਨ ਖੰਡੇ ਕੀ ਪੌਲ ਛਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਅੱਜ ਦੇ ਪ੍ਰੋਗਰਾਮ ਅੰਦਰ ਮੈਂ ਆਪ ਸਮੂਹ ਸੰਗਤ ਨੂੰ ਫਿਰ ਇੱਕ ਵਾਰੀ ਨਗਰ ਕੀਰਤਨ ਦੀ ਖਾਲਸੇ ਦੇ ਸਾਜਨਾ ਦੇ ਵਿੱਚ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਆਪਣੇ ਜਥੇ ਵੱਲੋਂ। ਸਮੂਹ ਸੰਗਤ ਦਾ ਧੰਨਵਾਦ ਕਰਦਾ, ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਤੇ ਬੈਠੇ ਮੇਰੇ ਨੌਜਵਾਨ ਵੀਰ, ਸਤਿਕਾਰਯੋਗ ਬਜ਼ੁਰਗ ਭੈਣਾਂ ਤੇ ਮਾਤਾਵਾਂ, ਤੁਹਾਡਾ ਸਾਰਿਆਂ ਦਾ ਧੰਨਵਾਦ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧਕ ਜਨ, ਪ੍ਰਧਾਨ ਸਾਹਿਬ ਜੀ, ਮੈਨੇਜਰ ਸਾਹਿਬ ਬਾਬਾ ਗੁਰਬਚਨ ਸਿੰਘ ਜੀ, ਸਰਦਾਰ ਭਜਨ ਸਿੰਘ ਜੀ ਤਥਾ ਸਾਰੇ ਹੀ ਸਹਿਯੋਗੀ ਜਨ, ਦਰਸ਼ਨ ਸਿੰਘ ਜੀ, ਭਜਨ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਦਿੱਤੇ ਪਿਆਰ ਦਾ ਧੰਨਵਾਦ, ਬਹੁਤ ਸਾਰਾ ਮਾਣ ਤੁਸਾਂ ਮਾਇਆ ਨਾਲ ਜੀ ਕੀਤਾ ਹੈ। ਵਾਹਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ, ਖਜ਼ਾਨੇ ਭਰਪੂਰ ਕਰਨ, ਏਕ ਤੋਂ ਏਕ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ। ਸੋ ਆਓ, ਹੁਣ ਸਮਾਂ ਹੋ ਗਿਆ, ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਪਿਆਰ ਤੇ ਸਤਿਕਾਰ ਤੱਕ ਸਾਰੇ ਮਿਲ ਕੇ ਗਾਉਣਾ ਕਰੀਏ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call
3: 250-392-3874. ಅಕಾಲಮೂರ್ತ ಅರುಣಿ ಸರ್ವಂ ಗುರುಪ್ರಸಾದ ಹೇ ಪ್ರಾಣನಾಥ ಗೋವಿಂದ ಕೃಪಾ ನಿಧಾನ ಜಗದ್ಗುರು हे संसार ताप हरण करुणा में सब दुख हरो, हे शरण जो दयाले दीनानाथ मया करो। शरीर स्वस्थहीन समय सिमरंत नाम के राम दामोदर माधवे। गुरु संगतियों कदर कौन करना, सवेरे शाम दो अलग मजमून गुरबाणी के आधार पर दास ने आरंभ किए हुए। सवेरे इन दो पंक्तियों आधार बनाया, गावे को जापै जिसे दो, गावे को वेख है आदरा करो। इस कथा में खोलन विचारण इस प्रकरण में इतने अज समाप्त करना, इन मैं नहीं कहता कि ना दो पंक्तियों में विचार समाप्त हो जाए, समय समाप्त, कथन शक्ति समाप्त, सोचन शक्ति समाप्त। मनुख दे दो पंक्तियां के विचार जो गुरु नानक देव जी महाराज दिया ने, करोड़ा कथनकार आ जाए, करोड़ा जन्म लै लैन, ये दो पंक्तियां के विचार समाप्त नहीं हो सकते। गावे को जाते दिते जो, गावे को वेखै हादरा। पर कथा आरंभ करन तो पहले सिर्फ 5-7 मिनट में आपसे लेने, इस वास्ते लेने, किसान उस दिन खुश हो जाता है, उसके बोए हुए बीज फल पता पड़ता, फसल चंगी हो, बाग बान उस दिन बाग बाग हो जाता है, ਜਦ ਉਸਦੇ ਲਾਏ ਹੋਏ ਬੂਟੇ ਫਲਾਂ ਦਾ ਤੁਸੀਂ ਸਮਾਂ ਕੱਢਿਆ ਸੁਣਨ ਲੱਗੇ ਦਾਸ ਕਿਤਨੇ ਦੂਰੋਂ ਆਇਆ ਸੁਣਾਉਣ ਲੱਗੇ ਕਿ ਸੁਣਨਾ ਸੁਣਾਉਣਾ ਸਾਰਾ ਰੋਲੇ ਰੋਲੇ ਰੁਲ ਜਾਏ ਸਿਆਣੇ ਮਨ ਜ਼ਰੂਰ ਤੁਸੀਂ ਆਖੋਗੇ ਕਿਉਂ ਰੁਲ ਜਾਏ ਕਿਉਂਕਿ ਮੇਰੇ ਵਿਚਾਰਾਂ ਦੇ ਅਰਥ ਉਹਨਾਂ ਨੇ ਆਪਣੇ ਨਾਮ ਨਾਲ ਮੈਂ ਉਹਨਾਂ ਵਿਚਾਰਾਂ ਨੂੰ ਸਿਰਫ 5 ਮਿੰਟ ਲੈ ਕੇ ਆਪਣੀ ਕਥਾ ਨੂੰ ਆਪਣੇ ਢੰਗ ਨਾਲ ਅਰਥ ਕਰਨ ਲੱਗਾ ਤੁਸੀਂ ਮੇਰੇ ਅਰਥਾਂ ਨੂੰ ਇੱਕ ਅੰਦਾਜ਼ੇ ਦੇ ਮੁਤਾਬਕ ਦਾਸ 40 ਸਾਲ ਤੋਂ ਦਰਬਾਰ ਸਾਹਿਬ ਜਾ ਰਿਹਾ ਹੈ ਮੰਜੀ ਸਾਹਿਬ ਦਾ ਘਰ ਰੱਖ ਚਾਰ ਅਸਥਾਨ ਦਰਬਾਰ ਸਾਹਿਬ ਪਟਨਾ ਸਾਹਿਬ ਗੁਰਦੁਆਰਾ ਸਿਰਜਨ ਸਾਹਿਬ ਭਾਂਡਾ ਸਾਹਿਬ ਤੇਰਾ ਦੋਸਤ 40 ਸਾਲ ਤੋਂ ਦਾਸ ਉੱਤੇ ਕੋਈ ਮਾਇਆ ਨਹੀਂ ਹੈ ਸਿੰਘ ਸਾਹਿਬ ਬੈਠੇ ਪੱਚੀ ਦਿਨ ਦਾ ਕਥਾ ਕਰਦਾ ਦਰਬਾਰ ਹਜ਼ਾਰਾਂ ਰੁਪਏ ਅਖੀਰ ਵਾਲੇ ਦਿਨ ਅਦਾਇਗੀ ਦੇ ਰੂਪ ਵਿੱਚ ਮੈਨੂੰ ਸੰਗਤ ਦਿੰਦੀ ਹੈ ਮੈਂ ਉਹਦੀ ਬੋਲਣ ਦੇ ਪਾਉਂਦਾ ਤਿੰਨ ਸਾਲ ਉਹਨਾਂ ਦੇ ਸਾਹਮਣੇ ਮੈਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਦਾ ਅਤੇ ਮੈਂ ਗੁਰੂ ਰਾਮਦਾਸ ਦੇ ਦਰ 'ਤੇ ਸਿਰਫ ਖੁਸ਼ੀ ਲੈਣ ਆਉਣਾ ਅਸੀਸ ਲੈਣ ਆਉਣਾ ਸੇਵਾ ਦਾ ਮੌਕਾ ਬਣਿਆ ਹੈ ਮੈਂ ਆਪਣੇ ਬਾਗ ਸਮਝਦਾ ਮਾਇਆ ਮੈਨੂੰ ਹੋਰ ਜ਼ਿਆਦਾ ਸਮਝਦਾ ਇਸ ਤਰ੍ਹਾਂ 40 ਸਾਲ ਤੋਂ ਦਾਸ ਪਟਨਾ ਸਾਹਿਬ ਦੇ ਵਿੱਚ ਆਪਣੇ ਕੋਲੋਂ ਖਰਚ ਕਰਕੇ ਜਾਈਦਾ ਇਸ ਤਰ੍ਹਾਂ ਦਾਸ 30 ਸਾਲ ਬੰਗਲਾ ਸਾਹਿਬ ਤੋਂ ਹੋਏ ਪਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪਹਿਲੇ ਨਹੀਂ 30 ਸਾਲ ਮੈਂ ਤਕਰੀਬਨ 5 ਸਾਲ ਰਹਿੰਦਾ ਇੱਕ ਦਿਨ ਲਿਫਾਫਾ ਜੋ ਮੈਨੂੰ ਦਿੱਤਾ ਸੰਗਤ ਵਿੱਚ ਮੇਰੇ ਹੱਥੋਂ ਲੈ ਗਿਆ ਮੇਰੇ ਹੱਥ ਵੀ ਕੰਬਣ ਲੱਗ ਅੰਦਰੋਂ ਕਿਤੇ ਜ਼ਮੀਰ ਤੋੜ ਲਈ ਜਿਸ ਮਹਾਨ ਆਤਮਾ ਨੇ ਦੇਸ਼ ਦੀ ਖਾਤਰ ਇੱਥੇ ਆਪਣਾ ਸੀਸ ਕਰ ਦੇ ਦਿੱਤਾ ਉਹ ਥੋੜ੍ਹੀ ਜਿਹੀਆਂ ਮਾਇਆ ਵੀ ਨਹੀਂ ਅਰਪਣ ਕਰ ਸਕੋ ਫਿਰ ਉਸ ਦਿਨ ਤੋਂ ਬਾਅਦ ਮੈਂ ਉੱਥੋਂ ਅੱਜ ਤੱਕ ਨਹੀਂ ਹੁਣ ਵੀ ਮੈਂ 25 ਦਿਨ ਹਾਜ਼ਰੀ ਭਰਦੇ ਆਇਆ ਤੇਰੀ ਗੁਰਪੁਰਬ ਇਸ ਤਰ੍ਹਾਂ ਦਾ ਹਜ਼ੂਰ ਸਾਹਿਬ ਤੋਂ ਵੀ ਮਿਲਿਆ ਦੂਸਰਾ 48 ਸਾਲ ਤੋਂ ਮੈਂ ਅਕਾਲ ਤਖ਼ਤ ਦੇ ਖਰੜੇ ਦੀ ਗੱਲ ਕਰਦਾ ਜਿੱਥੇ ਜਿੱਥੇ ਖਰੜੇ ਦੇ ਮੁਤਾਬਕ ਨਿਤਨੇਮ ਨਹੀਂ ਸੀ ਰਹਿਣਾਸ ਸਾਹਿਬ ਦਾ ਪਾਠ ਨਹੀਂ ਸੀ ਕਥਾ ਕੀਰਤਨ ਨਹੀਂ ਸੀ ਮੈਂ ਆਵਾਜ਼ ਬਦਲ ਇਸ ਆਧਾਰ 'ਤੇ ਜਿਸ ਕੌਮ ਦੀ ਧਾਰਮਿਕ ਮਰਿਆਦਾ ਇੱਕ ਨੇ ਉਸ ਕੌਮ ਨੂੰ ਸਿਆਸੀ ਤੌਰ 'ਤੇ ਇੱਕ ਕਰਨਾ ਔਖਾ ਮੈਨੂੰ ਜਿਸ ਕੌਮ ਦੀ ਧਾਰਮਿਕ ਭਾਵਨਾਵਾਂ ਹੀ ਇੱਕ ਨਹੀਂ ਹੈ ਧਾਰਮਿਕ ਕਿਰਿਆਵਾਂ ਹੀ ਇੱਕ ਨਹੀਂ ਹੈ ਉਹਨੂੰ ਸਿਆਸੀ ਤੌਰ 'ਤੇ ਤੁਸੀਂ ਇੱਕ ਕਿਵੇਂ ਕਰੋਗੇ ਕਿਸੇ ਜਥੇ ਦੀ ਕੋਈ ਮਰਿਆਦਾ ਕਿਸੇ ਜਥੇ ਦੀ ਕੋਈ ਮਰਿਆਦਾ ਕਿਸੇ ਡੇਰੇ ਦੀ ਕੋਈ ਮਰਿਆਦਾ ਕਿਸੇ ਡੇਰੇ ਦੀ ਕੋਈ ਮਰਿਆਦਾ ਕਿਸੇ ਗੁਰਦੁਆਰੇ ਦੀ ਕੋਈ ਮਰਿਆਦਾ ਕਿਸੇ ਗੁਰਦੁਆਰੇ ਦੀ ਕੋਈ ਮਰਿਆਦਾ ਸਾਰੂ ਕੌਮ ਧਰਮ ਦੇ ਨਾਮ ਦੇ ਵਿੱਚ ਫਿਰ ਉੱਤੇ ਉਤਰ ਕੇ ਰੱਖੀ ਅਤੇ ਜੈਸੀ ਤੌਰ 'ਤੇ ਕਿਸ ਤਰ੍ਹਾਂ ਮੈਂ ਖਰੜੇ ਦਾ ਡੰਡੋਰਾ ਵੱਜਦਾ ਖਰੜਾ ਆਪਣੇ ਹੱਥੀ ਮੰਡਦਾ ਵਿੱਚ ਤੀਸਰਾ ਮੈਂ ਕਦੇ ਕਿਸੇ ਹੁਕਮਨਾਮੇ ਦੀ ਅੱਜ ਤੱਕ ਮੁਖਾਲਫਤ ਨਹੀਂ ਕੀਤੀ ਹਰ ਹੁਕਮਨਾਮੇ ਦੇ ਮੁਸਤਿਰ ਲੱਗਾ ਹੈ ਹਾਂ ਬਾਬਾ ਬਾਲ ਸਿੰਘ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ 84 ਸਾਲ ਦੀ ਉਮਰ ਸੀ ਉਹਨਾਂ ਦੀ ਉਹ ਰੋਂਦੇ ਹੋਏ ਮੇਰੇ ਕੋਲ ਪਹਿਲੇ ਭਾਗ ਮਨ ਸਨ, ਭਾਗ ਮਨ ਤੋਂ ਬਾਅਦ ਸਿੰਘ ਬਣੇ ਸਨ। ਸੰਸਕ੍ਰਿਤ, ਫਾਰਸੀ ਤੇ ਅਰਬੀ ਦੇ ਮਹਾਂ ਪੰਡਿਤ ਸਨ, ਸਾਰੇ ਪ੍ਰਚਾਰਕ ਉਹਨਾਂ ਨੂੰ ਉਸਤਾਦ ਪ੍ਰਚਾਰਕ ਕਹਿੰਦੇ ਸਨ, ਕਿਉਂਕਿ ਪੜ੍ਹਾਉਣ ਦੇ ਸਮਝਾਉਣ ਦੇ ਬੜੇ ਸਮਰੱਥ ਸਨ। ਪਿੱਛੋਂ ਸਰਗੋਦੇ ਨਾਲ ਤਲਬ ਰੱਖਦੇ ਉਹਨਾਂ ਦੇ ਖਿਲਾਫ ਹੁਕਮਨਾਮਾ ਜਾਰੀ ਸਿੰਘ ਸਾਹਿਬ ਗਿਆਨੀ ਸਾਧੂ ਸਿੰਘ ਜੀ ਭੋਰਾ ਨੇ ਕਿਉਂ ਕੀਤਾ? ਉਹਨਾਂ ਨੇ ਦਸਮ ਗ੍ਰੰਥ ਨਿਰਣੈ ਕਿਤਾਬ ਲਿਖੀ। ਅਲਵਰ ਸਮਾਗਮ ਦੇ ਆਉਂਦੇ ਸਨ, ਉੱਥੇ ਉਹਨਾਂ ਨੇ ਵੰਡੇ ਹੁਕਮਨਾਮਾ ਜਾਰੀ। ਰੋਂਦੇ ਹੋਏ ਮੇਰੇ ਕੋਲ ਦਿੱਲੀ ਆਏ ਦਾ ਚੇਅਰਮੈਨ ਸਾਹਿਬ ਕਥਾ ਕਰ ਰਿਹਾ ਸੀ। ਵਿਸਤਾਰੀ ਜ਼ਿੰਦਗੀ ਅਤੇ ਗੁਰਬਾਣੀ ਪ੍ਰਚਾਰ ਚ ਲਗਾ ਦਿੱਤੀ, ਹੁਣ ਮੈਂ ਤਨਖਾਈ ਆ। ਰੋਏ, ਮੈਂ ਕਿਹਾ ਬਾਬਾ ਜੀ ਤੁਸੀਂ ਬਜ਼ੁਰਗ ਹੋ, ਪੁਰਾਣੀ ਗੱਲ ਕਰਦੇ ਹਾਂ, ਸ਼ਾਇਦ ਤੁਹਾਡੇ ਵਿੱਚ ਕਈਆਂ ਨੂੰ ਪਤਾ ਚੰਡੀਗੜ੍ਹ ਲੈਂਦੇ ਸਨ। ਮੁਕੰਮਲ ਪੰਡਿਤ 84 ਸਾਲ ਦੇ ਸੀ, 25 ਸਾਲ ਪੁਰਾਣੀ ਗੱਲ ਇੱਕ ਮੇਰੀ ਜਵਾਨੀ ਸੀ। ਅਸੀਂ ਕਿਤਾ ਸਮਾਨ ਉਸਨੂੰ ਕਹਿੰਦੇ ਸੀ, ਸਾਰੇ ਪ੍ਰਚਾਰਕ ਪਿਤਾ ਜਿੰਦਰ ਦੇ ਬੁਲਾਉਂਦੇ। ਮੈਂ ਕਿਹਾ ਗੁਰਦੁਆਰ ਪਿਤਾ ਜੀ, ਤੁਸੀਂ ਦਸਮ ਗ੍ਰੰਥ ਨਿਰਣੈ ਲਿਖਿਆ, ਨਿਰਣੈ ਦਾ ਮਤਲਬ ਪਹਿਲਾਂ ਫੈਸਲਾ ਦੇਣ ਦਾ ਤੁਹਾਡਾ ਕੋਈ ਹੱਕ ਨਹੀਂ, ਤੁਸੀਂ ਕਿਤਾਬ ਦਾ ਨਾਂ ਰੱਖਦੇ ਦਸਮ ਗ੍ਰੰਥ ਵਿਚਾਰ। ਮੈਨੂੰ ਉਮੀਦ ਹੈ ਬੋਰਾ ਸਾਹਿਬ ਨੇ ਤੁਹਾਡੇ ਖਿਲਾਫ਼ ਹੁਕਮਨਾਮਾ ਨਹੀਂ ਜਾਰੀ ਕਰ। ਉਹ ਬੜੇ ਸਿਆਣੇ ਸਨ, ਬੜੇ ਸੁਲਝੇ ਸਨ। ਬੋਰਾ ਸਾਹਿਬ ਦੇ ਨਾਲ ਅਸੀਂ ਇਕੱਠੇ ਵੀ ਕਰਦੇ, ਪਹਿਲੇ ਮੁਕਤੀ ਸਿੱਖ ਮਿਸ਼ਨ ਦੇ ਉਹ ਇੰਚਾਰਜ ਸਨ। ਕਹਿੰਦੇ ਕਿ ਹੁਣ ਕੀ ਕਰੀਏ? ਮੈਂ ਕਹਿੰਦਾ ਲਿਖਤ ਵਾਪਸ ਲਿਆ, ਹੁਕਮਨਾਮਾ ਵਾਪਸ ਹੋ ਗਿਆ। ਕਹਿੰਦੇ ਮੈਨੂੰ ਕੌਣ ਆਦਾਨ ਮਦਦ ਤੇ ਲੈ ਜਾਏਗਾ? ਮੈਂ ਕਿਹਾ ਚਲੋ ਇੰਨੀ ਸੇਵਾ ਮੇਰੇ ਜਾਏਗਾ।

0: ਮੈਨੂੰ ਕਹਿ ਰਹੇ ਗਿਆਨੀ ਜੀ ਤੁਸੀਂ ਲਿਆ ਰਹੇ ਬਜ਼ੁਰਗ ਨੇ, ਅਸੀਂ ਸਨਮਾਨ ਕਰਦੇ ਹਾਂ, ਉੱਥੇ ਹੀ ਆਪਣੇ ਬਹੁਤ ਵਾਪਸ ਲੈਂਦੇ ਹਾਂ, ਅਸੀਂ ਉਹ ਹੁਕਮਨਾਮ ਵਾਪਸ ਮੇਰੇ ਸਾਰੇ ਪੇਪਰਾਂ ਛੱਡਿਆ ਥੋੜੀਆਂ ਲਿਖਤਾਂ ਪ੍ਰੋਫ ਦੇ ਤੌਰ 'ਤੇ ਪਤਾ ਲੱਗ ਪਏ ਕਰਦੀਆਂ ਇਹ ਗੜਬੜੀ ਨੇ ਜਿਸ ਦਿਨ ਹੁਕਮਨਾਮਾ ਵਾਪਸ ਹੋਇਆ ਬਾਬਾ ਜੀ ਚਾਰ ਦਿਨ ਬਾਅਦ ਹੀ ਚਲਾ ਲੱਗ ਇੱਕ ਬੱਚੀ ਸੀ ਉਹਨਾਂ ਦੀ, ਇੱਕ ਉਹਨਾਂ ਦਾ ਲੜਕਾ ਫੌਜ ਵਿੱਚ ਕੈਪਟਨ ਸੀ। ਮੈਂ ਚੰਡੀਗੜ੍ਹ ਘਰ ਪਹੁੰਚਿਆ, ਲੜਕੀ ਜ਼ਿਆਦਾ ਜ਼ਿਆਦਾ ਰੋਕ ਕੇ ਮੈਨੂੰ ਕਹਿਣ ਲੱਗੀ ਪੰਦਰਾਂ ਧੰਨਵਾਦ ਕੋਈ ਤਨਖਾਹ ਨਾਮਾ ਵਾਪਸ ਸਾਡੇ ਪਿਤਾ ਜੀ ਤੋਂ ਜ਼ਰੂਰ ਹੈ। ਇਹਨੇ ਸਭ ਜਾਣਕਾਰੀ ਬੜੇ ਸਮੇਂ ਰੱਖ ਇਸ ਤਰ੍ਹਾਂ ਇੱਕ ਦੋ ਹੁਕਮਨਾਮਿਆਂ ਬਾਰੇ ਮੈਨੂੰ ਅੱਗੇ ਹੋਣਾ ਪਿਆ। ਕਦੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਕੋਲ ਮੈਂ ਗਿਆ, ਪਰ ਸਾਰੇ ਮੇਰੇ ਵਿੱਚ ਸਿੰਘ ਸਾਹਿਬ ਗਿਆਨੀ ਬੋਰਾ ਨਾਲ ਦੇ ਇਰਾਨ ਅਫਗਾਨਿਸਤਾਨ ਦਾ ਇਕੱਠਾ ਵਰਣਨ ਕੀਤਾ ਅੰਮ੍ਰਿਤਸਰ ਸਾਹਿਬ ਉਹ ਵੀ ਹੁਕਮਨਾਮੇ ਬਖਸ਼ ਦਿੱਤੇ ਗਏ ਕਿਉਂਕਿ ਉਹਨਾਂ ਨੇ ਕਸੂਰ ਮੰਨ ਲਿਆ ਔਰ ਬਹੁਤ ਵਾਪਸ ਹਰ ਤਰ੍ਹਾਂ ਦੇ ਹੁਕਮਨਾਮੇ ਦੀ ਮੈਂ ਮੁਖਾਲਫਤ ਨਹੀਂ ਕੀਤੀ, ਬਲਕਿ ਜਿਨ੍ਹਾਂ ਦੇ ਬਾਰੇ ਜਾਰੀ ਹੋਏ ਸਨ ਉਹਨਾਂ ਨੂੰ ਲੈ ਕੇ ਜ਼ਰੂਰ ਲਿਆ, ਉਹ ਮੈਂ ਸੰਗਤ ਦੇ ਸਾਹਮਣੇ ਕਰੂੰਗਾ। ਔਰ ਇਸ ਨੂੰ ਕਿਸੇ ਨੇ ਬੁਰਾ ਨਹੀਂ ਮੰਨਿਆ, ਦਿੱਲੀ ਦੇ ਸਾਰੇ ਭਾਰਤ ਦੀਆਂ ਸੰਗਤਾਂ ਨੇ ਮੈਨੂੰ ਸਿਹਰੇ ਨਾਲ ਲਾਇਆ ਕਿ ਚੰਗਾ ਹੋਇਆ ਗੱਲ ਦਾ ਪਤਾ ਕਰ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੇ ਨਾਲ ਅਸੀਂ ਇਕੱਠੇ ਚੱਲ ਗਏ ਦਿੱਲੀ, ਇਲਾਹਾਬਾਦ, ਕਲਕੱਤੇ, ਗੁਹਾਟੀ, ਸਾਰੇ ਭਾਰਤ ਦਾ ਪ੍ਰਾਂਤ ਸੀ। ਉੜੀਸਾ ਪਹੁੰਚਿਆ ਉਹਨਾਂ ਨੇ ਮਜ਼ਬੂਰੀ ਜ਼ਾਹਿਰ ਕੀਤੀ ਮੈਂ ਵਾਪਸ ਜਾਣਾ, ਉੱਥੋਂ ਵਾਪਸ ਹੋ ਗਏ। ਪਰ ਪ੍ਰਚਾਰਕਾਂ ਦੀ ਇਹ ਵਜ੍ਹਾ ਮੱਧ ਭਾਰਤ, ਕਰਨਾਟਕ, ਤਮਿਲਨਾਡੂ, ਕੇਰਲਾ, ਫਿਰ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਹੋਣਗੇ ਜੀ ਦਿੱਲੀ ਵਿੱਚ। ਉਸ ਤੋਂ ਬਾਅਦ ਜਦ ਕਸ਼ਮੀਰ ਗਏ ਉਦੋਂ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਜੋ ਹੁਕਮਨਾਮਾ ਜਾਰੀ ਕੀਤਾ, ਕੋਈ ਕਹਿੰਦੇ ਨੇ ਜ਼ਬਾਨ ਨਾਲ ਉਸਦੀ ਹਿਫਾਜ਼ਤ ਕੀਤੀ। ਪਤਾ ਮੈਂ ਕਿਉਂ ਕਹਿ ਰਿਹਾ, ਮੇਰੇ ਹਰ ਸ਼ਬਦ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਜਾਂ ਕਿ ਉਹਨਾਂ ਨੂੰ ਅਰਥ ਕਹਿ ਜਾਂਦੇ ਨੇ, ਜਾਂ ਤੋੜਨਾ ਮਰੋੜਨਾ ਉਹਨਾਂ ਦਾ ਕੰਮ ਹੈ, ਉਹਨਾਂ ਦਾ ਕੰਮ। ਫਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ, ਸਾਰੇ ਤਖਤਾਂ ਦੇ ਜਥੇਦਾਰਾਂ ਨੇ ਬੈਠ ਕੇ ਹੁਕਮਨਾਮੇ ਦੀ ਸੁਰਾਈ ਕੀਤੀ ਕਿ ਕੁਛ ਬੰਦੇ ਐਸੇ ਹੁੰਦੇ ਨੇ ਸੰਗਤ ਦੇ ਨਹੀਂ ਥੱਲੇ ਬੈਠ ਸਕਦੇ, ਕਿਸੇ ਨੂੰ ਗੋਡਿਆਂ ਦੀ ਤਕਲੀਫ, ਕਿਸੇ ਨੂੰ ਬੈਕ ਪ੍ਰੋਬਲਮ, ਕੋਈ ਸੰਬੰਧ ਹੈ, ਕੋਈ ਲੰਗਰ ਲੱਤਾਂ ਲੰਮੀਆਂ ਕਰਕੇ ਪੰਗਤ ਬੈਠੇ ਕਿ ਲੰਗਰ ਵੰਡਣ ਵਾਲੇ ਕੀ ਕਰਨਗੇ, ਕਿੱਸਾ ਹੁੰਦਾ। ਫੈਸਲਾ ਹੋਇਆ ਉਹਨਾਂ ਦੇ ਲਈ ਯੋਗ ਬੈਠਣ ਦਾ ਅਸਥਾਨ ਬਣਾਇਆ। ਇੱਕ ਦੂਸਰਾ ਮੈਂ ਪੰਗਤ ਦੀ ਵਿਆਖਿਆ ਕੀਤੀ। ਪੰਗਤ ਕਹਿੰਦੇ ਨੇ ਲੈਣ ਕਲਾ। ਬ੍ਰਾਹਮਣਾਂ ਨੇ ਚਾਰ ਪੰਕਤੀਆਂ ਬਣਾਈਆਂ ਸਨ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਸਾਰੀ ਮਨੁੱਖਤਾ ਨੂੰ ਉਹਨਾਂ ਨੇ ਚਾਰ ਹਿੱਸਿਆਂ ਵੰਡ ਦਿੱਤਾ। ਜਿੱਥੇ ਕਿਤੇ ਧਾਰਮਿਕ ਸਮਾਗਮ ਹੋਵੇ, ਜਿਵੇਂ ਅਸੀਂ ਕਹਿੰਦੇ ਹਾਂ ਲੰਗਰ, ਉਹ ਕਹਿੰਦੇ ਨੇ ਭੰਡਾਰਾ। ਭੰਡਾਰਾ ਚੱਲਦਾ ਸੀ, ਮਨੁੱਖਤਾ ਦੀ ਚਾਰ ਹਿੱਸਿਆਂ 'ਚ ਵੰਡੀ ਹੋਈ ਸੀ, ਉਹਨਾਂ ਦਾ ਭੰਡਾਰਾ ਵੀ ਚਾਰ ਹਿੱਸੇ। ਬ੍ਰਾਹਮਣਾਂ ਲਈ ਪੱਕਾ ਭੋਜਨ ਪੱਕੇ ਭੋਜਨ ਤੋਂ ਬਰਾ ਗਿਓ ਵਿੱਚ ਤਲਿਆ ਹੋਇਆ ਤਵੇ ਤੇ ਪੱਕੀ ਹੋਈ ਰੋਟੀ ਨਹੀਂ ਗਿਓ ਦੇ ਵਿੱਚ ਤਲੀ ਹੋਈ ਪੂਰੀ ਇਹਨੂੰ ਪੱਕਾ ਭੋਜਨ ਕਹਿੰਦੇ ਨੇ ਜੋ ਗਿਓ ਵਿੱਚ ਤਲਿਆ ਹੋਇਆ ਨਹੀਂ ਉਹ ਪੱਕਾ ਭੋਜਨ ਨਹੀਂ ਭੰਡਾਰੇ ਵਾਲੇ ਦਿਨ ਪੱਕਾ ਭੋਜਨ ਬ੍ਰਾਹਮਣਾਂ ਫਿਰ ਖੱਤਰੀ ਵੈਸ਼ ਦੂਜੇ ਨੰਬਰ ਦਾ ਭੋਜਨ ਵੈਸ਼ਾ ਜਾਂ ਖੱਤਰੀਆਂ ਫਿਰ ਤੀਜੇ ਵੈਸ਼ਾ ਦੇ ਸਾਦਾ ਹੋ ਜਾਂਦਾ ਸੀ ਦਾਲ ਰੋਟੀ ਕਿਲੇ ਮਾੜੀ ਦੀਆਂ ਸਬਜ਼ੀ ਚੌਥੀ ਜਿਹੜੀ ਪੰਗਤ ਸੀ ਸ਼ੂਦਰਾਂ ਦੀ ਬ੍ਰਾਹਮਣ ਛੱਤਰੀਆਂ ਵੈਸ਼ਾਂ ਤੋਂ ਜੋ ਬਚ ਗਿਆ ਲੰਗਰ ਬਾਕੀ ਉਹਨਾਂ ਮੈਂ ਇਹਨਾਂ ਪੰਗਤਾਂ 'ਚ ਗਿਆ ਸਰਵਧਰਮ ਸੰਮੇਲਨ ਵਿੱਚ ਜਾਂਦਾ ਦੇਖਿਆ ਚਾਰ ਪੰਗਤਾਂ ਸੈਲਾਨੀਆਂ ਕਹਿੰਦੇ ਸਾਧੂ ਸਮਾਜ ਪਹਿਲੇ ਬੈਠੇ ਬ੍ਰਾਹਮਣ ਪਹਿਲੇ ਬੈਠੇ ਪਹਿਲੇ ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕੀਤਾ ਚਾਰ ਵਰਨ ਇੱਕ ਵਰਨ ਕੋਈ ਖੱਤਰੀ ਨਹੀਂ ਕੋਈ ਬ੍ਰਾਹਮਣ ਨਹੀਂ ਕੋਈ ਸ਼ੂਦਰ ਨਹੀਂ ਕੋਈ ਵੈਸ਼ ਨਹੀਂ ਨਵਾਂ ਨਾਂ ਦਿੱਤਾ ਕੇਵਲ ਸਿੱਖ ਕੇਵਲ ਸਿੱਖ ਦੇ ਚਾਰੇ ਵਰਨ ਚਾਰ ਵਰਨ ਇੱਕ ਵਰਨ ਅੱਗੋਂ ਚਾਰ ਪੰਗਤਾਂ ਸਨ ਪੰਗਤ ਤੋਂ ਦਾ ਲੈਣਾ ਲੱਗਦੀਆਂ ਸਨ ਲੰਗਰ ਗੁਰੂ ਅਮਰਦਾਸ ਜੀ ਨੇ ਚਾਰ ਲੈਣਾ ਵੀ ਹਟਾ ਚਾਰ ਪੰਗਤੀਆਂ ਦੇ ਇੱਕ ਪੰਗਤ ਕੋਈ ਚਾਰ ਪੰਗਤੀਆਂ ਇੱਕ ਪੰਗਤ ਇਹ ਜਿਹੜੀ ਇੱਕ ਪੰਗਤ ਹੈ ਇਸ ਬਾਰੇ ਜੋ ਪਿਛਲੇ ਦਿਨੀ ਫੈਸਲਾ ਹੋਇਆ ਜਿਨ੍ਹਾਂ ਦੇ ਗੋਡੇ ਕੰਮ ਨਹੀਂ ਕਰਨਾ ਜਿਨ੍ਹਾਂ ਨੂੰ ਬੈਠ ਰਹੇ ਜਿਨ੍ਹਾਂ ਨੂੰ ਕੋਈ ਹੋਰ ਤਕਲੀਫ ਹੈ ਅੰਦਰੋਂ ਥੱਲੇ ਨਹੀਂ ਬੈਠ ਸਕਦੇ ਉੱਪਰ ਬੈਠ ਰਹੇ ਨੇ ਤਾਂ ਕੋਈ ਪਾਪ ਨਹੀਂ ਉਹਨਾਂ ਕੋਲ ਸਮਰੱਥ ਹੈ ਕਤਾਰ ਲੈਣ ਅਤੇ ਜੋ ਦਸ ਵੀ ਲੈਣ ਤਾਂ ਉਹਨਾਂ ਦੀ ਵੀ ਕਤਾਰ ਲੱਗ ਸਕਦੀ ਹੈ ਉਹਨਾਂ ਉੱਪਰ ਬੈਠਿਆਂ ਵਾਲੇ ਵੀ ਪੰਗਤ ਲੱਗ ਸਕਦੇ ਮੈਂ ਇਹ ਕਿਹਾ ਖੁਲਾਸਾ ਇਸ ਵਾਸਤੇ ਕਰ ਰਿਹਾ ਕਿ ਅਰਥਾਂ ਦੇ ਅਨਰਥ ਨਾ ਕਰ ਉਹਨਾਂ ਦੀ ਵੀ ਪੰਗਤ ਲੱਗ ਨਹੀਂ ਮੇਰੇ ਪਿੰਡ ਦੇ ਥੱਲੇ ਔਰ ਫੈਸਲਾ ਅਕਾਲ ਤਖ਼ਤ ਇਸਨੂੰ ਮੈਂ ਸਿਰ ਮੱਥੇ ਤਸਲੀਮ ਕੀਤਾ ਕਿਉਂਕਿ ਮੈਂ ਕਈ ਅਪਾਹਜ ਦੇਖਦਾ ਸੀ ਐਂ ਉੱਚੀ ਖਾਲੀ ਕਰਕੇ ਖਾਂਦੇ ਸਨ ਜਾਂ ਖੜੇ ਹੋ ਕੇ ਖਾਂਦੇ ਸਨ ਅਕਸਰ ਥਾਲੀਆਂ ਗਿਰ ਜਾਂਦੀਆਂ ਮੈਨੂੰ ਉਹਨਾਂ ਦੀ ਮਜ਼ਬੂਰੀ ਦਾ ਨਹੀਂ ਪਤਾ ਸੀ ਪਰ ਦੋ ਤਿੰਨ ਸਾਲ ਤੋਂ ਮੈਨੂੰ ਤਕਲੀਫ ਹੋ ਮੈਂ ਵੀ ਜਦ ਬੈਠਦਾ ਤਾਂ ਦੇਖਦਾ ਲੰਗਰ ਦੇ ਕਿਤੇ ਮੈਨੂੰ ਦੀਵਾਰ ਮਿਲੇ ਢੋ ਲਾ ਕੇ ਬੈਠਾਂ ਥਾਲੀ ਮੈਂ ਹੱਥ 'ਚ ਰੱਖ ਅਕਸਰ ਉਹਦੇ 'ਚ ਪਾਣੀ ਦਾ ਗਲਾਸ ਰੱਖਣਾ ਮੇਰੇ ਪਰ ਫਿਰ ਵੀ ਮੈਂ ਕਹਿੰਦਾ ਅਜੇ ਮੈਂ ਯੋਗ ਹਾਂ ਅਜੇ ਮੇਰਾ ਸਰੀਰ ਯੋਗ ਗੁਰੂ ਨਾਨਕ ਦੇ ਜੈਸਾ ਕਿ ਉਹਦਾ ਖਾਣਾ ਹੋਵੇ ਲੋਕੀ ਸਦਾ ਹੋਵੇਗੀ ਅਜੇ ਮੇਰਾ ਠੀਕ ਲੇਕਿਨ ਮੈਨੂੰ ਬੈਠਣ ਲੱਗਿਆਂ ਸਹਾਰੇ ਦੀ ਲੋੜ ਜ਼ਰੂਰ ਅਜੇ ਮਿਹਰਬਾਨ ਇਸ ਬਾਰੇ ਵੀ ਕੱਲ੍ਹ ਜਦ ਮੇਰੇ ਕੋਲੋਂ ਲਵਜ਼ ਆਇਆ ਅੱਜ ਸਹਾਰੇ ਲਈ ਵਾਜਾ ਰੱਖਦਾ ਕੱਲ੍ਹ ਗੱਡੀ ਰੱਖੇਗਾ ਮੈਨੂੰ ਚੈਨ ਵੀ ਲੈਣ ਦਿਓਗੇ ਮੈਂ ਕਹਿੰਦੇ ਜਦ ਬੈਠਣ ਵਾਸਤੇ ਉਮਰ ਦੇ ਕਟਾਜੇ ਮੇਰੀ ਉਮਰ 64 ਸਾਲ ਦੀ ਹੋ ਗਈ ਔਰ 68 ਘੰਟੇ ਦੀ ਮੇਰੀ ਬੈਠਕ ਚੌਕੜੀ ਇੰਡੀਆ 'ਚ ਰਹਿੰਦੀ ਹੈ ਹੁਣ ਜਦਕਿ ਮੈਨੂੰ ਮਨਾ ਕੀਤਾ ਜਾਂਦਾ ਇਸ ਕਰਕੇ ਮਾਨੂੰ ਤੁਸੀਂ ਲੰਬੀ ਬੈਠਕ ਇਸ ਲਈ ਮੈਂ ਤੁਹਾਨੂੰ ਆਪਣੀ ਮਜ਼ਬੂਰੀ ਦੱਸ ਠੀਕ ਤਰ੍ਹਾਂ ਵੇਖ ਨੌਜਵਾਨ ਨੂੰ ਫਾਂਸੀ ਲੱਗਣੀ ਹੈ ਕਨੇਡਾ ਵਾਸੀਆਂ ਦਾ ਧਿਆਨ ਹਟਾਉਣ ਵਾਸਤੇ ਕਾਂਗਰਸ ਨੇ ਮਸਕੇ ਨੂੰ ਵੇਚਿਆ ਕਾਂਗਰਸ کانگریسیاں نے میرے پہ 10 سال مقدمے بنائے رکھے. 10 سال میں 91 دن پہ جاؤں. میرے پہ 11 مقدمے تھے. ایک 12واں مقدمہ جن سن 87 نے بنایا. میں کہ پچھلے ختم نہیں ہوئے, نواں بنانا گئے. اور اس دفاع سے 157 بنیا. مینو کچھ سمجھ نہیں تھی. اسٹیج پہ میں بیٹھا تھی, میرے نال میرا بھتیجا انڈیا چل رہا ہے, انہیں آپ دونوں سے سمجھ نہیں لگ رہا. دربار پولیس دیکھ رہے. اسٹیج پہ برنالا صاحب بیٹھے سن. میں کہ برنالا صاحب تھی وکیل ہو, ذرا پڑھ کے دسو جی دفاع لگی ہے میرے سے کہڑا الزام لگے. پڑھ کے کہنے نے 107, 109 یا 57 ایک دفاع لگ رہی ہے آوارہ گردی. لگتا ہے کسی آوارہ گردی کر لے. میں تو پھر کوئی ڈر نہیں. میں کہوں میں نے ٹھیک ہی دفاع لگی ہے, کبھی دلی کبھی چنڈی گڑھ کبھی کانپور کبھی بمبے کبھی کنیڈا کبھی انگلینڈ آوارہ گردی کر رہی ہے. یہ دفاع جنہوں نے سخت تو سخت دفاع میرے سے لائیاں, اج تک حکومت آؤں تو میں سے پیشیاں اج بھی بھگتانیاں سن کہ پاسپورٹ مینو اج بھی دینا. میں کہہ نہیں سکتا مینو کانگریس نے کہہ. جس دن کانگریس کی حکومت ختم ہوئی, وی پی سنگھ بیٹھے ہیں, 42 بندیاں کے نام اخبار میں شاید سر میرا نام سے بے اسکین 42 بندیاں کے کیس واپس لینا. یہ بے قصور نے خاما خائنا کسان میں چکایا. اور اس امرنجیت سنگھ مان بھی اسی دن بگڑا ہوا ہے کیس ہونے کا جس دن میرا ہے. پھر چندر شیکھر کے سمے میرے پاسپورٹ بھی مل گیا. اس طرح میں باہر آیا کہ ہم تھی یہ الزام لا یہ کانگریس نے لے. اور میری نوجوان کو پھانسی لگنی ہے دھیان بٹھانے واسطے تھی اتنے اج پہ دستخط کر دیا. میں جب ہزاروں میں بچتی دیکھی, جب لوور کورٹ نے بھگت نو بری کر دیتا, ایس کے ایل بھگت, حیرانگی ہوئی میں. میں پھر اسٹیج سے بول گیا, 4000 سکھان دیا لاشاں دلی دیا سڑکوں سے بچھا دیتی. گواہ موجود, گواہاں نو ڈرا کے دھمکا کے مکرا دیتا. بری ہو گئے. میں 4000 بندیاں کے قاتل بری ہو گئے. تو پرتی کرم کے روپ کسی ایک نوجوان نے جذبے جا کے کچھ کہتا ہے تو اس کو پھانسی کے چاروں لان. میں آواز اٹھے تھی اج پہ دستخط کر دیا. میں فرنٹ پہ بولنا تھی اپنے گرنیا سے بول دیا. میں تھی اپنے گرنیا سے بول. میں گرنیا سے نہیں ہوں, میں پرن کے ہوں, میں کچھ بھی کر سکتا. اس کو علاوہ میں کہہ رہا تھی میں اپنی مرضی کے مطابق جاؤں گا کسی بندش کے ساتھ. پر اس دیش میں کئی شبد بھی کہہ سکوں اور کنوں دبایا گیا. میں جنہ جنہ گرودوارے کے حکمنامے اج تک جاری ہیں واپس نہیں ہوئے, داس نہیں جائے. میرے خیال جب ٹیپا پیٹیاں گئی ہیں وہ شبد ہوں. انہوں شبدوں دبا کے وگاڑ کے انہوں بلب روپ دے کے سارا دن آیا میرے پریشان کرنا. میں سمجھتا ہوں کہ بوئے ہوئے بیج ڈھانگنا پنی بہت آرام نے ایک طرح. میں یہ کہہ سکتا ਦੂਜਾ ਇਹ ਮੈਂ ਕਿਉਂ ਕਿਹਾ ਸੀ ਮੈਂ ਆਪਣੀ ਮਰਜ਼ੀ ਨਾਲ ਜਾਵਾਂਗਾ ਕੈਨੇਡਾ ਅਮੈਰੀਕਾ ਦੇ ਇੱਕ ਗੰਦੀ ਹਵਾ ਚਲੀ ਗਈ ਇੱਕ ਪ੍ਰਬੰਧਕ ਰਲ ਜਿੱਥੇ ਨੂੰ ਬਲਾਸਟ ਲੈਂਦੇ ਨੇ ਫਿਰ ਕਹਿੰਦੇ ਤੂੰ ਉੱਥੇ ਕੀਰਤਨ ਨਹੀਂ ਕਰੇਗਾ ਉੱਥੇ ਕੀਰਤਨ ਨਹੀਂ ਕਰੇਗਾ ਉੱਥੇ ਕੀਰਤਨ ਨਹੀਂ ਕਰੇਗਾ ਇਹਦੇ ਕੀਰਤਨ ਦੂਜੀ ਥਾਂ 'ਤੇ ਨਹੀਂ ਹੋਣ ਦਿੰਦੇ ਇਸ ਲਈ ਸੋਮ ਅਤੇ ਕਜੋਸ਼ ਨੇ ਕਿ ਬਾਕੀ ਕੀ ਧਰਮ ਦਾ ਪ੍ਰਚਾਰ ਕਰੇ ਮੈਂ ਤੁਹਾਨੂੰ ਸਾਰੀ ਜਗ੍ਹਾ ਦਿੱਤਾ ਸੰਨ 85 ਵਿੱਚ ਨਵਾਬ ਮਲੇਰ ਕੋਟਲਾ ਕਰਮੀਧਰ ਸਿੰਘ ਸਭਾ ਲੁਧਿਆਣਾ ਮੇਰੇ ਕੋਲ ਆਏ ਕਹਿੰਦੇ ਕਿ ਮਸਕੀਨ ਜੀ ਸਾਡਾ ਖਿਆਲ ਬਣਿਆ ਮਸਜਿਦ ਦਾ ਇੱਕ ਬਹੁਤ ਵੱਡਾ ਨਾਮ ਉੱਥੇ ਪੰਡਾਲ ਲਾ ਲੈਂਦੇ ਆ ਅਤੇ ਤੁਸੀਂ ਕਥਾ ਕਰੋਗੇ ਮੈਂ ਤਾਂ ਕਰਾਂ ਜਥੇ ਵੀ ਨਾਲ ਲਿਆ ਮੈਂ ਕਿਹਾ ਠੀਕ ਹੈ ਜਿਹੜੇ ਜਥੇ ਮੇਰੇ ਨਾਲ ਨੇ ਲਿਆ ਉਹਨਾਂ ਨੇ ਸਾਰੇ ਸ਼ਹਿਰ ਡੰਡੋਰਾ ਪਟਵਾਇਆ ਮਲੇਰਕੋਟਲਾ ਉਹ ਆਲੇ ਦੁਆਲੇ ਦੇ ਪਿੰਡਾਂ 'ਚ ਅੰਦਾਜ਼ਨ 10,000 ਦਾ ਇਕੱਠ ਉੱਥੇ ਮਸਜਿਦ ਵਿੱਚ ਹੋਇਆ ਸੰਗਤ ਵਿੱਚ ਅੱਧੇ ਮੁਸਲਮਾਨ ਸਨ ਅੱਧੇ ਦਿਨ ਮੈਨੂੰ ਉਹਨਾਂ ਦੀ ਬੇਗਮ ਨੇ ਆਖਿਆ ਮਸਕੀਨ ਜੀ ਅਸੀਂ ਸਾਫ਼ ਸੁਥਰੇ ਢੰਗ ਨਾਲ ਸਾਰਿਆਂ ਹੀ ਲਈ ਲੰਗਰ ਬਣਾਇਆ ਸਮਾਪਤੀ ਅਤੇ ਸੰਗਤਾਂ ਨੂੰ ਬੇਨਤੀ ਕਰਨਾ ਲੰਗਰ ਛੱਕ ਕੇ ਇਹ ਗੱਲ ਵੱਖਰੀ ਹੈ ਸਮਾਪਤੀ ਅਤੇ ਤਿੰਨ ਸੰਗਤਾਂ ਸਾਰੀਆਂ ਲੰਗਰ ਵਿੱਚ ਨਹੀਂ ਬੈਠੀਆਂ ਨਵਾਬ ਸਾਹਿਬ ਦਾ ਦਿਲ ਬੜਾ ਟੁੱਟਿਆ ਕਹਿੰਦੇ ਸਾਫ਼ ਢੰਗ ਨਾਲ ਬਣਾਇਆ ਦਾਸ ਦੇ ਨਾਲ ਦੇ ਸਾਥੀ ਦੀ 100-150 ਸੱਜਣ ਹੋ ਇੰਨਾ ਲੰਗਰ ਬਣਾਇਆ ਹੋਇਆ ਬੇਟਾ ਨਹੀਂ ਜੀ ਮੁਸਲਮਾਨਾਂ ਨੇ ਬਣਾਇਆ ਬੇਗਮਾਂ ਨੇ ਬਣਾਇਆ ਵੰਡਣ ਵਾਲੇ ਮੁਸਲਮਾਨ ਕਾਸ਼ ਇਤਨਾ ਸੋਚ ਲੈਂਦੇ ਗੁਰੂ ਨਾਨਕ ਫਿਰ ਮੱਕੇ ਮਦੀਨੇ ਜਾਣ ਦੀ ਲੋੜ ਨਹੀਂ ਉੱਥੇ ਪ੍ਰਚਾਰ ਕਰਨ ਦੀ ਲੋੜ ਨਹੀਂ ਸਾਨੂੰ ਤਾਂ ਚਾਹੀਦਾ ਸੀ ਸਾਰੀ ਦੁਨੀਆਂ ਦੇ ਬੀਜ ਪਾਉਣੇ ਅਸੀਂ ਤਾਂ ਆਪਣੇ ਘਰ ਦੀ ਖੇਤੀ ਨੂੰ ਉਜਾੜ ਕੇ ਬੈਠਦੇ ਹਾਂ ਮੁਖੀ ਪ੍ਰਬੰਧਕ ਪਤਕ ਅਤੇ ਉਹਨਾਂ ਦੇ ਬੱਚੇ ਪਤਕ ਅਤੇ ਮੁਦਈ ਬਣੇ ਹੋਏ ਨੇ ਗੁਰਮਤ ਕੀ ਲੱਗੇ ਕੀ ਮਿਲੇ ਮੈਂ ਇਹ ਕਿਹਾ ਸੀ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਜਾਵਾਂਗਾ ਇੱਥੇ ਜਾਣਾ ਇੱਥੇ ਨਹੀਂ ਜਾਣਾ ਮੈਂ ਕਿਸੇ ਦੇ ਫੈਸਲੇ ਦੇ ਨਾਲ ਨਹੀਂ ਜਾਵਾਂਗਾ ਅਖਣ ਫੈਸਲੇ ਕਿਸੇ ਨੇ ਬੁਲਾਉਣਾ ਨਹੀਂ ਬੁਲਾਉਣਾ ਮੈਂ ਆਪ ਸੋਚਣਾ ਔਰ ਕਿਸ ਜਗ੍ਹਾ ਨਹੀਂ ਜਾਣਾ ਉਹ ਮੈਂ ਆਪ ਸੋਚਣਾ ਔਰ ਮੈਂ ਕਹਿ ਦਿੱਤਾ ਸੀ ਜੋ ਹੁਕਮਨਾਮੇ ਦੀ ਲਪੇੜ ਦੇ ਜਾਂਦੇ ਨੇ ਦਾਸ ਉੱਤੇ ਨਹੀਂ ਜਾਣਾ ਇਹ ਸਭ ਕੁਛ ਮੈਂ ਇਸ ਵਾਸਤੇ ਕਿਹਾ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਸਿੰਘ ਇੱਥੇ ਵੀ ਬੈਠੇ ਨੇ ਅਤੇ ਮੈਂ ਫਿਰ ਦਿਲ ਜਿਹੜੇ ਮੈਂ ਵੀਰ ਕਥਾ ਦੇ ਪਾਉਣੇ ਨੇ ਉਹ ਆਪਣੇ ਉਧੇੜ ਬਣ ਦੇ ਰਹਿਣਗੇ ਮੇਰੀ ਮਿਹਨਤ ਸਫਲ ਨਹੀਂ ਹੋਈ ਇਹ ਸਭ ਕੁਛ ਮੈਂ ਤੁਹਾਡੇ ਸਾਹਮਣੇ ਸਪਸ਼ਟ ਕਰ ਦਿੱਤਾ ਇਸ ਤੋਂ ਇਲਾਵਾ ਕੋਈ ਮੇਰੇ ਤੇ ਇਲਜ਼ਾਮ ਲੱਗਦਾ ਹੈ ਕੋਈ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਉਹ ਵੀ ਮੈਨੂੰ ਦੱਸ ਦੇਣਾ ਅਗਰ ਮੈਂ ਉਹਨੂੰ ਕੁਝ ਸਪਸ਼ਟ ਕਰ ਸਕਾਂ ਮਨੁੱਖ ਬੋਲਣ ਹਾਰ ਹੈ ਇਨਸਾਨ ਅਜੋ ਸੋਨਾ ਸਮੁੰਦਰ ਮੈਂ ਕਿਆ ਜਾਣਾ ਕਿਆ ਮੇਰਾ ਕੋਈ ਦਾਅਵਾ ਨਹੀਂ ਕਿ ਮੈਂ ਪੂਰਨ ਗੁਰੂ ਕਾ ਸਿੱਖ ਹਾਂ ਮੇਰਾ ਕੋਈ ਦਾਅਵਾ ਨਹੀਂ ਜੈਸੇ ਕਿ ਆਪਣੇ ਨੌਜਵਾਨ ਵੀਰ ਨੇ ਦੁਹਰਾਇਆ ਜੋ ਕੁਛ ਮੈਂ ਕਹਿ ਰਿਹਾ ਉਹ 60% ਗੁਰੂ ਆਸ਼ੇ ਮੁਤਾਬਕ ਹੋਏਗਾ ਮੈਂ ਸਮਝਦਾ 60% ਗੁਰੂ ਆਸ਼ੇ ਮੁਤਾਬਕ ਕੋਈ ਵੀ ਨਹੀਂ ਕਹਿ ਸਕਦਾ ਕੋਈ ਵੀ ਨਹੀਂ ਕੁਛ ਨਾ ਕੁਛ ਕਮੀ ਹੋ ਕੁਛ ਨਾ ਕੁਛ ਕਮਜ਼ੋਰੀ ਹੋ ਕੁਛ ਨਾ ਕੁਛ ਥੋੜ੍ਹ ਹੋਵੇ ਸਰ ਇੱਥੇ ਮੈਂ ਅੱਜ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰਨ ਇਹ ਪ੍ਰਬੰਧਕਾਂ ਨੇ ਜੋ ਉਦਮ ਕੀਤਾ ਹੈ ਪਹਿਲੇ ਦਸੰਬਰ ਵਿੱਚ ਗਿਆਨੀ ਬਲਵਿੰਦਰ ਸਿੰਘ ਨੂੰ ਮੇਰੇ ਕੋਲ ਭੇਜਿਆ ਮੈਂ ਕਿਹਾ ਗਿਆਨੀ ਜੀ ਤੁਸੀਂ ਬਜ਼ੁਰਗ ਹੋ ਕੇ ਆਏ ਹੋ ਪਰ ਮੈਂ ਨਹੀਂ ਜਾ ਸਕਦਾ ਕਿਉਂਕਿ ਦਸੰਬਰ ਦੇ ਮਹੀਨੇ ਦਾਸ ਨੇ ਗੁਰਦੁਆਰਾ ਸ਼ਹੀਦ ਬਣ ਸਾਹਿਬ ਰਗਾਵਲ ਦਾ ਮਗਰਾ ਸਾਹਿਬ ਹਾਜ਼ਰ ਨਹੀਂ ਬਣ। ਮੈਂ 40 ਸਾਲ ਤੋਂ ਬਣ ਰਿਹਾ, ਮੈਂ ਕਦੀ ਨਾ ਗਾਣੇ ਪਰ ਮੈਂ ਨਹੀਂ ਜਾ। ਮੈਂ ਤਾਂ ਜਨਵਰੀ ਚ ਆਖੋ ਕਿਉਂਕਿ ਤੁਸੀਂ ਮੇਰੇ ਨਾਲ ਚੱਲਦੇ, ਤੁਸੀਂ ਸੰਦੇਸ਼ਦਾਰ ਲੈ ਕੇ ਆਏ ਹੋ। ਜਨਵਰੀ ਇੱਕ ਦੋਸਤ ਸਮਾਗਮ ਜੋ ਗਵਾਲੀਅਰ ਅਤੇ ਉਲਾਸ ਨਗਰ ਬੰਬਈ ਦੇ ਨੇ, ਉਹਨਾਂ ਨੂੰ ਅਗਾਹ ਕਰ ਦੇਵਾਂਗੇ। ਇਹ ਗੱਲ ਵੱਖਰੀ 5 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਦਾ ਜਿਹੜਾ ਪ੍ਰੋਗਰਾਮ ਪਟਨਾ ਸਾਹਿਬ ਹੈ ਉਹ ਫਿਕਸ ਹੁੰਦਾ, ਉਹਦੇ ਪਿੱਛੇ ਨਹੀਂ ਕੀਤਾ ਜਾ ਸਕਦਾ। ਜਨਵਰੀ 'ਚ ਮੈਂ ਕਰ ਲਿਆ, ਉਦੋਂ ਇਹਨਾਂ ਪ੍ਰਬੰਧਕਾਂ ਨੇ ਵਿਚਾਰ ਵਟਾਂਦਰਾ ਕਰਨਾ ਸੀ ਜਨਵਰੀ 'ਚ ਕਰੀਏ ਕਿ ਨਾ ਕਰੀਏ, ਉਦੋਂ ਫੈਸਲਾ ਨਾ ਹੋ ਸਕਿਆ। ਗੈਨੀ ਵੀ ਵਾਪਸ ਆ ਗਏ, ਮੈਨੂੰ ਵੀ ਮਹਿਸੂਸ ਹੋਇਆ ਕਿ ਬਜ਼ੁਰਗ ਨੇ ਮੇਰੇ ਨਾਲ ਚੱਲਦੇ ਨੇ ਅਤੇ ਹੁਣ ਵੀ ਵਾਪਸ ਆਏ। ਫਿਰ ਸਰਦਾਰ ਕੁੰਦਲ ਸਿੰਘਾਂ ਦੀ ਵਾਰ ਵਾਰ ਫੋਨ ਆਉਂਦੀ ਰਹੀ, ਅੱਛਾ ਜਿਹੜਾ ਟਾਈਮ ਤੁਹਾਡੇ ਕੋਲ ਹੈ ਫਿਰ ਇਹ ਟਾਈਮ ਸੈੱਟ ਹੋਇਆ। ਇਹ ਦਿਨ ਗਵਾਲੀਅਰ ਦੇ ਆਲੇ ਦੁਆਲੇ ਸਨ, ਪਰ 27-28-29 ਖਾਸ ਗੁਰ ਗਵਾਲੀਅਰ। ਮੈਂ ਇਸ ਤਰ੍ਹਾਂ ਕਹਿ ਕੇ ਹੱਥ ਜੋੜ ਕੇ ਆਇਆ ਕਿ 29 ਤਰੀਕ ਦਾ ਤੁਹਾਡਾ ਜਿਹੜਾ ਦਿਨ ਭਰ ਦਾ ਵੱਡਾ ਐਲਾਨ ਹੈ, ਮੈਂ ਉਸ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਅਤੇ ਤੁਹਾਡੇ ਦਰਸ਼ਨ ਨਸੀਬ ਹੋ ਸਕੇ ਨੇ ਸੇਵਾ ਵਿੱਚ ਮੈਂ ਹਾਜ਼ਰ ਹੋਇਆ। ਦਿਨ ਦੇ ਸਮੇਂ ਜੋ ਲੜੀਵਾਰ ਵਿਚਾਰ ਦਾ ਆਪ ਨੂੰ ਸਰਵਣ ਕਰਾ ਗਿਆ, ਉਹ ਪੰਕਤੀਆਂ ਦੁਆਰਾ ਹੈ। ਗਾਵੇ ਕੋ ਜਾਪੇ ਜਿੱਥੇ ਦੂਰ, ਗਾਵੇ ਕੋ ਵੇਖੇ ਹਾਜ਼ਰਾਂ ਅਧੂਰ। ਇਹ ਗੁਰੂ ਗਾਏ ਤੈਨੂੰ ਕਰੋ, ਤੂੰ ਦੂਰ ਹੈ, ਦੂਰ ਹੈ, ਦੂਰ ਹੈ, ਬਹੁਤ ਦੂਰ। ਪਰ ਹੇ ਪ੍ਰਭੂ ਇਸ ਤਰ੍ਹਾਂ ਵੀ ਕੋਈ ਗਾ ਰਿਹਾ ਹੈ, ਗਾਵੇ ਕੋ ਵੇਖੇ ਹਾਜ਼ਰਾਂ ਅਧੂਰ। ਕਿਉਂਕਿ ਹਾਜ਼ਰ ਨਾਜ਼ਰ ਕੋਲ ਨੇੜੇ ਤੋਂ ਵੀ ਨੇੜੇ। ਫਿਰ ਜੋ ਇਹ ਗਾ ਰਹੇ ਨੇ, ਗਾਵੇ ਕੋ ਜਾਪੇ ਜਿੱਤੇ ਦੂਰ, ਕਿਆ ਸਾਰੇ ਗਲਤ ਨੇ? ਨਹੀਂ, ਠੀਕ ਨੇ। ਸਥਾਨਕ ਦੂਰੀ ਸਮੇਂ ਦੀ ਦੂਰੀ ਤੇ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਦੋ ਦੂਰੀਆਂ ਲਾਗੂ ਹੁੰਦੀਆਂ। ਤੂੰ ਮੇਰੀ ਸਮਝ ਤੋਂ ਦੂਰ, ਤੂੰ ਮੇਰੇ ਚੇਤੇ ਦੋ ਚੋਟੀ ਦੇ ਸਥਾਨ ਜਿਸ ਦੀ ਵੀ ਯਾਦ ਪਰਮਾਤਮਾ ਤੱਕ ਨਹੀਂ ਪਹੁੰਚੀ, ਸਮਝ ਵੀ ਨਹੀਂ ਪਹੁੰਚੀ। ਪਰਮਾਤਮਾ ਬਾਰੇ ਚੋਟੀ ਤੋਂ ਚੋਟੀ ਦਾ ਵਿਗਿਆਨਕ ਵੀ ਅਗਿਆਨ ਹੈ, ਤੇ ਅਗਿਆਨ ਤੋਂ ਵੱਡਾ ਕੋਈ ਪੜਦਾ ਨਹੀਂ। ਅਗਿਆਨ ਅੰਧੇਰੇ ਸੋਜਸ ਨਾਈ ਬੌੜ ਬੌੜ ਬਰਵਾਤਾ। ਅਗਿਆਨ ਇੱਕ ਅੰਧੇਰਾ ਹੈ, ਤੇ ਅੰਧੇਰੇ ਤੋਂ ਕੋਈ ਵੱਡਾ ਪੜਦਾ ਨਹੀਂ, ਬਾਹਰ ਵੀ ਤੇ ਅੰਦਰ ਵੀ। ਬਾਹਰ ਬਿਲਕੁਲ ਅੰਧੇਰਾ ਹੋਇਆ, ਇਤਨੇ ਸਾਰੇ ਬੈਠੇ ਹੋ, ਮੈਨੂੰ ਇੱਕ ਵੀ ਨਹੀਂ ਦਿਖਾਈ ਦੇਗਾ, ਤੁਹਾਨੂੰ ਮੈਂ ਨਹੀਂ ਦਿਖਾਉਂਦਾ। ਅੰਧੇਰਾ ਪਹਾੜਾਂ ਨੂੰ ਢੱਕ ਦਿੰਦਾ, ਅੰਧੇਰਾ ਇਤਨੇ ਵੱਡੇ ਸਾਗਰ ਨੂੰ ਵੀ ਢੱਕ ਦਿੰਦਾ, ਸਮੁੰਦਰ ਵੀ ਨਹੀਂ ਦਿਖਾਈ ਦਿੰਦਾ। ਅੰਧੇਰਾ ਬੜਾ ਬਲਵਾਨ, ਅੰਧੇਰਾ ਜੰਗਲਾਂ ਨੂੰ ਢੱਕ ਦਿੰਦਾ, ਵੱਡਾ ਸ਼ਹਿਰ ਹੈ, ਗੁਪ ਅੰਧੇਰਾ ਹੋ ਗਿਆ, ਨਹੀਂ ਦਿਖਾਈ, ਇੱਕ ਬਿਲਡਿੰਗ ਵੀ ਨਹੀਂ ਦਿਖਾਈ, ਇੱਕ ਮਕਾਨ ਵੀ ਨਹੀਂ ਦਿਖਾਈ। ਅੰਧੇਰੇ ਤੋਂ ਵੱਡਾ ਕੋਈ ਪੜਦਾ ਨਹੀਂ ਹੈ। ਅੰਧੇਰਾ ਛਾ ਜਾਏ, ਸੰਸਾਰ ਨਹੀਂ ਦਿਖਾਈ। ਮਨ ਦੇ ਤਲ ਤੇ ਅਗਿਆਨ ਤੋਂ ਵੱਡਾ ਕੋਈ ਪੜਦਾ ਨਹੀਂ ਹੈ, ਅਗਿਆਨ ਹੈ ਤਾਂ ਭਗਵਾਨ ਨਹੀਂ ਦਿਖਾਈ ਦਿੰਦਾ, ਨਹੀਂ ਦਿਖਾਈ। ਅਗਿਆਨ ਅੰਧੇਰੇ ਸੂਜਕ ਨਾਹੀਂ ਬਹੁਤ ਬਹੁਤ ਭਰਮਾ। ਮੈਂ ਇਸ ਤਰ੍ਹਾਂ ਅੰਧੇਰੇ ਦੀ ਯਾਤਰਾ ਨਹੀਂ ਹੋ ਸਕਦੀ। ਅੰਧੇਰੇ ਜਦ ਅਸੀਂ ਯਾਤਰਾ ਕਰਦੇ ਹਾਂ, ਗੱਡੀ ਦੀ ਹੈਂਡਲਾਈਟ ਚਲਾ ਰਹੇ, ਰੋਸ਼ਨੀ ਦੀ ਯਾਤਰਾ ਹੋ ਸਕਦੀ, ਅੰਧੇਰੇ 'ਚ ਨਹੀਂ ਰਸਤਾ ਹੀ ਨਹੀਂ ਦਿਖਾਈ ਦਿੰਦਾ ਤਾਂ ਚੱਲਣਾ ਨਹੀਂ। ਅੰਧੇਰੇ ਵਿੱਚ ਲਿਖਣਾ ਪੜ੍ਹਨਾ ਨਹੀਂ, ਅੰਧੇਰੇ ਵਿੱਚ ਕੋਈ ਕੰਮ ਨਹੀਂ ਹੋ ਸਕਦਾ। ਸਾਰਾ ਵਿਕਾਸ ਰੋਸ਼ਨੀ ਵਿੱਚ ਆਉਂਦਾ, ਅੰਧੇਰੇ ਵਿੱਚ ਨਹੀਂ ਆਉਂਦਾ। ਸਾਰਾ ਧਾਰਮਿਕ ਵਿਕਾਸ ਗਿਆਨ ਦੇ ਸੌਂਦਾ, ਅਗਿਆਨ ਵਿੱਚ ਨਹੀਂ ਹੁੰਦਾ। ਹੁਣ ਸੁਣ ਲਓ ਕਬੀਰ ਦਾ ਬੋਲ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਬਾਰਸ ਤਜੋ ਗੁਣਾ, ਪਾਪ ਤੇ ਪੁੰਨ ਦੋਵੇਂ ਕੋਈ ਇੱਕੋ। ਦੋਵੇਂ ਫਿਰ ਪੁੰਨ ਕਿਉਂ ਕਰੀਏ? ਇਹ ਕੋਈ ਮਾਮੂਲੀ ਪੁਰਖ ਨਹੀਂ ਕਹਿ ਰਿਹਾ, ਕਬੀਰ ਕਹਿ ਰਿਹਾ। ਪਾਪ ਪੁੰਨ ਦੋਏ ਏਕ ਸਮਾਨ, ਕਹਿੰਦੇ ਬਰਾਬਰ, ਦੋਵੇਂ ਬਰਾਬਰ। ਪੁੰਨ ਬਹੁਤ ਵੱਡਾ ਹੈ ਜੀ, ਪਾਪ ਬਹੁਤ ਨੀਵ ਹੈ, ਕਹਿੰਦੇ ਨਹੀਂ ਦੋਵੇਂ ਬਰਾਬਰ। ਜੋ ਇੱਕ ਸੰਤ ਗਏ ਵਕਤ ਦਾ ਸਿਰਮੌਰ, ਭਗਤਾਂ ਵਿੱਚੋਂ ਸਿਰਮੌਰ, ਦਾਰਸ਼ਨਿਕ ਫਿਲੋਸਫਰ, ਸਿਆਣਾ ਪੁਰਖ ਐਸਾ ਗਏ, ਪਾਪ ਪੁੰਨ ਦੋਏ ਏਕ ਸਮਾਨ। ਇਸਲਾਮ ਨੇ, ਯਹੂਦੀਆਂ, ਪਾਰਸੀਆਂ ਨੇ, ਈਸਾਈਆਂ ਨੇ, ਪਤਾ ਦੁੱਖ ਦਾ ਕਾਰਨ ਕੀ ਦੱਸਿਆ? ਪਾਪ। ਤੇ ਪਾਪ ਕੀ ਹੁੰਦਾ? ਕਿਸ ਨੂੰ ਪਾਪ ਆਪ ਹੋਵੇ? ਉਹ ਕਰਮ ਜਿਸ ਨਾਲ ਕਿਸੇ ਨੂੰ ਚੋਟ ਪਹੁੰਚੇ, ਪਾਪ। ਕਿਸੇ ਦੇ ਦਿਲ ਨੂੰ ਚੋਟ ਪਹੁੰਚੇ, ਕਿਸੇ ਦੀ ਜਿਸਮ ਨੂੰ, ਜਾਨ ਨੂੰ ਚੋਟ ਪਹੁੰਚੇ, ਜਾਂ ਕਿਸੇ ਦੇ ਮਾਲ ਨੂੰ ਚੋਟ ਪਹੁੰਚੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਖਤਰਾ ਸਿਰਫ ਤਿੰਨ ਥਾਂ ਤੇ ਹੁੰਦਾ ਹੈ, ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਵਰੂ ਨੂੰ ਖਤਰਾ, ਵੱਡੀ ਖਤਰਾ। ਇਸ ਤੋਂ ਇਲਾਵਾ ਕੋਈ ਖਤਰਾ ਹੁੰਦਾ? ਅਗਰ ਕੋਈ ਮਨੁੱਖ ਕਹਿ ਦੇ ਮੈਂ ਖਤਰੇ 'ਚ ਹਾਂ, ਜਾਨ ਨੂੰ ਖਤਰਾ ਹੋਵੇ, ਜਾਨ ਨੂੰ ਖਤਰਾ ਨਹੀਂ ਤੇ ਮਾਲ ਨੂੰ ਖਤਰਾ ਹੋਵੇ, ਤੇ ਜੇ ਮਾਲ ਨੂੰ ਖਤਰਾ ਨਹੀਂ ਤੇ ਇੱਜ਼ਤ ਆਵਰੂ ਅਸਮਤ ਨੂੰ ਖਤਰਾ ਹੋਵੇ, ਹੋਰ ਵੀ ਖਤਰਾ ਹੁੰਦਾ। ਕੋਈ ਕਿਸੇ ਦੀ ਜਾਨ ਲਈ ਖਤਰਾ ਹੈ, ਕੋਈ ਕਿਸੇ ਦੇ ਮਾਲ ਲਈ ਖਤਰਾ ਹੈ, ਕੋਈ ਕਿਸੇ ਦੀ ਇੱਜ਼ਤ ਆਵਰੂ ਲਈ ਖਤਰਾ ਹੈ, ਬਣ ਗਿਆ ਹੈ ਪਾਪ। ਪਾਪ ਹੀ ਹੈ ਸਰ, ਪਾਪ ਹੈ। ਹੱਦ ਹੋ ਗਈ, ਕੋਈ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਬਾਣੀ ਪੜ ਰਿਹਾ, ਮੰਦਿਰ ਮਸਜਿਦ ਗੁਰਦੁਆਰੇ ਜਾ ਰਿਹਾ, ਤੇ ਕਬੀਰ ਕਹਿੰਦੇ ਨੇ ਪਾਪ ਪੁੰਨ ਹੋਏ ਤੇ ਬਰਾਬਰ ਹੀ ਹੈ, ਬਰਾਬਰ ਹੀ। ਹੈਰਾਨੀ, ਅਗਰ ਇਸਦੀ ਗਹਿਰਾਈ 'ਚ ਨਹੀਂ ਜਾਓਗੇ ਤਾਂ ਫਿਰ ਕਬੀਰ ਨਾਲ ਸੰਬੰਧ ਜੋੜਨਾ ਆਉਂਦਾ। ਪਾਪ ਪੁੰਨ ਦੋਏ ਏਕ ਸਮਾਨ, ਮਨੁੱਖ ਪਾਪ ਕਿਉਂ ਕਰਦਾ ਹੈ? ਦੁੱਖ ਪਾਪ ਤੋਂ ਪੈਦਾ ਹੁੰਦਾ ਹੈ। ਦੁੱਖ ਮਨੁੱਖ ਦੀ ਮੰਗ ਨਹੀਂ ਹੈ, ਦੁੱਖ ਮਨੁੱਖ ਦੀ ਲੋੜ ਨਹੀਂ ਹੈ, ਦੁੱਖ ਮਨੁੱਖ ਦੀ ਚਾਹਤ ਨਹੀਂ ਹੈ। ਤੇ ਜੇ ਪਾਪ ਤੋਂ ਹੀ ਦੁੱਖ ਪੈਦਾ ਹੁੰਦਾ ਹੈ, ਜੋ ਇਸਲਾਮ ਕਹਿੰਦਾ ਹੈ, ਈਸਾਈਅਤ ਕਹਿੰਦੀ, ਤਾਂ ਫਿਰ ਮਨੁੱਖ ਕਿਉਂ ਕਰਦਾ ਹੈ? ਕਿਉਂਕਿ ਮਨੁੱਖ ਦੀ ਦੁੱਖ ਤੇ ਮੰਗ ਨਹੀਂ ਹੈ, ਫਿਰ ਇਹ ਜੀਵ ਕਿਉਂ ਬੋਲਦਾ? ਇਸ ਵਾਸਤੇ ਧਾਰਮ ਦੇ ਚਾਰੇ ਧਰਮ, ਸਨਾਤਨ ਮਤ, ਜੈਨ ਮਤ, ਬੌਧ ਮਤ, ਸਿੱਖ ਮਤ, ਦੁੱਖ ਦਾ ਕਾਰਨ ਪਾਪ ਨਹੀਂ ਮੰਨਦਾ, ਅਗਿਆਨ। ਮਨੁੱਖ ਦੂਜੇ ਨੂੰ ਇਸ ਵਾਸਤੇ ਚੋਟ ਪਹੁੰਚਾਉਂਦਾ ਹੈ, ਇਹ ਸੋਚ ਕੇ ਮੈਂ ਦੂਜੇ ਨੂੰ ਚੋਟ ਪਹੁੰਚਾ ਰਿਹਾ, ਅਗਿਆਨੀ ਹੈ, ਇਹਨੂੰ ਪਤਾ ਨਹੀਂ ਦੂਜੇ ਨੂੰ ਪਹੁੰਚਾਈ ਹੋਈ ਚੋਟ ਕਈ ਗੁਣਾ ਵੱਧ ਵਾਪਸ ਆਏਗੀ ਤੈਨੂੰ। ਦਿੱਤਾ ਲਈਏ ਆਪਣਾ ਅਣ ਦਿੱਤੇ ਕਿਸੇ ਹੱਥ, ਤੂੰ ਕਿਸੇ ਲਈ ਪੱਗ ਲਾਈ ਹੈ, ਯਾਦ ਰੱਖ ਤੇਰੇ ਸਿਰ ਤੇ ਨਹੀਂ ਹੈ। ਤੂੰ ਕਿਸੇ ਦੇ ਰਸਤੇ 'ਚ ਕੰਡੇ ਵੀ ਛਾਏ ਨੇ, ਤੇਰੇ ਰਸਤੇ 'ਚ ਵੀ ਰੋੜੇ ਹੀ ਹੋਏ। ਕੋਈ ਮਨੁੱਖ ਨਹੀਂ ਚਾਹੁੰਦਾ ਮੇਰੇ ਰਸਤੇ 'ਚ ਰੋੜੇ ਹੋ, ਕੋਈ ਮਨੁੱਖ ਨਹੀਂ ਚਾਹੁੰਦਾ ਮੇਰੀ ਪੱਗ ਲਵੇ, ਪਰ ਅਗਿਆਨ ਵਸ ਹੋ ਕੇ ਦੂਜੇ ਦੀ ਪੱਗ ਲਾਉਂਦਾ ਹੈ, ਪਰ ਕੌਮ ਦੱਸਦੇ ਦੂਜੇ ਦੀ ਨਹੀਂ ਲਾ ਰਿਹਾ, ਆਪਣੀ ਲਾ ਰਿਹਾ। ਦੂਜੇ ਦੇ ਰਸਤੇ ਵਿੱਚ ਕੰਡੇ ਨਹੀਂ ਵਿਖਾ ਰਿਹਾ, ਆਪਣੇ ਰਸਤੇ ਵਿੱਚ ਰੋੜੇ। ਪਰ ਅਗਿਆਨ ਕਰਕੇ ਮਨੁੱਖ ਪਾਪ ਕਰਦਾ, ਪਾਪ ਦੇ ਚੋਂ ਦੁੱਖ ਪੈਦਾ ਹੁੰਦਾ। ਦੁੱਖ ਦਾ ਬੀਜ ਪਾਪ ਨਹੀਂ ਹੈ, ਦੁੱਖ ਦਾ ਬੀਜ ਅਗਿਆਨ, ਅਗਿਆਨ ਤੋਂ ਪਾਪ, ਪਾਪ ਤੋਂ ਦੁੱਖ। ਅਗਿਆਨ ਤੋਂ ਪਾਪ ਦਾ ਬੂਟਾ ਪੈਦਾ ਹੁੰਦਾ ਹੈ ਤੇ ਪਾਪ ਦੇ ਬੂਟੇ ਨੂੰ ਦੁੱਖਾਂ ਦੇ ਫਲ ਪਾਪ ਮਨ ਅਗਿਆਨ ਕਰਕੇ ਕਰਦਾ ਤੇ ਜੇ ਅਗਿਆਨ ਕਰਕੇ ਹੀ ਬਾਣੀ ਪੜ ਰਿਹਾ ਅਗਿਆਨ ਕਰਕੇ ਹੀ ਸੇਵਾ ਕਰ ਰਿਹਾ ਗੁਰਦੁਆਰੇ ਕਿਸੇ ਪ੍ਰਕਾਰ ਦੀ ਲੰਗਰ ਦੀ ਸੇਵਾ ਕਰ ਰਿਹਾ ਜੋੜਿਆਂ ਦੀ ਸੇਵਾ ਕਰ ਰਿਹਾ ਪ੍ਰਬੰਧੀ ਦੀ ਸੇਵਾ ਕਰ ਰਿਹਾ ਅਗਿਆਨ ਕਰਕੇ ਪਾਠ ਕਰ ਰਿਹਾ ਅਗਿਆਨ ਕਰਕੇ ਗੱਲਾਂ ਕੀਰਤਨ ਕਰ ਰਿਹਾ ਪਤਾ ਨਹੀਂ ਬਰਦਾਸ਼ਤ ਕਰੋਗੇ ਕਿ ਨਹੀਂ ਪਾਪ ਪੁੰਨ ਦੋਏ ਕਸਮ ਪਾਪ ਤੇ ਪੁੰਨ ਦੋਵੇਂ ਕੋ ਕਿਉਂਕਿ ਮੂਲ ਬੁਨਿਆਦ ਤੇ ਕੱਢੇ ਅਗਿਆਨ ਅਗਿਆਨ ਕਰਕੇ ਜਦ ਪੁੰਨ ਕੀਤਾ ਜਾਂਦਾ ਉਸ ਪੁੰਨ ਦੇ ਵਿੱਚ ਅਹੰਕਾਰ ਪੈਦਾ ਹੁੰਦਾ ਹੈ ਨਿਰੰਕਾਰ ਨਹੀਂ ਪੈਦਾ ਅਹੰਕਾਰ ਕਰਕੇ ਜਦ ਪੁੰਨ ਕੀਤਾ ਜਾਂਦਾ ਉਹਦੇ ਵਿੱਚ ਦੁਸ਼ਮਣੀ ਦੇ ਜਜ਼ਬੇ ਜਨਮ ਲੈਂਦੇ ਨੇ ਨਿਰਵੈਰਤਾ ਨਹੀਂ ਪੈਦਾ ਅਗਿਆਨ ਕਰਕੇ ਜਦ ਕੋਈ ਲੰਗਰ ਦੀ ਸੇਵਾ ਕਰਦਾ ਗੁਰਦੁਆਰੇ ਦੀ ਸੇਵਾ ਕਰਦਾ ਜਾਂ ਪ੍ਰਬੰਧਕੀ ਢਾਂਚੇ ਦੇ ਜਾਂਦਾ ਇਸ ਸੇਵਾ ਦੇ ਫੋਕਾ ਅਹੰਕਾਰ ਪੈਦਾ ਹੁੰਦਾ ਕਰਤਾਰ ਨਹੀਂ ਪੈਦਾ ਅਗਿਆਨ ਪਾਪ ਪੁੰਨ ਦੋਏ ਇੱਕ ਇੱਕੋ ਪੁੱਛ ਪਾਪਿੰਗ ਦਾ ਪਾਪ ਅਗਿਆਨ ਤੱਕ ਅਗਿਆਨਤਾ ਤੇ ਖੜਾ ਪੁੰਨਿੰਗ ਦਾ ਪੁੰਨ ਅਗਿਆਨ ਤੇ ਖੜਾ ਪਾਪ ਪੁੰਨ ਦੋਏ ਇੱਕ ਸਮਾਨ ਇਸ ਤਰ੍ਹਾਂ ਦੇ ਪੁੰਨ ਕਰਨ ਵਾਲੇ ਮੈਂ 40-40 ਸਾਲ ਤੋਂ ਦੇਖਿਆ ਕੁਛ ਵੀ ਨਹੀਂ ਹੈ ਕ੍ਰੋਧੀ ਦੇ ਕ੍ਰੋਧੀ ਨੇ ਬੇਈਮਾਨ ਦੇ ਬੇਈਮਾਨ ਨੇ ਹੰਕਾਰੀ ਦੇ ਹੰਕਾਰੀ ਨੇ ਦੁਸ਼ਟ ਦੇ ਦੁਸ਼ਟ ਕੁਛ ਵੀ ਕੁਛ ਵੀ ਪਾਪ ਪੁੰਨ ਦੋਏ ਇੱਕ ਸਮਾਨ ਪ੍ਰਾਰਥਨਾ ਕੀਤੀ ਸੀ ਪਰਮਾਤਮਾ ਕਰਮ ਕ੍ਰਿਤ ਨੂੰ ਨਹੀਂ ਦੇਖਦਾ ਕਰਮ ਵਿਚਾਰ ਨੂੰ ਦੇਖਦਾ ਪਰਮਾਤਮਾ ਇਹ ਨਹੀਂ ਦੇਖਦਾ ਮੈਂ ਕੀਤਾ ਕੀ ਪਰਮਾਤਮਾ ਇਹ ਦੇਖਦਾ ਮੈਂ ਸੋਚਿਆ ਕੀ ਪਰਮਾਤਮਾ ਮੇਰੀ ਕਰਨੀ ਨਹੀਂ ਦੇਖਦਾ ਪਰਮਾਤਮਾ ਮੇਰੀ ਸੋਚਣੀ ਦੇਖਦਾ ਜਿਸ ਕਰਮ ਨਾਲ ਮੇਰੀ ਸੋਚਣੀ ਨਹੀਂ ਜਿਸ ਕਰਮ ਨਾਲ ਮੇਰੇ ਵਿਚਾਰ ਨਹੀਂ ਜਿਸ ਕਰਮ ਨਾਲ ਮੇਰਾ ਹਿਰਦਾ ਨਹੀਂ ਉਸ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ ਨਹੀਂ ਬਣਦੇ ਉਹ ਕਰਮ ਕੇਵਲ ਕਰਮ ਕਾਂਡ ਬਣ ਜਾਂਦਾ ਸਰੀਰ ਨਾਸ ਹੋਇਆ ਉਹ ਕਰਮ ਵੀ ਨਾਸ ਹੋ ਗਿਆ ਕੁਛ ਵੀ ਕੁਛ ਵੀ ਪਰ ਜੋ ਮੈਂ ਕਰਮ ਕੀਤਾ ਉਹਦੇ ਚ ਮੇਰਾ ਮਨ ਇਹ ਕਰਮ ਮੇਰੇ ਤਨ ਦੇ ਖਤਮ ਹੋਣ ਦੇ ਨਾਲ ਖਤਮ ਨਹੀਂ ਹੋਵੇਗਾ ਮੇਰੇ ਮਨ ਦਾ ਹਿੱਸਾ ਬਣ ਗਿਆ ਮਨ ਸੂਖਮ ਸਰੀਰ ਹੈ ਪਿਤਾ ਦੇ ਤਨ ਨੂੰ ਜਗਾਇਆ ਜਾ ਸਕਦਾ ਮਨ ਨੂੰ ਨਹੀਂ ਕਬਰ ਦੇ ਤਨ ਨੂੰ ਪਾਇਆ ਜਾ ਸਕਦਾ ਮਨ ਨੂੰ ਨਹੀਂ ਸੂਖਮ ਸਰੀਰ ਨੂੰ ਨਹੀਂ ਉਹ ਸਾਰਾ ਕੀਤਾ ਹੋਇਆ ਸੂਖਮ ਸਰੀਰ ਦਾ ਹਿੱਸਾ ਬਣ ਜਾਂਦਾ ਉਸੇ ਨੂੰ ਕਹਿੰਦੇ ਨੇ ਚਿੱਤਰ ਗੁਬਤ ਇਹ ਤਨ ਪ੍ਰਗਟ ਚਿੱਤਰ ਹੈ ਮੈਂ ਤੁਹਾਨੂੰ ਦੇਖ ਲਿਆ ਤੁਸੀਂ ਮੈਨੂੰ ਦੇਖ ਲਿਆ ਪਰ ਮੇਰਾ ਮਨ ਉਹਦੇ ਚਿੱਤਰ ਗੁਪਤ ਹੈ ਤੁਹਾਨੂੰ ਕੀ ਪਤਾ ਮੇਰਾ ਇਹ ਗੁਪਤ ਚਿੱਤਰ ਕੀ ਹੈ ਇਹ ਗੁਪਤ ਹੈ ਪਰਮਾਤਮਾ ਨੇ ਹੀ ਗੁਪਤ ਰੱਖਿਆ ਅਤੇ ਮੈਨੂੰ ਕੀ ਪਤਾ ਤੁਹਾਡਾ ਇਹ ਚਿੱਤਰ ਗੁਪਤ ਕੀ ਹੈ ਪਰਮਾਤਮਾ ਇਸ ਪ੍ਰਗਟ ਚਿੱਤਰ ਦੇ ਮੁਤਾਬਕ ਫੈਸਲਾ ਨਹੀਂ ਕਰਦਾ ਚਿੱਤਰ ਗੁਪਤ ਦੇ ਮੁਤਾਬਕ ਫੈਸਲਾ ਕਰਦਾ ਚਿੱਤਰ ਗੁਪਤ ਜਬ ਲੇਖਾ ਮਨ ਜਦ ਇਸ ਚਿੱਤਰ ਗੁਪਤ ਨੇ ਲੇਖਾ ਪੇਸ਼ ਕਰ ਦੇਣਾ ਸਾਰੀ ਲਿਖਤ ਸਾਹਮਣੇ ਆ ਜੋ ਕੁਛ ਮਨ ਕਰਕੇ ਕੀਤਾ ਜਾਂਦਾ ਨਾਸ ਨਹੀਂ ਹੁੰਦਾ ਮਨ ਦਾ ਹਿੱਸਾ ਬਣਦਾ ਮੈਂ ਦੁਹਰਾ ਰਿਹਾ ਜਿਹੜੀ ਭੋਜਨ ਦੀ ਬੁਰਕੀ ਕੰਠ ਤੋਂ ਥੱਲੇ ਚਲੀ ਗਈ ਹੈ ਸਰੀਰ ਦਾ ਹਿੱਸਾ ਬਣੇਗੀ ਮਾਸ ਬਣੇਗੀ ਚਰਬੀ ਬਣੇਗੀ ਖੂਨ ਬਣੇਗੀ ਕੁਛ ਨਾ ਕੁਛ ਤੇ ਬਣੇਗੀ ਜਿਹੜਾ ਕਰਮ ਮੈਂ ਮਨ ਕਰਕੇ ਕੀਤਾ ਮੇਰੇ ਮਨ ਦਾ ਹਿੱਸਾ ਬਣ ਗਿਆ ਸੰਸਾਰ ਬਣ ਗਿਆ ਅਕਸਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਜਿਤਨੀਆਂ ਬੁਰਾਈਆਂ ਮਨੁੱਖ ਕਰਦਾ ਹੈ ਮਨ ਕਰਕੇ ਕਰਦਾ ਬੁਰਾਈਆਂ ਸਾਰੀਆਂ ਦੀਆਂ ਸਾਰੀਆਂ ਮਨ ਦਾ ਹਿੱਸਾ ਬਣ ਜਾਂਦਾ ਅਕਸਰ ਜਦ ਨਾਮ ਜਪਦਾ ਮਨ ਕਰਕੇ ਨਹੀਂ ਜਪਦਾ ਮਨ ਕਰ ਪ੍ਰਭੂ ਨਾ ਹਰ ਜਨ ਪ੍ਰਭੂ ਦਾ ਨਾਮ ਮਨ ਦਾ ਹਿੱਸਾ ਨਹੀਂ ਬਣਦਾ ਰੋਜ਼ ਰੋਜ਼ ਕ੍ਰਿਤ ਚੰਗੀ ਹੁੰਦੀ ਜਾ ਰਹੀ ਹੈ ਭਗਵਾਨ ਦੀ ਤਰ੍ਹਾਂ ਦਿਖਾਈ ਦਿੰਦਾ ਰੋਜ਼ ਰੋਜ਼ ਨੀਅਤ ਮਾੜੀ ਹੁੰਦੀ ਜਾ ਰਹੀ ਹੈ ਅੰਦਰੋਂ ਸ਼ੈਤਾਨ ਬਣਦਾ ਪਰਮਾਤਮਾ ਦੇ ਸਾਹਮਣੇ ਜਦ ਚਿੱਤਰ ਗੁਪਤ ਪੇਸ਼ ਆਉਂਦਾ ਇਨਸਾਨ ਦਾ ਨਹੀਂ ਸ਼ੈਤਾਨ ਮੈਂ ਅਰਜ਼ ਕਰਦੇ ਪਰਮਾਤਮਾ ਕ੍ਰਿਤ ਨਹੀਂ ਦੇਖਦਾ ਨੀਅਤ ਦੇਖਦਾ ਕਿਰਦਾਰ ਨਹੀਂ ਦੇਖਦਾ ਵਿਚਾਰ ਦੇਖਦਾ
1: प्रकट चित्र नो नहीं देख रहा, रूपक चित्र नो देख रहा। तो मैं कलेश की दो दूरियां परमात्मा पे लागू होंगी। हे प्रभु तू मेरी समझ तो दूर है, ना समझी ना समझी, अज्ञान ले लिया ले रहा है। अंधेरा दो कारण करके हो सकता है। बड़े ध्यान न सुनो, किसी पढ़े लिखे सैने बल्कि सारी दुनिया में घूमे हैं, कनेडा जैसे सियाने के कितने भी नहीं मिले, खास करके वैंकूवर आसपासी थोड़ा मैंने सोच के कहना है। बड़े सियाने बाप न पतंगड़ कैवे बढ़ाना, बाप भी खल कैवे लाने हैं। यकीन जानो मैं भी इस पर टिका, मैंने मुझे नहीं आता। सच्चाई है अज्ञान अंधेरे सूजस नाई बौड़ बौड़ भरम। धन गुरु नानक देव जी महाराज थे, तीन तीन जी हो जिन्होंने दिन के समय दास थोड़े सामने जो है चला रहे। बड़ी अगम्य विचार अगम्य गाथा इन्हों के जो है छुपिया गया, उसे मैं खोलन की कोशिश के यत्न देखा। थोड़ा जहा मैं दावा करा इस चाहे अहंकार समझना, ठीक है जिस अवस्था में मैं बयान करांगा ये अवस्था मेरी नहीं है, पर इस अवस्था की समझ आ गई बस इतनी। मैं कबूल कर रहा हूं अवस्था मेरी नहीं, क्योंकि उस अवस्था पहुंच के मन को रबदा रूप हो जाता है, संत हो जाता है। तो मैं सतगुरों की हजूरी पूर्ण सच्चाई बयान कर दिया, ना कोई मैं संत ना मेरी वो अवस्था, और इसमें मेरी थोकी निर्माणता भी ना समझना सच्चाई। हाँ मैंने समझ पता कितनी गल आखण के अंकार समझ लो कर, मैंने समझ आ गई है अजय पूर्णता ने कि होया 48 साल तो कथा कर रहे हैं, कि होया नितने कर होया तो कांग्रेस का करे, कि होया तो गुरु का बाणा कर, अजय गुरु का सुभाव नहीं। इतनी मैंने समझ आ गई है।

ਕਿਉਂਕਿ ਸੂਰਜ ਇੱਕ ਸਮੇਂ ਸਾਰੀ ਪ੍ਰਿਥਵੀ ਤੇ ਚਾਨਣਾ ਨਹੀਂ ਕਰਦਾ, ਅੱਛੇ ਬਾਅਦ ਅੰਧੇਰਾ ਰਹਿੰਦਾ। ਦੂਜਾ ਇਹ ਵੀ ਅਰਥ ਕਰਦੇ ਹਾਂ, ਅੰਧੇਰਾ ਜ਼ਿਆਦਾ ਹੁੰਦਾ ਹੈ, ਰੋਸ਼ਨੀ ਘੱਟ ਹੁੰਦੀ ਹੈ। ਸਾਗਰ ਕਿਹਨੇ ਇੱਥੇ ਰਹਿਣਾ, ਸੱਤ ਫੁੱਟ ਤੱਕ ਰੋਸ਼ਨੀ ਜਾਂਦੀ ਹੈ, ਸੋ ਸਾਗਰ ਜੋ ਹੈ ਸੂਰਜ ਦੀ ਥੱਲੇ ਦੇ ਅੰਧੇਰੇ, ਜ਼ਮੀਨ ਦੇ ਅੱਧੇ ਭਾਗ ਦੇ ਵਿੱਚ ਵੀ ਅੰਧੇਰਾ ਅੰਧ ਰਹਿੰਦਾ। ਇੱਕ ਤੇ ਇਹ ਅੰਧੇਰਾ ਸੂਰਜ ਨਹੀਂ, ਅੰਧਕਾਰ ਮੱਸਿਆ ਜੀ ਦਾ ਅੰਧੇਰਾ। ਦੂਸਰਾ ਅੰਧੇਰਾ ਅੱਖਾਂ ਵਿੱਚ ਰੋਸ਼ਨੀ ਨਹੀਂ, ਅੰਧ ਭਾਵੇਂ ਸੂਰਜ ਚੜ੍ਹੇ ਪਰ ਅੰਧ। ਦਾਸ ਦੇ ਨਾਲ ਲਾਲਬਨ 10 ਸਾਲ ਤੱਕ ਇੱਕ ਐਸਾ ਸੱਜਣ ਦੇ ਗਿਆਨੀ ਭਗਵਾਨ ਸਿੰਘ ਬੜੇ ਛੋਟੇ ਦੇ ਸੰਗੀਤਕਾਰ ਸਨ, ਜਨਮ ਤੋਂ ਦੇ ਤਰੀਕੇ ਸਨ। ਅੱਜ ਕੱਲ੍ਹ ਇੱਕ ਬਹੁਤ 35-40 ਸਾਲ ਤੋਂ ਕਵੀ ਚੱਲਦੇ ਨੇ, ਗਿਆਨੀ ਜੈ ਸਿੰਘ ਸ਼ੁਗਰ ਦੇ ਤਰੀਕੇ। ਰਾਏਪੁਰ ਦੀ ਗੱਲ 12 ਵਜੇ ਸਮਾਪਤੀ ਹੋਈ ਤੇ ਮੈਂ ਆਪਣੇ ਕਮਰੇ ਦੀ ਤਰਫ ਜਾਣ ਲੱਗਾ। ਪਹਿਲੇ ਕਮਰਾ ਭਾਈ ਭਗਵਾਨ ਸਿੰਘ ਜੀ ਦਾ ਸੀ, ਬੈਠੇ ਸਨ, ਬੱਤੀ ਜਲ ਰਹੀ ਸੀ, ਜਨਮ ਤੋਂ ਨੇ ਤਰਹੀਨ ਸਨ। ਮੈਂ ਸੁੱਤੇ ਸਿਰ ਬੈਠ ਗਿਆ, ਪਤਾ ਨਹੀਂ ਕੀ ਮਜ਼ਾਕ ਮੈਨੂੰ ਸੋਚੀ। ਮੈਂ ਕਿਹਾ ਗਿਆਨੀ ਜੀ, ਤੁਹਾਡੇ ਲਈ ਤੇ ਦਿਨ ਵੀ ਰਾਤ ਹੈ, ਰਾਤ ਵੀ ਰਾਤ ਹੈ। ਸੁੱਤੇ ਸਿਰ ਬੱਤੀ ਜਲ ਗਈ। ਮੈਂ ਕਿਹਾ ਤੁਹਾਡੇ ਲਈ ਤੇ ਦਿਨ ਵੀ ਰਾਤ ਹੈ, ਰਾਤ ਵੀ ਰਾਤ ਹੈ, ਦਿਨ ਵੀ ਹਨੇਰਾ ਹੈ, ਰਾਤ ਵੀ ਹਨੇਰਾ ਹੈ। ਕਹਿਣ ਲੱਗੇ ਮਸਕੀਨ ਜੀ, ਤੁਹਾਡੀ ਜਾਣਕਾਰੀ ਚ ਮੈਂ ਵਾਅਦਾ ਕਰਾਂ, ਮੈਨੂੰ ਅੰਧੇਰੇ ਦਾ ਕੋਈ ਨਾ ਕੋਈ ਦੰਦ ਰਹਿ ਗਿਆ। ਮੈਂ ਤੇ ਜਨਮ ਤੋਂ ਅੰਧਾ ਹੈ, ਕਹਿੰਦਾ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ। ਫਿਰ ਇਸ ਤੋਂ ਮੈਂ ਗਹਿਰਾਈ ਨਾਲ ਲਿਆ, ਕਿਉਂਕਿ ਉਹ ਅਰਥ ਬਹੁਤ ਦੇ ਵੀ ਗਿਆਨੀ ਸਨ, ਸਿਆਣੇ ਸਿਰਫ ਕੀਰਤਨ ਨਹੀਂ ਕਰਦੇ ਸਨ, ਗੁਰਬਾਣੀ ਦੀ ਕੁਛ ਵਿਚਾਰਧਾਰਾ ਦੇ ਵੀ ਡੁੱਬੇ ਰਹੇ ਸਨ। ਖੈਰ ਰਾਤ ਨੂੰ ਬੈਠੇ ਉਹਨੇ ਇਸੇ ਵਿਚਾਰ ਵਿੱਚ ਮੈਨੂੰ ਕਹਿਣ ਲੱਗੇ, ਮਸਕੀਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ। ਉਦੋਂ ਮੈਨੂੰ ਖਿਆਲ ਆਇਆ, ਅੰਧੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ, ਤੇ ਜੇ ਕਿਵੇਂ ਦਿਖਾਈ ਦੇਗਾ ਆ ਬਿਜਨਸ ਕਹਿਣੇ ਬੈਠੇ। ਅੰਧਕਾਰ ਨੂੰ ਦੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ। ਉਹਨੂੰ ਖਿਆਲ ਹੈ ਅੰਧੇ ਨੂੰ ਅੰਧੇਰਾ ਨਹੀਂ ਦਿਖਾਈ। ਦੂਸਰਾ ਨੁਕਤਾ, ਜਿਹਨੂੰ ਅੰਧੇਰਾ ਦਿਖਾਈ ਦਿੰਦਾ ਉਹਨੂੰ ਰੋਸ਼ਨੀ ਵੀ ਦਿਖਾਈ ਦੇ, ਕਿਉਂਕਿ ਅੱਖਾਂ ਦੀ ਰੋਸ਼ਨੀ। ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦੀ, ਮੂੜ ਨੂੰ ਮੂੜਪਣਾ ਨਹੀਂ ਦਿਖਾਈ ਦਿੰਦਾ। ਅਗਰ ਮੂਰਖ ਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗਦਾ ਹੈ, ਫਿਰ ਸਾਡੀ ਸਾਹਿਬ ਕਹਿੰਦੇ ਮੂਰਖਤਾ ਖਤਮ ਹੋ ਗਈ, ਗਿਆਨੀ ਹੋ ਗਿਆ। ਪਾਪੀ ਨੂੰ ਪਾਪ ਨਹੀਂ ਦਿਖਾਈ ਦਿੰਦਾ, ਕਰੀ ਜਾ ਰਹੇ ਨਹੀਂ ਦਿਖਾਈ ਦੇ, ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦੇਣੀ, ਕਿਉਂਕਿ ਦੇਖਣ ਵਾਸਤੇ ਵੀ ਤੇ ਗਿਆਨ ਚਾਹੀਦਾ, ਸਮਝ ਚਾਹੀਦੀ। ਜਿਸ ਦਿਨ ਕਿਸੇ ਨੂੰ ਅੰਧੇਰਾ ਦਿਖਾਈ ਦੇ, ਉਸ ਅੰਧੇ ਨੂੰ ਅੰਧਾ ਕਹਿਣ ਦੀ ਲੋੜ ਨਹੀਂ, ਦਿਖਾਈ ਦੇ। ਅੰਧੇਰਾ ਦਿਖਾਈ ਦੇਣ ਲੱਗ ਪਿਆ, ਇਹਨੂੰ ਰੋਸ਼ਨੀ ਵੀ ਦਿਖਾਈ ਦੇ। ਜਿਹਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਈ ਹੈ, ਗਲਤੀਆਂ ਦਿਖਾਈ ਦੇਣ ਲੱਗ ਪਈਆਂ ਨੇ, ਯਕੀਨ ਜਾਣੋ ਇਹਨੂੰ ਸੁਧਾਰ ਵੀ ਦਿਖਾਈ ਦੇਗਾ। ਸਾਰੀ ਜ਼ਿੰਦਗੀ ਮਨ ਗਲਤੀਆਂ ਕਰਦਾ, ਗਲਤੀਆਂ ਦਿਖਾਈ ਦੇ। ਬੁਲਾਵੜੇ ਭੁੱਲੀ ਭੁੱਲ ਭੁੱਲ ਪਛੋ ਨਾ, ਭੁੱਲ ਤੇ ਭੁੱਲ ਕਰੀ ਜਾ ਰਿਹਾ, ਭੁੱਲ ਤੇ ਭੁੱਲ ਕਰੀ ਜਾ ਰਿਹਾ, ਭੁੱਲ ਦਿਖਾਈ ਨਹੀਂ, ਅੰਧੇ ਨੂੰ ਅੰਧੇਰਾ ਨਹੀਂ ਦਿਖਾਈ। ਦੂਸਰਾ ਹੋਰ ਫਰਜ਼ ਕਰ ਲਿਆ, ਜਿਨ੍ਹਾਂ ਦੀਆਂ ਅੱਖਾਂ ਅੰਧੀਆਂ ਨੇ, ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਪ੍ਰਿਥਵੀ ਤੇ ਜ਼ਿਆਦਾ ਨਹੀਂ। ਪਰ ਜਿਹੜੇ ਮਨ ਦੇ ਅੰਧੇ ਨੇ, ਇਹਨਾਂ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਗਿਆ। ਅੰਧੇ ਗੰਭੀਰ ਅੰਧ ਮਨ ਅੰਧੇ ਤਾਂ ਅੰਧ, ਚਿੱਕੜ ਲਾਈਏ ਕਿਹਾ ਜੀ

0: ਸਰਬੰ ਸਤਿਗੁਰ ਦੀ ਬਾਤ ਸਭ ਕੁਝ ਅੰਧੇਰੇ 'ਚ ਹੀ ਹੋ ਰਿਹਾ, ਅੰਧੇਰੇ 'ਚ ਹੋ ਰਿਹਾ ਜੀ। ਅਗਿਆਨ ਇਸ ਵਾਸਤੇ ਸਾਰੇ ਦੁੱਖ ਅਤੇ ਪਾਪ ਦਾ ਬੀਜ ਅਗਿਆਨ ਹੈ। ਦੁੱਖ ਦਾ ਬੀਜ ਪਾਪ ਨਹੀਂ, ਪਾਪ ਇੱਕ ਬੂਟਾ ਹੈ। ਪਾਪ ਦੇ ਬੂਟੇ ਨੂੰ ਦੁੱਖ ਦਾ ਫਲ ਲੱਗਦਾ ਹੈ, ਲੇਕਿਨ ਪਾਪ ਦਾ ਬੂਟਾ ਅਗਿਆਨ ਤੋਂ ਲੱਗਦਾ ਹੈ। ਇਸ ਨੂੰ ਹੋਰ ਆਲਮਾਨਾ ਢੰਗ ਨਾਲ ਭਾਈ ਲਾਲ ਭਾਈ ਨੰਦ ਲਾਲ ਨੇ ਖੋਲਿਆ ਤੁਹਾਡੇ ਸਾਹਮਣੇ ਰੱਖਾ। ਸਿੱਖ ਸਾਧਗੀ ਦੇ ਜਵਾਬ ਦੇ ਸਵਾਲ ਹੋ ਗਿਆ। ਸਿੱਖ ਸਾਧਗੀ ਕਹਿੰਦੇ ਨੇ ਦੀਦਾਰ ਮੈਨੂੰ ਆਈ ਉਹ ਪਰਹੇਜ਼ ਮੈਂ ਹੋਏ, ਬਾਜ਼ਾਰ ਵੈਸ਼ ਆਤਿਸ਼ ਮਾਂ ਤੇਜ ਮੈਂ ਹੋਏ। ਹੇ ਖੁਦਾ, ਦਰਸ਼ਨ ਦੇਣਾ, ਦੀਦਾਰ ਦੇਣਾ, ਫਿਰ ਪਰਦਾ ਕਰ ਲੈਣਾ, ਬੁਰਕਾ ਕਰ ਲੈਣਾ, ਇੰਜ ਨਾ ਕਰ। ਗਾਲਬ ਕਹਿੰਦਾ ਸ਼ੇਰ ਬੜਾ ਕੀਮਤੀ ਹੈ, ਬੇਪਰਦ ਇਤਨਾ ਕਿ ਹਰ ਜ਼ਰੇ ਮੇ ਹੈ ਉਸ ਕਾ ਜ਼ਹੂਰ, ਬੇਪਰਦ ਇਤਨਾ ਕਿ ਹਰ ਜ਼ਰੇ ਮੇ ਹੈ ਉਸ ਕਾ ਜ਼ਹੂਰ, ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ, ਬੇਪਰਦ ਇਤਨਾ ਕਿ ਜ਼ਰੇ ਜ਼ਰੇ ਚੋਈ ਹੈ ਪਰ ਪੜਦਾ ਇਤਨਾ ਵੱਡਾ ਕੱਖ ਵੀ ਨਹੀਂ ਪਤਾ ਚੱਲਦਾ। ਦਿਖਾਈ ਦੇ ਦਿੰਦੇ ਬੇਪਰਦ ਇਤਨਾ ਕਿ ਹਰ ਜ਼ਰੇ ਮੇ ਹੈ ਉਸ ਕਾ ਜ਼ਹੂਰ, ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ। ਸਿੱਖ ਸਾਹਿਬ ਕਹਿੰਦੇ ਨੇ ਹੇ ਪ੍ਰਭੂ, ਦੀਦਾਰ ਦੇਣਾ ਫਿਰ ਪਰਦਾ ਕਰ ਲੈਣਾ, ਇੰਜ ਨਾ ਕਰ। ਜਦ ਤੂੰ ਦੀਦਾਰ ਦੇ ਕੇ ਛੁੱਪ ਜਾਂਦਾ ਮਹਿੰਗਾ ਹੋ ਜਾਂਦਾ, ਬੜਾ ਮਹਿੰਗਾ ਹੋ ਜਾਂਦਾ, ਸਾਡੇ ਲਈ ਮੁੱਲ ਚੁਕਾਉਣਾ ਔਖਾ ਹੋ ਜਾਂਦਾ, ਸਾਡਾ ਹਿਰਦਾ ਤੜਪ ਉੱਠਦਾ ਰੋ। ਮੈਂ ਕੱਲ ਅੱਜ ਕਰ ਰਿਹਾ ਸੀ ਕਿਤੇ ਪ੍ਰਭੂ ਦੇ ਰੋਣੇ ਕਿਸੇ ਦੇ ਅੰਦਰ ਜਾਗ ਪੈਣ, ਬੜਾ ਖੁਸ਼ਕਿਸਮਤ ਇਨਸਾਨ ਹੈ, ਬੜਾ ਭਾਗਾਂ ਵਾਲਾ ਸਮਝਣਾ। ਇਸ ਵਾਸਤੇ ਕਿ ਤਨਹਾਈ ਦੇ ਵਿੱਚ ਜਪ ਕਰਿਆ ਕਰੋ, ਕੋਈ ਬੈਰਾਗੀ ਅਵਸਥਾ ਬਣੇ ਦੂਜੇ ਦਾ ਹੋਣਾ ਲੋਕ ਵਿਘਨ ਬਣੇ। ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪੜਦੇ ਕਿ ਇਹ ਸਾਰੀ ਮੈਂ ਨਹੀਂ ਆ ਗਿਆ। ਭਜਨ ਪੜਦੇ ਸਮੂਹਕ ਬੰਦਗੀ ਇਹ ਕਥਾ ਕੀਰਤਨ ਵਾਹਿਗੁਰੂ ਮੰਤਰ ਦਾ ਜਪ ਪੜਦੇ ਅਕਸਰ ਮੈਂ ਕਰਦਾ ਹੁੰਦਾ। ਜਿਵੇਂ ਹਰ ਘਰ ਦੇ ਰਸੋਈ ਇਹ ਵਿੱਚ ਹੈ ਜਿੱਥੇ ਭੋਜਨ ਬਣਦਾ ਸਰੀਰ ਲਈ, ਹਰ ਘਰ ਵਿੱਚ ਕਮ ਸੇ ਕਮ 4 ਫੁੱਟ ਤੇ ਜਗ੍ਹਾ ਐਸੀ ਹੋਣੀ ਚਾਹੀਦੀ ਹੈ ਜਿੱਥੇ ਬੈਠ ਕੇ ਆਤਮਾ ਦੀ ਖੁਰਾਕ ਭਜਨ ਕੀਤਾ ਜਾ ਸਕੇ, ਵਾਹਿਗੁਰੂ ਵਾਹਿਗੁਰੂ ਜਪਿਆ ਜਾ ਸਕਦਾ, ਜਿੱਥੇ ਕਿਚਨ ਨੂੰ ਸਾਫ਼ ਸੁਥਰਾ ਰੱਖਿਆ ਜਾਂਦਾ। ਅਗਰ 4 ਫੁੱਟ ਜਗ੍ਹਾ ਰੱਖੀਏ ਤੇ ਰੋਜ਼ ਰੋਜ਼ ਨਾਮ ਜਪੋਗੇ, ਯਕੀਨ ਜਾਣੋ ਉਹ ਜਗ੍ਹਾ ਇਤਨੀ ਪਾਕ ਹੋ ਜਾਏਗੀ, ਪਵਿੱਤਰ ਹੋ ਜਾਏਗੀ, ਦੁਸ਼ਟ ਤੋਂ ਦੁਸ਼ਟ ਵੀ ਉੱਥੇ ਬੈਠੇਗਾ, ਉਹਦੀ ਜ਼ਬਾਨ ਤੋਂ ਵਾਹਿਗੁਰੂ ਨਿਕਲ ਜਾਏ। ਹਰ ਘਰ ਦੇ ਛੇ ਵੀ ਚਾਹੀਦੀ ਤਨ ਲਈ ਤੇ ਰਸੋਈ ਬਣਾ ਲਈਏ, ਮਨ ਲਈ ਪਰ ਦੀਦਾਰ ਮਾਈ ਪਰ ਹੇਜ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਗਰੀਬ ਨਿਵਾਸ ਜੀਓ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਾਧਿ ਉਜਲੈ ਇਸ ਸੱਚੇ ਦਰਬਾਰ ਹਰ ਹਰ ਨਾਮ ਜਪੰਕਿਆਂ ਕਛ ਨ ਕਹੈ ਜਮ ਕਾਲ ਨਾਨਕ ਮਨ ਧਨ ਸੁਖੀ ਹੋਏ ਅੰਤੈ ਮਿਲੈ ਗੋਪਾਲ ਜਉ ਸੁਖ ਕੋ ਚਾਹੀ ਸਦਾ ਸ਼ਰਨ ਰਾਮ ਕਿਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਆਸਾ ਵਾਣੀ

ਸਤਿਗੁਰ ਪ੍ਰਸਾਦ ਗਗਨ ਨਗਰ ਇੱਕ ਬੂੰਦ ਨਾ ਵਰਖੈ ਨਾਦ ਕਹਾਂ ਜੋ ਸਮਾਨਾ ਪਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ ਬਾਬਾ ਆ

सुरत माहे जो निरतय करतै कथा वार्ता कहते रहाओ बजावन हारो का गयो जिन एह मंदर की ना साखी शब्द सुरत नहीं उपजै खिंच तेज सावलीना श्रावण निकल पे संग तेरे इंद्री का बल थाका चरण रहे कर चरक परे हैं मुखों न निकस बता ठाके पंचदूत सब तस्कर आप अपने परमते ठाका मन कुंचर और थाका तेज सूत तार रमते मृतक भय दस बंद छूटे मित्र भाई सब छोरे कैत कबीरा जो हर त्यावै जीवत बंधन तोड़े मृतक भये दस बंध छूटे मित्र भाई सब छोरे कैत कबीरा जो हर त्यावै जीवन बंधन तोरे वाहिगुरु जी का खालसा वाहिगुरु जी की फतेह। परम पूज्य सतगुरु साहिब श्री हजूर श्री गुरु नानक साहब माननीय साध संगत कबीर साहब जी ने अपने जीवन विच एक मुर्दे नूं जलदा वेख्या सड़दा वेख्या वेखदे रहे मन विच बैराग उत्पन्न होया हड जरे ज्यों लाकरी केस जरे ज्यों काल ए जग जरता देख के पए कबीर उदास। कबीर साहब ने ऐं मन्न कीता भई जिस तरह यह शरीर मेरी अखां दे सामने जलिया है इसे ही तरह मैं भी इसे ही बनावांगा ते मेरा शरीर भी जल जाएगा सड़ जाएगा सोने केस हड्डियां मांस चर्बी सब अग्नि दी भेटा हो जाएगा बाकी कुछ भी नहीं बचे। मृत्यु ना होवे इसका कोई उपाय करना चाहिए संता नाल मशवरा कीता सलाह कीती बेनती कीती संता महापुरुषां नूं मैनू मृत्यु को डर लगता है कोई ऐसी औषधि जड़ी मैनू मृत्यु देश तो उठा के सत के देश विच लै जावे भाव मेरी मृत्यु ना होवे। महान पुरुष सत वेता सन उन्हां समझाया कबीर ये औषधि गुरु पासों प्राप्त हुंदी है ऐश्वर्य काशी विच
महान सतगुरु गोसाई रामानंद रेंदे हैं उना पासों गुरमंत्र दी प्राप्ति करो ते अभ्यास करो। कबीर साहब ने इउं ही मनन कीता, नाम दा अभ्यास करते रहे, मन दे विच हरि वस के आराम जी दा नाम वस के है। जिस हिरदे विच हरि दा नाम वस जावे उसकी मृत्यु कदे नहीं हुंदी। राम नाम उर में गयो जान के सामने कोए, जै सिमरत संकट मिटै दस तुहारो होए। संकट जीवन दा है कि जीवन नाम जन्म और मरण दा है, आवागमन दा है। आवागमन दा भय, मृत्यु दा डर कि इस मृत्यु मंडल विच सदीवी रहन दी व्यवस्था इस मन नूं हर वेले विचलित रखदी है। मनुख नूं पहला अपने आप का ज्ञान हुंदा है, अपने शरीर का ज्ञान हुंदा है, समाज का ज्ञान हुंदा है, परिवार का ज्ञान हुंदा है, उपरांत इस तों जब सत प्रभु वल वधदा है तो इस नूं मृत्यु का ज्ञान हुंदा है। मृत्यु का ज्ञान गुरु की कृपा नाल हुंदा है जब मन विच बैराग आवे। शरीर का मोह मन नूं जो होया होया है ये घटदा घटदा घट जावे ते मन शरीर नूं त्याग के जीवदिया ही अपने आप नूं जो आत्म स्वरूप है सत स्वरूप है उस नूं जा लगे। सत स्वरूप का ज्ञान होने पिछे ही इस नूं अपने स्वरूप की सोझी आउंदी है कि जन्म मरण भाव मृत्यु मंडल तो उपर उठ के सत देश का वासी हो जाता है। अपने आप की पहचान हो जाती है, आप परमेश्वर हो जाता है संत सतगुरु की कृपा के नाल। बैराग दर्शन विच कबीर साहिब जी नूं अपने जीवन विच जो सत का ज्ञान होया, अपने जीवन विच जो उन्हां नूं जीवन का ज्ञान होया, जन्म और मृत्यु का ज्ञान होया, उन्होंने अकाल पुरख अंतरयामी वाहिगुरु जी के हुक्म अनुसार इस सतवाणी नूं कहा। उस सतवाणी विचों अज दा इह शब्द विचार दे अधीन है। कबीर साहब जी ने यह वचन अकाल गुरु अंतरयामी वाहिगुरु जी के हुक्म नाल कहा है। अपने जीवन विच जो साक्ष कीता है उसनू जान के कहा है, पछाण के कहा है। और कबीर साहब जी ने यह वचन जो उस वेले पंडतां दा गढ़ काशी सी उस विच कहा है। बहुत सारे विद्वानां नूं पंडतां नूं तां इस शब्द का इस सत का ज्ञान भी नहीं सी। बड़ी बख्शिश होई है कबीर साहब दे राही इस शब्द तो सेध लै के सारा जीवन और जीवन की पद्धति जे सतगुरां दे आग्या अनुसार मन तन नूं सतगुरां दे मनन विच रख के सतगुरां दे हुक्म विच रख के अकाल पुरख अंतरयामी वाहिगुरु जी का जाप मोह तो रहित होया उस मन नाल कीता जावे जिहड़ा मन आत्म और इस शरीर के अंदर खड़ा है। जो मन अज्ञान स्वरूप अंधेरे विच अपने आप विच
ਕਰਮ ਕਰਦਾ ਹੋਇਆ ਆਪਣੀ ਹੀ ਜਾਲ ਵਿੱਚ ਫਸਿਆ ਹੋਇਆ ਆਪਣੇ ਹੀ ਸਰੀਰ ਵਿੱਚ ਕੈਦ ਹੋਇਆ ਹੈ ਗੁਰੂ ਕਿਰਪਾ ਨਾਲ ਛੁੱਟ ਜਾਵੇ ਤੇ ਸੱਚਖੰਡ ਦੀ ਪ੍ਰਾਪਤੀ ਹੋ ਜਾਵੇ। ਕਬੀਰ ਸਾਹਿਬ ਫਰਮਾਉਂਦੇ ਹਨ ਗਗਨ ਨਗਰ ਇੱਕ ਬੂੰਦ ਨਾ ਬਰਖ ਹੈ ਨਾਦ ਕਹਾਂ ਜੋ ਸਮਾਨਾ। ਗਗਨ ਨਗਰੀ ਕਹਿੰਦੇ ਹਨ ਆਕਾਸ਼ ਨੂੰ। ਸਰੀਰ ਪੰਜਾਂ ਤੱਤਾਂ ਦਾ ਬਣਿਆ ਇਹਦੇ ਵਿੱਚ ਸਭ ਤੋਂ ਉੱਤਮ ਤੱਤ ਆਕਾਸ਼ ਦਾ ਹੈ। ਇਸ ਆਕਾਸ਼ ਵਿੱਚ ਪ੍ਰਾਣ ਹੁੰਦੇ ਨੇ। ਪ੍ਰਾਣ ਪ੍ਰਭੂ ਦਾ ਉਹ ਹਿੱਸਾ ਹੈ ਜਿਸ ਨੂੰ ਅਸੀਂ ਹੁਕਮ ਕਹੀਦਾ, ਜਿਸ ਨੂੰ ਪ੍ਰਭੂ ਦੀ ਇੱਛਾ ਵੀ ਕਹਿ ਦੀਦਾ, ਜਿਸ ਤਰ੍ਹਾਂ ਪ੍ਰਭੂ ਯਿਸੂ ਕਿਹਾ ਕਰਦੇ ਸਨ ਹੇ ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਤੇਰੀ ਇੱਛਾ ਪੂਰੀ ਹੋ। ਅਰਥ ਭਾਵ ਇਹ ਸੀ ਕਿ ਪ੍ਰਭੂ ਦੀ ਇੱਛਾ ਨਾਲ ਇਹ ਪ੍ਰਕਿਰਤੀ ਬਣੀ ਹੈ, ਪ੍ਰਭੂ ਦੀ ਇੱਛਾ ਨਾਲ ਇਹ ਪ੍ਰਕਿਰਤੀ ਦਾ ਚੱਲਣ ਹੈ, ਪ੍ਰਭੂ ਦੀ ਇੱਛਾ ਨਾਲ ਇਸ ਪ੍ਰਕਿਰਤੀ ਨੇ ਇੱਕ ਦਿਨ ਉਸ ਸੱਤ ਵਿੱਚ ਸਮਾ ਜਾਣਾ ਹੈ। ਇਸ ਹੁਕਮ ਨੂੰ, ਇਸ ਆਗਿਆ ਨੂੰ ਜੋ ਮੰਨ ਲੈਂਦਾ ਹੈ ਉਸ ਨੂੰ ਸੱਤ ਦਾ ਗਿਆਨ ਹੋ ਜਾਂਦਾ ਹੈ। ਕਬੀਰ ਸਾਹਿਬ ਫਰਮਾਉਂਦੇ ਨੇ ਉਹ ਪਰਮ ਦਾ ਤੱਤ ਜੋ ਆਕਾਸ਼ ਵਿੱਚ ਪ੍ਰਾਣ ਹੋ ਕੇ ਗਗਨ ਨਗਰੀ ਰਾਹੀਂ ਇੱਕ ਬੂੰਦ ਬੂੰਦ ਕਰਕੇ ਦਸਮ ਦੁਆਰ ਤੋਂ ਆਗਿਆ ਚੱਕਰ ਤੇ ਆਗਿਆ ਚੱਕਰ ਵੀ ਦੀ ਲੰਘਦਾ ਹੋਇਆ ਰਸਨਾ ਤੇ ਆ ਕੇ ਰਸੀਲਾ ਹੋਇਆ ਬੈਠਾ ਹੈ, ਜੋ ਨਾਭੀ ਕਮਲ ਵਿੱਚ ਬੈਠ ਕੇ ਸਾਡੇ ਇਸ ਸਰੀਰ ਦੇ 72 ਖੰਡਾਂ ਨੂੰ ਚਲਾ ਰਿਹਾ ਹੈ, ਹਰਕਤ ਦੇ ਰਿਹਾ ਹੈ। ਉਹ ਜਦੋਂ ਅੰਮ੍ਰਿਤਮਈ ਬੂੰਦ, ਉਹ ਜਦੋਂ ਪ੍ਰਾਣ ਦਾ ਹਿੱਸਾ, ਉਹ ਜਦੋਂ ਪ੍ਰਭੂ ਦੀ ਇੱਛਾ ਨਾ ਰਹੀ, ਉਸ ਹਾਲਤ ਵਿੱਚ ਇਸ ਜੀਵ ਦਾ ਬੋਲਣਾ ਬੰਦ ਹੋ ਗਿਆ। ਇਸ ਜੀਵ ਵਿੱਚ ਜਿਹੜੀ ਆਵਾਜ਼ ਆਉਂਦੀ ਸੀ, ਜੋ ਸੁਣਦਾ ਸੀ, ਵੇਖਦਾ ਸੀ, ਬੋਲਦਾ ਸੀ, ਪਰਸਦਾ ਸੀ, ਸੁੰਘਦਾ ਸੀ, ਖਾਂਦਾ ਸੀ, ਪੀਂਦਾ ਸੀ, ਹਰਕਤ ਕਰਦਾ ਸੀ, ਉਹ ਬੋਲਣਾ ਸਭ ਇਸ ਦਾ ਬੰਦ ਹੋ ਗਿਆ। ਗਗਨ ਨਗਰ ਇੱਕ ਬੂੰਦ ਨਾ ਬਰਖ ਹੈ ਨਾਦ ਕਹਾਂ ਜੋ ਸਮਾਨਾ। ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਦੀ ਰਜ਼ਾ ਅਨੁਸਾਰ ਇਹ ਜੀਵ ਹਰਕਤ ਵਿੱਚ ਹੈ, ਬੋਲਦਾ ਹੈ, ਪਰ ਜਦੋਂ ਪ੍ਰਭੂ ਚਾਹੁੰਦੇ ਹਨ ਵੀ ਇਸਦਾ ਬੋਲਣਾ ਬੰਦ ਹੋ ਜਾਵੇ ਤਾਂ ਉਸ ਵਕਤ ਇਸਦੀ ਬੋਲਤੀ ਬੰਦ ਹੋ ਜਾਂਦੀ ਹੈ, ਇਹ ਮ੍ਰਿਤੂ ਨੂੰ ਪ੍ਰਾਪਤ ਹੋ ਜਾਂਦਾ ਹੈ। ਗਗਨ ਨਗਰ ਇੱਕ ਬੂੰਦ ਨਾ ਬਰਖੇ ਨਾਦ ਕਹਾਂ ਜੋ ਸਮਾਨਾ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੇ ਸਿਧਾਨਾ। ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਦਾ ਸਰੂਪ ਪ੍ਰਾਣ ਆਕਾਸ਼ ਨੂੰ ਚਲਾਉਂਦਾ ਹੈ, ਆਕਾਸ਼ ਹਵਾ ਨੂੰ ਚਲਾਉਂਦੀ ਹੈ, ਹਵਾ ਪਵਨ ਗੁਰੂ ਹੋ ਕੇ ਸਾਡੇ ਇਸ ਸਰੀਰ ਨੂੰ ਚਲਾਉਂਦਾ ਹੈ। ਇਸੇ ਨਾਲ ਮਨ ਔਰ ਪ੍ਰਾਣ ਚੱਲਦਾ ਹੈ। ਯੋਗੀ ਲੋਕ ਮਨ ਪ੍ਰਾਣ ਨੂੰ ਜੇ ਰੋਕ ਵੀ ਲੈਣ ਤੇ ਫਿਰ ਵੀ ਅਕਾਲ ਪੁਰਖ ਜੇ ਨਾ ਚਾਹੇ ਤਾਂ ਉਸਦੀ ਮ੍ਰਿਤੂ ਨਹੀਂ ਹੁੰਦੀ। ਯੋਗੀਆਂ ਨੇ ਯੋਗ ਸਾਧਨ ਵਿੱਚ ਇਹ ਕਰਕੇ ਵੇਖਿਆ ਹੈ ਕਿ ਮਨ ਨੂੰ ਰੋਕ ਲਿਆ ਜਾਵੇ, ਆਪਣੇ ਪ੍ਰਾਣਾਂ ਨੂੰ ਰੋਕ ਲਿਆ ਜਾਵੇ, ਉਸ ਨਾਲ ਉਹਨਾਂ ਦੀਆਂ ਉਮਰਾਂ ਤੇ ਵੱਧ ਗਈਆਂ, ਪਰ ਪ੍ਰਭੂ ਨੇ ਨਾ ਚਾਹਿਆ ਕਿ ਇਹ ਜੀ ਮੁੱਕ ਜਾਵੇ, ਇਸ ਵਾਸਤੇ ਉਹਨਾਂ ਦੀ ਮ੍ਰਿਤੂ ਨਾ ਹੋਈ। ਸਵਾਸ ਨੂੰ ਵੀ ਰੋਕ ਲਿਆ, ਮਨ ਨੂੰ ਵੀ ਰੋਕ ਲਿਆ, ਮਨ ਦੀ ਸੋਚ ਨੂੰ ਵੀ ਰੋਕ ਲਿਆ, ਪ੍ਰਾਣ ਨੂੰ ਵੀ ਰੋਕ ਲਿਆ ਪ੍ਰਾਣਾਯਾਮ ਦੇ ਅਨੁਸਾਰ, ਪਰ ਪਰਮੇਸ਼ਰ ਦੇ ਹੁਕਮ ਜੀ ਕੇ ਜੀਵ ਜੀਵਤ ਰਹੇ
ਤਾਂ ਇਹ ਜੀਵ ਜਿਉਂਦਾ ਰਿਹਾ। ਪ੍ਰਭ ਭਾਵੈ ਬਿਨ ਸਾਥ ਤੇ ਰਾਖੇ, ਪਰ ਜਦੋਂ ਪ੍ਰਭੂ ਨੂੰ ਨਾ ਭਾਵੈ ਉਦੋਂ ਹੀ ਇਸਦਾ ਸਵਾਸ ਮੁੱਕਦਾ ਹੈ। ਤਾਂ ਫਿਰ ਕੀ ਹੁੰਦਾ ਹੈ? ਕਬੀਰ ਸਾਹਿਬ ਫਰਮਾਉਂਦੇ ਨੇ, ਪਾਰ ਬ੍ਰਹਮ ਪਰਮੇਸ਼ਰ ਮਾਧੋ ਬੇਅੰਤ ਪ੍ਰਭੂ ਸਰਵ ਸ਼ਕਤੀਮਾਨ ਮਾਧਵ ਮਾਇਆ ਦੇ ਮੱਧ ਦਾ ਪਤੀ, ਇਸ ਮਾਇਆ ਨੂੰ ਚਲਾਉਣ ਵਾਲਾ, ਮਾਇਆ ਦਾਸੀ ਦਾ ਜੋ ਠਾਕਰ ਹੈ, ਉਹ ਮਨ ਰੂਪੀ ਹੰਸ ਨੂੰ ਲੈ ਕੇ ਚਲਿਆ ਗਿਆ। ਪ੍ਰਾਣ ਤੋਂ ਆਕਾਸ਼ ਚੱਲਦਾ, ਆਕਾਸ਼ ਤੋਂ ਹਵਾ ਚੱਲਦੀ ਹੈ, ਹਵਾ ਤੋਂ ਹੀ ਮਨ ਸੋਚਦਾ ਸਮਝਦਾ ਹਰਕਤ ਵਿੱਚ ਆਉਂਦਾ। ਪਰ ਜਦੋਂ ਪ੍ਰਭੂ ਨੇ ਇਹ ਚਾਹਿਆ ਉਦੋਂ ਮਨ ਦੀ ਹਰਕਤ ਬੰਦ ਹੋ ਗਈ, ਪ੍ਰਾਣਾਂ ਦਾ ਰੁਕਣ ਹੋ ਗਿਆ। ਪਰਮ ਤੱਤ ਪਰਮੇਸ਼ਰ ਦਾ ਹੁਕਮ ਸੱਤ ਹੋ ਗਿਆ, ਇਹ ਜੀਵ ਮ੍ਰਿਤੂ ਦੇਸ਼ ਨੂੰ ਪ੍ਰਾਪਤ ਹੋਇਆ। ਗਗਨ ਨਗਰ ਇੱਕ ਬੂੰਦ ਨਾ ਬਰਖੇ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੇ ਸਿਧਾਨਾ। ਹੰਸ ਨਾਮ ਮੰਨਦਾ ਹੈ ਪਰਮ ਹੰਸ ਕਬੀਰ ਸਾਹਿਬ, ਇਸ ਵਾਸਤੇ ਕਹਿੰਦੇ ਨੇ ਜੇ ਇਹ ਮਨ ਪ੍ਰਭੂ ਦੀ ਆਗਿਆ ਵਿੱਚ ਰਹਿ ਕੇ ਪ੍ਰਭੂ ਰੂਪ ਨੂੰ ਧਾਰਨ ਕਰ ਲਵੇ ਤਾਂ ਫਿਰ ਇਹ ਪਰਮ ਹੰਸ ਹੈ। ਇਹੀ ਪਰਮ ਤੱਤ ਹੈ, ਇਹੀ ਸੱਤ ਹੈ। ਸੱਤ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ, ਸੱਤ ਦਾ ਰੂਪ ਹੋਇਆ ਜਾਂਦਾ ਹੈ। ਇਸ ਲਈ ਇਹ ਮਨ ਹੀ ਪਰਮ ਹੰਸ ਹੈ, ਮਨ ਹੀ ਪਰਮ ਤੱਤ ਪਰਮੇਸ਼ਰ ਹੈ, ਮਨ ਹੀ ਸੱਤ ਹੈ, ਮਨ ਹੀ ਸਵਾਮੀ ਹੈ, ਮਨ ਹੀ ਠਾਕੁਰ ਹੈ। ਪਰ ਇਹ ਮਨ ਕਿਉਂਕਿ ਉਸ ਪ੍ਰਭੂ ਦੀ ਮਰਜ਼ੀ ਤੋਂ ਅਲੱਗ ਹੋ ਕੇ ਆਪਣੀ ਮਨ ਦੀ ਮਰਜ਼ੀ ਕਰਦਾ ਰਿਹਾ, ਆਪਣੀ ਮਨ ਜਾਲ ਵਿੱਚ ਰਿਹਾ, ਆਪਣੇ ਕਰਮਾਂ ਵਿੱਚ ਰਿਹਾ, ਇਸ ਕਰਕੇ ਇਹ ਕਰਮ ਜਾਲ ਵਿੱਚ ਪੈ ਕੇ ਸਰੀਰਾਂ ਵਿੱਚ ਕੈਦ ਹੁੰਦਾ ਆਇਆ। ਤੇ ਇਹ ਕੈਦ ਦੀ ਆਵਾਗਮਨ ਬਣ ਕੇ 84 ਲੱਖ ਜੂਨ ਦਾ ਰੂਪ ਧਾਰਨ ਕਰ ਗਏ। ਗਗਨ ਨਗਰ ਇੱਕ ਬੂੰਦ ਨਾ ਬਰਖੇ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੇ ਸਿਧਾਨਾ। ਬਾਬਾ ਬੋਲਤੇ ਤੇ ਕਹਾਂ ਗਏ, ਕਬੀਰ ਸਾਹਿਬ ਕਹਿੰਦੇ ਨੇ ਇਹ ਜੀਵ ਇਹ ਅਜੇ ਬੋਲ ਰਿਹਾ ਸੀ, ਹੁਣੇ ਹੁਣੇ ਮੇਰੇ ਸਾਹਮਣੇ ਬੋਲਦਾ ਸੀ, ਮੈਂ ਸੁਣ ਰਿਹਾ ਸਾਂ ਵੀ ਇਹ ਜੀਵ ਬੋਲ ਰਿਹਾ ਹੈ, ਮੈਂ ਵੀ ਬੋਲਦਾ ਸਾਂ, ਇਹ ਜੀਵ ਵੀ ਬੋਲਦਾ ਸੀ। ਪਰ ਇਹ ਬੋਲਣਾ ਬੰਦ ਕਿਉਂ ਹੋ ਗਿਆ, ਕਿਹੜੀ ਥਾਂ ਚਲਿਆ ਗਿਆ? ਬਾਬਾ ਬੋਲ ਤੇ ਇਹ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਇਸ ਦੇਹੀ ਵਿੱਚ ਰਹਿੰਦਾ ਸੀ ਜੀਵ, ਦੇਹੀ ਵਿੱਚ ਹੀ ਹਰਕਤ ਕਰਦਾ ਸੀ, ਦੇਹੀ ਵਿੱਚ ਇਹ ਹੋ ਕੇ ਬੋਲਦਾ ਸੀ, ਦੇਹੀ ਵਿੱਚ ਹੋ ਕੇ ਇਹ ਵੇਖਦਾ ਸੀ, ਦੇਹੀ ਵਿੱਚ ਹੋ ਕੇ ਇਹ ਸੁਣਦਾ ਸੀ, ਦੇਹੀ ਵਿੱਚ ਹੋ ਕੇ ਕਰਮ ਕਰਦਾ ਸੀ, ਚੱਲਦਾ ਫਿਰਦਾ ਸੀ, ਸਭ ਕੁਝ ਕਰਦਾ ਸੀ, ਮੇਰੇ ਸਾਹਮਣੇ ਹੀ ਕਰਦਾ ਸੀ। ਪਰ ਹੁਣ ਇਹ ਕਿਉਂ ਨਹੀਂ ਕਰ ਰਿਹਾ? ਉਹ ਬੋਲਣ ਹਾਰਾ ਕਿੱਥੇ ਚਲਿਆ? ਬਾਬਾ ਬੋਲਦੇ ਸੀ ਕਹਾਂ ਗਏ, ਦੇਹੀ ਕੇ ਸੰਗ ਰਹਿਤੇ। ਇਹ ਆਤਮ ਤੱਤ, ਇਹ ਸੱਤ ਜੋ ਸਰਵ ਵਿਆਪਕ ਹੈ, ਉਹ ਇਸ ਮਨ ਦੇ ਨਾਲ ਹੀ ਤੋਂ ਰਹਿੰਦਾ ਹੈ, ਜਿਵੇਂ ਮਨ ਤਨ ਦੇ ਨਾਲ ਰਹਿੰਦਾ ਹੈ, ਇਸ ਤਰ੍ਹਾਂ ਮਨ ਦੇ ਨਾਲ ਆਤਮ ਤੱਤ ਰਹਿੰਦਾ ਹੈ। ਪਰ ਮਨ ਨੂੰ ਇਸ ਦਾ ਗਿਆਨ ਨਹੀਂ ਹੈ, ਇਸ ਲਈ ਮਨ ਆਪਣੀ ਮਰਜ਼ੀ ਨਾਲ ਬੋਲਦਾ ਹੈ ਤੇ ਪਿੰਜਰੇ ਵਿੱਚ ਬੰਦ ਹੈ। ਪਰ ਇਹ ਬੋਲਦਾ ਹੁਣ ਕਿੱਥੇ ਚਲਿਆ ਗਿਆ? ਬਾਬਾ ਬੋਲਦੇ ਸੀ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਸੁਰਤ ਮਾਹੇ ਜੋ ਨਿਰਤੇ ਕਰਤੇ। ਜੋ ਆਤਮ ਤੱਤ ਪਰਮੇਸ਼ਰ ਸਾਡੀ ਸੁਰਤ ਵਿੱਚ ਆ ਕੇ ਸੰਭਾਲ ਕਰਦਾ ਸੀ, ਜਿਸ ਦੇ ਰਾਹੀਂ ਸਾਨੂੰ ਇਹ ਗਿਆਨ ਸੀ ਵੀ ਇਹ ਮੇਰਾ ਘਰ ਹੈ, ਇਹ ਮੇਰਾ ਸਰੀਰ ਹੈ, ਇਹ ਮੇਰੀਆਂ ਅੱਖਾਂ ਹਨ, ਇਹ ਮੇਰੇ ਕੰਨ ਹਨ, ਇਹ ਮੇਰੀ ਰਸਨਾ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਸਮਾਜ ਹੈ,
ਇਹ ਮੇਰਾ ਨਾਂ ਹੈ ਜਿਹੜਾ ਸੁਰਤ ਵਿੱਚ ਆ ਕੇ ਇਹ ਚਾਲ ਚੱਲ ਰਿਹਾ ਸੀ। ਨਿਰਤ ਕਰਨ ਦਾ ਅਰਥ ਇਹ ਹੈ ਚੱਲਣਾ, ਸੁਰਤ ਦਾ ਦੇਖਣਾ ਤੇ ਸੁਰਤ ਦਾ ਚੱਲਣਾ। ਸੁਰਤ ਪਹਿਲੇ ਚੱਲਦੀ ਏ, ਨਾਲ ਦੀ ਨਾਲ ਦੇਖਦੀ। ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿ ਕੇ, ਹੁਣੇ ਹੁਣੇ ਤਾਂ ਇਹ ਬੋਲਦੇ ਸਨ, ਕੁਛ ਕਥਾ ਕਰਦੇ ਸਨ, ਕੁਛ ਵਚਨ ਕਰ ਰਹੇ ਸਨ, ਕੁਛ ਕੀਰਤਨ ਕਰ ਰਹੇ ਸਨ, ਕੁਛ ਆਪਣੀ ਬੋਲੀ ਬੋਲਦੇ ਸਨ, ਕੁਛ ਦੁਨਿਆਵੀ ਬੋਲੀ ਬੋਲਦੇ ਸਨ, ਕੋਈ ਵਿਹਾਰਕ ਬੋਲੀ ਬੋਲਦੇ ਸਨ। ਮੈਂ ਹੁਣੇ ਹੁਣੇ ਤਾਂ ਵੇਖੇ ਵੀ ਇਹ ਜਗ ਸਾਰਾ ਬੋਲ ਰਿਹਾ ਸੀ, ਹੁਣ ਬੋਲਣ ਹਾਰਾ ਕਿੱਥੇ ਚੜਿਆ ਗਿਆ। ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ, ਬਾਬਾ ਬੋਲਤੇ ਥੇ ਕਾਂ ਗਏ। ਇਹ ਹੁਣੇ ਹੁਣੇ ਜੋ ਬੋਲ ਰਿਹਾ ਸੀ ਉਹ ਕਿੱਥੇ ਚਲਾ ਗਿਆ। ਸੱਤ ਇਹ ਹੈ ਕਿ ਸਾਨੂੰ ਬੁਲਾਉਣ ਵਾਲਾ ਸੱਤ ਹੈ, ਜੋ ਅਸੀਂ ਬੋਲਦੇ ਹਾਂ ਉਹ ਸੱਤ ਨਹੀਂ ਹੈ, ਜੋ ਬੁਲਾਉਣ ਵਾਲਾ ਹੈ ਉਹ ਸੱਤ ਹੈ, ਜੋ ਸਾਨੂੰ ਜੀਵਨ ਦੇਣ ਵਾਲਾ ਹੈ ਉਹ ਸੱਤ ਹੈ, ਜੋ ਗਿਆਨ ਦੇਣ ਵਾਲਾ ਹੈ ਉਹ ਸੱਤ ਹੈ, ਜੋ ਪਾਲਣ ਹਾਰਾ ਹੈ ਉਹ ਸੱਤ ਹੈ, ਜੋ ਪੋਸ਼ਣ ਹਾਰਾ ਹੈ ਉਹ ਸੱਤ ਹੈ, ਜੋ ਮ੍ਰਿਤੂ ਕਰਦਾ ਹੈ ਉਹ ਸੱਤ ਹੈ। ਮ੍ਰਿਤੂ ਸੱਤ ਨਹੀਂ ਹੈ, ਜੋ ਮਾਰ ਮੁਕਾਉਂਦਾ ਹੈ, ਜੋ ਇਹ ਤਬਦੀਲੀ ਕਰਦਾ ਹੈ ਉਹ ਸੱਤ ਹੈ, ਜੋ ਆਪ ਅਜਨਮਾ ਹੈ, ਉਸਦੇ ਵਰਗਾ ਹੋਰ ਕੋਈ ਨਹੀਂ, ਦੂਸਰ ਹੋਆ ਨਾ ਹੋ, ਉਹ ਸੱਤ ਹੈ, ਜੋ ਸਾਨੂੰ ਜੀਵਨ ਦਿੰਦਾ ਹੈ, ਪਾਲਣ ਪੋਸ਼ਣ ਕਰਦਾ ਹੈ, ਅੰਤ ਸਾਨੂੰ ਖੈ ਕਰ ਦਿੰਦਾ ਹੈ। ਇਹ ਜੋ ਕੁਝ ਕਰਾਉਣ ਵਾਲਾ ਹੈ, ਉਹੀ ਬੁਲਾਉਣ ਵਾਲਾ ਹੈ, ਉਹੀ ਦਿਖਾਉਣ ਵਾਲਾ ਹੈ, ਉਹੀ ਸੁਣਾਉਣ ਵਾਲਾ ਹੈ, ਉਹੀ ਕਰਮ ਕਰਾਉਣ ਵਾਲਾ ਹੈ। ਪਰ ਇਸ ਗੱਲ ਦਾ ਇਸ ਮਨ ਨੂੰ ਗਿਆਨ ਨਾ ਹੋਣ ਕਰਕੇ ਮਨ ਸਮਝਦਾ ਮੈਂ ਬੋਲਦਾ, ਇਹ ਮੇਰਾ ਸਰੀਰ ਹੈ, ਇਹ ਮੇਰਾ ਘਰ ਹੈ, ਇਹ ਕਰਮ ਮੈਂ ਕੀਤਾ ਹੈ, ਇਹ ਕੁਝ ਮੈਂ ਬਣਾਇਆ ਹੈ, ਮੈਂ ਰਾਜਾ ਹਾਂ, ਮੈਂ ਰਾਜ ਕਰਦਾ ਹਾਂ, ਇਹ ਮੇਰਾ ਬੱਚਾ ਹੈ, ਇਹ ਮੇਰੀ ਇਸਤਰੀ ਹੈ, ਇਹ ਮੇਰਾ ਖਾਣਾ ਹੈ, ਇਹ ਮੇਰਾ ਘਰ ਹੈ। ਮਨ ਨੂੰ ਗਿਆਨ ਨਾ ਹੋਣ ਕਰਕੇ ਉਸ ਸੱਤ ਦਾ ਮਨ ਇਸ ਅਗਿਆਨਤਾ ਦੇ ਕਾਰਨ ਇਸ ਦੇਹੀ ਦੇ ਪਿੰਜਰੇ ਵਿੱਚ ਕੈਦ ਹੈ। ਰਹਾਓ ਵਜਾਉਣ ਹਾਰੋ ਕਹਾਂ ਗਇਓ, ਜਿਹੜਾ ਇਹਨੂੰ ਬੁਲਾ ਰਿਹਾ ਸੀ ਉਹ ਕਿੱਥੇ ਚਲਿਆ ਗਿਆ। ਵਜਾਉਣ ਹਾਰੋ ਕਹਾਂ ਗਇਓ, ਜਿਨ ਇਹ ਮੰਦਰ ਕੀਨਾ, ਜਿਸਨੇ ਸਰੀਰ ਬਣਾਇਆ ਸੀ, ਸਰੀਰ ਵਿੱਚ ਬੈਠ ਕੇ ਇਹ ਬੋਲਦਾ ਸੀ, ਤਾੜੀ ਮਾਰਦਾ ਸੀ, ਹੱਥਾਂ ਨਾਲ ਚੱਲਦਾ ਸੀ, ਅੱਖਾਂ ਨਾਲ ਵੇਖਦਾ ਸੀ, ਕੰਨਾਂ ਨਾਲ ਸੁਣਦਾ ਸੀ, ਰਸਨਾਂ ਨਾਲ ਇਹ ਬੋਲਦਾ ਸੀ, ਨੱਕ ਨਾਲ ਇਹ ਸੁੰਘਦਾ ਸੀ, ਤਵਚਾ ਨਾਲ ਇਹ ਸਪਰਸ਼ ਕਰਦਾ ਸੀ। ਇਹ ਜਿਹੜਾ ਇਸ ਸਰੀਰ ਨੂੰ ਵਜਾ ਰਿਹਾ ਸੀ, ਬੁਲਾ ਰਿਹਾ ਸੀ, ਦਿਖਾ ਰਿਹਾ ਸੀ ਤਮਾਸ਼ਾ, ਉਹ ਕਿੱਥੇ ਚਲਿਆ ਗਿਆ। ਉੱਥੇ ਨੇ ਤਾਂ ਇਹ ਮੰਦਰ ਬਣਾਇਆ ਸੀ, ਇਸ ਮੰਦਰ ਨੂੰ ਬਣਾ ਕੇ ਫਿਰ ਉਹ ਆਪ ਇਹਦੇ ਵਿੱਚੋਂ ਨਿਕਲ ਕੌਣ ਗਿਆ। ਉਹ ਪ੍ਰਕਿਰਤੀ ਦਾ ਮਾਲਕ ਹੈ, ਇਹੀ ਤਾਂ ਉਹਦੀ ਨਿਰਲੇਪਤਾਈ ਹੈ ਕਿ ਉਹ ਇਸ ਮਾਇਆ ਦੇ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਖੁਦ ਨਿਰਲੇਪ ਹੈ। ਇਹ ਸਰੀਰ ਬਣਾਉਂਦਾ ਹੋਇਆ ਵੀ, ਇਹ ਭਾਂਡੇ ਬਣਾਉਂਦਾ ਹੋਇਆ ਵੀ, ਭਾਂਡਿਆਂ ਵਿੱਚ ਰਹਿੰਦਾ ਹੋਇਆ ਵੀ, ਉਹ ਆਪ ਅਲੱਗ ਰਹਿੰਦਾ, ਉਸਦੀ ਹਸਤੀ ਇੱਕ ਅਲੱਗ ਹੈ। ਔਰ ਉਸ ਹਸਤੀ ਨੂੰ ਅਸੀਂ ਨਿਰਲੇਪ ਹੋ ਕੇ ਵੇਖ ਸਕਦੇ ਹਾਂ, ਸਰੀਰ ਤੋਂ ਅਲੱਗ ਹੋ ਕੇ ਵੇਖ ਸਕਦੇ ਹਾਂ। ਜੀਵਦਿਆਂ ਸਰੀਰ ਨੂੰ ਤਿਆਗ ਕੇ ਵੇਖ ਸਕਦੇ ਹਾਂ। ਵਜਾਉਣ ਹਾਰੋ ਕਹਾਂ ਗਇਓ, ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੱਚ ਤੇਜ ਸਭ ਲੀਨਾ। ਸਾਖੀ ਸ਼ਬਦ, ਹੁਣ ਤਾਂ ਇਹ ਬੋਲ ਨਹੀਂ ਸਕਦਾ, ਜਦੋਂ ਅਸੀਂ ਬੋਲਦੇ ਹਾਂ ਨਾ
ਤੇ ਦੂਜੇ ਨੂੰ ਗਿਆਨ ਹੁੰਦਾ ਕਿ ਕੋਈ ਬੋਲ ਰਿਹਾ ਇਹਨੂੰ ਸਾਖੀ ਕਹਿੰਦੇ। ਜਦੋਂ ਇਹ ਕੁਛ ਨਾ ਬੋਲੇ ਫਿਰ ਕੋਈ ਸਾਖੀ ਨਹੀਂ ਹੁੰਦਾ। ਜਿਸ ਤਰ੍ਹਾਂ ਦਾਸ ਬੋਲ ਰਿਹਾ ਆਪ ਸੁਣ ਰਹੇ ਹੋ, ਆਪਦੇ ਮਨ ਵਿੱਚ ਇਹ ਗਿਆਨ ਹੋ ਰਿਹਾ ਕਿ ਕੋਈ ਬੋਲ ਰਿਹਾ, ਮੈਨੂੰ ਇਹ ਗਿਆਨ ਹੈ ਕਿ ਮੈਨੂੰ ਕੋਈ ਬੁਲਾ ਰਿਹਾ। ਸੱਤ ਇਹ ਹੈ ਕਿ ਜੋ ਤੁਹਾਨੂੰ ਸੁਣਾ ਰਿਹਾ, ਮੇਰੇ ਕੋਲੋਂ ਬੁਲਾ ਰਿਹਾ, ਉਹ ਸੱਤ ਹੈ, ਉਹ ਨਿਰਲੇਪ ਹੈ। ਬੋਲਣਹਾਰਾ ਤੇ ਸੁਣਹਾਰਾ ਜਿਹੜਾ ਹੈ ਉਹ ਮਾਧਿਅਮ ਹੈ, ਉਹ ਨਿਰਲੇਪ ਨਹੀਂ ਹੈ, ਉਹ ਸੱਤ ਨਹੀਂ ਹੈ। ਇੱਕ ਦਿਨ ਬੋਲਣਾ ਬੰਦ ਹੋ ਜਾਏਗਾ, ਸੁਣਨ ਵਾਲੇ ਦਾ ਸਰੋਤ ਬੰਦ ਹੋ ਜਾਵੇਗਾ, ਪਰ ਸੱਤ ਫਿਰ ਵੀ ਰਹੇਗਾ। ਜਿਹੜਾ ਬੁਲਾਉਣਹਾਰ ਹੈ, ਸੁਣਾਵਣਹਾਰ ਹੈ, ਉਹ ਨਿਰਲੇਪ ਹੈ, ਉਹ ਫਿਰ ਵੀ ਰਹੇਗਾ। ਬਜਾਵਣਹਾਰੋ ਕਹਾਂ ਗਇਓ ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੈ। ਜਦੋਂ ਇਹ ਮਰ ਗਿਆ ਪ੍ਰਾਣੀ, ਉਦੋਂ ਇਹ ਬੋਲ ਨਾ ਸਕਿਆ, ਜਦੋਂ ਇਹ ਬੋਲ ਨਾ ਸਕਿਆ ਤੇ ਦੂਜਾ ਸੁਣ ਵੀ ਨਾ ਸਕਿਆ, ਪਰ ਸਾਖੀ ਨਾ ਹੋਇਆ, ਸਭ ਨੇ ਇਹ ਜਾਣ ਲਿਆ ਕਿ ਕੋਈ ਹੈ ਨਹੀਂ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਉਹਨੇ ਆਪਣੀ ਸੱਤਾ ਜਿਹੜੀ ਦਿੱਤੀ ਹੋਈ ਸੀ ਇਸ ਦੇ ਅੰਦਰ, ਜੋ ਪ੍ਰਾਣ ਪਾਏ ਹੋਏ ਸਨ ਇਸ ਦੇਹੀ ਦੇ ਅੰਦਰ, ਜਿਸ ਕਰਕੇ ਇਸ ਦੇਹੀ ਅੰਦਰ ਹਰਕਤ ਸੀ, ਉਹਨੇ ਪ੍ਰਾਣ ਖਿੱਚ ਲਏ, ਪ੍ਰਾਣ ਕੱਢ ਲਏ, ਆਪਣੀ ਸੱਤਾ ਵਾਪਸ ਲੈ ਲਈ। ਤਾਂ ਇਹ ਮਿੱਟੀ ਤੋਂ ਬਣਿਆ ਸੀ, ਮਿੱਟੀ ਹਰਕਤ ਕਰ ਰਹੀ ਸੀ, ਮਿੱਟੀ ਹੀ ਹੋ ਗਿਆ। ਬਜਾਵਣਹਾਰ ਕਹਾਂ ਗਇਓ ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਜਦੋਂ ਪ੍ਰਾਣ ਨਿਕਲ ਜਾਂਦਾ ਹੈ, ਉਦੋਂ ਅਸੀਂ ਕੁਝ ਵੀ ਸੋਚ ਨਹੀਂ ਸਕਦੇ, ਨਾ ਬੋਲ ਸਕਦੇ, ਨਾ ਵੇਖ ਸਕਦੇ, ਨਾ ਸੁਣ ਸਕਦੇ, ਨਾ ਹੱਥ ਪੈਰ ਕੰਮ ਕਰ ਸਕਦੇ। ਉਂਝ ਸਰੀਰ ਦੇ ਨਾਲ ਸਭ ਕੁਝ ਹੁੰਦਾ, ਅੱਖਾਂ ਵੀ ਨਾਲ ਲੱਗੀਆਂ ਹੁੰਦੀਆਂ, ਕੰਨ ਵੀ ਨਾਲ ਹੁੰਦੇ, ਰਸਨਾ ਵੀ ਨਾਲ ਹੁੰਦੀ, ਦੰਦ ਵੀ ਨਾਲ ਹੁੰਦੇ, ਹੱਥ ਪੈਰ ਵੀ ਮੁਰਦੇ ਦੇ ਨਾਲ ਹੁੰਦੇ, ਪਰ ਉਹ ਮੁਰਦਾ ਬੋਲ ਨਹੀਂ ਸਕਦਾ, ਉਹ ਕੁਛ ਕਰ ਨਹੀਂ ਸਕਦਾ, ਕਿਉਂਕਿ ਉਸਨੇ ਆਪਣਾ ਬਲ ਜੋ ਦਿੱਤਾ ਹੋਇਆ ਉਹ ਖਿੱਚ। ਸ਼ਰਮਣ ਵਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਫਾਕਾ। ਜੋ ਸਰੋਤ ਸੀ ਕੰਨਾਂ ਦਾ ਉਹ ਰੁਕ ਗਿਆ, ਹੁਣ ਇਹ ਕੁਛ ਸੁਣ ਨਹੀਂ ਸਕਦਾ। ਕਿਸੇ ਵੇਲੇ ਇਹਦਾ ਸੰਗੀ ਸੀ, ਇਹ ਕੰਨ ਸੁਣ ਦਾ ਸਰੋਤ ਸਨ, ਕਿਉਂਕਿ ਇਨਸਾਨ ਨੂੰ ਸੁਣ ਕੇ ਗਿਆਨ ਹੁੰਦਾ, ਵੇਖ ਕੇ ਗਿਆਨ ਹੁੰਦਾ। ਸ਼ਰਮਣ ਵਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਫਾਕਾ। ਜਿਹੜੀਆਂ ਹੋਰ ਵੀ ਨਾਲ ਇੰਦਰੀਆਂ ਲੱਗੀਆਂ ਸਨ, 10 ਇੰਦਰੀਆਂ ਸਾਰੀਆਂ ਇਸ ਨੂੰ ਲੱਗੀਆਂ ਨੇ, ਸਾਰੀਆਂ ਇੰਦਰੀਆਂ ਦਾ ਬਲ ਜਿਹੜਾ ਸੀ ਉਹ ਥੱਕ ਗਿਆ, ਟੁੱਟ ਗਿਆ। ਮੁੱਖੋ ਨਵੇਂ ਨਿਕਲੇ ਬਾਤਾ, ਚਰਨ ਰਹੇ, ਪੈਰ ਜਿਹੜੇ ਸਨ ਉਹ ਚੱਲਣੋਂ ਰਹਿ ਗਏ, ਚੱਲ ਨਾ ਸਕੇ। ਕਰ ਝਰਗ ਭਰੇ ਹੈ, ਕਰ ਨਾਮ ਹੱਥਾਂ ਦਾ, ਹੱਥ ਜਿਹੜੇ ਨੇ ਉਹ ਢਿੱਲੇ ਹੋ ਗਏ, ਡਿੱਗ ਪਏ, ਜਿੱਥੇ ਡਿੱਗ ਪਏ ਉੱਥੇ ਡਿੱਗੇ ਹੀ ਰਹਿ ਗਏ, ਮੁੜ ਕੇ ਉੱਠ ਨਾ ਸਕੇ। ਚਰਨ ਰਹੇ, ਕਰ ਝਰਗ ਭਰੇ ਹੈ, ਮੁੱਖੋਂ ਨਾ ਨਿਕਲੇ ਬਾਤਾਂ, ਮੂੰਹ ਚੋਂ ਕੋਈ ਬਾਤ ਨਹੀਂ ਨਿਕਲ ਸਕਦੀ, ਹੁਣ ਇਹ ਬੋਲ ਨਹੀਂ ਸਕਦਾ, ਨਾ ਹੱਥਾਂ ਨਾਲ ਕੁਛ ਕਰ ਸਕਦਾ, ਨਾ ਇਹ ਪੈਰਾਂ ਨਾਲ ਚੱਲ ਸਕਦਾ। ਐਸੀ ਹਾਲਤ ਇਸਦੀ ਹੋ ਗਈ। ਚਰਨ ਰਹੇ, ਕਰ ਠਰਕ ਪਰੇ ਹੈ, ਮੁੱਖੋਂ ਨਾ ਨਿਕਲੇ ਬਾਤਾਂ, ਠਾਕੇ ਪੰਚ ਦੂਤ ਸਭ ਤਸਕਰ। ਠਾਕੇ ਪੰਚ ਦੂਤ ਸਭ ਤਸਕਰ, ਇਸ ਮਨ ਦੇ ਵਿੱਚ ਪੰਜ ਦੂਤ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵੀ ਥੱਕ ਗਏ। ਜਦੋਂ ਮਨ ਥੱਕ ਗਿਆ, ਮਨ ਵਿੱਚ ਪਾਵਰ ਨਾ ਰਹਿ ਗਈ, ਮਨ ਵਿੱਚ ਪ੍ਰਾਣ ਨਾ ਰਹਿ ਗਿਆ, ਤੇ ਜਿਹੜੇ ਪੰਜ ਦੂਤ ਇਹਨੂੰ ਦੁੱਖ ਦਿੰਦੇ ਸਨ ਉਹ ਵੀ ਥੱਕ ਗਏ, ਉਹ ਵੀ ਪਰਾਂ ਹੋ ਗਏ। ਥਾਕੇ ਪੰਜ ਦੂਤ ਸਭ ਤਸਕਰ, 25 ਪ੍ਰਕਿਰਤੀਆਂ ਇਸ ਨਾਲ ਹੁੰਦੀਆਂ ਜਿਹੜੀਆਂ ਨੂੰ ਖਰਾਬ ਕਰਦੀਆਂ, ਬੈਠਣ ਨਹੀਂ ਦਿੰਦੀਆਂ, ਖਾਰਸ ਕਰਦੀਆਂ ਨੇ, ਸਿਰ ਦਰਦ ਕਰਦੀਆਂ ਨੇ, ਅੱਖਾਂ ਚੋਂ ਪਾਣੀ ਵਗਾਉਂਦੀਆਂ ਨੇ,
ਕੰਨਾਂ 'ਚ ਇਰੀਟੇਸ਼ਨ ਕਰਦੀਆਂ ਨੇ, ਚੌਂਕੜਾਂ ਮਾਰ ਕੇ ਬੈਠਣ ਨਹੀਂ ਦਿੰਦੀਆਂ, ਹਿਲਦਾ ਜੁਲਦਾ ਰਹਿੰਦਾ, ਸਮਾਧੀ ਨਹੀਂ ਲੱਗਦੀ। ਇਹ ਜੋ ਕੁਛ ਵੀ ਹੁੰਦਾ ਇਹ ਪੱਕੀ ਤਰ੍ਹਾਂ ਦਾ ਹੁੰਦਾ, ਜਿਸ ਕਾਰਨ ਮਨ ਇਕਾਗਰ ਨਹੀਂ ਹੁੰਦਾ। ਇਸ ਲਈ ਸਰੀਰ ਦੀ ਸਾਧਨਾ ਕਰਨੀ ਪੈਂਦੀ ਹੈ, ਸਰੀਰ ਨੂੰ ਪਵਿੱਤਰ ਰੱਖਣਾ ਪੈਂਦਾ ਹੈ। ਸਰੀਰ ਦੀ ਪਵਿੱਤਰਤਾ ਤੋਂ ਬਾਅਦ ਹੀ ਮਨ ਦੀ ਸਾਧਨਾ ਪਰਿਪੱਕ ਹੁੰਦੀ ਹੈ, ਮਨ ਇਕਾਗਰ ਹੁੰਦਾ। ਜਿਸ ਦਾ ਸਰੀਰ ਸਵਸਥ ਨਾ ਹੋਵੇ, ਉਸਦਾ ਮਨ ਬਿਮਾਰ ਹੁੰਦਾ, ਉਸਦਾ ਮਨ ਕਦੇ ਇਕਾਗਰ ਨਹੀਂ ਹੋ ਸਕਦਾ। ਆਖੀ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮ ਤੇ, ਇਹ ਜਿਹੜੇ ਦੂਤ ਸਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਆਪਣੇ ਆਪ ਵਿੱਚ ਇਹ ਬੜੇ ਬਲੀ ਸਨ, ਆਪਣੀ ਮਨ ਦੀ ਮਰਜ਼ੀ ਕਰਦੇ ਸਨ। ਇਸ ਮਨ ਦੀ ਮਰਜ਼ੀ ਨਹੀਂ ਸੀ ਚੱਲਦੀ, ਮਨ ਦੇ ਵਿੱਚ ਕਾਮ ਦੀ ਮਰਜ਼ੀ ਚੱਲਦੀ ਸੀ। ਇਸ ਮਨ ਦੀ ਮਰਜ਼ੀ ਨਹੀਂ ਸੀ ਹੁੰਦੀ, ਮਨ ਵਿੱਚ ਕ੍ਰੋਧ ਦੀ ਮਰਜ਼ੀ ਚੱਲਦੀ ਸੀ, ਮਨ ਵਿੱਚ ਲੋਭ ਦੀ ਮਰਜ਼ੀ ਚੱਲਦੀ ਸੀ, ਮਨ ਵਿੱਚ ਮੋਹ ਦੀ ਮਰਜ਼ੀ ਚੱਲਦੀ ਸੀ, ਮਨ ਵਿੱਚ ਹੰਕਾਰ ਦੀ ਮਰਜ਼ੀ ਚੱਲਦੀ ਸੀ। ਮਨ ਕਹਿੰਦਾ ਸੀ ਮੈਂ ਕੀ ਕਰਾਂ, ਮੈਨੂੰ ਤੇ ਬੁਖਾਰ ਚੜਿਆ, ਮੈਂ ਕੀ ਕਰਾਂ, ਮੈਨੂੰ ਤੇ ਖਾਰਿਸ਼ ਹੁੰਦੀ ਹੈ, ਮੈਂ ਕੀ ਕਰਾਂ, ਮੇਰੇ ਤਾਂ ਗੋਡੇ ਦੁਖਦੇ ਨੇ, ਮੈਂ ਕੀ ਕਰਾਂ, ਮੇਰੇ ਕੋਲ ਤਾਂ ਸਨਾਨ ਨਹੀਂ ਹੁੰਦਾ, ਮੈਂ ਕੀ ਕਰਾਂ, ਮੈਥੋਂ ਤਾਂ ਬੈਠਾ ਨਹੀਂ ਜਾਂਦਾ, ਮੈਂ ਕੀ ਕਰਾਂ, ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਮੈਂ ਗੁਰਦੁਆਰੇ ਕਿੱਦਾਂ ਜਾਵਾਂ, ਮੈਂ ਕੀ ਕਰਾਂ, ਮੇਰੇ ਤਾਂ ਦੰਦ ਦੁਖਦੇ ਨੇ, ਬਾਣੀ ਕਿੱਦਾਂ ਪੜਾਂ, ਮੈਂ ਕੀ ਕਰਾਂ, ਮੇਰੀ ਤਾਂ ਜ਼ਬਾਨ ਠੀਕ ਕੰਮ ਨਹੀਂ ਕਰਦੀ, ਪਾਠ ਕਿੱਦਾਂ ਕਰਾਂ, ਗੁਰਬਾਣੀ ਕਿੱਦਾਂ ਪੜਾਂ, ਨਾਮ ਕਿੱਦਾਂ ਜਪਾਂ, ਮੈਂ ਕੀ ਕਰਾਂ, ਮੇਰੀਆਂ ਤੇ ਅੱਖਾਂ ਤੋਂ ਠੀਕ ਨਹੀਂ ਦਿਸਦਾ, ਮੈਂ ਗੁਰੂ ਦਰਸ਼ਨ ਕਿੱਦਾਂ ਕਰਾਂ, ਮੇਰੇ ਤੇ ਕੰਨਾਂ ਤੋਂ ਸੁਣਿਆ ਨਹੀਂ ਜਾਂਦਾ, ਮੈਂ ਗੁਰੂ ਬਚਨ ਕਿੱਦਾਂ ਕਰਾਂ, ਕਿੱਦਾਂ ਸੁਣਾ, ਮੈਂ ਸੇਵਾ ਕਿੱਦਾਂ ਕਰਾਂ, ਮੇਰੇ ਹੱਥਾਂ ਵਿੱਚ ਬਲ ਨਹੀਂ ਹੈ, ਹੱਥ ਮੁੜਦੇ ਨਹੀਂ ਹਨ, ਹੱਥ ਮੁੜਦੇ ਨਹੀਂ ਹਨ, ਸੇਵਾ ਕਰ ਨਹੀਂ ਸਕਦੇ, ਮੈਂ ਹੁਣ ਕੀ ਕਰਾਂ। ਇਸ ਤਰ੍ਹਾਂ ਆਪਣੇ ਮਨ ਦੀ ਮਰਜ਼ੀ ਇਹ ਕਰਦੇ ਸਨ। ਹਜ਼ੂਰ ਕਹਿੰਦੇ ਨੇ ਜਦੋਂ ਪ੍ਰਾਣ ਖਿੱਚ ਲਏ, ਉਸਨੇ ਆਪਣੀ ਸੱਤਾ ਖਿੱਚ ਲਈ, ਮਨ ਦੇ ਵਿੱਚੋਂ ਇਹ ਪੰਜੇ ਦੂਤ 25 ਪ੍ਰਕਾਰ ਦੇ ਤਸਕਰ ਜਿਹੜੇ ਇਹਨੂੰ ਆਪਣੀ ਮਰਜ਼ੀ ਨਾਲ ਚਲਾਉਂਦੇ ਸਨ, ਆਪਣੀ ਮਰਜ਼ੀ ਨਾਲ ਇਸ ਸਰੀਰ ਦੇ ਅੰਦਰ ਘੁੰਮਦੇ ਸਨ, ਆਪਣੀ ਮਰਜ਼ੀ ਨਾਲ ਸਰੀਰੋਂ ਬਾਹਰ ਵੀ ਚਲੇ ਜਾਂਦੇ ਸਨ, ਆਪਣੀ ਮਰਜ਼ੀ ਨਾਲ ਇਹ ਸੁਪਨਾ ਵੀ ਵੇਖਦੇ ਸਨ, ਆਪਣੀ ਮਰਜ਼ੀ ਨਾਲ ਸੌਂਦੇ ਸਨ, ਬਹਿੰਦੇ ਸਨ, ਖਾਂਦੇ ਸਨ, ਪੀਂਦੇ ਸਨ, ਰੋਂਦੇ ਸਨ, ਹੱਸਦੇ ਸਨ, ਇੱਧਰ ਉੱਧਰ ਜਾਂਦੇ ਸਨ, ਭਟਕਦੇ ਸਨ। ਉਹ ਸਭ ਭੱਜ ਗਏ, ਉਹਨਾਂ ਦਾ ਬਲ ਖਤਮ ਹੋ ਗਿਆ। ਹਾਕਾ ਮਨ, ਮਨ ਥੱਕ ਗਿਆ, ਮਨ ਵਿੱਚ ਬੜੀ ਫੋਰਸ ਹੁੰਦੀ ਹੈ, ਮਨ ਥੱਕਦਾ ਨਹੀਂ, ਪਰ ਮਨ ਵਿੱਚ ਪ੍ਰਾਣ ਦੀ ਫੋਰਸ ਹੁੰਦੀ ਹੈ, ਅਤੇ ਪ੍ਰਾਣ ਉਹ ਪ੍ਰਭੂ ਦੀ ਸੱਤਾ ਹੈ। ਜਦੋਂ ਪਰਮੇਸ਼ਰ ਪ੍ਰਾਣਾਂ ਨੂੰ ਖਿੱਚ ਲੈਂਦਾ ਤਾਂ ਮਨ ਵਿੱਚ ਕੋਈ ਤਾਕਤ ਨਹੀਂ ਰਹਿ ਜਾਂਦੀ। ਵੈਸੇ ਮਨ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ, ਇਹ ਮਨ ਸ਼ਕਤੀ, ਇਹ ਮਨ ਸੀਲ, ਇਹ ਮਨ ਪੰਚ ਤੱਤ ਕਾ ਜੀਵ, ਇਹ ਮਨ ਲੈ ਜੋ ਉਹਨੂੰ ਮਨ ਸਰੇ, ਤੀਨ ਪਵਨ ਕੀਸ਼ੋ ਜੀ ਪਰੇ। ਇਸ ਮਨ ਵਿੱਚ ਸ਼ਕਤੀ ਬੜੀ ਹੈ, ਬੜੀ ਪਾਵਰ ਹੈ, ਪਰ ਪਾਵਰ ਤੇ ਤਦੇ ਹੀ ਹੈ ਜੇ ਇਸ ਮਨ ਵਿੱਚ ਪ੍ਰਭੂ ਹੈ, ਜੇ ਇਸ ਮਨ ਵਿੱਚ ਸੱਤਾ ਹੈ, ਜੇ ਇਸ ਮਨ ਵਿੱਚ ਸੱਤ ਹੈ। ਜਿਨ੍ਹਾਂ ਵਿੱਚ ਰਾਮ ਵਸਿਆ ਹੈ ਉਹਨਾਂ ਦੀ ਰਸਨਾ ਵਿੱਚ ਬਲ ਹੈ, ਉਹਨਾਂ ਦੇ ਮਨ ਵਿੱਚ ਤਾਕਤ ਹੈ, ਉਹਨਾਂ ਦੇ ਮਨ ਵਿੱਚ ਬਲ ਹੈ। ਇਹ ਬਲ ਮਨ ਦਾ ਨਹੀਂ, ਬੁੱਧੀ ਦਾ ਨਹੀਂ, ਸਰੀਰ ਦਾ ਨਹੀਂ, ਬਲਕਿ ਆਤਮਾ ਦਾ ਹੈ, ਪਰਮ ਤੱਤ ਪਰਮੇਸ਼ਰ ਦਾ ਬਲ ਹੈ। ਹਜ਼ੂਰ ਫਰਮਾਉਂਦੇ ਨੇ ਕਬੀਰ ਸਾਹਿਬ ਦੀ ਪਾਵਨ ਰਸਨਾ ਤੋਂ, ਹਾਕਾ ਮਨ, ਮਨ ਵੀ ਥੱਕ ਗਿਆ, ਬੁਢਾਪੇ 'ਚ ਵੀ ਮਨ ਥੱਕ ਜਾਂਦਾ ਹੈ, ਪਰ ਥੱਕਿਆ ਹੋਇਆ ਮਨ ਵੀ ਸ਼ੈਤਾਨ ਹੁੰਦਾ। ਆਪ ਵੇਖਦੇ ਹੋਵੋਗੇ ਬੁੱਢੇ ਬਾਰੇ ਵੀ ਮਨ ਸ਼ੈਤਾਨੀ ਕਰਦਾ, ਸਰੀਰ ਸ਼ੈਤਾਨੀ ਨਹੀਂ ਕਰ ਸਕਦਾ, ਪਰ ਮਨ ਸ਼ੈਤਾਨ ਹੁੰਦਾ। ਇਸ ਲਈ ਮਨ ਬੁੱਢਾ ਨਹੀਂ ਹੁੰਦਾ, ਤਨ ਬੁੱਢਾ ਹੋ ਜਾਂਦਾ, ਮਨ ਜਵਾਨ ਰਹਿੰਦਾ, ਮਨ ਦੀਆਂ ਖਾਹਿਸ਼ਾਂ ਜਵਾਨ ਰਹਿੰਦੀਆਂ। ਇਸ ਵਾਸਤੇ ਮਨ ਸ਼ੈਤਾਨ ਰਹਿੰਦਾ, ਮਨ ਹੁਸ਼ਿਆਰ ਰਹਿੰਦਾ, ਮਨ ਚਲਾਕ ਰਹਿੰਦਾ, ਮਨ ਹੀ ਕ੍ਰੋਧੀ ਰਹਿੰਦਾ, ਮਨ ਹੀ ਅਗਿਆਨੀ ਰਹਿੰਦਾ, ਮਨ ਹੀ ਅਭਿਮਾਨੀ ਰਹਿੰਦਾ, ਤੇ ਮਨ ਹੀ ਧਰਮੀ ਹੁੰਦਾ, ਮਨ ਹੀ ਸੰਤੋਖੀ ਹੁੰਦਾ, ਮਨ ਹੀ ਈਸ਼ਵਰ ਰੂਪ ਹੋ ਜਾਂਦਾ,
ਮਨ ਨੂੰ ਹੀ ਗਿਆਨ ਹੁੰਦਾ। ਸੋ ਇਹ ਗਿਆਨ, ਇਹ ਧਿਆਨ, ਇਹ ਧਰਮ, ਇਹ ਸੰਤੋਖ, ਇਹ ਮਨ ਦਾ ਹੀ ਸ਼ਿੰਗਾਰ ਹੈ ਜਦੋਂ ਗੁਰੂ ਬਾਬਾ ਜੀ ਦੇਣਗੇ ਗੁਰਾਂ ਦਾ ਪ੍ਰਸਾਦ। ਪਰ ਜਿਨ੍ਹਾਂ ਨੂੰ ਇਹ ਪ੍ਰਸਾਦ ਨਹੀਂ ਮਿਲਿਆ ਉਹਨਾਂ ਦਾ ਮਨ ਸ਼ੈਤਾਨ ਹੈ। ਔਰ ਇਹ ਯਾਦ ਰੱਖੋ ਕਿ ਇਹ ਮਨ ਸ਼ੈਤਾਨ ਸਿੱਖ ਪੁਰਾਣ ਚ ਲਿਖਿਆ ਹੈ, ਇਹ ਐਸਾ ਘੋੜਾ ਹੈ ਜੋ ਬਿਨਾਂ ਲਗਾਮ ਤੋਂ ਹੈ, ਜਿਸ ਦੀ ਲਗਾਮ ਤੁਹਾਡੇ ਹੱਥ ਵਿੱਚ ਨਹੀਂ। ਔਰ ਐਸੇ ਘੋੜੇ ਤੇ ਜੋ ਪਵਨ ਵੇਗ ਨਾਲ ਚੱਲ ਰਿਹਾ ਹੈ ਉਸ ਤੇ ਤੁਸੀਂ ਸਵਾਰ ਹੋ, ਔਰ ਪਤਾ ਨਹੀਂ ਇਹ ਮਨ ਰੂਪੀ ਸ਼ੈਤਾਨ ਘੋੜਾ ਤੁਹਾਨੂੰ ਕਿੱਥੇ ਸੁੱਟ ਜਾਵੇਗਾ, ਕਿਉਂਕਿ ਇਸ ਦੀ ਲਗਾਮ ਤੁਹਾਡੇ ਹੱਥ ਵਿੱਚ ਨਹੀਂ। ਇਸ ਲਈ ਮਨ ਦੀ ਲਗਾਮ ਆਪਣੇ ਹੱਥ ਵਿੱਚ ਚਾਹੀਦੀ ਹੈ। ਤਦੇ ਸ਼ੈਤਾਨੀ ਹਟ ਸਕਦੀ ਹੈ, ਤਦੇ ਸੰਤੋਖ ਆ ਸਕਦਾ, ਤਦੇ ਗਿਆਨ ਆ ਸਕਦਾ। ਇਸ ਲਈ ਇਸ ਮਨ ਨੂੰ ਸ਼ੈਤਾਨੀ ਨਾ ਕਰਨ ਦਿਓ। ਇਹ ਵਾਸਨਾ ਵਿੱਚ ਸ਼ੈਤਾਨੀ ਕਰਦਾ, ਕ੍ਰੋਧ ਵਿੱਚ ਸ਼ੈਤਾਨੀ ਕਰਦਾ, ਸਾਡੇ ਮਨ ਦੇ ਵਿੱਚੋਂ ਹੀ ਸਾਡਾ ਮਾਲ ਅਸਬਾਬ ਚੁਰਾ ਲੈਂਦਾ ਔਰ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਖੁਸ਼ ਹੋ ਜਾਂਦੇ। ਨਾਲ ਚੋਰੀ ਹੁੰਦਾ ਤੇ ਮਨ ਹੀ ਚੋਰੀ ਕਰਦਾ ਔਰ ਕਰਾਉਂਦਾ ਹੈ, ਪਰ ਅਸੀਂ ਬੜੇ ਪ੍ਰਸੰਨ ਹੁੰਦੇ ਹਾਂ ਕਿ ਸਾਨੂੰ ਬੜਾ ਆਨੰਦ ਆਇਆ। ਜਿਵੇਂ ਬੰਦਾ ਰੋਟੀ ਖਾ ਕੇ ਕਹਿੰਦਾ ਮੈਨੂੰ ਬੜਾ ਆਨੰਦ ਆਇਆ, ਪਰ ਇਹਨੂੰ ਇਹ ਨਹੀਂ ਪਤਾ ਰੋਟੀ ਨੇ ਇਸ ਨੂੰ ਖਾ ਲਿਆ। ਮਨ ਕਹਿੰਦਾ ਮੈਂ ਕ੍ਰੋਧ ਕਰਕੇ ਮੈਨੂੰ ਬੜੀ ਸ਼ਾਂਤੀ ਆਈ ਏ, ਪਰ ਕਿਸ ਨੂੰ ਇਹ ਨਹੀਂ ਪਤਾ ਕਿ ਕ੍ਰੋਧ ਨੇ ਇਹਦਾ ਬ੍ਰੈਡ ਪੀ ਲਿਆ, ਬੁੱਧੀ ਖਾ ਲਈ। ਵਾਸਨਾ ਕਰਕੇ ਇਹਨੂੰ ਬੜੀ ਤ੍ਰਿਪਤੀ ਹੁੰਦੀ ਏ, ਬੜਾ ਸੈਟਿਸਫਾਈਡ ਹੁੰਦਾ, ਬੜੀ ਚੰਗੀ ਨੀਂਦ ਆਉਂਦੀ ਏ, ਪਰ ਇਹਨੂੰ ਇਹ ਨਹੀਂ ਪਤਾ ਕਿ ਅੱਗੇ ਵੀ ਸੁੱਤਾ ਹੋਇਆ ਸੀ, ਇਹ ਹੋਰ ਸੌਂ ਗਿਆ, ਇਹ ਬੇਹੋਸ਼ ਹੋ ਗਿਆ। ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਗੁਰੂ ਜੀ ਜਗਾ ਦਿੰਦਾ, ਜਿਹੜੇ ਬੇਹੋਸ਼ ਹੋਏ ਹੋਣ, ਅਨਕਾਨਸ਼ੀਅਸ ਹੋਏ ਹੋਣ, ਉਹਨਾਂ ਨੂੰ ਕੌਣ ਜਗਾਵੇ? ਉਹਨਾਂ ਤਾਂ ਡਾਕਟਰ ਵੀ ਨਹੀਂ ਜਗਾ ਸਕਦਾ, ਵੈਦ ਵੀ ਨਹੀਂ ਜਗਾ ਸਕਦਾ, ਉਹਨਾਂ ਨੂੰ ਕੌਣ ਜਗਾਵੇ? ਇਸ ਲਈ ਇਸ ਮਨ ਨੂੰ ਸ਼ੈਤਾਨੀ ਨਾ ਕਰਨ ਦੇਵੋ। ਪਰ ਜਦੋਂ ਪ੍ਰਾਣ ਖਿੱਚੇ ਗਏ ਤੇ ਮਨ ਥੱਕ ਗਿਆ। ਹਜ਼ੂਰ ਕਹਿੰਦੇ ਨੇ ਥਾਕਾ ਮਨ ਕੁੰਚਰ, ਕੁੰਚਰ ਹਾਥੀ ਨੂੰ ਕਹਿੰਦੇ। ਹਾਥੀ ਵਰਗਾ ਬਲ ਰੱਖਣ ਵਾਲਾ ਜਿਹੜਾ ਮਨ ਸੀ ਉਹ ਥੱਕ ਗਿਆ। ਉਰ ਥਾਕਾ ਮਨ ਤੋਂ ਪਰੇ ਉਰ ਹੁੰਦਾ, ਉਰ ਨਾਮ ਹਿਰਦੇ ਦਾ, ਹਿਰਦੇ ਦੇ ਵਿੱਚ ਬੁੱਧੀ ਹੁੰਦੀ ਹੈ, ਚਿੱਤ ਹੁੰਦਾ, ਅੰਤਸਕਰਨ ਹੁੰਦਾ। ਹਿਰਦੇ ਦੇ ਵਿੱਚ ਬੁੱਧੀ ਹੁੰਦੀ ਹੈ, ਵਿਵੇਕ ਵਾਲੀ ਬੁੱਧੀ, ਸਿਆਣੀ ਬੁੱਧੀ, ਜਾਣ ਬੁੱਧ ਕੇ ਬਾਵਰੇ ਤੈਂ ਕਾਜ ਵਿਗਾਰੇ ਹੋ। ਜਾਣ ਬੁੱਧ ਕੇ ਸ਼ੈਤਾਨੀ ਕਰਦਾ, ਜਾਣ ਬੁੱਧ ਕੇ ਚੋਰੀ ਕਰਦਾ, ਜਾਣ ਬੁੱਧ ਕੇ ਇਹ ਮਾਇਆ ਦਾ ਵਣਜ ਕਰਦਾ, ਜਾਣਦਾ ਹੋਇਆ ਵੀ ਇਸ ਮਾਇਆ ਨੇ ਨਾਲ ਨਹੀਂ ਜਾਣਾ ਫਿਰ ਵੀ ਇਹਦਾ ਲੋਭ ਕਰਦਾ, ਜਾਣਦਾ ਹੋਇਆ ਵੀ ਸਰੀਰ ਨੇ ਸਾਥ ਨਹੀਂ ਦੇਣਾ ਫਿਰ ਵੀ ਇਹ ਸਰੀਰ ਨੂੰ ਪਾਲਦਾ ਪੋਸਦਾ, ਇਸ ਪਰ ਸ਼ੈਤਾਨੀਆਂ ਕਰਦਾ ਔਰ ਕਰਾਉਂਦਾ, ਹਟਦਾ ਨਹੀਂ, ਹੱਥ ਜੋੜੀ ਜਾਂਦਾ ਹਟਦਾ ਨਹੀਂ, ਮਿੰਨਤਾਂ ਕਰੀ ਜਾਂਦਾ, ਮੱਥੇ ਟੇਕੀ ਜਾਂਦਾ ਪਰ ਹਟਦਾ ਨਹੀਂ, ਮਾਫੀਆਂ ਮੰਗੀ ਜਾਂਦਾ ਪਰ ਹਟਦਾ ਨਹੀਂ, ਇਹ ਮਨ ਦੀ ਹਾਲਤ ਹੈ। ਤੋ ਹਜ਼ੂਰ ਇਹ ਫਰਮਾਉਂਦੇ ਨੇ ਵੀ ਇਹ ਹੁਣ ਬੁੱਧੀ ਵੀ ਥੱਕ ਗਈ, ਖਾਂਦਿਆਂ ਖਾਂਦਿਆਂ, ਕੱਪੜੇ ਪਹਿਣਦਿਆਂ ਪਹਿਣਦਿਆਂ, ਮਾਇਆ ਵਰਤਦਿਆਂ ਵਰਤਦਿਆਂ, ਬੱਚਿਆਂ ਕੋਲੋਂ ਵੀ ਥੱਕ ਗਈ, ਘਰ ਕੋਲੋਂ ਵੀ ਥੱਕ ਗਈ, ਅੰਤਿਤ ਵੀ ਥੱਕ ਗਿਆ, ਕਿਉਂਕਿ ਚਿੱਤ ਵਿੱਚ ਹੁਣ ਬੇਚੈਨੀ ਹੈ, ਨੀਂਦ ਨਹੀਂ ਆਉਂਦੀ, ਉਦਾਸੀ, ਮਰਨਾ ਸਾਹਮਣੇ ਖੜਾ, ਜਾਣ ਨੂੰ ਜੀ ਕਰਦਾ, ਜਾਣਾ ਚਾਹੁੰਦਾ ਨਹੀਂ, ਕੁਝ ਚਾਹੁੰਦਾ, ਆਪਣੇ ਬੱਚਿਆਂ ਕੋਲੋਂ ਤਵੱਕੋ ਕਰਦਾ ਪਰ ਪੂਰੀ ਆਸ ਨਹੀਂ ਹੁੰਦੀ। ਨਾਲ ਹੀ ਮਨ ਕਹਿ ਦਿੰਦਾ ਵੀ ਨਹੀਂ, ਤੇਰੀ ਕਿਸੇ ਨੇ ਨਹੀਂ ਸੁਣੀ, ਹੁਣ ਤੇਰਾ ਵੇੜਾ ਲੰਘ ਗਿਆ, ਹੁਣ ਸੁਣਨੀ ਕਿਸੇ ਨੇ। ਇਸ ਤਰ੍ਹਾਂ ਉਰ ਨਾਮ ਬੁੱਧ ਚਿੱਤ ਔਰ ਅੰਤਸ਼ ਕਰਨ ਦਾ ਹੈ, ਇਹ ਵੀ ਥੱਕ ਗਿਆ। ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਤਰ ਰਮਤੇ, ਉਹ ਜਿਹੜੀ ਬੁੱਧੀ ਬੜਾ ਬੜਾ ਗਿਆਨ ਰੱਖਦੀ ਸੀ, ਮੈਨੂੰ ਸ਼ਾਸਤਰ ਗਿਆਨ ਹੈ, ਮੈਂ ਵੇਦਾਂਤੀ ਹਾਂ, ਮੈਂ ਸਤਵਾਦੀ ਹਾਂ, ਮੈਂ ਭਗਵਾਨ ਹਾਂ, ਮੈਂ ਉਸਤੋਂ ਹਾਂ, ਮੈਂ ਰਾਜਾ ਹਾਂ, ਮੈਂ ਸੰਤ ਹਾਂ, ਮੈਂ ਗੁਰੂ ਹਾਂ, ਮੈਂ ਪੀਰ ਹਾਂ, ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ, ਔਰ ਕਰਕੇ ਵੀ ਵਿਖਾਉਂਦੇ ਨੇ। ਇਹ ਬੋਲਣ ਵਾਲਾ ਮਨ, ਇਹ ਰਮਣ ਕਰਨ ਵਾਲਾ ਮਨ ਥੱਕ ਗਿਆ। ਖੁਦ ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਕਹਿੰਦਾ ਸੀ ਉਹੀ ਅੱਜ ਮ੍ਰਿਤੂ ਸ਼ੀਆ ਤੇ ਪਿਆ। ਜੇ ਕੋ ਹੋਏ ਬਹੇ ਦਾ ਤਾਰ, ਇਸ ਦੇਣ ਹਾਰ ਜਾਣੇ ਦਾ ਵਾਰ।
ਆਪਣੇ ਆਪ ਵਿੱਚ ਜੋ ਕੋਈ ਖੁਦਾ ਬਣ ਬੈਠੇ ਤਾਂ ਈਸ਼ਵਰ ਨੂੰ ਗਵਾਰ ਸਮਝਦੇ, ਮੂਰਤ ਸਮਝਦੇ। ਐਸਾ ਹੁੰਦਾ ਹੈ ਸਭ ਨਾਲ, ਥਾਕਿਆ ਮਨ ਕੁੰਚਰ ਉਰ ਥਾਕਾ ਤੇਜ ਸੂਤ ਤਾਰ ਰਮਤੇ। ਜਿਹੜਾ ਮਨ ਵਾਣੀ, ਜਿਹੜੀ ਬੁੱਧੀ, ਜਿਹੜਾ ਚਿੱਤ ਬੜੀ ਇਕਾਗਰਤਾ ਦੇ ਨਾਲ ਪੜ੍ਹਾਈ ਕਰਦਾ ਸੀ, ਬੜੀ ਇਕਾਗਰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਸੀ, ਬੜੀ ਇਕਾਗਰਤਾ ਦੇ ਨਾਲ ਪੈਸਾ ਕਮਾਉਂਦਾ ਸੀ, ਬੜੀ ਇਕਾਗਰਤਾ ਦੇ ਨਾਲ ਆਪਣੇ ਬੱਚਿਆਂ ਦਾ ਕੰਟਰੋਲ ਕਰਦਾ ਸੀ ਔਰ ਸੰਸਾਰ ਭਰ ਵਿੱਚ ਰਮਣ ਕਰਦਾ ਸੀ, ਉਹ ਸਭ ਖਤਮ ਹੋ ਗਿਆ। ਥਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਦਰ ਰਮਤੇ, ਮ੍ਰਿਤਕ ਭਏ ਦੱਸੇ ਬੰਦ ਛੂਟੇ। ਮ੍ਰਿਤਕ ਭਏ, ਉਹ ਜਿਹੜਾ ਮਨ ਇਤਨਾ ਚਲਾਇਮਾਨ ਸੀ, ਅੱਜ ਉਹ ਵੀ ਮਰ ਗਏ, ਉਹ ਵੀ ਖਤਮ ਹੋ ਗਏ। ਸੱਚਾਈ ਇਹ ਹੈ, ਸੱਤ ਦਾ ਗਿਆਨ ਇਹ ਹੈ ਕਿ ਮਨ ਮਰਦਾ ਨਹੀਂ, ਮਨ ਕੇਵਲ ਚੋਲਾ ਬਦਲਦਾ ਹੈ। ਨਾ ਮਨ ਮਰਦਾ ਹੈ, ਨਾ ਆਤਮਾ ਮਰਦੀ ਹੈ, ਤੇ ਨਾ ਹੀ ਤੱਤ ਖਤਮ ਹੁੰਦੇ। ਪੰਜ ਤੱਤ ਤੋਂ ਸ੍ਰਿਸ਼ਟੀ ਬਣੀ ਹੈ, ਪੰਜ ਤੱਤ ਦੇ ਪੰਜ ਤੱਤ ਹੀ ਰਹਿੰਦੇ ਨੇ। ਅੱਜ ਇਹ ਮਨੁੱਖ ਦਾ ਚੋਲਾ ਹੈ, ਕੱਲ ਨੂੰ ਕਿਸੇ ਹੋਰ ਜੀਵ ਦਾ ਚੋਲਾ ਬਣ ਜਾਏਗਾ। ਪੰਜਾਂ ਤੱਤਾਂ ਦਾ ਸਰੀਰ ਪੰਜਾਂ ਤੱਤਾਂ ਵਿੱਚ ਹੀ ਰਹਿੰਦਾ, ਮਿੱਟੀ ਦਾ ਚੋਲਾ ਮਿੱਟੀ ਵਿੱਚ ਹੀ ਰਹਿੰਦਾ, ਪਰ ਮਨ ਜਿਹੜਾ ਉਹ ਇੱਕ ਮਿੱਟੀ ਦੇ ਭਾਂਡੇ ਨੂੰ ਤਿਆਗ ਕੇ ਦੂਜੇ ਮਿੱਟੀ ਦੇ ਭਾਂਡੇ ਵਿੱਚ ਲੈ ਜਾ। ਮਨ ਮਰਦਾ ਨਹੀਂ, ਮਨ ਕੇਵਲ ਤਬਦੀਲ ਹੁੰਦਾ। ਜਿਹਨੂੰ ਮਰਨਾ ਚਾਹੀਦਾ ਨਾ, ਮਨ ਮਰ ਗਿਆ। ਜਿਹਨੂੰ ਇਹ ਕਹੀਦਾ ਕਿ ਮਨ ਗਿਰ ਗਿਆ, ਗਿਰ ਗਿਆ ਦਾ ਅਰਥ ਹੈ ਮਨ ਮਾਇਲ ਹੋ ਗਿਆ, ਮੋਮਬੱਤੀ ਵਾਂਗੂ ਜਲ ਗਿਆ, ਆਪਣੇ ਸਰੂਪ ਨੂੰ ਸਮਾਪਤ ਕਰ ਗਿਆ। ਮਨ ਦਾ ਉਹ ਸਰੂਪ ਜੋ ਮਨਮਤ ਕਰਦਾ ਸੀ ਉਹ ਗਿਰ ਗਿਆ, ਤੇ ਫਿਰ ਕੀ ਹੋ ਗਿਆ? ਇਹਨੂੰ ਆਤਮਾ ਦਾ ਗਿਆਨ ਹੋ ਗਿਆ, ਸੋਝੀ ਹੋ ਗਈ, ਆਪਣੇ ਸੱਤ ਦਾ ਗਿਆਨ ਹੋ ਗਿਆ, ਆਪਣੇ ਪ੍ਰਾਣ ਰਾਹੀਂ ਇਹਨੂੰ ਸੱਤ ਦਾ ਗਿਆਨ ਹੋ ਗਿਆ ਕਿ ਮੈਨੂੰ ਤਾਂ ਸੱਤ ਚਲਾ ਰਿਹਾ, ਮੈਂ ਸੱਤ ਵਾਪੀ ਹਾਂ। ਇਹਨੇ ਕਿਹਾ ਨਹੀਂ, ਕੇਵਲ ਸਮਝ ਲਿਆ। ਈਸ਼ਵਰ ਦਾ ਦਰਸ਼ਨ ਕਿਹਾ ਨਹੀਂ ਜਾ ਸਕਦਾ ਕਿ ਮੈਨੂੰ ਦਰਸ਼ਨ ਹੋਇਆ, ਕੇਵਲ ਦਰਸ਼ਨ ਅਨੁਭਵ ਕੀਤਾ ਜਾ ਸਕਦਾ ਹੈ, ਈਸ਼ਵਰ ਹੋਇਆ ਜਾ ਸਕਦਾ, ਈਸ਼ਵਰ ਵਿੱਚ ਸਮਾਇਆ ਜਾ ਸਕਦਾ। ਈਸ਼ਵਰ ਦਾ ਦਰਸ਼ਨ ਕੀਤਾ ਨਹੀਂ ਜਾ ਸਕਦਾ, ਨਾ ਹੀ ਈਸ਼ਵਰ ਦਾ ਦਰਸ਼ਨ ਹੁੰਦਾ ਹੈ ਕਿਸੇ ਨੂੰ। ਜੇ ਕੋਈ ਕਹਿੰਦਾ ਹੈ ਤਾਂ ਉਹ ਬਵਾਲਤੇ ਵਿੱਚ ਹੈ, ਗੁਮਰਾਹ ਹੈ। ਸੱਚ ਇਹ ਹੈ ਕਿ ਮਨ ਦਾ ਸਰੂਪ ਜਦ ਗਿਰ ਜਾਂਦਾ ਹੈ, ਮਨ ਮਤ ਜਦ ਗਿਰ ਜਾਂਦੀ ਹੈ, ਗੁਰਮਤ ਆ ਜਾਂਦੀ ਹੈ, ਇਹ ਗੁਰੂ ਦੀ ਮਤ ਦੇ ਵਿੱਚ ਪਰਮ ਤੱਤ ਪਰਮੇਸ਼ਰ ਦੀ ਮਤ ਹੈ ਜੋ ਇਹ ਕਹਿ ਰਹੀ ਹੈ ਕਿ ਮੇਰੇ ਬੱਚੇ ਤੇਰੇ ਅੰਦਰ ਜੋ ਕੁਛ ਵੀ ਹੈ ਸਭ ਮੇਰਾ ਹੀ ਦਿੱਤਾ ਹੋਇਆ, ਮੈਂ ਇਸ ਲਈ ਦਿੱਤਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਇਸ ਲਈ ਦਿੱਤਾ ਹੈ ਕਿ ਤੂੰ ਮੇਰਾ ਸਿਮਰਨ ਕਰੇਂ, ਮੈਂ ਇਸ ਲਈ ਦਿੱਤਾ ਹੈ ਕਿ ਤੂੰ ਇਸ ਕੈਦ ਤੋਂ ਛੁੱਟ ਕੇ ਮੇਰੇ ਪਾਸ ਆ ਜਾਵੇਂ, ਬਹੁਤ ਸਮੇਂ ਤੋਂ ਤੂੰ ਮੇਰੇ ਤੋਂ ਵਿਛੜਿਆ ਹੋਇਆ, ਮੇਰੀ ਇੱਛਾ ਮਿਲਣ ਦੀ ਹੈ। ਪ੍ਰਭੂ ਦੀ ਇੱਛਾ ਜਿਸ ਵੇਲੇ ਮਿਲਣ ਦੀ ਹੁੰਦੀ ਹੈ ਨਾ, ਤਦ ਜੀਵ ਦੇ ਵਿੱਚ ਪਰਮੇਸ਼ਰ ਦੇ ਲਈ ਮਿਲਣ ਦੀ ਇੱਛਾ ਜਾਗਦੀ, ਤਦ ਇਹ ਇੱਛਾ ਫਿਰ ਪ੍ਰਭੂ ਦੀ ਕਿਰਪਾ ਨਾਲ ਇੱਕ ਦਿਨ ਪੂਰੀ ਵੀ ਹੁੰਦੀ। ਪਰ ਇੱਥੇ ਤੱਕ ਕੌਣ ਮਰ ਗਿਆ? ਬੋਲਣ ਵਾਲਾ ਮਨ ਮਰ ਗਿਆ, ਗੱਲਾਂ ਕਰਨ ਵਾਲਾ ਮਨ ਮਰ ਗਿਆ, ਸ਼ੈਤਾਨ ਮਨ ਮਰ ਗਿਆ, ਝੂਠਾ ਮਨ ਮਰ ਗਿਆ, ਅਗਿਆਨੀ ਮਨ ਮਰ ਗਿਆ, ਮਗਰੂਰ ਮਨ ਮਰ ਗਿਆ, ਕਾਮ ਕਰਨ ਵਾਲਾ ਮਨ ਮਰ ਗਿਆ, ਕ੍ਰੋਧੀ ਮਨ ਮਰ ਗਿਆ, ਲੋਭੀ ਮਨ ਮਰ ਗਿਆ, ਮੋਹ ਕਰਨ ਵਾਲਾ ਮਨ ਮਰ ਗਿਆ। ਜਿਹੜਾ ਮੈਂ ਕਹਿੰਦਾ ਸੀ ਨਾ ਉਹ ਮਰ ਗਿਆ, ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਨਾ ਮੈਂ ਇਹ ਹਾਂ ਮੈਂ ਉਹ ਹਾਂ ਉਹ ਮਰ ਗਿਆ, ਜਿਹੜਾ ਕਹਿੰਦਾ ਸੀ ਮੈਂ ਹਰਨਾਕਸ ਹਾਂ ਮੈਂ ਮਰਾਂਗਾ ਨਹੀਂ, ਮੇਰਾ ਹੀ ਨਾਮ ਜਪੋ ਮੈਂ ਹੀ ਈਸ਼ਵਰ ਹਾਂ ਮੈਂ ਹੀ ਖੁਦਾ ਹਾਂ, ਉਹ ਮਰ ਗਿਆ। ਈਸ਼ਵਰ ਤੇ ਕਦੇ ਮਰਦਾ ਨਹੀਂ, ਉਸ ਦਾ ਜਨਮਾ ਹੈ, ਜਿਸ ਦਾ ਜਨਮ ਨਹੀਂ ਹੁੰਦਾ ਉਸਦੀ ਕਦੇ ਮ੍ਰਿਤੂ ਨਹੀਂ ਹੁੰਦੀ, ਉਹ ਤੋਂ ਅਜਨਮਾ ਹੈ। ਇਸ ਵਾਸਤੇ ਜੇ ਅਸੀਂ ਉਸ ਅਜਨਮੇ ਤੱਤ ਨੂੰ ਪ੍ਰਾਪਤ ਕਰ ਲਈਏ ਤਾਂ ਫਿਰ ਉਹ ਨਹੀਂ ਮਰਦਾ ਤੇ ਅਸੀਂ ਵੀ ਨਹੀਂ ਮਰਾਂਗੇ, ਇਉਂ ਮੰਨਿਆ ਜਾਂਦਾ।
अहंकारी मन मर गया। मृतक भय दसे बंद छूटे। दसे बंद का अर्थ यह है दस बंधन पए हुए ने, पंज ज्ञान इंद्रिया के अखां का बंधन है वेखना, ये वेख वेख के बंधन, वेखण के बंधन च है। कन्ना का काम है सुनना, यह सुन के बंधन विच है। रसना का काम है बोलना, यह बोलने के बंधन विच है। नक का काम है सुंघना, यह खुशबू इत्र के बंधन विच है या बदबू के बंधन विच है। त्वचा का काम है स्पर्श करना, यह किसी ना किसी को स्पर्श करता ही रहता है, इस बंधन विच है। हाथों का काम है करना, इस बंधन विच है। पैरों का काम है चलना, इस बंधन विच है। और चुप ते रह ही नहीं सकता, यह बोलने के बंधन विच है। इन्हें कुछ ना कुछ तो बोलना है। गुरां की बाणी तो बोलनी नहीं, पर मन की बाणी कच्ची बाणी इन्हें अवश्य बोलनी। जेडे गुरु वाले नहीं हैं, जिन्हां दे अंदर गुरु स्वरूप दे जागृत नहीं होया, वह सब कच्ची ही बाणी बोलते ने, अपनी मन की बाणी बोलते। और कच्ची बाणी का ही यह शरीर बन जाता है, महल बन जाता है सुंदर। जिस महल अंदर ये फिर मन की बाणी बोलने वाला मसनूई जहा मन, आर्टिफिशियल मन जो है नहीं वास्तविक, जिसने अपने स्वरूप नु मन लिया है, वो आप ही कैद हो जाता है। आपू फसड़िए तेन कौन छुड़ावे, ये मन तू ते अपने आप विच ही फस गए हैं, हुण तेन कौन छुड़ावे। पर सिर दा साईं तरस करता है, वो मेहर करता है, मालिक दया करता है, तरस करता है, मेल करता है। वो देखता है भी अपने आप निकल नहीं सकना इस चिकर चो, इसलिए उन्हें चुक के अपने बल नाल लिबड़े तिबड़े नूं अपने गल नाल ला लैंदा है, इस तरह करता है। तो कबीर साहब फरमाते ने मृतक पाए दसे बंद छूटे, कर्म इंद्रिय भी छुट गए, उन्हां पासों भी कोई काम

ਕਾਰਨ, ਮਨ ਦੀ ਅਗਿਆਨਤਾ ਦੇ ਕਾਰਨ ਅਸੀਂ ਇਸ ਸੰਸਾਰ ਨੂੰ ਸੱਤ ਮੰਨ ਲਿਆ। ਪਰ ਵਾਸਤਵ ਵਿੱਚ ਜੋ ਸੱਤ ਹੈ ਉਹ ਇਸ ਪ੍ਰਕਿਰਤੀ ਨੂੰ ਚਲਾ ਰਿਹਾ, ਚਲਾਉਂਦਾ ਹੀ ਜਾਏਗਾ। ਉਹ ਸਾਨੂੰ ਜਨਮ ਦੇਣ ਵਾਲਾ ਹੈ, ਪਾਲਣ ਵਾਲਾ ਹੈ, ਮਾਨ ਇੱਜ਼ਤ ਦੇਣ ਵਾਲਾ ਹੈ, ਔਰ ਅੰਤ ਸਾਨੂੰ ਖਤਮ ਵੀ ਕਰ ਦੇਣ ਵਾਲਾ ਹੈ। ਕਿਉਂਕਿ ਕੁਛ ਪੀਰੀਅਡ ਉਹਨੇ ਸਾਨੂੰ ਦਿੱਤਾ ਹੈ, ਜਿਸ ਪੀਰੀਅਡ ਵਿੱਚ, ਜਿਸ ਸਮੇਂ ਵਿੱਚ ਅਸੀਂ ਉਸਨੂੰ ਸਿਮਰਨ ਕਰਕੇ ਉਸਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ, ਉਹ ਹੈ ਮਨੁੱਖਾ ਜਨਮ। ਇਸ ਲਈ ਮਨੁੱਖਾ ਜਨਮ ਭਾਗਾਂ ਵਾਲਿਆਂ ਨੂੰ ਮਿਲਦਾ, ਚਾਹੇ ਉਹ ਮਨੁੱਖ ਦਾ ਹੋਵੇ, ਇਸਤਰੀ ਦਾ ਹੋਵੇ। ਇਹ ਇੱਕੋ ਹੀ ਤੱਤ ਹੈ, ਪੰਜ ਤੱਤ ਤੋਂ ਹੀ ਪੁਤਲਾ ਬਣਿਆ। ਮਨੁੱਖ ਦਾ ਅਰਥ ਹੈ ਮਨ, ਇਸ ਵਿੱਚ ਪੂਰਾ ਹੈ। ਮਨ ਦੇ ਦੋ ਹਿੱਸੇ ਨੇ, ਇੱਕ ਬਾਹਰ ਮੁਖੀ ਹੋ ਕੇ ਸਰੀਰ ਨੂੰ ਸੰਭਾਲਦਾ, ਅੰਦਰ ਦਾ ਹਿੱਸਾ ਜੋ ਆਤਮਾ ਨਾਲ ਲੱਗਿਆ, ਸੱਤ ਨਾਲ ਲੱਗਾ, ਉਹ ਸੁੱਤਾ ਤੇ ਹੈ। ਗੁਰੂ ਦੇ ਨਾਲ ਲੱਗ ਕੇ ਉਹ ਸੁੱਤੇ ਹੋਏ ਮਨ ਨੂੰ ਜਗਾ ਲਓ, ਤੁਹਾਡੇ ਅੰਦਰ ਸੱਤ ਹੀ ਸੱਤ ਹੋ ਜਾਏਗਾ। ਜਦੋਂ ਸੱਤ ਦਾ ਗਿਆਨ ਹੋ ਜਾਏਗਾ, ਉਸ ਵੇਲੇ ਮ੍ਰਿਤੂ ਦਾ ਗਿਆਨ ਵੀ ਹੋਵੇਗਾ। ਮ੍ਰਿਤੂ ਦਾ ਗਿਆਨ ਪਹਿਲਾਂ ਹੁੰਦਾ ਤੇ ਸੱਤ ਦਾ ਗਿਆਨ ਪਿੱਛੋਂ ਹੁੰਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਚਾਚਾਰ, ਹੋਏ ਸਗਲ ਕੀ ਰੇਣਕਾ, ਤਾਂ ਆਓ ਹਮਾਰੇ ਪਾਸ, ਇਸ ਪਾਵਨ ਸਭ ਨੂੰ ਆਪਦੀ ਕਥਾ ਹੋਰ ਕਰਮ ਕਰੋ। ਗਗਨ ਨਗਰ ਇੱਕ ਬੂੰਦ ਨਾ ਬਰਖੇ, ਨਾਦ ਕਹਾਂ ਜੋ ਸਮਾਨ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲਈ ਸਿਧਾਨ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਸੁਰਤ ਮਾਹੇ ਜੋ ਨਿਰਤੇ, ਕਰਤੇ ਕਥਾ ਵਾਰਤਾ ਕਹਿਤੇ, ਰਹਾਓ ਬਜਾਵਣ ਹਾਰੋ ਕਹਾਂ ਗਯੋ, ਜਿਨ ਏ ਮੰਦਰ ਕੀਨਾ, ਸਾਥੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ, ਸ਼ਰਣ ਵਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਚਰਨ ਰਹੇ ਕਰ ਝਰਕ ਪਏ ਹੈ, ਚਰਨ ਰਹੇ ਕਰ ਝਰਕ ਪਰੇ ਹੈ, ਮੁਖ ਹੋਣਾ ਨਿਕਸੇ ਬਾਤਾ, ਹਾਕੀ ਪੰਚ ਦੂਤ ਸਭ ਤਸਕਰ, ਆਪ ਆਪਣੇ ਭਰਮ ਤੇ, ਹਾਕਾ ਮਨ ਕੁੰਚਰ ਉਰ ਥਾਕਾ, ਤੇਜ ਸੂਤ ਧਰ ਰਮ ਤੇ, ਮ੍ਰਿਤਕ ਭਏ ਦੱਸੇ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ, ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਤ ਬੰਧਨ ਤੋਰੇ, ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਤ ਬੰਧਨ ਤੋਰੇ, ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਤ ਬੰਧਨ ਤੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call
3: 250-3928-74. ਮੂਰਤ ਅਰੂਣੀ ਸਹਿਬਨ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ हे संसार ताप हरण करुणा में सब दुख हरो, हे चरण जो दयाले दीनानाथ मया करो। शरीर स्वस्थहीन समय सिमरंत नाम के राम दामोदर माधवे। गुरु संगत जी कदे कबूल करना, ਸਵੇਰੇ ਸ਼ਾਮ ਦੋ ਅਲਗ ਮਜ਼ਮੂਨ ਗੁਰਬਾਣੀ ਦੇ ਆਧਾਰ ਉੱਤੇ ਦਾਸ ਨੇ ਆਰੰਭ ਕੀਤਾ ਹੈ। ਸਵੇਰੇ ਇਹਨਾਂ ਦੋ ਪੰਕਤੀਆਂ ਨੂੰ ਆਧਾਰ ਬਣਾਇਆ, ਗਾਵੇ ਕੋ ਜਾਤੇ ਜਿਸੇ ਗੁਰੂ, ਗਾਵੇ ਕੋ ਵੇਖੈ ਆਦਰਾਂ ਹਰੋ। ਇਸ ਕਥਾ ਨੂੰ ਖੋਲਣ ਵਿਚਾਰਨ ਇਸ ਪ੍ਰਕਰਨ ਨੂੰ ਇੱਥੇ ਅੱਜ ਸਮਾਪਤ ਕਰਨਾ, ਇਹ ਮੈਂ ਨਹੀਂ ਕਹਿੰਦਾ ਕਿ ਇਹਨਾਂ ਦੋ ਪੰਕਤੀਆਂ ਦੀ ਵਿਚਾਰ ਸਮਾਪਤ ਹੋ ਜਾਏ, ਸਮਾਂ ਸਮਾਪਤ, ਕਥਨ ਸ਼ਕਤੀ ਸਮਾਪਤ, ਸੋਚਣ ਸ਼ਕਤੀ ਸਮਾਪਤ। ਮਨੁੱਖ ਦੇ ਦੋ ਪੰਕਤੀਆਂ ਦੇ ਵਿਚਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਨੇ, ਕਰੋੜਾਂ ਕਥਨ ਕਾਰ ਆ ਜਾਣ, ਕਰੋੜਾਂ ਜਨਮ ਲੈ ਲੈਣ, ਇਹ ਦੋ ਪੰਕਤੀਆਂ ਦੇ ਵਿਚਾਰ ਸਮਾਪਤ ਨਹੀਂ ਹੋ ਸਕਦੇ। ਗਾਵੇ ਕੋ ਜਾਤੇ ਜਿਸੇ ਜੋ, ਗਾਵੇ ਕੋ ਵੇਖੈ ਆਦਰਾਂ। ਪਰ ਕਥਾ ਆਰੰਭ ਕਰਨ ਤੋਂ ਪਹਿਲੇ ਸਿਰਫ 5-7 ਮਿੰਟ ਮੈਂ ਆਪਦੇ ਲੈਣੇ, ਇਸ ਵਾਸਤੇ ਲੈਣੇ, ਕਿਸਾਨ ਉਸ ਦਿਨ ਖੁਸ਼ ਹੋ ਜਾਂਦਾ ਹੈ, ਉਸਦੇ ਬੋਏ ਹੋਏ ਬੀਜ ਫਲ ਕਰਦਾ, ਫਸਲ ਚੰਗੀ ਹੋਈ। ਬਾਗ ਬਾਗ ਉਸ ਦਿਨ ਬਾਗ ਬਾਗ ਹੋ ਜਾਂਦਾ ਹੈ, ਜਦ ਉਸਦੇ ਲਾਲ ਹੋਏ ਬੂਟੇ ਫਲਾਂ ਦਾ ਤੁਸੀਂ ਸਮਾਂ ਕੱਢਿਆ ਸੁਣਨ ਲਈ। ਦਾਸ ਇਤਨੇ ਦੂਰੋਂ ਆਇਆ ਸੁਣਾਉਣ ਲਈ ਕਿ ਸੁਣਨਾ ਸੁਣਾਉਣਾ ਸਾਰਾ ਰੋਲੇ ਬੋਲੇ ਚ ਰੁਲ ਜਾਏ ਸਿਆਣੇ ਮਨ ਜ਼ਰੂਰ। ਤੁਸੀਂ ਆਖੋਗੇ ਕਿਉਂ ਰੁਲ ਜਾਏ? ਕਿਉਂਕਿ ਮੇਰੇ ਵਿਚਾਰਾਂ ਦੇ ਅਰਥ ਉਹਨਾਂ ਨੇ ਆਪਣੇ ਢੰਗ ਨਾਲ ਲਏ, ਮੈਂ ਉਹਨਾਂ ਵਿਚਾਰਾਂ ਸਿਰਫ 5 ਮਿੰਟ ਲੈ ਕੇ ਆਪਣੀ ਕਥਾ ਨੂੰ ਆਪਣੇ ਢੰਗ ਨਾਲ ਅਰਥ ਕਰਨ ਲੱਗਾ। ਤੁਸੀਂ ਮੇਰੇ ਅਰਥਾਂ ਨੂੰ ਇੱਕ ਅੰਦਾਜ਼ੇ ਦੇ ਮੁਤਾਬਕ 10-40 ਸਾਲ ਤੋਂ ਦਰਬਾਰ ਸਾਹਿਬ ਜਾ ਰਿਹਾ ਹੈ, ਮੰਜੀ ਸਾਹਿਬ ਦਾ ਕਰ ਰਿਹਾ। 4 ਅਸਥਾਨ ਦਰਬਾਰ ਸਾਹਿਬ, ਪਟਨਾ ਸਾਹਿਬ, ਗੁਰਦੁਆਰਾ ਸੇਜਗੰਜ ਸਾਹਿਬ, ਭੰਗੜਾ ਸਾਹਿਬ, ਦੇਹਰਾਦੂਨ। 40 ਸਾਲ ਤੋਂ ਦਾਸ ਉੱਤੇ ਕੋਈ ਮਾਇਆ ਨਹੀਂ ਹੈ। ਸਿੰਘ ਸਾਹਿਬ ਬੈਠੇ ਸੱਚੇ ਦਿਲ ਦਾ ਕਥਾ ਕਰਦਾ ਦਰਬਾਰ ਸਾਹਿਬ। 1000 ਰੁਪਏ ਅਖੀਰ ਵਾਲੇ ਦਿਨ ਗਾਇਬੀ ਦੇ ਰੂਪ ਵਿੱਚ ਮੈਨੂੰ ਸੰਗਤ ਦਿੰਦੀ ਹੈ, ਮੈਂ ਉਹਦੀ ਬੋਲਤ ਦੇ ਪਾਉਂਦਾ। ਸਿੰਘ ਸਾਹਿਬ ਉਹਨਾਂ ਦੇ ਸਾਹਮਣੇ ਮੈਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਦਾ ਕਿ ਮੈਂ ਗੁਰੂ ਰਾਮਦਾਸ ਦੇ ਦਰ ਤੇ ਸਿਰਫ ਖੁਸ਼ੀ ਲੈਣ ਆਉਣਾ, ਅਸੀਸ ਲੈਣ ਆਉਣਾ, ਸੇਵਾ ਦਾ ਮੌਕਾ ਬਣਿਆ ਰਹੇ, ਮੈਂ ਆਪਣੇ ਭਾਗ ਸਮਝਦਾ, ਮਾਇਆ ਮੈਨੂੰ ਹੋਰ ਜ਼ਿਆਦਾ ਬਦਲ ਜਾਂਦੀ। ਇਸ ਤਰ੍ਹਾਂ 40 ਸਾਲ ਤੋਂ ਦਾਸ ਪਟਨਾ ਸਾਹਿਬ ਵੀ ਨਹੀਂ ਆਪਣੇ ਕੋਲੋਂ ਦਸ ਕਰਕੇ ਜਾਈਦਾ ਆ ਗਿਆ। ਇਸ ਤਰ੍ਹਾਂ ਦਾਸ 30 ਸਾਲ ਬੰਗਲਾ ਸਾਹਿਬ ਤੋਂ ਹੋ ਗਿਆ। ਪਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪਹਿਲੇ ਨਹੀਂ, 30 ਸਾਲ ਮੈਂ ਤਕਰੀਬਨ 5 ਸਾਲ ਰਹਿੰਦਾ। ਲਿਫਾਫਾ ਜੋ ਮੈਨੂੰ ਦਿੱਤਾ ਸੰਗਤ ਵਿੱਚ ਮੇਰੇ ਹੱਥੋਂ ਮਿਲ ਗਿਆ, ਮੇਰੇ ਹੱਥ ਵੀ ਸੁਣਨ ਲੱਗ ਪਿਆ। ਅੰਦਰੋਂ ਕਿਤੇ ਜ਼ਮੀਰ ਤੋੜ ਲਈ ਜਿਸ ਮਹਾਨ ਆਤਮਾ ਨੇ ਦੇਸ਼ ਦੀ ਖਾਤਰ ਇੱਥੇ ਆਪਣਾ ਸੀਸ ਕਰ ਦੇ ਦਿੱਤਾ, ਉਹ ਥੋੜ੍ਹੀ ਜਿਹੀ ਮਾਇਆ ਵੀ ਨਹੀਂ ਅਰਪਣ ਕਰ ਸਕਦਾ। ਫਿਰ ਉਸ ਦਿਨ ਤੋਂ ਬਾਅਦ ਮੈਂ ਸੁਣੇ ਅੱਜ ਤੱਕ ਨਹੀਂ। ਹੁਣ ਵੀ ਮੈਂ 25 ਦਿਨ ਹਾਜ਼ਰੀ ਭਰ ਗਿਆ ਹਾਂ, ਗੁਰਪੁਰਬ ਇਸ ਤਰ੍ਹਾਂ ਦਾ ਹਜ਼ੂਰ ਸਾਹਿਬ ਤੋਂ ਵੀ ਨਹੀਂ ਹੈ। ਦੂਸਰਾ, 48 ਸਾਲ ਤੋਂ ਮੈਂ ਅਕਾਲ ਤਖ਼ਤ ਦੇ ਖਰੜੇ ਦੀ ਗੱਲ ਕਰਦਾ, ਜਿੱਥੇ ਜਿੱਥੇ ਖਰੜੇ ਦੇ ਮੁਤਾਬਕ ਨਿਤਨੇਮ ਨਹੀਂ ਸੀ, ਰਹਿਣਾਸ ਸਾਹਿਬ ਦਾ ਪਾਠ ਨਹੀਂ ਸੀ, ਕਥਾ ਕੀਰਤਨ ਨਹੀਂ ਸੀ, ਮੈਂ ਆਵਾਜ਼ ਬਦਲ। ਇਸ ਆਧਾਰ ਤੇ ਜਿਸ ਕੌਮ ਦੀ ਧਾਰਮਿਕ ਮਰਿਆਦਾ ਇੱਕ ਨਹੀਂ, ਉਸ ਕੌਮ ਨੂੰ ਸਿਆਸੀ ਤੌਰ ਤੇ ਇੱਕ ਕਰਨਾ ਔਖਾ। ਜਿਸ ਕੌਮ ਦੀ ਧਾਰਮਿਕ ਭਾਵਨਾਵਾਂ ਇੱਕ ਨਹੀਂ, ਧਾਰਮਿਕ ਕਿਰਿਆਵਾਂ ਹੀ ਇੱਕ ਨਹੀਂ ਹੈ, ਉਹਨੂੰ ਸਿਆਸੀ ਤੌਰ ਤੇ ਤੁਸੀਂ ਇਸ ਕਿਵੇਂ ਕਰੋਗੇ? ਕਿਸੇ ਜਥੇ ਦੀ ਕੋਈ ਮਰਿਆਦਾ, ਕਿਸੇ ਜਥੇ ਦੀ ਕੋਈ ਮਰਿਆਦਾ, ਕਿਸੇ ਡੇਰੇ ਦੀ ਕੋਈ ਮਰਿਆਦਾ, ਕਿਸੇ ਡੇਰੇ ਦੀ ਕੋਈ ਮਰਿਆਦਾ, ਕਿਸੇ ਗੁਰਦੁਆਰੇ ਦੀ ਕੋਈ ਮਰਿਆਦਾ, ਕਿਸੇ ਗੁਰਦੁਆਰੇ ਦੀ ਕੋਈ ਮਰਿਆਦਾ, ਸਾਰੂ ਕੌਮ ਧਰਮ ਦੇ ਨਾਮ ਦੇ ਵਿੱਚ ਫਿਰ ਉੱਤੇ ਉੱਤਰ ਕੇ ਰਹੇ। ਸਿਆਸੀ ਤੌਰ ਤੇ ਕਿਸ ਤਰ੍ਹਾਂ ਮੈਂ ਖਰੜੇ ਦਾ ਡੰਡੋਰਾ ਵੱਜਦਾ, ਖਰੜਾ ਆਪਣੇ ਹੱਥੀ ਮੰਡਦਾ ਵੱਜਦਾ। ਤੀਸਰਾ, ਮੈਂ ਕਦੇ ਕਿਸੇ ਹੁਕਮਨਾਮੇ ਦੀ ਅੱਜ ਤੱਕ ਮੁਕਾਬਲਤ ਨਹੀਂ ਕੀਤੀ, ਹਰ ਹੁਕਮਨਾਮੇ ਦੇ ਮੁਸਤਿਰ ਚੱਲਦਾ ਹੈ। ਹਾਂ, ਬਾਬਾ ਬਾਲ ਸਿੰਘ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ, 84 ਸਾਲ ਦੀ ਉਮਰ ਸੀ ਉਹਨਾਂ ਦੀ, ਉਹ ਰੋਂਦੇ ਰਹੇ ਮੇਰੇ ਕੋਲ। पहले भाग मन सन भाग बल तो भाग सैनिक बने सन। संस्कृत फारसी अरबी के महापंडित सन सारे प्रचारक उन्होंने उस्ताद प्रचारक कहते सन क्योंकि पढ़ाने समझाने बड़े समर्थ पिछों सरबोधे संबंध रखते उन्होंने खिलाफ हुक्मनामा जारी सिंह साहब ज्ञानी साधु संगी भोला ने क्यों किया उन्होंने दसम ग्रंथ निर्णय किताब लिखी अलवर समागम के आंदे सन उठे उन्होंने बने हुक्मनामा जारी रोंदे हुए मेरे को दिल्ली आए लास्ट सीजन का गला लगे विस्तारी जिंदगी के गुरबाणी के प्रचार च लगा दी थी हम मैं तनखाई है रो मैं तो बाबा जी उसी बुजुर्ग हो पुरानी गल करते हैं शायद थोड़े बच्चे कई चंडीगढ़ में पड़ी चौरासी साल की 25 साल पुराने गल है तो मेरी जवानी असं पिता समान उसको कहते कि सारे प्रचारक पिता जी करके बुला मैं कह गुरुवार पिता जी तुम्हें दसम ग्रंथ निर्णय लिखा निर्णय का मतलब फैसला फैसला देने का बड़ा कोई गल नहीं तुम्हें किताब का ना रखते दसम ग्रंथ विचार मैनू उम्मीद है बौरा साहब ने बड़े खिलाफ हुक्मनामा नहीं जारी किया वो बड़े सियाने सन बड़े सुलझे बौरा साहब के नाल असीं इकट्ठे भी चल रहे पहले मोदी सिख मिशन ने कोई इंचार्ज सन कहने के हम की करेंगे मैं तब तक लिखित वापस लिया हुक्मनामा वापस हो जाएगा कहने लगे मैं कौन आराम सत्य लै जाएगा मैं तो सर्व इंडली सेवा मेरे लिए दिल्ली तो लैके अमृतसर तक मैं आप कार ड्राइव कर रहा है 12 बजे चले कहते बड़ा सी रात के 10 बजे पहुंचे करे असी दो पहले मैं बौरा साहब के घर गया तो सवेरे 4 साहब से मैंने कहने ज्ञाने जी तुम्हें लिया मेरे बुजुर्ग ने अभी सम्मान कर लिया तो फिर भी अपने बहुत वापस लेंगे अभी का पता वो हुक्मनामा वापस हो गया मेरे सारे पेपर छपे और थोड़िया लिखत रूप के तौर पर अकाल तख्त रखें इन गल वक्री है कि जिसमें हुक्मनामा वापस होया बाबा जी 4 दिन बाद ही चला एक बच्ची सी उन्होंने एक उन्होंने लड़का पावर जिस कैप्टन से मैं चंडीगढ़ घर पहुंचाया लड़की ज्यादा ज्यादा रोक के मैंने कह लगी पंद्रह धनबाद तो तनखा नामा वापस हो गया साढ़े पिता जी तो जरूर है इन्हें सब जानकारी बड़े सामने रखी इस तरह एक दो हुक्मनामे बारे मैनू अगे होना पड़ा कभी सिंह साहब ज्ञानी कृपाल सिंह को मैं गया और सारे मेरे सिंह साहब ज्ञानी बौरा नाल के ईरान अफगानिस्तान का कट्टा वर्णन किया अमृत प्रचार हुक्मनामे वक्त से है क्योंकि उन्होंने कसूर मन लिया और बहुत वक्त हर तरह के हुक्मनामे मैं मुखालफत नहीं की ਬਲਕਿ ਜਿਨ੍ਹਾਂ ਦੇ ਬਾਰੇ ਜਾਰੀ ਹੋਏ ਸਨ ਉਹਨਾਂ ਨੂੰ ਲੈ ਕੇ ਜ਼ਰੂਰ ਉਹਨੇ ਸੰਗਤ ਦੇ ਸਾਹਮਣੇ ਕਰੋ ਔਰ ਇਸ ਨੂੰ ਕਿਸੇ ਨੇ ਬੁਰਾ ਨਹੀਂ ਮੰਨਿਆ। ਦਿੱਲੀ ਦੇ ਸਾਰੇ ਭਾਰਤ ਦੀਆਂ ਸੰਗਤਾਂ ਨੇ ਮੈਨੂੰ ਸਿਹਰੇ ਨਾਲ ਲਾਇਆ ਵੀ ਚੰਗਾ ਹੋਇਆ ਮੈਂ ਲੱਭਾ ਲੱਭਾ ਕਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੇ ਨਾਲ ਅਸੀਂ ਇਕੱਠੇ ਚੱਲਦੇ ਹਾਂ ਦਿੱਲੀ ਇਲਾਹਾਬਾਦ ਕਲਕੱਤੇ ਗੁਹਾਟੀ ਸਾਰੇ ਭਾਰਤ ਦਾ ਪ੍ਰਾਂਤ ਉੜੀਸਾ ਪਹੁੰਚਦਿਆਂ ਉਹਨਾਂ ਨੇ ਮਜ਼ਬੂਰੀ ਜ਼ਾਹਿਰ ਕੀਤੀ ਮੈਂ ਵਾਪਸ ਜਾਣਾ ਉੱਥੋਂ ਵਾਪਸ ਹੋ ਗਏ ਪਰ ਪ੍ਰਚਾਰਕਾਂ ਦੀ ਇਹ ਵੱਡੀ ਮੱਧ ਭਾਰਤ ਕਰਨਾਟਕ ਤਮਿਲਨਾਡੂ ਕੇਰਲਾ ਫਿਰ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਅਮਰੀਕ ਦਿੱਲੀ ਉਸ ਤੋਂ ਬਾਅਦ ਜਦ ਕਸ਼ਮੀਰ ਗਏ ਔਰ ਉਸ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਜੋ ਹੁਕਮਨਾਮਾ ਜਾਰੀ ਕੀਤਾ ਕੋਈ ਕੈਦੀ ਨੇ ਇਸ ਦੌਰਾਨ ਨਾਲ ਉਸਦੀ ਮੁਲਾਕਾਤ ਕੀਤੀ ਕਿ ਪਤਾ ਮੈਂ ਕਿਉਂ ਕਹਿ ਰਿਹਾ ਮੇਰੇ ਹਰ ਸ਼ਬਦ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਾਂ ਕਿ ਉਹਨਾਂ ਨੂੰ ਅਰਥ ਕਹਿ ਜਾਂਦੇ ਨੇ ਜਾਂ ਤੋੜਨਾ ਮਰੋੜਨਾ ਉਹਨਾਂ ਦਾ ਕੰਮ ਹੈ ਉਹਨਾਂ ਦਾ ਕੰਮ ਫਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਸਾਰੇ ਤਖਤਾਂ ਦੇ ਜਥੇਦਾਰਾਂ ਨੇ ਬੈਠ ਕੇ ਹੁਕਮਨਾਮੇ ਦੀ ਸੁਰਾਈ ਕੀਤੀ ਵੀ ਕੁਛ ਬੰਦੇ ਐਸੇ ਹੁੰਦੇ ਨੇ ਸੰਗਤ ਦੇ ਨਹੀਂ ਥੱਲੇ ਬੈਠੇ ਕਿਸੇ ਨੂੰ ਮੋਢਿਆਂ ਦੀ ਤਕਲੀਫ ਕਿਸੇ ਨੂੰ ਬੈਕ ਪ੍ਰੋਬਲਮ ਕੋਈ ਤਬੰਗ ਹੈ ਕੋਈ ਲੰਗਰ ਲੱਤਾਂ ਲੰਬੀਆਂ ਕਰਕੇ ਪੰਗਤ ਬੈਠੇ ਤੇ ਲੰਗਰ ਵੰਡਣ ਵਾਲੇ ਕੀ ਕਰਨਗੇ ਕਿਸ ਤਰ੍ਹਾਂ ਫੈਸਲਾ ਹੋਇਆ ਉਹਨਾਂ ਦੇ ਲਈ ਯੋਗ ਬੈਠਣ ਦਾ ਅਸਥਾਨ ਬਣਾਇਆ ਇੱਕ ਦੂਸਰਾ ਮੈਂ ਪੰਗਤ ਦੀ ਵਿਆਖਿਆ ਕੀਤੀ ਪੰਗਤ ਕਹਿੰਦੇ ਨੇ ਲੈਣ ਕਲਾ ਬ੍ਰਾਹਮਣਾਂ ਨੇ ਚਾਰ ਪੰਗਤੀਆਂ ਬਣਾਈਆਂ ਸਨ ਬ੍ਰਾਹਮਣ ਖੱਤਰ ਵੈਸ਼ ਸਾਰੀ ਮਨੁੱਖਤਾ ਨੂੰ ਉਹਨਾਂ ਨੇ ਚਾਰ ਹਿੱਸਿਆਂ ਵੰਡ ਦਿੱਤਾ ਜਿੱਥੇ ਕਿਤੇ ਧਾਰਮਿਕ ਸਮਾਗਮ ਹੋਵੇ ਜਿਵੇਂ ਅਸੀਂ ਕਹਿੰਦੇ ਹਾਂ ਲੰਗਰ ਉਹ ਕਹਿੰਦੇ ਨੇ ਭੰਡਾਰਾ ਭੰਡਾਰਾ ਚੱਲਦਾ ਸੀ ਮਨੁੱਖਤਾ ਦੀ ਚਾਰ ਹਿੱਸਿਆਂ ਚ ਵੰਡੀ ਹੋਈ ਸੀ ਉਹਨਾਂ ਦਾ ਭੰਡਾਰਾ ਵੀ ਚਾਰ ਹਿੱਸੇ ਬ੍ਰਾਹਮਣਾਂ ਲਈ ਪੱਕਾ ਭੋਜਨ ਪੱਕੇ ਭੋਜਨ ਤੋਂ ਬੜਾ ਗਿਓ ਵਿੱਚ ਤਲਿਆ ਤਵੇ ਤੇ ਪੱਕੀ ਹੋਈ ਰੋਟੀ ਨਹੀਂ ਗਿਓ ਵਿੱਚ ਤਲੀ ਹੋਈ ਭੋਗੀ ਇਹਨੂੰ ਪੱਕਾ ਭੋਜਨ ਕਹਿੰਦੇ ਨੇ ਜੋ ਗਿਓ ਵਿੱਚ ਤਲਿਆ ਹੋਇਆ ਨਹੀਂ ਉਹ ਪੱਕਾ ਭੋਜਨ ਨਹੀਂ ਭੰਡਾਰੇ ਵਾਲੇ ਦਿਨ ਪੱਕਾ ਭੋਜਨ ਬ੍ਰਾਹਮਣਾਂ ਫਿਰ ਖੱਤਰੀ ਵੈਸ਼ ਦੂਜੇ ਨੰਬਰ ਦਾ ਭੋਜਨ ਵੈਸ਼ਾਂ ਜਾਂ ਖੱਤਰੀਆਂ ਫਿਰ ਤੀਜੇ ਵੈਸ਼ਾਂ ਲਈ ਸਾਦਾ ਹੋ ਜਾਂਦਾ ਸੀ ਦਾਲ ਰੋਟੀ ਕਿਤੇ ਮਾੜੀ ਦੀਆਂ ਸਬਜ਼ੀ ਚੌਥੀ ਜਿਹੜੀ ਪੰਗਤ ਸੀ ਸ਼ੂਦਰਾਂ ਦੀ ਬ੍ਰਾਹਮਣ ਖੱਤਰੀਆਂ ਵੈਸ਼ਾਂ ਤੋਂ ਬਚ ਲਿਆ ਲੰਗਰ ਬਾਕੀ ਉਹਨਾਂ ਮੈਂ ਇਹਨਾਂ ਪੰਗਤਾਂ 'ਚ ਗਿਆ ਸਰਵਧਰਮ ਸੰਮੇਲਨ ਵਿੱਚ ਜਾਂਦਾ ਰਹਿੰਦਾ ਦੇਖਿਆ ਚਾਰ ਪੰਗਤਾਂ ਸੈਲਾਨੀਆਂ ਕਹਿਣ ਸਾਧੂ ਸਮਾਜ ਪਹਿਲੇ ਬੈਠੇ ਬ੍ਰਾਹਮਣ ਪਹਿਲੇ ਬੈਠੇ ਪਹਿਲੇ ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕੀਤਾ ਚਾਰ ਵਰਨ ਇੱਕ ਵਰਨ ਕੋਈ ਖੱਤਰੀ ਨਹੀਂ ਕੋਈ ਬ੍ਰਾਹਮਣ ਨਹੀਂ ਕੋਈ ਸ਼ੂਦਰ ਨਹੀਂ ਕੋਈ ਵੈਸ਼ ਨਹੀਂ ਨਵਾਂ ਨਾਂ ਦਿੱਤਾ ਕੇਵਲ ਸਿੱਖ ਸਿੱਖ ਦੇ ਚਾਰੇ ਵਰਨ ਚਾਰ ਵਰਨ ਇੱਕ ਵਰਨ ਅੱਗੋਂ ਚਾਰ ਪੰਗਤਾਂ ਸਨ ਪੰਗਤ ਕਮਾਉਂਦਾ ਲੈਣਾ ਲੱਗਦੀਆਂ ਸਨ ਲੰਗਰ ਗੁਰੂ ਅਮਰਦਾਸ ਜੀ ਨੇ ਚਾਰ ਲੈਣਾ ਵੀ ਹਟਾ ਚਾਰ ਪੰਗਤੀਆਂ ਵੀ ਇੱਕ ਪੰਗਤ ਕੋਈ ਚਾਰ ਪੰਗਤੀਆਂ ਇੱਕ ਪੰਗਤ ਇਹ ਜਿਹੜੀ ਇੱਕ ਪੰਗਤ ਹੈ ਇਸ ਬਾਰੇ ਜੋ ਪਿਛਲੇ ਦਿਨੀ ਫੈਸਲਾ ਹੋਇਆ ਜਿਨ੍ਹਾਂ ਦੇ ਗੋਡੇ ਕੰਮ ਨਹੀਂ ਕਰਦੇ, ਜਿਨ੍ਹਾਂ ਨੂੰ ਬੈਠ ਰਿਹਾ, ਜਿਨ੍ਹਾਂ ਨੂੰ ਕੋਈ ਹੋਰ ਤਕਲੀਫ ਹੈ, ਅੰਦਰੋਂ ਥੱਲੇ ਨਹੀਂ ਬੈਠ ਸਕਦੇ, ਉੱਪਰ ਬੈਠਦੇ ਨੇ ਤਾਂ ਕੋਈ ਪਾਪ ਨਹੀਂ ਉਹਨਾਂ ਕੋਲ ਸਮਰਥ ਹੈ। ਕਤਾਰ ਲੈਣ ਅਤੇ ਜੋ ਦਸ ਵੀ ਲੈਣ ਅਤੇ ਉਹਨਾਂ ਦੀ ਵੀ ਕਤਾਰ ਲੱਗ ਸਕਦੀ ਹੈ, ਉਹਨਾਂ ਉੱਪਰ ਬੈਠਿਆਂ ਵਾਲੇ ਦੀ ਪੰਗਤ ਲੱਗ ਸਕਦੀ। ਮੈਂ ਇਹ ਕਿਹਾ ਦਸ ਇਸ ਵਾਸਤੇ ਕਰ ਰਿਹਾ ਕਿ ਅਰਥਾਂ ਦੇ ਅਨਰਥ ਨਾ ਕਰ, ਉਹਨਾਂ ਦੀ ਵੀ ਪੰਗਤ ਲੱਗ ਸਕਦੀ, ਨਹੀਂ ਬੈਠ ਸਕਦੇ ਥੱਲੇ। ਔਰ ਫੈਸਲਾ ਅਕਾਲ ਕਰਦਾ ਇਸ ਮੈਂ ਸਿਰ ਮੱਥੇ ਤਸਲੀਮ ਕੀਤਾ, ਕਿਉਂਕਿ ਮੈਂ ਕਈ ਅਪਾਹਜ ਦੇਖਦਾ ਸੀ ਉੱਚੀ ਖਾਲੀ ਕਰਕੇ ਖਾਂਦੇ ਸਨ ਜਾਂ ਖੜੇ ਹੋ ਕੇ ਖਾਂਦੇ ਸਨ, ਅਕਸਰ ਥਾਲੀਆਂ ਗਿਰ ਜਾਂਦੀਆਂ ਸਨ। ਮੈਨੂੰ ਉਹਨਾਂ ਦੀ ਮਜ਼ਬੂਰੀ ਦਾ ਨਹੀਂ ਪਤਾ ਸੀ, ਪਰ 2-3 ਸਾਲ ਤੋਂ ਮੈਨੂੰ ਤਕਲੀਫ ਹੋਈ। ਮੈਂ ਵੀ ਜਦ ਬੈਠਦਾ ਤਾਂ ਦੇਖਦਾ ਲੰਗਰ ਵਿੱਚ ਕਿਤੇ ਮੈਨੂੰ ਦੀਵਾਰ ਮਿਲੇ ਢੋਲ ਆ ਕੇ ਬੈਠਾਂ, ਥਾਲੀ ਮੈਂ ਹੱਥ ਚ ਰੱਖਾਂ, ਅਕਸਰ ਉਹ ਵਿੱਚ ਪਾਣੀ ਦਾ ਗਲਾਸ ਰੱਖਣਾ ਮੇਰੇ ਔਖਾ। ਪਰ ਫਿਰ ਵੀ ਮੈਂ ਕਹਿੰਦਾ ਅਜੇ ਮੈਂ ਯੋਗ ਹਾਂ, ਅਜੇ ਮੇਰਾ ਸਰੀਰ ਯੋਗ। ਗੁਰੂ ਨਾਨਕ ਦੇਵ ਜੈਸਾ ਅੱਗੇ ਉਹਦਾ ਗਾਣਾ ਹੋਵੇ, ਲੋਕੀ ਸਦਾ ਹੋਵੇਗੀ, ਅਜੇ ਮੇਰਾ ਠੀਕ ਹੈ। ਲੇਕਿਨ ਮੈਨੂੰ ਬੈਠਣ ਲੱਗਿਆਂ ਸਹਾਰੇ ਦੀ ਲੋੜ ਜ਼ਰੂਰ ਪੈਂਦੀ ਹੈ, ਅਜੇ ਮੇਰਾ। ਇਸ ਬਾਰੇ ਵੀ ਕੱਲ੍ਹ ਜਦ ਮੇਰੇ ਕੋਲੋਂ ਲਵਜ਼ ਆਇਆ, ਅੱਜ ਸਹਾਰੇ ਲਈ ਵਾਜਾ ਰੱਖਦਾ, ਕੱਲ੍ਹ ਗੱਡੀ ਰੱਖੇਗਾ, ਮੈਨੂੰ ਚੈਨ ਵੀ ਲੈਣ ਦਿਓਗੇ। ਮੈਂ ਕਹਿੰਦਾ ਜਦ ਬੈਠਣ ਵਾਸਤੇ ਉਮਰ ਦੇ ਤਕਾਜ਼ੇ, ਮੇਰੀ ਉਮਰ 64 ਸਾਲ ਦੀ ਹੋ ਗਈ ਔਰ 8-8 ਘੰਟੇ ਦੀ ਮੇਰੀ ਬੈਠਕ ਚੌਕੜੀ ਇੰਡੀਆ 'ਚ ਰਹਿੰਦੀ ਹੈ ਹੁਣ, ਜਦਕਿ ਮੈਨੂੰ ਮਨਾ ਕੀਤਾ ਜਾਂਦਾ ਇਸ ਕਰਕੇ ਬੰਦ ਲੰਬੀ ਬੈਠਕ। ਇਸ ਲਈ ਮੈਂ ਤੁਹਾਨੂੰ ਆਪਣੀ ਮਜ਼ਬੂਰੀ ਦੱਸ ਦਿੱਤੀ। ਠੀਕ ਤਰ੍ਹਾਂ ਵੇਖ, ਨੌਜਵਾਨ ਨੂੰ ਫਾਂਸੀ ਲੱਗਣੀ ਹੈ, ਕਨੇਡਾ ਵਾਸੀਆਂ ਦਾ ਧਿਆਨ ਹਟਾਉਣ ਵਾਸਤੇ ਕਾਂਗਰਸ ਨੇ ਮੱਥੇ ਨੂੰ ਵੇਚਿਆ। ਕਾਂਗਰਸੀਆਂ ਨੇ ਮੇਰੇ 'ਤੇ 10 ਸਾਲ ਮੁਕੱਦਮੇ ਬਣਾਏ ਰੱਖੇ, 10 ਸਾਲ। ਮੈਂ 91 ਦੇ ਫਰੀਦ ਹੋਇਆ, ਮੇਰੇ 'ਤੇ 11 ਮੁਕੱਦਮੇ, ਇੱਕ 12ਵਾਂ ਮੁਕੱਦਮਾ ਜਦ 1987 ਵਿੱਚ ਬਣਾਇਆ, ਮੈਂ ਕਿਹਾ ਪਿਛਲੇ ਖਤਮ ਨਹੀਂ ਹੋਏ, ਨਵਾਂ ਬਣਨ ਜਾ ਕੇ ਉਹਦੇ 'ਚ ਦਫਾ ਸੀ 157। ਮੈਨੂੰ ਕੁਝ ਸਮਝ ਨਹੀਂ ਸੀ, ਸਟੇਜ 'ਤੇ ਮੈਂ ਬੈਠਾ ਸੀ, ਮੇਰੇ ਨਾਲ ਮੇਰਾ ਵਕੀਲਾ ਇੰਡੀਆ ਚੱਲਦਾ, ਉਹਨੇ ਆਪ ਨੂੰ ਸਿਸਟਮ ਨੂੰ ਲੱਗਦਾ ਵੀ ਬਾਹਰ ਪੁਲਿਸ ਦੇ ਕੇ ਨਹੀਂ। ਸਟੇਜ 'ਤੇ ਬਰਨਾਲਾ ਸਾਹਿਬ ਬੈਠੇ ਸਨ, ਮੈਂ ਕਿਹਾ ਬਰਨਾਲਾ ਸਾਹਿਬ ਤੁਸੀਂ ਵਕੀਲ ਹੋ, ਅਤੇ ਜਿਹੜਾ ਪੜ੍ਹ ਕੇ ਦੱਸੋ ਜਿਹੜੀ ਦਫਾ ਲੱਗੀ ਹੈ ਅਤੇ ਮੇਰੇ 'ਤੇ ਕਿਹੜਾ ਇਲਜ਼ਾਮ ਲੱਗੇ। ਪੜ੍ਹ ਕੇ ਕਹਿੰਦੇ ਨੇ 157, 159 ਜਾਂ 157 ਇਹ ਦਫਾ ਲੱਗਦੀ ਹੈ ਆਵਾਰਾ ਗਰਦੀ, ਲੱਗਦਾ ਤੁਸੀਂ ਆਵਾਰਾ ਗਰਦੀ ਕਰ ਲੈ। ਮੈਂ ਤਾਂ ਫਿਰ ਕੋਈ ਗੱਲ ਨਹੀਂ, ਮੈਂ ਤਾਂ ਮੈਨੂੰ ਠੀਕ ਹੀ ਦਫਾ ਲੱਗੀ, ਕਦੀ ਦਿੱਲੀ, ਕਦੀ ਚੰਡੀਗੜ੍ਹ, ਕਦੀ ਕਾਨਪੁਰ, ਕਦੀ ਬੰਬੇ, ਕਦੀ ਕਨੇਡਾ, ਕਦੀ ਇੰਗਲੈਂਡ, ਆਵਾਰਾ ਗਰਦੀ ਤਾਂ ਕਰਦੀ ਹੈ। ਜਿਨ੍ਹਾਂ ਨੇ 7 ਤੋਂ 7 ਦਫਾ ਮੇਰੇ 'ਤੇ ਲਾਈਆਂ, ਅੱਜ ਤੱਕ ਹਕੂਮਤ ਆਉਂਦੀ ਅਤੇ ਮੈਂ ਤੇ ਪੇਸ਼ੀਆਂ ਅੱਜ ਵੀ ਗੁਰਦਾਣੀਆਂ ਸਨ ਅਤੇ ਪਾਸਪੋਰਟ ਮੈਨੂੰ ਅੱਜ ਵੀ ਨਹੀਂ, ਮੈਂ ਇੱਥੇ ਨਹੀਂ। ਮੈਨੂੰ ਕਾਂਗਰਸ ਨੇ ਇੱਥੇ ਦੇ, ਜਿਸ ਦਿਨ ਕਾਂਗਰਸ ਦੀ ਹਕੂਮਤ ਖਤਮ ਹੋਈ, ਵੀ ਕੇ ਸਿੰਘ ਬੈਠੇ ਨੇ ਵਿਆਹੀ ਬੰਦਿਆਂ ਦੇ ਨਾਮ ਅਖਬਾਰ ਵਿੱਚ ਹੈ ਸਿਰੇ ਦਮੇਰਾ ਨਾਮ ਸੀ ਵੀ ਅਸੀਂ ਇਹਨਾਂ 42 ਬੰਦਿਆਂ ਦੇ ਕੇਸ ਵਾਪਸ ਲੈਂਦੇ ਹਾਂ ਇਹ ਬੇਕਸੂਰ ਨੇ ਖਾਮਾ ਸਾਇਨਾ ਨੂੰ ਕਿਸਤਾਂ ਵਿੱਚ ਫਸਾਇਆ ਉਹਦੇ ਸਿਮਰਨਜੀਤ ਸਿੰਘ ਮਾਨ ਵੀ ਉਸੇ ਦਿਨ ਵਿਗੜਾ ਹੋਇਆ ਕੇਸ ਉਹਨਾਂ ਦਾ ਜਿਸ ਦਿਨ ਮੇਰਾ ਹੋਇਆ ਫਿਰ ਚੰਦਰ ਸ਼ੇਖਰ ਦੇ ਸਮੇਂ ਮੈਨੂੰ ਪਾਸਪੋਰਟ ਵੀ ਮਿਲ ਗਿਆ ਇਸ ਤਰ੍ਹਾਂ ਮੈਂ ਬਾਹਰ ਆਇਆ ਕਿ ਹੁਣ ਤੁਸੀਂ ਇਹ ਇਲਜ਼ਾਮ ਲਾ ਇਹਨੂੰ ਕਾਂਗਰਸ ਨੇ ਵੇਚਿਆ ਹੋਰ ਵੀ ਇਸ ਨੌਜਵਾਨ ਨੂੰ ਫਾਂਸੀ ਲੱਗਣੀ ਹੈ ਕਿ ਹੱਲ ਬਿਠਾਉਣ ਵਾਸਤੇ ਤੁਸੀਂ ਇੱਥੇ ਅੱਜ ਪਹਿਲੇ ਦਸਤਖਤ ਕਰ ਲਏ ਮੈਂ ਜਦ ਹਜ਼ਾਰਾਂ ਦਾ ਕਰਕੇ ਲਿਖੇ ਜਦ ਲੋਅਰ ਕੋਰਟ ਨੇ ਭਗਤ ਨੂੰ ਬਰੀ ਕਰ ਦਿੱਤਾ SKL ਭਗਤ ਹੈਰਾਨਗੀ ਹੋਈ ਮੈਨੂੰ ਮੈਂ ਫਿਰ ਸਟੇਜ 'ਤੇ ਬੋਲਿਆ 4000 ਸਿੱਖਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ 'ਤੇ ਵਿਛਾ ਦਿੱਤੀਆਂ ਗਵਾਹ ਮੌਜੂਦ ਗਵਾਹਾਂ ਨੂੰ ਡਰਾ ਕੇ ਧਮਕਾ ਕੇ ਮੁਕਰਾ ਦਿੱਤਾ ਬਰੀ ਹੋ ਗਏ ਮੈਂ 4000 ਬੰਦਿਆਂ ਦੇ ਕਾਤਲ ਬਰੀ ਹੋ ਗਏ ਅਤੇ ਪ੍ਰਤੀਕਰਮ ਦੇ ਰੂਪ ਵਿੱਚ ਕਿਸੇ ਇੱਕ ਨੌਜਵਾਨ ਨੇ ਜਜ਼ਬੇ ਜਾ ਕੇ ਕੁਝ ਕਹਿੰਦਾ ਹੈ ਤੁਸੀਂ ਇਸ ਨੂੰ ਫਾਂਸੀ ਦੇ ਜਾ ਰਹੋ ਲਾਨ ਅਤੇ ਮੈਂ ਆਵਾਜ਼ ਉੱਠੇ ਤੁਸੀਂ ਅੱਜ ਮੈਂ ਦਸਤਖਤ ਕਰਦੇ ਹੋ ਮੈਂ ਫਰੰਟ 'ਤੇ ਬੋਲਣਾ ਤੁਸੀਂ ਆਪਣੇ ਗੁਰਨਿਆਂ 'ਚ ਬੋਲਦੇ ਤੁਸੀਂ ਆਪਣੇ ਗੁਰਨਿਆਂ 'ਚ ਬੋਲਦੇ ਮੈਂ ਗੁਰਨਿਆਂ 'ਚ ਨਹੀਂ ਆਉਂਦਾ ਮੈਂ ਫਰੰਟ 'ਤੇ ਆਉਂਦਾ ਮੈਨੂੰ ਕੁਛ ਵੀ ਕਰ ਸਕਦਾ ਇਸ ਤੋਂ ਇਲਾਵਾ ਮੈਂ ਕਿਹਾ ਸੀ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਜਾਵਾਂਗਾ ਕਿਸੇ ਬੰਦੇ ਦੇ ਜਾਵਾਂ ਪਰ ਇਸ ਵਿੱਚ ਮੈਂ ਇਹ ਸ਼ਬਦ ਵੀ ਕਹੇ ਸਨ ਔਰ ਇਹਨੂੰ ਦਬਾਇਆ ਗਿਆ ਮੈਂ ਜਿਨ੍ਹਾਂ ਜਿਨ੍ਹਾਂ ਗੁਰਦੁਆਰਿਆਂ ਦੇ ਹੁਕਮਨਾਮੇ ਅੱਜ ਤੱਕ ਜਾਰੀ ਹੈ ਵਾਪਸ ਨਹੀਂ ਹੋਏ ਦੱਸ ਨਹੀਂ ਜਾਏਗਾ ਮੇਰੇ ਗੱਲ ਟੇਪਾਂ ਕੀਤੀਆਂ ਗਈਆਂ ਉਹਦੇ 'ਚ ਸ਼ਬਦ ਇਹਨਾਂ ਸ਼ਬਦਾਂ ਨੂੰ ਦਬਾ ਕੇ ਵਿਗਾੜ ਕੇ ਉਹਨੂੰ ਬਲਤ ਰੂਪ ਦੇ ਕੇ ਸਾਰਾ ਦਿਨ ਆ ਮੈਨੂੰ ਪ੍ਰਚਾਰ ਕਰਨਾ ਮੈਂ ਸਮਝਦਾ ਕਿ ਬੋਏ ਹੋਏ ਬੀਜ ਖੰਘ ਨਾਲ ਕਦੇ ਬਹੁਤ ਆਰਾਮ ਨੇ ਸ਼ਰਾਬ ਮੈਂ ਇਹ ਕਿਹਾ ਦੂਜਾ ਇਹ ਮੈਂ ਕਿਉਂ ਕਿਹਾ ਸੀ ਮੈਂ ਆਪਣੀ ਮਰਜ਼ੀ ਨਾਲ ਜਾਵਾਂਗਾ ਕਨੇਡਾ ਅਮੈਰੀਕਾ ਦੇ ਇੱਕ ਗੰਦੀ ਹਵਾ ਚਲੀ ਇੱਕ ਪ੍ਰਬੰਧਕ ਰਲ ਜਿੱਥੇ ਨੂੰ ਵਿਰਾਸਤ ਲੈਂਦੇ ਨੇ ਫਿਰ ਕਹਿੰਦੇ ਤੂੰ ਉੱਥੇ ਕੀਰਤਨ ਨਹੀਂ ਕਰੇਗਾ ਉੱਥੇ ਕੀਰਤਨ ਨਹੀਂ ਕਰੇਗਾ ਉੱਥੇ ਕੀਰਤਨ ਨਹੀਂ ਕਰੇਗਾ ਇਹਦੇ ਕੀਰਤਨ ਦੂਜੀ ਥਾਂ 'ਤੇ ਨਹੀਂ ਹੋਣ ਦਿੰਦੇ ਇਤਨੇ ਸੋਮ ਅਤੇ ਕਲੋਸ਼ ਨੇ ਅਤੇ ਬਾਕੀ ਕੀ ਧਰਮ ਦਾ ਪ੍ਰਚਾਰ ਕਰੇਗਾ ਮੈਂ ਆਪਣੇ ਸਾਰੀ ਜਗ੍ਹਾ ਕੀਤਾ ਸੰਨ 85 ਵਿੱਚ ਨਵਾਬ ਮਲੇਰਕੋਟ ਦਾ ਕਰਮੀਧਰ ਸਿੰਘ ਸਭਾ ਲੁਧਿਆਣਾ ਮੇਰੇ ਕੋਲ ਆਏ ਕਹਿੰਦੇ ਕਿ ਮਸਕੀਨ ਜੀ ਸਾਡਾ ਖਿਆਲ ਬਣਿਆ ਮਸਜਿਦ ਦਾ ਇੱਕ ਬਹੁਤ ਵੱਡਾ ਨਾਮ ਉੱਥੇ ਪੰਡਾਲ ਲਾ ਲੈਂਦੇ ਆ ਅਤੇ ਤੁਸੀਂ ਕਥਾ ਕਰੋਗੇ ਮੈਂ ਤਾਂ ਕਰਾਂਗੇ ਜੱਥੇ ਵੀ ਨਾਲ ਲਿਆ ਮੈਂ ਕਿਹਾ ਠੀਕ ਹੈ ਜਿਹੜੇ ਜੱਥੇ ਮੇਰੇ ਨਾਲ ਲਿਆ ਉਹਨਾਂ ਨੇ ਸਾਰੇ ਸ਼ਹਿਰ ਡੰਡੋਰਾ ਪਟਵਾਇਆ ਮਲੇਰਕੋਟ ਦਾ ਉਹ ਆਲੇ ਦੁਆਲੇ ਦੇ ਪਿੰਡਾਂ 'ਚ ਅੰਦਾਜ਼ਨ 10,000 ਦਾ ਇਕੱਠ ਉੱਥੇ ਮਸਜਿਦ ਦੇ ਵਿੱਚ ਹੋਇਆ ਸੰਗਤ ਦੇ ਅੱਧੇ ਮੁਸਲਮਾਨ ਸਨ ਅੱਧੇ ਸਿੰਘ ਮੈਨੂੰ ਉਹਨਾਂ ਦੀ ਬੇਗਮ ਨੇ ਆਖਿਆ ਮਸਕੀਨ ਜੀ ਅਸੀਂ ਸਾਫ਼ ਸੁਥਰੇ ਢੰਗ ਨਾਲ ਸਾਰਿਆਂ ਹੀ ਲੈ ਲੰਗਰ ਬਣਾਇਆ ਸਮਾਪਤੀ ਅਤੇ ਸੰਗਤਾਂ ਨੂੰ ਬੇਨਤੀ ਕਰਨਾ ਲੰਗਰ ਛੱਕ ਗਏ ਇਹ ਗੱਲ ਵੱਖਰੀ ਸਮਾਪਤੀ ਅਤੇ ਸਿੱਖ ਸੰਗਤਾਂ ਸਾਰੀਆਂ ਲੰਗਰ ਵਿੱਚ ਨਹੀਂ ਬੈਠੀਆਂ ਨਵਾਬ ਸਾਹਿਬ ਦਾ ਦਿਲ ਬੜਾ ਟੁੱਟ ਗਿਆ ਕਹਿੰਦੇ ਸਾਫ਼ ਢੰਗ ਨਾਲ ਬਣਾਇਆ ਦਾਸ ਦੇ ਨਾਲ ਦੇ ਸਾਥੀ ਤੇ ਸੌ ਡੇਢ ਸੌ ਸੱਜਣ ਹੋ ਇੰਨਾ ਲੰਗਰ ਬਣਾਇਆ ਹੋਇਆ ਦੇਗਾ ਨਹੀਂ ਜੀ, ਮੁਸਲਮਾਨਾਂ ਨੇ ਬਣਾਇਆ, ਬੇਗਮਾਂ ਨੇ ਬਣਾਇਆ, ਵੰਡਣ ਵਾਲੇ ਮੁਸਲਮਾਨ। ਕਾਸ਼ ਇਤਨਾ ਸੋਚ ਲੈਂਦੇ ਗੁਰੂ ਨਾਨਕ ਫਿਰ ਮੱਕੇ ਮਦੀਨੇ ਜਾਣ ਦੀ ਲੋੜ ਨਹੀਂ, ਉੱਥੇ ਪ੍ਰਚਾਰ ਕਰਨ ਦੀ ਲੋੜ ਨਹੀਂ। ਸਾਨੂੰ ਤੇ ਚਾਹੀਦਾ ਸੀ ਸਾਰੀ ਦੁਨੀਆਂ ਦੇ ਬੀਜ ਪਾਉਣੇ, ਅਸੀਂ ਤੇ ਆਪਣੇ ਘਰ ਦੀ ਖੇਤੀ ਉਜਾੜ ਕੇ ਬੈਠਦੇ। ਮੁਖੀ ਪ੍ਰਬੰਧਕ ਪਤਕ ਤੇ ਉਹਨਾਂ ਦੇ ਬੱਚੇ ਪਤਕ ਤੇ ਮੁਦਈ ਬਣੇ ਹੋਏ ਨੇ ਗੁਰਮਤ। ਮੈਂ ਇਹ ਕਿਹਾ ਸੀ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਜਾਵਾਂਗਾ, ਇੱਥੇ ਜਾਣਾ ਇੱਥੇ ਨਹੀਂ ਜਾਣਾ, ਮੈਂ ਕਿਸੇ ਦੇ ਫੈਸਲੇ ਦੇ ਨਾਲ ਨਹੀਂ ਜਾਵਾਂਗਾ, ਆਪਣੇ ਫੈਸਲੇ। ਕਿਸੇ ਨੇ ਬੁਲਾਉਣਾ ਨਹੀਂ ਬੁਲਾਉਣਾ, ਮੈਂ ਆਪ ਸੋਚਣਾ, ਔਰ ਕਿਸ ਜਗ੍ਹਾ ਨਹੀਂ ਜਾਣਾ ਉਹ ਮੈਂ ਆਪ ਸੋਚਣਾ। ਔਰ ਮੈਂ ਕਹਿ ਦਿੱਤਾ ਸੀ ਜੋ ਹੁਕਮਨਾਮੇ ਦੀ ਲਪੇਟ ਦੇ ਜਾਂਦੇ ਨੇ ਦਾਸ ਉੱਥੇ ਨਹੀਂ ਜਾਏਗਾ। ਇਹ ਸਭ ਕੁਛ ਮੈਂ ਇਸ ਵਾਸਤੇ ਕਿਹਾ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਸਿੰਘ ਇੱਥੇ ਵੀ ਬੈਠੇ ਨੇ ਅਤੇ ਮੈਂ ਫਿਰ ਜਿਹੜੇ ਮੈਂ ਵੀਰ ਕਥਾ ਦੇ ਪਾਉਣੇ ਨੇ ਉਹ ਆਪਣੀ ਉਧੇੜ ਬਣਦੇ ਰਹਿਣਗੇ, ਮੇਰੀ ਮਿਹਨਤ ਸਫਲ ਨਹੀਂ ਹੋਈ। ਇਹ ਸਭ ਕੁਛ ਮੈਂ ਤੁਹਾਡੇ ਸਾਹਮਣੇ ਸਪਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਕੋਈ ਮੇਰੇ 'ਤੇ ਇਲਜ਼ਾਮ ਲੱਗਦਾ ਹੈ, ਕੋਈ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਉਹ ਵੀ ਮੈਨੂੰ ਦੱਸ ਦੇਣਾ, ਅਗਰ ਮੈਂ ਉਹਨੂੰ ਕੋਈ ਸਪਸ਼ਟ ਕਰ ਸਕਾਂ। ਮਨੁੱਖ ਬੋਲਣ ਹਾਲ ਹੈ, ਇਨਸਾਨ ਅਜੋ ਸੋਨਾ ਸਮੁੰਦਰ ਮੈਂ ਕਿਆ ਜਾਣਾ, ਕਿਆ ਮੇਰਾ ਕੋਈ ਦਾਅਵਾ ਨਹੀਂ ਕਿ ਮੈਂ ਪੂਰਨ ਗੁਰੂ ਕਾ ਸਿੱਖ ਹਾਂ, ਮੇਰਾ ਕੋਈ ਦਾਅਵਾ ਨਹੀਂ ਜੈਸੇ ਕਿ ਆਪਣੇ ਨੌਜਵਾਨ ਵੀਰ ਨੇ ਦੁਹਰਾਇਆ, ਜੋ ਕੁਛ ਮੈਂ ਕਹਿ ਰਿਹਾ ਉਹ 100% ਗੁਰੂ ਆਸ਼ੇ ਮੁਤਾਬਕ ਹੋਏਗਾ। ਮੈਂ ਸਮਝਦਾ 100% ਗੁਰੂ ਆਸ਼ੇ ਮੁਤਾਬਕ ਕੋਈ ਵੀ ਨਹੀਂ ਕਹਿ ਸਕਦਾ, ਕੋਈ ਵੀ ਨਹੀਂ ਕਹਿ ਸਕਦਾ, ਕੁਛ ਨਾ ਕੁਛ ਕਮੀ ਹੋਵੇ, ਕੁਛ ਨਾ ਕੁਛ ਕਮਜ਼ੋਰੀ ਹੋਵੇ, ਕੁਛ ਨਾ ਕੁਛ ਥੋੜ੍ਹ ਹੋਵੇ। ਚਲੋ ਇੱਥੇ ਤੱਕ ਮੈਂ ਅਰਜ਼ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰਨ, ਇਹ ਪ੍ਰਬੰਧਕਾਂ ਨੇ ਜੋ ਉਦਮ ਕੀਤਾ ਹੈ। ਪਹਿਲੇ ਦਸੰਬਰ ਵਿੱਚ ਗਿਆਨੀ ਬਲਵਿੰਦਰ ਸਿੰਘ ਨੂੰ ਮੇਰੇ ਕੋਲ ਭੇਜਿਆ, ਮੈਂ ਕਿਹਾ ਗਿਆਨੀ ਜੀ ਤੁਸੀਂ ਬਜ਼ੁਰਗ ਹੋ ਕੇ ਆਏ ਹੋ ਪਰ ਮੈਂ ਨਹੀਂ ਜਾ ਸਕਦਾ, ਕਿਉਂਕਿ ਦਸੰਬਰ ਦੇ ਮਹੀਨੇ ਹੀ ਦਾਸ ਨੇ ਗੁਰਦੁਆਰਾ ਸ੍ਰੀਗੰਜ ਸਾਹਿਬ, ਰਾਵਗੰਜ ਸਾਹਿਬ, ਮੰਗਲਾ ਸਾਹਿਬ ਹਾਜ਼ਰੀ ਬਣ। ਮੈਂ 40 ਸਾਲ ਤੋਂ ਬਣ ਰਿਹਾ, ਮੈਂ ਕਦੀ ਨਾ ਜਾਣੇ ਪਤਾ, ਮੈਂ ਨਹੀਂ ਜਾ। ਮੈਂ ਤਾਂ ਜਨਵਰੀ ਚ ਆਖੋ ਕਿਉਂਕਿ ਤੁਸੀਂ ਮੇਰੇ ਨਾਲ ਚੱਲਦੇ, ਤੁਸੀਂ ਸੰਦੇਸ਼ਾ ਲੈ ਕੇ ਆਏ ਹੋ। ਜਨਵਰੀ ਇੱਕ ਦੋਸਤ ਸਮਾਗਮ ਜੋ ਗਵਾਲੀਅਰ ਅਤੇ ਉਲਾਸ ਨਗਰ ਬੰਬਈ ਦੇ ਨੇ ਉਹਨਾਂ ਨੂੰ ਬਦਲ ਕਰ ਦੇਵਾਂਗੇ। ਇਹ ਗੱਲ ਵਰੀ 5 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਦਾਸ ਦਾ ਪ੍ਰੋਗਰਾਮ ਪਟਨਾ ਸਾਹਿਬ ਉਹ ਫਿਕਸ ਹੁੰਦਾ, ਉਹ ਦੇ ਪਿੱਛੇ ਨਹੀਂ ਕੀਤਾ ਜਾ ਸਕਦਾ। ਜਨਵਰੀ 'ਚ ਮੈਂ ਕਰ ਲਿਆ, ਉਦੋਂ ਇਹਨਾਂ ਪ੍ਰਬੰਧਕਾਂ ਨੇ ਵਿਚਾਰ ਵਟਾਂਦਰਾ ਕਰਨਾ ਸੀ ਜਨਵਰੀ 'ਚ ਕਰੀਏ ਕਿ ਨਾ ਕਰੀਏ, ਉਦੋਂ ਫੈਸਲਾ ਨਾ ਹੋ ਸਕਿਆ। ਗਿਆਨੀ ਜੀ ਵਾਪਸ ਆ ਗਏ, ਮੈਨੂੰ ਵੀ ਮਹਿਸੂਸ ਹੋਇਆ ਕਿ ਬਜ਼ੁਰਗ ਨੇ ਮੇਰੇ ਨਾਲ ਚੱਲਦੇ ਨੇ ਅਤੇ ਹੁਣ ਵੀ ਵਾਪਸ ਆਏ। ਫਿਰ ਸਰਦਾਰ ਕੁੰਦਲ ਸਮਾਂ ਵੀ ਬਾਰ ਬਾਰ ਫੋਨ ਆਉਂਦੇ ਰਹੇ ਤਾਂ ਜਿਹੜਾ ਟਾਈਮ ਤੁਹਾਡੇ ਕੋਲ ਹੈ ਫਿਰ ਇਹ ਟਾਈਮ ਸੈੱਟ ਹੋਇਆ। ਇਹ ਦਿਨ ਗਵਾਲੀਅਰ ਦੇ ਆਲੇ ਦੁਆਲੇ ਸਨ ਔਰ 27-28 29 ਖਾਸ ਗਵਾਲੀਅਰ। ਮੈਂ ਇਸ ਤਰ੍ਹਾਂ ਕਹਿ ਕੇ ਹੱਥ ਜੋੜ ਕੇ ਆਇਆ ਵੀ 29 ਤਰੀਕ ਦਾ ਤੁਹਾਡਾ ਜਿਹੜਾ ਦਿਨ ਭਰ ਦਾ ਵੱਡਾ ਦੌਰਾਨ ਹੈ, ਮੈਂ ਉਸ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਅਤੇ ਤੁਹਾਡੇ ਦਰਸ਼ਨ ਨਸੀਬ ਹੋ ਸਕੇ ਨੇ ਤੇ ਵਿੱਚ ਮੈਂ ਹਾਜ਼ਰ ਹੋਇਆ। ਦਿਨ ਦੇ ਸਮੇਂ ਜੋ ਲੜੀਵਾਰ ਵਿਚਾਰ ਦਾ ਆਪ ਨੂੰ ਸਰਵਨ ਕਰਾ ਰਿਹਾ ਉਹ ਪੰਕਤੀਆਂ ਦੁਆਰਾ ਹੈ। ਗਾਵੇ ਕੋ ਜਾਪੇ ਜਿੱਥੇ ਰੂਹ ਗਾਵੇ ਕੋ ਵੇਖੈ ਹਾਜ਼ਰਾਂ ਹਰੂ ਹੇ ਪ੍ਰਭੂ ਗਾਏ ਤੈਨੂੰ ਕਰੋ ਤੂੰ ਦੂਰ ਹੈ ਦੂਰ ਹੈ ਦੂਰ ਹੈ ਬਹੁਤ ਪਰ ਹੇ ਪ੍ਰਭੂ ਇਸ ਤਰ੍ਹਾਂ ਵੀ ਕੋਈ ਗਾ ਰਿਹਾ ਹੈ ਗਾਵੇ ਕੋ ਵੇਖੈ ਹਾਜ਼ਰਾਂ ਹਰੂ ਉਸਦੇ ਹਾਜ਼ਰ ਨਾਜ਼ਰ ਕੋਲ ਨੇੜੇ ਤੋਂ ਵੀ ਨੇੜੇ ਫਿਰ ਜੋ ਇਹ ਗਾ ਰਹੇ ਨੇ ਗਾਵੇ ਕੋ ਜਾਪੇ ਦਿੱਤੇ ਦੂਰ ਕਿਆ ਸਾਰੇ ਗਲਤ ਨੇ ਨਹੀਂ ਠੀਕ ਸਥਾਨਕ ਦੂਰੀ ਸਮੇਂ ਦੀ ਦੂਰੀ ਤੇ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ ਦੋ ਦੂਰੀਆਂ ਲਾਗੂ ਹੁੰਦੀਆਂ ਤੂੰ ਮੇਰੀ ਸਮਝ ਤੋਂ ਦੂਰ ਤੂੰ ਮੇਰੇ ਚੇਤੇ ਤੋਂ ਚੋਟੀ ਦੇ ਸਾਈਂ ਜਿਸ ਦੀ ਯਾਦ ਪਰਮਾਤਮਾ ਤੱਕ ਨਹੀਂ ਪਹੁੰਚੀ ਸਮਝ ਵੀ ਨਹੀਂ ਪਹੁੰਚੀ ਪਰਮਾਤਮਾ ਬਾਰੇ ਚੋਟੀ ਤੋਂ ਚੋਟੀ ਦਾ ਵਿਗਿਆਨਕ ਵੀ ਅਗਿਆਨ ਹੈ ਤੇ ਅਗਿਆਨ ਤੋਂ ਵੱਡਾ ਕੋਈ ਪੜਦਾ ਨਹੀਂ ਅਗਿਆਨ ਅੰਧੇਰੇ ਸੂਜਸ ਨਾਈ ਬੌੜ ਬੌੜ ਪਰਮਾਤਾ ਅਗਿਆਨ ਇੱਕ ਅੰਧੇਰਾ ਹੈ ਤੇ ਅੰਧੇਰੇ ਤੋਂ ਕੋਈ ਵੱਡਾ ਪੜਦਾ ਨਹੀਂ ਬਾਹਰ ਵੀ ਤੇ ਅੰਦਰ ਵੀ ਬਾਹਰ ਬਿਲਕੁਲ ਅੰਧੇਰਾ ਹੋਇਆ ਇਤਨੇ ਸਾਰੇ ਬੈਠੇ ਹੋ ਮੈਨੂੰ ਇੱਕ ਵੀ ਨਹੀਂ ਦਿਖਾਈ ਦੇਗਾ ਤੁਹਾਨੂੰ ਮੈਂ ਨਹੀਂ ਦਿਖਾਉਂ ਅੰਧੇਰਾ ਅੰਧੇਰਾ ਪਹਾੜਾਂ ਨੂੰ ਢੱਕ ਦਿੰਦਾ ਅੰਧੇਰਾ ਇਤਨੇ ਵੱਡੇ ਸਾਗਰ ਨੂੰ ਵੀ ਢੱਕ ਦਿੰਦਾ ਸਮੁੰਦਰ ਵੀ ਨਹੀਂ ਦਿਖਾਈ ਦਿੰਦਾ ਅੰਧੇਰਾ ਬੜਾ ਬਲਵਾਨ ਹੈ ਅੰਧੇਰਾ ਜੰਗਲਾਂ ਨੂੰ ਢੱਕ ਦਿੰਦਾ ਵੱਡਾ ਸ਼ਹਿਰ ਹੈ ਗੁਪ ਅੰਧੇਰਾ ਹੋ ਗਿਆ ਨਹੀਂ ਦਿਖਾਈ ਇੱਕ ਬਿਲਡਿੰਗ ਵੀ ਨਹੀਂ ਦਿਖਾਈ ਇੱਕ ਮਕਾਨ ਵੀ ਨਹੀਂ ਦਿਖਾਈ ਅੰਧੇਰੇ ਤੋਂ ਵੱਡਾ ਕੋਈ ਪੜਦਾ ਨਹੀਂ ਹੈ ਅੰਧੇਰਾ ਛਾ ਜਾਏ ਸੰਸਾਰ ਨਹੀਂ ਦਿਖਾਈ ਮਨ ਦੇ ਤਲ ਤੇ ਅਗਿਆਨ ਤੋਂ ਵੱਡਾ ਕੋਈ ਪੜਦਾ ਨਹੀਂ ਹੈ ਅਗਿਆਨ ਹੈ ਤਾਂ ਭਗਵਾਨ ਨਹੀਂ ਦਿਖਾਈ ਅਗਿਆਨ ਅੰਧੇਰੇ ਸੂਜਸ ਨਾਹੀਂ ਬਹੁੜ ਬਹੁੜ ਭਰਮਾ ਮੈਂ ਇਸ ਤਰ੍ਹਾਂ ਅੰਧੇਰੇ ਦੀ ਯਾਤਰਾ ਨਹੀਂ ਹੋ ਸਕਦੀ ਅੰਧੇਰੇ ਜਦ ਅਸੀਂ ਯਾਤਰਾ ਕਰਦੇ ਹਾਂ ਗੱਡੀ ਦੀ ਹੈਡਲਾਈਟ ਜਲਾ ਰੋਸ਼ਨੀ ਦੀ ਯਾਤਰਾ ਹੋ ਸਕਦੀ ਅੰਧੇਰੇ 'ਚ ਨਹੀਂ ਰਸਤਾ ਹੀ ਨਹੀਂ ਦਿਖਾਈ ਦਿੰਦਾ ਤਾਂ ਚੱਲਣਾ ਅੰਧੇਰੇ ਵਿੱਚ ਲਿਖਣਾ ਪੜ੍ਹਨਾ ਨਹੀਂ ਅੰਧੇਰੇ ਵਿੱਚ ਕੋਈ ਕੰਮ ਨਹੀਂ ਹੋ ਸਾਰਾ ਵਿਕਾਸ ਰੋਸ਼ਨੀ ਵਿੱਚ ਆਉਂਦਾ ਅੰਧੇਰੇ ਵਿੱਚ ਨਹੀਂ ਸਾਰਾ ਧਾਰਮਿਕ ਵਿਕਾਸ ਗਿਆਨ ਵਿੱਚ ਆਉਂਦਾ ਅਗਿਆਨ ਵਿੱਚ ਨਹੀਂ ਹੁਣ ਸੁਣ ਲਓ ਕਬੀਰ ਦਾ ਬੋਲ ਪਾਪ ਪੁੰਨ ਦੋਏ ਏਕ ਸਮਾਨ ਨਿਜ ਗੁਣ ਬਾਰਸ ਤਜੋ ਗੁਣਾ ਪਾਪ ਤੇ ਪੁੰਨ ਦੋਵੇਂ ਕੋਈ ਇੱਕੋ ਦੋਵੇਂ ਫਿਰ ਪੁੰਨ ਕਿਉਂ ਕਰੀਏ ਕਿ ਕੋਈ ਮਾਮੂਲੀ ਪੁਰਖ ਨਹੀਂ ਕਹਿ ਰਿਹਾ ਕਬੀਰ ਕਹਿ ਰਿਹਾ ਪਾਪ ਪੁੰਨ ਦੋਏ ਏਕ ਸਮਾਨ ਕਹਿੰਦੇ ਬਰਾਬਰ ਦੋਵੇਂ ਬਰਾਬਰ ਪੁੰਨ ਬਹੁਤ ਵੱਡਾ ਹੈ ਜੀ ਪਾਪ ਬਹੁਤ ਨੀਵ ਹੈ ਫਿਰ ਨਹੀਂ ਦੋਵੇਂ ਇੱਕ ਸੰਤ ਨੇ ਵਕਤ ਦਾ ਸਿਰਮੌਰ ਭਗਤਾਂ ਵਿੱਚੋਂ ਸਿਰਮੌਰ ਦਾਰਸ਼ਨਿਕ ਫਿਲੋਸਫਰ ਸਿਆਣਾ ਪੁਰਖ ਐਸਾ ਕਹਿ ਪਾਪ ਪੁੰਨ ਦੋਏ ਏਕ ਸਮਾਨ ਇਸਲਾਮ ਨੇ ਯਹੂਦੀਆਂ ਪਾਰਸੀਆਂ ਨੇ ਕਿਸਾਨ ਪਤਾ ਦੁੱਖ ਦਾ ਕਾਰਨ ਕੀ ਦੱਸਿਆ ਪਾਪ ਤੇ ਪਾਪ ਕੀ ਹੁੰਦਾ ਕਿਸ ਨੂੰ ਪਾਪ ਆਪ ਹੋਵੇ ਉਹ ਕਰਮ ਜਿਸ ਨਾਲ ਕਿਸੇ ਨੂੰ ਚੋਟ ਪਹੁੰਚੇ ਪਾਪ ਕਿਸੇ ਦੇ ਦਿਲ ਨੂੰ ਚੋਟ ਪਹੁੰਚੇ ਕਿਸੇ ਦੀ ਜਿਸਮ ਨੂੰ ਜਾਨ ਨੂੰ ਚੋਟ ਪਹੁੰਚੇ ਜਾਂ ਕਿਸੇ ਦੇ ਮਾਲ ਨੂੰ ਚੋਟ ਪਹੁੰਚੇ ਮੈਂ ਅਕਸਰ ਅਰਜ਼ ਕਰਦਾ ਹਾਂ ਖਤਰਾ ਸਿਰਫ ਤਿੰਨ ਥਾਂ ਤੇ ਹੁੰਦਾ ਹੈ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਵਰੂ ਨੂੰ ਖਤਰਾ ਵਰਤੀ ਖਤਰਾ ਇਸ ਤੋਂ ਇਲਾਵਾ ਤੋਂ ਖਤਰਾ ਹੁੰਦਾ अगर कोई मनुख कह दे मैं खतरे चा जानो खतरा होए, जानो खतरा नहीं तो माल नो खतरा होएगा, तो जे माल नो खतरा नहीं तो इज्जत आबरू असमत नो खतरा होए और भी खतरा है। कोई किसे दी जान ले खतरा है, कोई किसे दे माल ले खतरा है, कोई किसे दी इज्जत आबरू ले खतरा है, बन गया है पाप। पाप भी ऐसा है पाप, और हद हो गई। कोई दान कर रहे है, पुण कर रहे है, बाणी पढ़ रहे है, मंदिर मस्जिद गुरुद्वारे जा रहे है, फिर कबीर कहने पाप पुण दो बराबर ही है, बराबर ही हैरानी। अगर इसकी गहराई से नहीं जाओगे तो फिर कबीर नाल संबंध जोड़ना होगा। पाप पुन दो एक समान, मनुख पाप क्यों करता है? दुख पाप तो पैदा होना है, दुख मनुख की मंग नहीं है, दुख मनुख की लोड़ नहीं है, दुख मनुख की चाहत नहीं है। जिस पाप तो ही दुख पैदा हो रहा है जो इस्लाम कहना है ईसाइत कहेंगे, तो फिर मनुख क्यों करता है? क्योंकि मनुख की दुख से मंग नहीं है, फिर ये भी क्यों बोल रहे? इस वास्ते भारत के चारे धर्म सनातन मत, जैन मत, बौद्ध मत, सिख मत दुख का कारण पाप नहीं मनता, अज्ञान। मनुख दूजे इस वास्ते चोट पहुंचाता है कि सोच के मैं दूजे को चोट पहुंचा रहा हूं, अज्ञानी ने पता नहीं दूजे को पहुंचाई हुई चोट कई गुणा वध वापस आएगी। तेन दिता लीए अपना अण दिते कि हसन, तो किसे की पग लाई है याद रख तेरे सिर से नहीं है, तू किसे के रस्ते च कंडे बिछाए ने तेरे रस्ते च भी रोड़े ही हो। कोई मनुख नहीं चाहता मेरे रस्ते च रोड़े हो, कोई मनुख नहीं चाहता मेरी पग लवे, पर अज्ञान अज्ञान वस होके दूजे की पग लाना है, पर कौन दसे दूजे की नहीं ला रहा अपनी ला रहा, दूजे के रस्ते में कंडे नहीं बिछा रहा अपने रस्ते बिछ रहे, पर अज्ञान अज्ञान करके मनुख पाप करता है, पाप देखो दुख पैदा होता है, दुख का बीज पाप नहीं है, दुख का बीज अज्ञान, अज्ञान तो पाप, पाप तो दुख। अज्ञान तो पाप का बूटा पैदा होता है, तो पाप के बूटे में दुखा के फल, पाप मन अज्ञान करके करता, जो अज्ञान करके ही बाणी पढ़ रहा है, अज्ञान करके ही सेवा कर रहा है गुरुद्वारे, किसी प्रकार की लंगर की सेवा कर रहे हैं, जोड़िया की सेवा कर रहा है, प्रबंधी की सेवा कर रहे हैं, अज्ञान करके पाठ कर रहा है, अज्ञान करके गला कीर्तन कर रहे हैं, पता नहीं बर्दाश्त करोगे कि नहीं। पाप तो पुण दो एक समान, पाप ते के पुण दोवें को, क्योंकि मूल बुनियाद से चल दिया गया। अज्ञान करके जब पुन किया जाता है उस पुन के जो अहंकार पैदा होता है, निरंकार नहीं पैदा, अहंकार करके जब पुन किया जाता है उसके दुश्मनी के जज्बे जन्म लेते हैं, निर्वैरता नहीं पैदा होता। अज्ञान करके जब कोई लंगर की सेवा करता है, गुरुद्वारे की सेवा करता है, या प्रबंध की ढांचे नहीं जाना है, इस सेवा में फोका अहंकार पैदा होने का कारण है। अज्ञान पाप पुण्य दो एक समान, एको कुछ है। पापी का पाप अज्ञान तक अज्ञानता से खड़ा है, पुण्य का पुण्य अज्ञान से खड़ा है। पाप पुण्य दो एक समान, इस तरह के पुण करने वाले में चाली चाली साल तो देखे हैं, कुछ भी नहीं है। क्रोधी दे क्रोधी ने, बेईमान दे बेईमान ने, अहंकारी दे अहंकारी ने, दोष दे दोष ने, कुछ पाप गुण दो एक समान प्रार्थना स्थिति थी। परमात्मा कर्म कृत नहीं देखता, कर्म विचार में देखता है। परमात्मा यह नहीं देखता मैं किता नहीं है, परमात्मा यह देखता मैं सोचा नहीं, परमात्मा मेरी करनी नहीं देखता, परमात्मा मेरी सोचनी देखता। जिस कर्म नाल मेरी सोचनी नहीं, जिस कर्म नाल मेरे विचार नहीं, जिस कर्म नाल मेरा हृदय नहीं, उस कर्म के अंदर संस्कार नहीं बनते, नहीं बनते। वो कर्म केवल कर्म कांड बन जाता है, शरीर नाश होया और कर्म भी नाश हो गया, कुछ भी कुछ। पर जो मैं कर्म कहता है वो मेरा मन है, ये कर्म मेरे तन के खत्म होने के नाल खत्म नहीं होगा, मेरे मन का हिस्सा बन गया। मन सूक्ष्म शरीर है, चिता के तन को जलाया जा सकता है मन को नहीं, कबर के स्तन को पाया जा सकता है मन को नहीं, सूक्ष्म शरीर को नहीं। वो सारा किया हुआ सूक्ष्म शरीर का हिस्सा बन जाता है, उसे कहते हैं चित्र गुबत है, तन प्रगट चित्र है। मैं थानू देख लिया, तुम मैंने देख लिया, पर मेरा मन वो चित्र गुबत है, थानू की पता मेरा ये गुबत चित्र की है, गुबत है परमात्मा ने गुबत रखी, तो मैनू की पता ये चित्र गुबत की है। परमात्मा इस प्रगट चित्र के मुताबिक फैसला नहीं करना, चित्र गुप्त के मुताबिक फैसला करना। चित्र गुप्त जब लेखा मन, जब इस चित्र गुप्त ने लेखा पेश कर देना, सारी लिखत सामने है, जो कुछ मन करके किया जाता है नाश नहीं होता, मन का हिस्सा बनता है। मैं दोहरा दें, जी भोजन की बुरकी कंठ तो थले चली गई, शरीर का हिस्सा बनेगी, मांस बनेगी, चर्बी बनेगी, खून बनेगी, कुछ ना कुछ तो बनेगी। जेड़ा कर्म मैं मन करके किया मेरे मन का हिस्सा बन गया, संस्कार बन गया। अक्सर गुरुदेव बादल साहब जी महाराज कहते हैं जितनिया बुराइयां मनुख करता है मन करके करता है, बुराइयां सारिया दिया सारिया मन का हिस्सा बन जाता। अक्सर जब नाम जपता मन करके नहीं जपता, मन कर प्रभु ना हर बनता, तो प्रभु का नाम मन का हिस्सा नहीं बनता। रोज रोज कृत चंगी होती जा रही है, भगवान की तरह दिखाई देता है, रोज रोज नियत माड़ी होती जा रही है, अंदरों शैतान बन जाता है। परमात्मा के सामने जब चित्र गुप्त पेश होता है, इंसान का नहीं शैतान, मैं अर्ज कर देगा। परमात्मा कृत नहीं देखता, नियत देखता, किरदार नहीं देखता, विचार देखता, प्रगट चित्र नहीं देखता, गुप्त चित्र देखता। तो मैं कर रहा सी दो दूरियां परमात्मा से लागू होंगे। हे प्रभु तू मेरी समझ तो दूर है, ना समझी ना समझी अज्ञान ले लिया ले रहा है। अंधेरा दो कारण करके हो सकता है, बड़े ध्यान सुनना चाहिए, पढ़े लिखे सैने, बल्कि सारी दुनिया में बवे हाँ कनेडा जैसे सैने के कितने भी नहीं मिले, खास करके वैंकूवर इस वास थोड़ा मैंने सोच के कहना है बड़े सैन बाप ने पतंगड़ कहने बनाना।

0: ਅੱਖਾਂ 'ਚ ਰੋਸ਼ਨੀ ਚਾਹੀਦੀ ਹੈ, ਉਹਨੂੰ ਖਿਆਲ ਆਇਆ ਅੰਧੇ ਨੂੰ ਅੰਧੇਰਾ ਨਹੀਂ ਮਿਲਦਾ। ਦੂਸਰਾ ਨੁਕਤਾ, ਜਦੋਂ ਅੰਧੇਰਾ ਦਿਖਾਈ ਦਿੰਦਾ ਉਹਨੂੰ ਰੋਸ਼ਨੀ ਵੀ ਦਿਖਾਈ, ਕਿਉਂਕਿ ਅੱਖਾਂ ਦੀ ਜ਼ਰੂਰਤ। ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦੀ, ਮੂੜ ਨੂੰ ਮੂੜਪਣਾ ਨਹੀਂ ਦਿਖਾਈ ਦਿੰਦਾ। ਅਗਰ ਮੂਰਖ ਨੂੰ ਆਪਣੀ ਮੂੜਤਾ ਦਿਖਾਈ ਦੇਣ ਲੱਗਦਾ ਹੈ, ਫਿਰ ਸਾਡੀ ਸਾਲ ਕਹਿੰਦੇ ਮੂਰਖਤਾ ਖਤਮ ਹੋ ਗਈ ਜਾਂ ਨਹੀਂ ਹੋਈ। ਪਾਪੀ ਨੂੰ ਪਾਪ ਨਹੀਂ ਦਿਖਾਈ ਦੇ, ਕਰੀ ਜਾ ਰਹੇ ਨਹੀਂ ਦਿਖਾਈ ਦੇ, ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦੇਣੀ, ਕਿਉਂਕਿ ਦੇਖਣ ਵਾਸਤੇ ਵੀ ਤੇ ਗਿਆਨ ਚਾਹੀਦਾ, ਸਮਝ ਚਾਹੀਦੀ। ਜਿਸ ਦਿਨ ਕਿਸੇ ਨੂੰ ਅੰਧੇਰਾ ਦਿਖਾਈ ਦੇਵੇ, ਉਸ ਅੰਧੇ ਨੂੰ ਅੰਧਾ ਕਹਿਣ ਦੀ ਲੋੜ ਨਹੀਂ, ਦਿਖਾਈ ਦੇ। ਅੰਧੇਰਾ ਦਿਖਾਈ ਦੇਣ ਲੱਗ ਪਿਆ, ਇਹਨੂੰ ਰੋਸ਼ਨੀ ਵੀ ਦਿਖਾਈ ਦੇ। ਜਿਹਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਈ, ਗਲਤੀਆਂ ਦਿਖਾਈ ਦੇਣ ਲੱਗ ਪਈਆਂ ਨੇ, ਯਕੀਨ ਜਾਣੋ ਇਹਨੂੰ ਸੁਧਾਰ ਵੀ ਦਿਖਾਈ ਦੇ। ਸਾਰੀ ਜ਼ਿੰਦਗੀ ਪਰ ਗਲਤੀਆਂ ਕਰਦਾ, ਗਲਤੀਆਂ ਦਿਖਾਈ ਨਹੀਂ। ਬੁਲਾਵੜੇ ਬੁੱਲੀ ਬੁੱਲ ਬੁੱਲ ਪੱਛੋ ਨਾਲ, ਬੁੱਲ ਤੇ ਬੁੱਲ ਕਰੀ ਜਾ ਰਹੇ, ਭੁੱਲ ਤੇ ਭੁੱਲ ਕਰੀ ਜਾ ਰਹੇ, ਭੁੱਲ ਦਿਖਾਈ ਨਹੀਂ। ਅੰਧੇ ਨੂੰ ਅੰਧੇਰਾ ਨਹੀਂ ਦਿਖਾਈ। ਦੂਸਰਾ ਹੋਰ ਫਰਜ਼ ਕਰਦੇ ਹਾਂ, ਜਿਨ੍ਹਾਂ ਦੀਆਂ ਅੱਖਾਂ ਅੰਧੀਆਂ ਨੇ, ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਪ੍ਰਿਥਵੀ 'ਤੇ ਜ਼ਿਆਦਾ ਨਹੀਂ। ਪਰ ਜਿਹੜੇ ਮਨ ਦੇ ਅੰਧੇ ਨੇ, ਇਹਨਾਂ ਅੰਧਿਆਂ ਨਾਲ ਤਾਂ ਸਾਰਾ ਸੰਸਾਰ ਭਰਿਆ। ਅੰਧੇ ਗੰਭੀ ਅੰਧ ਮਨ, ਮਨ ਅੰਧੇ ਤਾਂ ਅੰਧ, ਚਿੱਕੜ ਲਾਈਏ ਕਿਹਾ ਸੀਏ ਜਾਂ ਟੁੱਟੇ ਪੱਥਰ ਮਨ ਸਤਗੁਰ ਦੀ ਮਨ, ਸਭ ਕੁਝ ਅੰਧੇਰੇ 'ਚ ਹੀ ਹੋ ਰਿਹਾ, ਅੰਧੇਰੇ 'ਚ ਹੋਇਆ ਜੀ। ਅਗਿਆ ਇਸ ਵਾਸਤੇ ਸਾਰੇ ਦੁੱਖ ਅਤੇ ਪਾਪ ਦਾ ਬੀਜ ਅਗਿਆਨ, ਦੁੱਖ ਦਾ ਬੀਜ ਪਾਪ ਨਹੀਂ। ਪਾਪ ਇੱਕ ਬੂਟਾ, ਪਾਪ ਦੇ ਬੂਟੇ ਨੂੰ ਦੁੱਖ ਦਾ ਫਲ ਲੱਗਦਾ, ਲੇਕਿਨ ਪਾਪ ਦਾ ਬੂਟਾ ਅਗਿਆਨ ਤੋਂ ਲੱਗਦਾ। ਇਸ ਨੂੰ ਹੋਰ ਆਲਮਾਨਾ ਢੰਗ ਨਾਲ ਭਾਈ ਕਾਲ, ਭਾਈ ਨੰਦ ਲਾਲ ਨੇ ਖੋਲਿਆ, ਤੁਹਾਡੇ ਸਾਹਮਣੇ ਰੱਖਿਆ ਸਿੱਖ ਸਾਧੀ ਦੇ ਜਵਾਬ ਦੇ ਸਵਾਲ। ਸਿੱਖ ਸਾਧੀ ਕਹਿੰਦੇ ਨੇ, ਦੀਦਾਰ ਮੈਨੂੰ ਆਈ ਉਹ ਪਰਹੇਜ਼ ਮੈਂ ਹੋਏ, ਬਾਜ਼ਾਰ ਵੈਸ਼ ਆਦਿਸ਼ ਮਾਂ ਤੇਜ ਮੈਂ ਹੋਏ। ਹੇ ਖੁਦਾ, ਦਰਸ਼ਨ ਦੇਣਾ, ਦੀਦਾਰ ਦੇਣਾ, ਫਿਰ ਪਰਦਾ ਕਰ ਲੈਣ, ਬੁਰਕਾ ਕਰ ਲੈਣ, ਇੰਜ ਨਾ ਕਰ। ਗਾਲਬ ਕਹਿੰਦਾ ਫਿਰ ਬੜਾ ਕੀਮਤੀ ਹੈ, ਬੇਪਰਦ ਇਤਨਾ ਕਿ ਹਰ ਜ਼ਰੇ ਮੈਂ ਹੈ ਉਸ ਕਾਜ਼ ਦਾ ਰੋਗ, ਬੇਪਰਦ ਇਤਨਾ ਕਿ ਹਰ ਜ਼ਰੇ ਮੈਂ ਹੈ ਉਸ ਕਾਜ਼ ਦਾ ਰੋਗ, ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ, ਬੇਪੜਨ ਤੇ ਇਤਨਾ ਕਿ ਜ਼ਰੇ ਜ਼ਰੇ ਚ ਹੋਈ ਹੈ ਪਰ ਪੜਦਾ ਇਤਨਾ ਵੱਡਾ ਕੱਖ ਵੀ ਨਹੀਂ ਪਤਾ ਚੱਲਦਾ। ਦਿਖਾਈ ਤੇ ਦਿੰਦੇ ਬੇਪੜਦ ਇਤਨਾ ਕਿ ਹਰ ਜ਼ਰੇ ਮੈਂ ਹੈ ਉਸ ਕਾਜ਼ ਦਾ ਰੋਗ, ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ। ਸਿੱਖ ਸਾਧੀ ਕਹਿੰਦੇ ਨੇ, ਹੇ ਪ੍ਰਭੂ, ਦੀਦਾਰ ਦੇਣਾ ਫਿਰ ਪਰਦਾ ਕਰ ਲੈਣਾ, ਇੰਜ ਨਾ ਕਰ। ਜਦ ਤੂੰ ਦੀਦਾਰ ਦੇ ਕੇ ਛੁੱਪ ਜਾਂਦਾ, ਮਹਿੰਗਾ ਹੋ ਜਾਂਦਾ, ਬੜਾ ਮਹਿੰਗਾ ਹੋ ਜਾਂਦਾ, ਸਾਡੇ ਲਈ ਮੁੱਲ ਚੁਕਾਉਣਾ ਔਖਾ ਹੋ ਜਾਂਦਾ, ਸਾਡਾ ਹਿਰਦਾ ਤੜਪ ਉੱਠਦਾ ਹੈ, ਰੋ ਉੱਠਦਾ। ਮੈਂ ਕੱਲ ਅਰਜ਼ ਕਰ ਰਿਹਾ ਸੀ ਕਿ ਜਿਹੜੇ ਪ੍ਰਭੂ ਦੇ ਰੋਣੇ ਕਿਸੇ ਦੇ ਅੰਦਰ ਜਾਗ ਪੈਣ, ਬੜਾ ਖੁਸ਼ਕਿਸਮਤ ਇਨਸਾਨ ਹੈ, ਬੜਾ ਭਾਗਾਂ ਵਾਲਾ ਸਮਝਣਾ। ਇਸ ਵਾਸਤੇ ਕਿ ਤਨਹਾਈ ਦੇ ਵਿੱਚ ਜਪ ਕਰਿਆ ਕਰ, ਕੋਈ ਬੈਰਾਗੀ ਅਵਸਥਾ ਬਣੇ ਦੂਜੇ ਦਾ ਹੋਣਾ ਲੋਕ ਵਿਘਨ ਵਾਲੀ, ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪੜਦੇ ਕਿ ਇਹ ਸਾਰੀ ਮੈਂ ਨਹੀਂ ਆ ਗਿਆ। ਭਜਨ ਪੜਦੇ ਸਮੂਹਕ ਬੰਦਗੀ ਇਹ ਕਥਾ ਕੀਰਤਨ ਵਾਹਿਗੁਰੂ ਮੰਤਰ ਦਾ ਜਪ ਪੜ੍ਹਦੇ ਅਕਸਰ ਮੈਂ ਕਰਦਾ ਹੁੰਦਾ। ਜਿਵੇਂ ਹਰ ਘਰ ਦੇ ਰਸੋਈ ਹੈਗੀ ਹੈ, ਜਿੱਥੇ ਭੋਜਨ ਬਣਦਾ ਸਰੀਰ ਲਈ, ਹਰ ਘਰ ਦੇ ਕਮ ਸੇ ਕਮ 4 ਫੁੱਟ ਦੇ ਜਗ੍ਹਾ ਐਸੀ ਹੋਣੀ ਚਾਹੀਦੀ ਹੈ ਜਿੱਥੇ ਬੈਠ ਕੇ ਆਤਮਾ ਦੀ ਖੁਰਾਕ ਭਜਨ ਕੀਤਾ ਜਾ ਸਕੇ, ਵਾਹਿਗੁਰੂ ਵਾਹਿਗੁਰੂ ਜਪਿਆ ਜਾ ਸਕਦਾ। ਜਿੱਥੇ ਕਿਚਨ ਨੂੰ ਸਾਫ਼ ਸੁਥਰਾ ਰੱਖਿਆ ਜਾਂਦਾ ਹੈ, ਅਗਰ 4 ਫੁੱਟ ਜਗ੍ਹਾ ਰੱਖੀਏ ਅਤੇ ਰੋਜ਼ ਰੋਜ਼ ਨਾਮ ਜਪੋਗੇ, ਯਕੀਨ ਜਾਣੋ ਉਹ ਜਗ੍ਹਾ ਇਤਨੀ ਪਾਕ ਹੋ ਜਾਏਗੀ, ਪਵਿੱਤਰ ਹੋ ਜਾਏਗੀ, ਦੁਸ਼ਟ ਤੋਂ ਦੁਸ਼ਟ ਵੀ ਉੱਥੇ ਬੈਠੇਗਾ, ਉਹਦੀ ਜ਼ਬਾਨ ਤੋਂ ਵਾਹਿਗੁਰੂ ਨਿਕਲ ਜਾਏਗਾ। ਹਰ ਘਰ ਵਿੱਚ ਚੇਲੀ ਲਈ ਤਨ ਲਈ ਤੇ ਰਸੋਈ ਬਣਾ ਲਈਏ, ਮਨ ਲਈ ਪਰ ਦੀਦਾਰ ਮੈਂ ਮਾਈ ਪਰਹੇਜ਼।
1: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਾਨ ਹੋਰ ਮੁਖ ਹੋਰ ਸੇ ਸਾਂਡੇ ਸੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀ ਦਾਰ ਕੇ ਵਿਸਰਿਆ ਜਿਨ ਨਾਮ ਤੇ ਕੋ ਪਾਰ ਕੀਏ ਰਹਾ ਆਪ ਲੀਏ ਲੜ ਲਾਏ ਦਰ ਦਰਵੇਸ਼ ਤੇ ਤਿੰਨ ਤੰਗ ਜਣੇ ਦੀ ਮਾਓ ਆਏ ਸਫਲ ਸੇ ਪਰਵਤਗਾਰ ਅਪਾਰ ਅਗਮ ਬੇਅੰਤ ਤੋਂ ਜਿਨ੍ਹਾਂ ਪਛਾਤਾ।

ਲੱਗੇ ਮਨ ਸਮਝਦਾ ਹੀ। ਇੱਕ ਵਾਰ ਉਲਝਣ ਵਿੱਚ ਪਿਆ ਹੋਇਆ ਮਨ, ਇੱਕ ਵਾਰ ਜਾਲ ਵਿੱਚ ਫਸਿਆ ਹੋਇਆ ਮਨ ਪੰਥੀ ਫੜਫੜਾਉਂਦਾ। ਜਦੋਂ ਖੰਭਾਂ ਦੀ ਉਡਾਰੀ ਮੁੱਕ ਜਾਂਦੀ ਹੈ, ਜਦੋਂ ਖੰਭ ਬੇਵਸਤ ਹੋਏ ਪ੍ਰਤੀਤ ਕਰਦਾ, ਤੇ ਫਿਰ ਉਦੋਂ ਫੜਫੜਾਉਂਦਾ। ਪਰ ਨਿਕਲਣ ਦੀ ਤਰਕੀਬ ਨਹੀਂ ਆਉਂਦੀ। ਗੁਰੂ ਕਹਿੰਦਾ ਮੈਂ ਇਹਨੂੰ ਆਵਾਜ਼ਾਂ ਦੇਣਾ ਹੀ ਸਮਝਦਾ ਨਹੀਂ। ਸਿੱਖ ਦੇ ਹਾਰੇ, ਮੈਂ ਸਿੱਖਿਆ ਦੇ ਕੇ ਹਾਰ ਗਿਆ। ਨਿੱਤ ਹੀ ਇਹਨੂੰ ਸਿੱਖਿਆ ਦੇਣਾ, ਹਰ ਰੋਜ਼ ਇਹੋ ਗੱਲ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ। ਜਿੰਨਾ ਗਿਆਨ ਦੇ ਰਹੇ ਹਾਂ, ਸਭ ਮਨ ਨੂੰ ਸਮਝਾਉਣ ਲਈ ਤਾਂ ਦੇ ਰਹੇ। ਗੁਰੂ ਨੇ ਆਖਿਆ ਮਨ ਸਮਝਾਉਣ ਕਾਰਨੇ ਕਛੂ ਹੈ ਕਿ ਪੜ੍ਹੀਏ ਗਿਆਨ। ਜਿੰਨਾ ਗਿਆਨ ਪੜ੍ਹਿਆ ਸੁਣਿਆ ਜਾਂਦਾ, ਜਿੰਨੇ ਧਰਮ ਅਸਥਾਨਾਂ ਤੇ ਕਥਾ ਕੀਰਤਨ ਵਿਚਾਰਾਂ ਹੁੰਦੀਆਂ ਨੇ, ਸਾਰਾ ਕੁਛ ਮਨ ਨੂੰ ਸਮਝਾਉਣ ਲਈ। ਪਰ ਗੁਰੂ ਕਹਿੰਦੇ ਨੇ ਮੈਂ ਮਹਿਸੂਸ ਕੀਤਾ ਮਨ ਮੂਰਖ ਅਜ ਹੂੰ ਨਹੀਂ ਸਮਝਤ, ਸਮਝਦਾ ਨਹੀਂ। ਸਿੱਖ ਦੇ ਹਾਰਿਓ ਨੀ, ਸਿੱਖਿਆ ਦੇ ਕੇ ਅਰੋਗ ਇਹਨੂੰ ਸਮਝਾ ਸਮਝਾ ਕੇ ਹਾਰ ਗਏ। ਸਮਝਾਇਆ ਕੀ ਹੈ? ਮੈਂ ਜ਼ਰਾ ਇਸ ਅਨੰਦ ਸਾਹਿਬ ਦੀ ਚੱਲ ਰਹੀ ਲੜੀ ਦੇ ਪਿਛਲੇ ਸ਼ਬਦ ਦੀ ਕੜੀ ਨਾਲ ਜੋੜਨਾ ਚਾਹੁੰਦਾ। ਕੱਲ ਦੇ ਸ਼ਬਦਾਂ ਦਾ ਖਿਆਲ ਸੀ, ਪਹਿਲਾ ਸਵਾਲ ਪੈਦਾ ਹੋਇਆ ਸੀ ਮਾਲਕ ਨੂੰ ਮਿਲਾਂ ਕਿਵੇਂ, ਕਿਵੇਂ ਪਾਇਆ ਜਾਏ। ਕਹਿ ਕਹਾਣੀ ਅਕਥ ਤੇਰੀ, ਕਿਸ ਦੁਆਰੇ ਪਾਈਏ, ਕਿਵੇਂ ਪਾਇਆ ਜਾਏ। ਤੇ ਜਵਾਬ ਸੀ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ। ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿਣ ਲੱਗੇ ਇਹੋ ਢੰਗ ਹੈ ਪਾਉਣ ਦਾ। ਪਰ ਫਿਰ ਮਨ ਕਿਹਦੀ ਅਜੀਬ ਘਟਨਾ, ਜਦੋਂ ਮੈਂ ਤੇਰੇ ਵੱਲ ਦੇਖਣਾ, ਤੂੰ ਧਰਮੀ ਦੀ ਦੁਨੀਆਂ ਵਿੱਚ ਰੱਬ ਨੂੰ ਪਾਉਣ ਲਈ ਵੀ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਦਾ ਸਹਾਰਾ ਲੈਣਾ। ਗਿਆਨ ਜਿਹਦਾ ਉਲਟਾ ਅਸਰ ਤੇਰੇ ਤੇ ਹੋ ਰਿਹਾ। ਮੈਂ ਇੱਕ ਵਾਰ ਕੀ ਸੀ, ਵਿਦਿਆ ਰੋਸ਼ਨੀ, ਵਿਦਿਆ ਚਾਨਣ। ਪਰ ਮੈਂ ਕੀ ਸੀ, ਖਿਆਲ ਕਰਿਓ ਜਿੱਥੇ ਰੋਸ਼ਨੀ ਹੈ, ਹਰ ਰੋਸ਼ਨੀ ਵਿੱਚ ਕੋਈ ਕਾਲਕ ਹੈ। ਤੇ ਮਨੁੱਖ ਸਦੀਆਂ ਤੋਂ ਇਸ ਕੋਸ਼ਿਸ਼ ਵਿੱਚ ਹੈ ਰੋਸ਼ਨੀ ਰਹੇ ਕਾਲਕ ਮਿਟ ਜਾਏ, ਨਹੀਂ ਤੇ ਜਦੋਂ ਕਦੀ ਦੀਵੇ ਜਗਾਉਂਦਾ ਸੀ, ਜਿੱਥੇ ਦੀਵਾ ਜਗਾ ਕੇ ਰੱਖਦਾ ਸੀ ਉੱਥੇ ਦੀਵਾਰ ਕਾਲੀ ਹੋ ਜਾਂਦੀ ਸੀ। ਰੋਸ਼ਨੀ ਵਿੱਚ ਕਾਲਕ ਛੁਪੀ ਹੋਈ। ਇਸੇ ਤਰ੍ਹਾਂ ਵਿਦਿਆ ਗਿਆਨ ਵੀ ਇੱਕ ਰੋਸ਼ਨੀ, ਪਰ ਗਿਆਨ ਦੀ ਰੋਸ਼ਨੀ ਵਿੱਚ ਵੀ ਕਾਲਕ ਛੁਪੀ ਹੋਈ ਹੈ, ਉਹ ਹੈ ਹਉਮੈ ਦੀ। ਜਿਉਂ ਜਿਉਂ ਮਨੁੱਖ ਵਿਦਵਾਨ ਹੋਈ ਜਾਂਦਾ, ਇੰਨਾ ਗਿਆਨਵਾਨ ਹੋਈ ਜਾਂਦਾ, ਤਿਉਂ ਤਿਉਂ ਅੰਦਰ ਇੱਕ ਹਉਮੈ ਆਈ ਜਾਂਦੀ ਹੈ। ਗੁਰੂ ਨੇ ਬਾਣੀ ਵੀ ਚੱਕ ਲਿਆ, ਕਹਿਣ ਲੱਗੇ ਜਬ ਲਗ ਜਾਣੇ ਮੁਝ ਤੇ ਕੱਛ ਹੋਏ। ਗਿਆਨ ਨਾਲ, ਐਕਸਪੀਰੀਅੰਸ ਨਾਲ, ਵਿਦਿਆ ਨਾਲ ਇਸਨੇ ਸਮਝ ਲਿਆ ਮੈਂ ਕੁਛ ਕਰ ਸਕਦਾ, ਮੈਂ ਕੁਝ ਸੋਚ ਸਕਦਾ। ਤੇ ਗੁਰੂ ਨੇ ਆਪਣੀ ਰਚਨਾ ਤੋਂ ਆਵਾਜ਼ ਦਿੱਤੀ, ਕਹਿਣ ਲੱਗੇ ਉਹ ਭਲਿਆ ਤੂੰ ਤੇ ਰੱਬ ਨੂੰ ਪਾਉਣ ਲਈ, ਰੱਬ ਦੇ ਮਿਲਾਪ ਲਈ ਵੀ ਕਿਸੇ ਸਿਆਣਪ ਤੇ ਚਤੁਰਾਈ ਦਾ ਸਹਾਰਾ ਲੈਣ ਲੱਗ ਪਿਓ। ਸਵਾਲ ਤੇ ਇਹ ਬਿਲਕੁਲ ਠੀਕ ਸੀ, ਤੇ ਕਿਵੇਂ ਮਿਲੇ, ਕਿਸ ਦੁਆਰੇ ਪਾਈਏ। ਪਾਉਣ ਲਈ ਜਿਹੜਾ ਤੂੰ ਰਾਹ ਸੁਣਿਆ ਉਹ ਸੀ ਹਉਮੈ ਦਾ, ਕਿਉਂਕਿ ਤੂੰ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਨਾਲ ਪਾਉਣ ਦੀ ਕੋਸ਼ਿਸ਼ ਕੀਤੀ।
ਤੇ ਕੱਲ ਦੇ ਲਫ਼ਜ਼ ਸਨ। ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਉਹ ਭੋਲਿਆ ਇੱਕ ਖਿਆਲ ਕਰੀ, ਅਗਲੀ ਪੌੜੀ ਵਿੱਚ ਕਹਿਣ ਲੱਗੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਪਹਿਲੀ ਪੌੜੀ ਵਿੱਚ ਸਵਾਲ ਸੀ ਕਿਸ ਦੁਆਰੇ ਪਾਈ ਹੈ, ਕਹਿ ਕਹਾਣੀ ਇਕੱਠ ਕੇਰੀ ਕਿਸ ਦੁਆਰੇ ਪਾਈ ਹੈ। ਰੱਬ ਦੀ ਗੱਲ ਕਰਾਂ ਤੇ ਕਰਾਂ ਇੱਕ ਪੱਖੋਂ ਕਿ ਰੱਬ ਕਿਵੇਂ ਮਿਲੇ, ਕਿਵੇਂ ਪਾਈ ਹੈ। ਤੇ ਗੁਰੂ ਨੇ ਆਖਿਆ ਚੰਗੀ ਗੱਲ ਸੀ ਇਹ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਹੈ, ਪਰ ਹੁਕਮ ਮੰਨਣ ਲਈ ਨਿਮਰਤਾ ਚਾਹੀਦੀ ਸੀ। ਹੁਕਮ ਮੰਨਦਾ ਹੀ ਉਹ ਆਦਮੀ ਜਿਹੜਾ ਆਪਣੇ ਆਪ ਨੂੰ ਇਆਣਾ ਸਮਝੇ, ਜਿਹੜਾ ਸਿਆਣਾ ਸਮਝੇ ਉਹ ਤੇ ਕਹਿੰਦਾ ਭਲਿਆ ਮੈਨੂੰ ਦੱਸਣ ਦੀ ਲੋੜ ਨਹੀਂ, ਮੈਨੂੰ ਪਤਾ ਰਸਤੇ ਦਾ। ਉੱਥੇ ਚਤੁਰਾਈ, ਉੱਥੇ ਸਿਆਣਪ। ਤੇ ਗੁਰੂ ਨੇ ਅਗਲੀ ਪੌੜੀ ਵਿੱਚ ਜਵਾਬ ਦਿੱਤਾ ਸੀ, ਕਹਿਣ ਲੱਗੇ ਉਹ ਮਨ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ। ਤੂੰ ਸੁਣ ਮਨ ਮੇਰਿਆ, ਰੱਬ ਨੂੰ ਪਾਉਣ ਲਈ ਤੇਰੀਆਂ ਚਤੁਰਾਈਆਂ ਕੰਮ ਨਹੀਂ ਆਉਣੀਆਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਇਉਂ ਨਹੀਂ ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈ ਹੈ। ਤੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈ। ਕਹਿਣ ਲੱਗੇ ਇੱਕ ਖਿਆਲ ਕਰੀ, ਚਤੁਰਾਈਆਂ ਨਾਲ ਰੱਬ ਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ, ਤੇ ਤੂੰ ਚਤੁਰਾਈਆਂ ਤੇ ਸਿਆਣਪਾਂ ਦਾ ਸਹਾਰਾ ਲੈ ਰਹੀ। ਤੇ ਉੱਥੇ ਕੱਲ੍ਹ ਦੀ ਪੌੜੀ ਵਿੱਚ ਇੱਕ ਗੁਰੂ ਨੇ ਕੁਐਸਚਨ ਖੜਾ ਕਰ ਦਿੱਤਾ ਸੀ, ਕਹਿਣ ਲੱਗੇ ਉਹ ਭਲਿਆ ਜੇ ਤੇਰੇ ਵਿੱਚ ਇੰਨੀਆਂ ਸਿਆਣਪਾਂ ਨੇ ਇੰਨੀਆਂ ਚਤੁਰਾਈਆਂ ਨੇ, ਤੂੰ ਸਮਝਣਾ ਰੱਬ ਨੂੰ ਵੀ ਵਸ ਕਰ ਸਕਦਾ ਆਪਣੀਆਂ ਚਤੁਰਾਈਆਂ ਨਾਲ, ਤਾਂ ਰੱਬ ਦੀ ਤਾਂ ਤੂੰ ਇੱਕ ਬੁਝਾਰਤ ਨਹੀਂ ਬੁੱਝ ਸਕਿਆ, ਉਸੇ ਵਿੱਚ ਫਸਿਆ ਹੋਇਆ। ਕੱਲ ਅਗਲਾ ਸਵਾਲ ਸੀ, ਉਹ ਕਹਿਣ ਲੱਗੇ ਕਿਹੜੀ ਬੁਝਾਰਤ? ਕਹਿਣ ਲੱਗੇ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਰੱਬ ਨੇ ਤੇਰੀ ਸਿਆਣਪ ਤੇ ਚਤੁਰਾਈ ਨੂੰ ਪਰਖਣ ਲਈ ਤੇਰੇ ਸਾਹਮਣੇ ਇੱਕ ਉਲਝਣ ਇੱਕ ਜਾਲ ਖੜਾ ਕਰ ਦਿੱਤਾ ਮਾਇਆ ਦਾ, ਤੂੰ ਉਹਦੇ ਫਸ ਗਈ। ਪਰ ਇਸ ਗੱਲ ਨੂੰ ਗੁਰੂ ਨੇ ਬਾਣੀ ਵਿੱਚ ਮੰਨਿਆ, ਕਹਿਣ ਲੱਗੇ ਜੋ ਹਮ ਬੰਦੇ ਮੋਹ ਫਾਸ। ਰੱਬ ਨੇ ਪ੍ਰਭੂ ਨੇ ਮਾਇਆ ਦਾ ਇੱਕ ਜਾਲ ਤੇਰੇ ਸਾਹਮਣੇ ਖਿਲਾਰ ਦਿੱਤਾ, ਦੇਖਣਾ ਤੇਰੀ ਚਤੁਰਾਈ ਸਿਆਣਪ ਕਿੰਨੀ ਕੁ ਕੰਮ ਆਉਂਦੀ ਹੈ, ਭਲਾ ਇਹਦੇ ਵਿੱਚ ਨਿਕਲ ਸਕੇ ਤੂੰ ਸਾਰੀ ਜ਼ਿੰਦਗੀ ਇਹਦੇ ਵਿੱਚ ਫਟਫਟਾ ਦੇ। ਕਹਿਣ ਲੱਗੇ ਇਹ ਜਾਲ ਇੱਕ ਉਸਨੇ ਪੈਦਾ ਕੀਤਾ ਤੇ ਤੂੰ ਸਾਰੀ ਜ਼ਿੰਦਗੀ ਸਾਧਾਂ ਸੰਤਾਂ ਫਕੀਰਾਂ ਕੋਲ ਅਨੇਕਾਂ ਥਾਵਾਂ ਤੇ ਤੀਰਥ ਜਾ ਕੇ ਬੜੀ ਕੋਸ਼ਿਸ਼ ਕੀਤੀ ਭਲਾ ਇਸ ਮਾਇਆ ਜਾਲ ਵਿੱਚੋਂ ਨਿਕਲ ਜਾ ਸਕੇ, ਤੇਰੀ ਚਤੁਰਾਈ ਤਾਂ ਇੰਨਾ ਕੰਮ ਨਾ ਕਰ ਸਕੀ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਕਿਨੇ ਕੀਤੀ, ਜਿਨ ਠਗੌਲੀ ਪਾਈ ਹੈ, ਜਿਨਨੇ ਤੇਰੇ ਸਾਹਮਣੇ ਇਹ ਠਗੌਲੀ ਪਾ ਬੁਝਾਰਤ ਰੱਖੀ। ਠਗੌਲੀ ਦਾ ਅਰਥ ਕੀ ਹੁੰਦਾ? ਜਿਹੜੀ ਚੀਜ਼ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ। ਠੱਗ ਕਹਿੰਦੇ ਅਸੀਂ ਉਸਨੂੰ ਜਿਹੜਾ ਉੱਤੋਂ ਬੜਾ ਮਿੱਠਾ ਹੋਵੇ, ਬੜਾ ਚੰਗਾ, ਆਪਣਾ ਬਲਬਣ ਵਿਖਾਏ, ਅੰਦਰੋਂ ਸਭ ਕੁਝ ਖੋ ਕੇ ਲੈ ਜਾਏ। ਜਿਹੜਾ ਉੱਪਰੋਂ ਤੇ ਅੰਦਰੋਂ ਵੱਖ ਵੱਖ ਹੋਵੇ ਉਹਨੂੰ ਅਸੀਂ ਠੱਗ ਕਹਿੰਦੇ। ਤੇ ਗੁਰੂ ਕਹਿੰਦੇ ਨੇ ਇਹ ਮਾਇਆ ਜਿਹੜੀ ਸੀ ਇਹਨੇ ਸਾਰਾ ਕੁਝ ਇੱਕ ਐਸਾ ਮਾਹੌਲ ਪੈਦਾ ਕਰ ਦਿੱਤਾ, ਜੋ ਤੈਨੂੰ ਚੀਜ਼ ਬਹੁਤ ਚੰਗੀ ਲੱਗਦੀ ਹੈ ਉਹ ਚੰਗੀ ਨਹੀਂ, ਜੋ ਕੁਝ ਤੈਨੂੰ ਸੱਚ ਦਿਸਦਾ ਉਹ ਸੱਚ ਨਹੀਂ। ਮਾਇਆ ਦੇ ਜਾਲ ਵਿੱਚ ਫਸਿਆ ਤੂੰ ਸੰਸਾਰ ਦੀ ਹਰ ਇੱਕ ਚੀਜ਼ ਨੂੰ ਆਪਣੀ ਸਮਝ ਰਹੇ ਹੈ, ਸੱਚ ਸਮਝ ਰਹੇ ਹੈ, ਤੇ ਉਹ ਸੱਚ ਨਹੀਂ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਲੈ ਤੇਰੇ ਸਾਹਮਣੇ ਇੱਕ ਬੁਝਾਰਤ ਰੱਬ ਨੇ ਪਾ ਦਿੱਤੀ, ਤੇ ਭਲਾ ਤੇਰੀ ਚਤੁਰਾਈ ਤੇਰੀ ਸਿਆਣਪ ਕਿੱਥੋਂ ਤੱਕ ਕੰਮ ਕਰ ਸਕੀ? ਅੱਜ ਤੱਕ ਸਦੀਆਂ ਯੁੱਗ ਬੀਤ ਗਏ ਨੇ, ਸੰਸਾਰ ਇਸ ਮਾਇਆ ਮੋਹ ਤੋਂ ਜਾਲ ਤੋਂ ਬਾਹਰ ਨਹੀਂ ਨਿਕਲ ਸਕਿਆ, ਉੱਥੇ ਹੀ ਪਰੇਸ਼ਾਨ ਪਿਆ ਹੁੰਦਾ ਫਟਫਟਾ ਰਹੇ। ਤੇ ਤੇਰੀ ਚਤੁਰਾਈ ਕਿਸ ਕੰਮ? ਤੇਰੀ ਸਿਆਣਪ ਕਿਸ ਵੇਖੇ? ਇੱਕ ਕੰਮ, ਇੱਕ ਇਮਤਿਹਾਨ ਤੇਰੇ ਸਾਹਮਣੇ ਰੱਖਿਆ, ਇੱਕ ਕੁਐਸਚਨ ਰੱਖਿਆ, ਤੂੰ ਉਹਨੂੰ ਵੀ ਸਫਲ ਹੋ ਕੇ ਪਾਸ ਨਾ ਉਹ ਕਰ ਸਕਿਓ ਜੀ। ਫਿਰ ਹੁਣ ਕੀ ਕਰਾਂ? ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ, ਤੈਨੂੰ ਆਵਾਜ਼ ਦੇ ਰਿਹਾ ਗੁਰੂ, ਜਦੋਂ ਤੈਨੂੰ ਫਟਫਟਾਉਂਦਾ ਦੇਖਦਾ ਗੁਰੂ ਤੈਨੂੰ ਆਵਾਜ਼ ਵੀ ਦਿੰਦਾ ਤੇਰੇ ਸਾਹਮਣੇ ਬੁਝਾਰੇ ਨਿਕਲੇ ਇਹਦੇ ਤੋਂ ਬਾਅਦ ਗੁਰੂ ਤੈਨੂੰ ਆਵਾਜ਼ ਦਿੰਦਾ ਉਹ ਭਲਿਆ ਇਸ ਮਾਇਆ ਮੋਹਣੀ ਨੇ ਤੇਰੇ ਸਾਹਮਣੇ ਜਿਹੜਾ ਜਾਲ ਪਸਾਰਿਆ ਉਹ ਹੈ ਠਗੌੜੀ, ਜਿਨ ਠਗੌੜੀ ਪਾਈ ਆ। ਤੇ ਠਗੌੜੀ ਵਿੱਚ ਸੱਚ ਜਿਹੜਾ ਨਜ਼ਰ ਆਉਂਦਾ ਉਹ ਝੂਠ ਹੁੰਦਾ,
ਹੱਥ ਜਿਹੜਾ ਦਿਸਦਾ ਉਹ ਝੂਠ ਹੁੰਦਾ। ਗੁਰੂ ਕਹਿੰਦੇ ਨੇ ਇਸ ਲਈ ਆ ਮੈਂ ਤੈਨੂੰ ਆਵਾਜ਼ ਦੇਣਾ ਇਸ ਠਗੌੜੀ ਤੋਂ ਬਾਹਰ ਨਿਕਲ ਤੇ ਸੱਚ ਨੂੰ ਸੰਭਾਲ ਤੇ ਤੂੰ ਠਗੌੜੀ ਵਿੱਚ ਝੂਠ ਨੂੰ ਸੰਭਾਲੀ ਫਿਰ ਮੈਂ ਜਿਹੜੀ ਚੀਜ਼ ਤੇਰੀ ਆਪਣੀ ਨਹੀਂ ਜਿਹੜੀ ਨਾਲ ਜਾਣ ਵਾਲੀ ਨਹੀਂ ਉਹਦੇ ਨਾਲ ਨਿਉ ਲਾਈ ਬੈਠੇ। ਗੁਰੂ ਨੇ ਆਵਾਜ਼ ਦਿੱਤੀ ਕਹਿਣ ਲੱਗੇ ਇਹ ਮਨ ਪਿਆਰਿਆ ਅੱਜ ਦਾ ਸ਼ੁਭ ਛੁਰ ਇਹ ਮਨ ਪਿਆਰਿਆ ਨਿਕਲ ਇਸ ਜਾਲ ਵਿੱਚੋਂ ਦੇਖਾਂ ਤੇਰੀ ਚਤਰਾਈ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ ਸੱਚ ਵੀ ਸੰਭਾਲ ਕਰ ਇਹ ਕਿਤਾਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਇਹ ਤੇ ਝੂਠ ਹੈ ਤੱਕ ਨੇ ਮੈਂ ਇੱਕ ਵਾਰ ਕੀਤੀ ਸੀ ਇਹਦਾ ਮਤਲਬ ਇਹ ਵੀ ਨਹੀਂ ਕਿ ਪਰਿਵਾਰ ਛੱਡ ਦੇ ਘਰ ਬਾਰ ਤਿਆਗ ਦੇ ਲੇਕਿਨ ਦੋਵਾਂ ਦੀ ਅਸਲੀਅਤ ਸਮਝ ਲੈ ਸੱਚ ਕੀ ਹੈ ਸੰਸਾਰ ਮੈਂ ਇੱਕ ਵਾਰ ਕੀਤੀ ਸੀ ਜਿਸ ਘਰ ਵਿੱਚ ਕੋਈ ਦਰਖਤ ਲਾ ਲੈਂਦੇ ਦਰਖਤ ਦੇ ਦੋ ਫਲ ਹੁੰਦੇ ਇੱਕ ਸੱਚ ਤੇ ਇੱਕ ਝੂਠ ਰੱਬ ਵੀ ਇੱਕ ਪੇੜ ਹੈ ਮੈਂ ਕੱਲ ਵੀ ਲਫ਼ਜ਼ ਕਹਿ ਸਕਦਾ ਇੱਕ ਗੱਲ ਸਮਝਣੀ ਹੈ ਜੇ ਉਹ ਨਮੋ ਤੇਜ ਤੇਜੇ ਹੈ ਤੇ ਨਮੋ ਅੰਧਕਾਰੀ ਵੀ ਹੈ ਨਮੋ ਅੰਧਕਾਰੀ ਵੀ ਹੋਏ ਨਮੋ ਤੇਜ ਤੇਜੇ ਵੀ ਹੋਏ ਔਰ ਇਸ ਦਾ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਕਹਿਣ ਲੱਗੇ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਇਹ ਸਮੇਂ ਕਿ ਇਮਤਿਹਾਨ ਰੱਖਿਆ ਕਿ ਤੂੰ ਦੋਹਾਂ ਫਲਾਂ ਵਿੱਚ ਤੂੰ ਪਛਾਣ ਸਕੇ ਸੱਚ ਕੀ ਹੈ ਝੂਠ ਕੀ ਜੇ ਇਹ ਖਿਆਲ ਕਰਿਓ ਜੇ ਝੂਠ ਦੇ ਸਾਹਮਣੇ ਸੱਚ ਤੇ ਸੱਚ ਦੇ ਸਾਹਮਣੇ ਝੂਠ ਨਾ ਹੁੰਦਾ ਤੇ ਪਰਖ ਹੀ ਨਾ ਹੁੰਦਾ ਕਦਰ ਹੀ ਨਹੀਂ ਦਿਨ ਦੀ ਕਦਰ ਉਦੋਂ ਪੈਣੀ ਹੈ ਜਦੋਂ ਰਾਤ ਦਾ ਅੰਧੇਰੇ 'ਚ ਠੋਕਰਾਂ ਖਾਏਗਾ ਨਹੀਂ ਤਾਂ ਕਿਵੇਂ ਪਤਾ ਲੱਗੇਗਾ ਦਿਨ ਕੀ ਜਦੋਂ ਝੂਠ ਦੀਆਂ ਉਲਝਣਾਂ ਵਿੱਚ ਠਗਵਾਲੀ ਬਹੁਤ ਘਰ ਗਾਲੇ ਦੀ ਅਵਸਥਾ 'ਚੋਂ ਨਿਕਲੇਗਾ ਤਾਂ ਤੈਨੂੰ ਸੱਚ ਦੀ ਪਛਾਣ ਹੋਵੇਗੀ ਤਾਂ ਤੂੰ ਸੱਚ ਦੀ ਕੀਮਤ ਵੈਲਿਊ ਜਾਣੇਗਾ ਦੋਨੋਂ ਚੀਜ਼ਾਂ ਦਾ ਸਥਿਤੀ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਹੁਣ ਸੰਸਾਰ ਕੀ ਛੱਡ ਦੇਣਾ ਇਹ ਵੀ ਤੇ ਉਸੇ ਕਰਤਾਰ ਦਾ ਪੈਦਾ ਕੀਤਾ ਹੋਇਆ ਬਸ ਲੇਕਿਨ ਸਮਝਣਾ ਦੋਹਾਂ ਵਿੱਚ ਗੁਰੂ ਨੇ ਛੱਡਣ ਲਈ ਆ ਮਤ ਕਿਤੇ ਇਹਦਾ ਮਤਲਬ ਅਸੀਂ ਇਹੀ ਸਮਝ ਲਈਏ ਕਿ ਇਹ ਕੁਤੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ ਸੰਬੰਧ ਛੱਡ ਦੇ ਕਿਉਂਕਿ ਮੈਂ ਇੱਕ ਵਾਰ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬੜਾ ਡੀਪਲੀ ਸਮਝ ਲੈਣੀ ਤੇ ਕਿਸੇ ਮੋੜ ਤੇ ਵੀ ਜਾ ਕੇ ਮਨੁੱਖ ਕਨਫਿਊਜ਼ ਹੋਇਆ ਹੋਇਆ ਕਈ ਵਾਰ ਉਲਝਣ ਵਿੱਚ ਪੈ ਜਾਂਦਾ ਦੁਖਾਂ ਸੀ ਅਸੀਂ ਇੱਕ ਲਾਈਨ ਨੂੰ ਪੜ੍ਹ ਕੇ ਅਨੇਕਾਂ ਫੈਸਲੇ ਕਰਦੇ ਰਹੇ ਮੈਂ ਐਗਜ਼ਾਂਪਲ ਦੇ ਰਿਹਾ ਕਿ ਜਿਸ ਘਰ ਵਿੱਚ ਕੋਈ ਬਿਰਖ ਲੱਗਦਾ ਦਰਖਤ ਲੱਗਦਾ ਹੁੰਦੀਆਂ ਉਹਦੇ ਦੋ ਫਲ ਦੋਨੋਂ ਲੋੜ ਦੇ ਇੱਕ ਜਿਹੜਾ ਟਾਹਣੀਆਂ ਨਾਲ ਨਾਲ ਲੱਗਦਾ ਫਲ ਹੈ ਤੇ ਇੱਕ ਛਾਇਆ ਜਿਹੜੀ ਹੈ ਨਾ ਉਹਦੀ ਦਰਖਤ ਦੀ ਉਹ ਵੀ ਹੁੰਦਾ ਫਲ ਹੈ ਉਹਦੀ ਜਿਹੜੀ ਛਾਇਆ ਹੈ ਨਾ ਉਹ ਵੀ ਹੁੰਦਾ ਫਲ ਹੈ ਮਨੁੱਖ ਅਨੇਕਾਂ ਵਾਰ ਕਈ ਦਰਖਤ ਸਿਰਫ ਇਸ ਲਈ ਲਾਉਂਦਾ ਹੈ ਕਿ ਇਸ ਦਰਖਤ ਦੀ ਛਾਂ ਕਹੀ ਹੈ ਪੁਰਾਣੇ ਜ਼ਮਾਨੇ ਅੰਦਰ ਜਦੋਂ ਛਾਇਆ ਦੀ ਜ਼ਿਆਦਾ ਜ਼ਰੂਰਤ ਹੁੰਦੀ ਸੀ ਨਾ ਵੱਡੇ ਵੱਡੇ ਹਾਲ ਨਹੀਂ ਸਨ ਬੜੇ ਹੁੰਦੇ ਤੇ ਉਦੋਂ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਦੇ ਬਾਹਰ ਪਿੰਡਾਂ ਵਿੱਚ ਵੱਡੇ ਵੱਡੇ ਦਰਖਤ ਬੋਰਡ ਦੇ ਲਾਉਂਦੇ ਸਨ ਤੇ ਵੱਡੀਆਂ ਵੱਡੀਆਂ ਪੰਚਾਇਤਾਂ ਦੇ ਇਕੱਠ ਉਹਨਾਂ ਬੋਰਡ ਦੀਆਂ ਦਰਖਤਾਂ ਦੀ ਛਾਇਆ ਥੱਲੇ ਹੋ ਜਾਂਦੇ ਸਨ ਦਰਖਤ ਦੀ ਛਾਇਆ ਵੀ ਇੱਕ ਫਲ ਪਰ ਇਹਨਾਂ ਦੋਹਾਂ ਫਲਾਂ ਦੀ ਥਾਂ ਆਪਣੀ ਆਪਣੀ ਹੈ ਇਹਨਾਂ ਦੋਹਾਂ ਨੂੰ ਸਮਝਣਾ ਦੋਹਾਂ ਦੀ ਦਰਖਤਾਂ ਦੋਹਾਂ ਫਲਾਂ ਵਿੱਚ ਅੰਤਰ ਕੀ ਹੈ ਜਿਹੜਾ ਦਰਖਤ ਦੀ ਟਾਹਣੀ ਨੂੰ ਲੱਗਾ ਹੋਇਆ ਫਲ ਹੈ ਉਹਦੀ ਤੈਨੂੰ ਹੁਣ ਭੁੱਖ ਨਾ ਹੋਵੇ ਨਾ ਲੋੜ ਹੋਵੇ ਜਾਂ ਜਿੰਨੇ ਖਾ ਸਕਣੇ ਖਾ ਲੈ ਜਿੰਨੇ ਛੱਕ ਸਕਣੇ ਛੱਕ ਲੈ ਤੇ ਬਾਕੀ ਦੇ ਤੋੜ ਕੇ ਲਾਹ ਕੇ ਸੰਭਾਲ ਕੇ ਰੱਖ ਵੀ ਸਕਣੇ ਤੇਰੇ ਜੀਵਨ ਨੂੰ ਬਲਵਾਨ ਕਰਨ ਲਈ ਤੇਰੇ ਸਰੀਰ ਨੂੰ ਬਲਵਾਨ ਕਰਨ ਲਈ ਇਹ ਫਲ ਰੱਖਵੇਂ ਅੱਜ ਨਿਕਲ ਵਰਤ ਲੈਂਦਾ ਇਹੋ ਕਾਰਨ ਹੈ ਇਹੋ ਕਾਰਨ ਹੈ ਮਨੁੱਖ ਨੇ ਦਿਨ ਬ ਦਿਨ ਕੋਸ਼ਿਸ਼ ਕੀਤੀ ਕਿ ਇਹ ਫਲ ਰੱਖਵੇਂ ਕਿੰਨੀ ਦੇਰ ਤੱਕ ਵਾਧੂ ਟਾਈਮ ਅੰਦਰ ਕੀਤੇ ਜਾ ਸਕਣ ਆ ਫ੍ਰਿਜ ਬਣ ਗਏ
कोल्ड स्टोर बनाते गए। ये सब कुछ क्यों है? कि दरख्तों के फल जड़े ने वो सामने जा सकते हैं, जीवन का हिस्सा सामने, पर दूजा फल जिनका मैं जिक्र किया हुआ है छा, छाने भी कोल्ड स्टोर बने कि पला दरख्त की छां उतार लीए कि उसे जमा कर लीए, है वो भी फल बड़ा जरूरत है। कई दरखत केवल छाया भी भुख नाल ही लग जाते हैं, पर जी दरखत की छाया है ना उन्हों सांभिया नहीं जा सकता, संभालिया नहीं जा सकता, उन्हों माणिया जा सकता। जिनी देर हो गए उन्हों माण, यह ख्याल करिए जिनी देर तेनों मिली है उन्हों माण, पर छां की पकड़ ना करी, इनू जो फड़ के रखना चाहे बिल्कुल नहीं निफड़िया जाना। जे तू आके अजीब घटना है, सगू ने गल बाणी भी तुझे आख दी, कह लगी।

ਕਹਿਣ ਲੱਗੇ ਜੋਗੀ ਤੇ ਸੋਚਾਲਨ ਹਾਰ ਲਪਟ ਰਹੋ ਤੇ ਅੰਧ ਅੰਧਾਰ ਕਹਿਣ ਲੱਗੇ ਫਰਕ ਸਮਝ ਲੈ ਬਿਰਖ ਦੀ ਛਾਇਆ ਜਿਹੜੀ ਹੈ ਮੰਨਣਾ ਤੈਨੂੰ ਹੱਕ ਹੈ ਜਿੰਨੀ ਦੇਰ ਰਹੇ ਮਾਂ ਪਰ ਉਹਦੀ ਪਕੜ ਨਾ ਕਰੀ ਕਿਉਂਕਿ ਉਹ ਬਿਰਖ ਦੀ ਛਾਇਆ ਨੇ ਬਿਰਖ ਜਾਣਾ ਤੇਰੇ ਨਾਲ ਨਹੀਂ ਰਹਿਣਾ ਕਹਿਣ ਲੱਗੇ ਇਸੇ ਤਰ੍ਹਾਂ ਸੰਸਾਰ ਦੇ ਰਿਸ਼ਤੇ ਕੁਟੰਬ ਜਿੰਨੀ ਦੇਰ ਤੈਨੂੰ ਮਿਲਿਆ ਹੈ ਮਾਣ ਮੈਂ ਇਹ ਨਹੀਂ ਕਹਿੰਦਾ ਛੱਡ ਦੇ ਪਰ ਪਕੜ ਨਾ ਕਰ ਇਹ ਛਾਇਆ ਹੈ ਉਸੇ ਦਰਖਤ ਨੇ ਪੈਦਾ ਕੀਤੀ ਇਹਨੂੰ ਫੜ ਕੇ ਨਾ ਬੈਠ ਪਰ ਹੋਇਆ ਉਲਟ ਹੈ ਜੋ ਦੀਸੇ ਸੋਚਾਲਨ ਹਾਰ ਲਪਟ ਰਹੇ ਹੋ ਤੈਨੂੰ ਅੰਧਾਰ ਤੂੰ ਉਹਨੂੰ ਫੜ ਕੇ ਬੈਠੀ ਜੋ ਕਿ ਝੂਠ ਹੈ ਛਾਇਆ ਨੂੰ ਫੜਿਆ ਨਹੀਂ ਜਾ ਸਕਦਾ ਛਾਇਆ ਤੇਰੇ ਨਾਲ ਨਹੀਂ ਨਿਭ ਸਕਦੀ ਪਰ ਮਾਣੀ ਜਾ ਸਕਦੀ ਅਸਲ ਗੁਰੂ ਕਹਿਣ ਲੱਗੇ ਕੁਟੰਬ ਦਾ ਸੁੱਖ ਮਾਣ ਮੈਂ ਤੈਨੂੰ ਇਹ ਨਹੀਂ ਕਹਿੰਦਾ ਕੁਟੰਬ ਛੱਡ ਕੇ ਜੰਗਲਾਂ ਨੂੰ ਚਲਾ ਜਾ ਪੁੱਤਰ ਮਿਲਿਆ ਸਤਿਕਾਰ ਮਾਣ ਪਿਆਰ ਕਰ ਸੇਵਾ ਸੰਭਾਲ ਕਰ ਪਰ ਇਹ ਖਿਆਲ ਕਰੀ ਇਹ ਸੋਚ ਕੇ ਕਿ ਇਹ ਹਮੇਸ਼ਾ ਨਾਲ ਨਹੀਂ ਨਿਭਣਾ ਬਿਰਖ ਨਹੀਂ ਆਇਆ ਤੇ ਨਾਮ ਬੰਦਗੀ ਪਰ ਉਪਕਾਰ ਗੁਣ ਧਰਮ ਸੱਤ ਜਿਹੜਾ ਉਹ ਇੱਕ ਐਸਾ ਫਲ ਹੈ ਜਿਹਨੂੰ ਸੰਭਾਲਿਆ ਜਾ ਸਕਦਾ ਤੇ ਐਸਾ ਫਲ ਹੈ ਜਿਹੜਾ ਹਰ ਥਾਵੇਂ ਨਾਲ ਲਿਜਾਇਆ ਜਾ ਸਕਦਾ ਰਾਤ ਨੂੰ ਵੀ ਦਿਨ ਵੀ ਗੁਰੂ ਨੇ ਇਸੇ ਲਈ ਆਖ ਦਿੱਤਾ ਕਹਿਣ ਲੱਗੇ ਜੇ ਮਾਤ ਪਿਤਾ ਸੁਖਮੀਤ ਨ ਭਾਈ ਮਨੂਹਾ ਨਾਮ ਤੇਰੋ ਸੰਗ ਸਹਾਈ ਜੇ ਮਾਂ ਬਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚਲੈ ਜੇ ਮੁਸ਼ਕਲ ਹੋਵੇ ਅਕਭਾਰੀ ਤੇ ਹਰ ਕੋ ਨਾਮ ਖਿਣ ਮਾਏ ਉਧਾਰੀ ਕਹਿਣ ਲੱਗੇ ਜੇ ਪੈਂਡੇ ਮਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜੇ ਪੰਥ ਤੇਰਾ ਕੋ ਨਾ ਸੁਝਾਣੂ ਹਰ ਕਾ ਨਾਮ ਤੈ ਨਾਲ ਪਛਾਣੂ ਜੇ ਮਾਂ ਭਿਆਨ ਤਪਤ ਬਹੁ ਧਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ ਜੇ ਤ੍ਰਿਖਾ ਮਨ ਸੁਝਾ ਕਰਖੈ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਉਹ ਹਰ ਥਾਵੇਂ ਲਿਜਾਣ ਵਾਲਾ ਲਿਜਾਇਆ ਜਾ ਇਸ ਲਈ ਖਿਆਲ ਕਰੀ ਜਿਹਦੇ ਟਾਣੀ ਨਾਲ ਲੱਗਾ ਹੋਇਆ ਜਿਹੜਾ ਫਲ ਹੈ ਉਹਨੂੰ ਤੇ ਮਨੁੱਖ ਸੰਭਾਲਦਾ ਤੇ ਸੰਭਾਲਣ ਲਈ ਕੋਲ ਸਟੋਰ ਬਣਾਉਂਦਾ ਪਰ ਉਸੇ ਦਰਖਤ ਤੋਂ ਪੈਦਾ ਹੋਈ ਹੋਈ ਛਾਂ ਨੂੰ ਕੋਈ ਮਨੁੱਖ ਮਾਣ ਸਕਦਾ ਸੰਭਾਲ ਕੇ ਫੜ ਕੇ ਕੋਲ ਸਟੋਰ ਵਿੱਚ ਨਹੀਂ ਰੱਖਦਾ ਫਲ ਇੱਕੋ ਦਰਖਤ ਦੇ ਨੇ ਦੋਨੋਂ ਕਹਿਣ ਲੱਗੇ ਇਹਨਾਂ ਦੋਹਾਂ ਫਲਾਂ ਦਾ ਜਿਹੜਾ ਭੇਦ ਹੈ ਨਾ ਅੰਤਰ ਹੈ ਨਾ ਉਹ ਸਮਝ ਲੈ ਗੁਰੂ ਕਹਿੰਦੇ ਨੇ ਜਿਹੜਾ ਸੱਚ ਹੈ ਉਹਨੂੰ ਸੰਭਾਲ ਲੈ ਜਿਹੜਾ ਸੱਚ ਹੈ ਉਹਨੂੰ ਪੱਲੇ ਬਣ ਲੈ ਪਰ ਹੋਰ ਗੁਰੂ ਕਹਿੰਦੇ ਕੁਟੰਬ ਤੂੰ ਜੇ ਦੇਖਦਾ ਚੱਲੇ ਤੇ ਨਾ ਹੀ ਤੇਰੇ ਤੂੰ ਤੇ ਛਾਂ ਨਾਲ ਪਿਆਰ ਪਾ ਬੈਠਾ ਤੂੰ ਸੋਚਣਾ ਕਿ ਛਾਂ ਹੀ ਮੇਰੇ ਨਾਲ ਨਿਭੇਗੀ ਛਾਂ ਨੂੰ ਮਾਣ ਜ਼ਰੂਰ ਜਿੰਨੀ ਦੇਰ ਸੰਸਾਰ ਵਿੱਚ ਰਹੇ ਇਸ ਸੰਸਾਰ ਦੀ ਛਾਇਆ ਨੂੰ ਮਾਣ ਪਰ ਇਸ ਸੰਸਾਰ ਦੀ ਪਕੜ ਨਾ ਕਰ ਕਿਉਂਕਿ ਛਾਇਆ ਨੂੰ ਪਕੜਿਆ ਨਹੀਂ ਜਾ ਸਕਦਾ ਗੁਰੂ ਨੇ ਇਸ ਲਾਈਨ ਵਿੱਚ ਇਸ ਪਹਿਲੀ ਪੌੜੀ ਵਿੱਚ ਜਿਹੜੀ ਅੱਜ ਦੇ ਸ਼ਬਦ ਦੇ ਆਰੰਭ ਸੀ ਉਹਦੇ ਵਿੱਚ ਇਹ ਗੱਲ ਸਮਝਾਈ ਕਹਿਣ ਲੱਗੇ

ਕਹਿਣ ਲੱਗੇ ਉਹ ਭਲਿਆ ਗੁਰੂ ਅਰਜਨ ਸਾਹਿਬ ਨੇ ਵੀ ਆਖਿਆ ਉਹ ਬਿਨਸੇ ਉਹ ਮਨ ਪਛਤਾਵੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਬਿਰਖ ਦੀ ਛਾਇਆ ਨੂੰ ਫੜ ਕੇ ਬਹਿਣ ਵਾਲਾ ਮਨੁੱਖ ਜਿਹੜਾ ਜਦੋਂ ਛਾਇਆ ਨੇ ਬਿਨਸ ਜਾਣੇ ਉਦੋਂ ਕੇਵਲ ਪਛਤਾਵਾ ਪੱਲੇ ਪੈਣੇ ਤੇ ਇੱਥੇ ਗੁਰੂ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਏ ਜੇ ਪਛਤਾਵਾ ਹੀ ਪੱਲੇ ਪੈਣੇ ਤੇ ਇਹ ਕੰਮ ਨਾ ਕਰ ਸੰਸਾਰ ਦੇ ਸੁੱਖ ਮਾਣ ਦੁਨੀਆਂ ਦੇ ਰਿਸ਼ਤੇ ਮਾਣ ਫਾਇਦਿਆਂ ਦੀ ਪਕੜ ਨਾ ਕਰ ਕਿਉਂਕਿ ਇਹਨਾਂ ਹਮੇਸ਼ਾ ਨਾਲ ਨਹੀਂ ਨਿਭਣਾ ਨਾ ਕਦੀ ਕਿਸੇ ਮਾਂ ਬਾਪ ਦੇ ਨਾਲ ਪੁੱਤਰ ਨਿਭਿਆ ਨਾ ਭਰਾ ਨਿਭਿਆ ਆਖਿਰ ਤੇ ਗੁਰੂ ਨੇ ਬਾਣੀ ਵਿੱਚ ਆਖਿਆ ਮੈਨੂੰ ਇਹ ਤੇ ਦਿਸਦਾ ਭਾਵੇਂ ਇੱਕ ਸਵਾਲ ਵਜੋਂ ਸੀ ਕਹਿਣ ਲੱਗੇ ਕਿੱਥੇ ਪੈਂਦੇ ਮਾਪੇ ਹਾਂ ਕਿੱਥੇ ਪੈਂਦੇ ਮਾਪਿਆ ਜਿੰਨੀ ਤੂੰ ਜਣੇ ਹੋਏ ਤੇ ਪਾਸੋਂ ਕੋਈ ਲੱਦ ਗਏ ਤੂੰ ਅਜੇ ਨਾ ਪਤੀ ਨੇ ਅੱਜ ਤੂੰ ਆਪਣੇ ਮਾਂ ਬਾਪ ਨੂੰ ਚੇਤੇ ਕਰ ਕਰ ਤੂੰ ਵੀ ਮਾਂ ਬਾਪ ਹੋਵੇਗਾ ਤੈਨੂੰ ਹੋਰ ਤੂੰ ਚੇਤੇ ਕਰੇਗਾ ਇਸ ਲਈ ਇਸ ਸਮਾਜ ਦੇ ਰਿਸ਼ਤਿਆਂ ਨੇ ਕਦੀ ਕਿਸੇ ਨਾਲ ਹਮੇਸ਼ਾ ਨਹੀਂ ਨਿਭਣਾ ਇਸ ਲਈ ਖਿਆਲ ਕਰੀ ਕਿਤੇ ਐਸੇ ਨਾਲ ਛਾਇਆ ਨਾਲ ਚਿੱਤ ਨਾ ਲਾ ਬੈਠੀ ਕਿ ਛਾਇਆ ਬਿਨਸ ਜਾਏ ਤੇਰੇ ਕੋਲ ਪਛਤਾਵਾ ਰਹਿ ਜਾਏ ਸਭ ਨੂੰ ਕਹਿਣ ਲੱਗੀ

ਗੁਰੂ ਨੇ ਤਾਂ ਆਵਾਜ਼ ਦਿੱਤੀ, ਮਨ ਹੇ ਮਨ ਪਿਆਰੇ ਮਨ ਤੂੰ ਮੇਰੀ ਗੱਲ ਸੁਣ, ਕਿਤੇ ਪਛਤਾਵਾ ਹੀ ਤੇਰੇ ਪੱਲੇ ਨਾ ਪਵੇ। ਸੱਚ ਤੇ ਝੂਠ ਦੋਵਾਂ ਦੀ ਪਰਖ ਕਰ ਲਿਆ। ਪਰ ਅਗਲੇ ਪਾਸੇ ਗੁਰੂ ਕਹਿੰਦੇ ਨੇ, ਹੇ ਮੇਰੇ ਮਾਲਕ, ਇਹ ਬੁਝਾਰਤ ਪਾਉਣ ਵਾਲੇ ਆ, ਇਹ ਬੁਝਾਰਤ ਪਾਉਣ ਵਾਲੇ ਆ, ਇਹ ਕੁਐਸਚਨ ਰੱਖਣ ਵਾਲੇ ਆ, ਇਹ ਟੈਸਟ ਲੈਣ ਵਾਲੇ ਆ, ਇਹ ਭਲਾ ਮਨੁੱਖ ਕੌਣ ਹੈ ਜਿਹੜਾ ਤੇਰੇ ਟੈਸਟ ਵਿੱਚ ਪਾਸ ਹੋ ਜਾਏ ਤੇ ਪਰਖ ਲਏ ਸੰਸਾਰ ਦੀ। ਗੁਰੂ ਕਹਿਣ ਲੱਗੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅਗਲੀ ਪੜੀ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ। ਕਿਆ ਤੂੰ ਆਖ, ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਇਹ ਸਾਰਾ ਸੰਸਾਰ ਇੱਕ ਖੇਲ ਵਾਂਗ ਤੂੰ ਰਚ ਦਿੱਤਾ ਹੈ। ਬੁਝਾਰਤ ਪਾ ਦਿੱਤੀ ਹੈ ਮਨੁੱਖ ਦੇ ਸਾਹਮਣੇ, ਖੇਲ ਵਾਂਗੂ ਰਚ ਦਿੱਤਾ ਹੈ। ਤੇ ਕਿਹੜੀ ਅਜੀਬ ਗੱਲ ਹੈ, ਉਸ ਖੇਲ ਦਾ ਪਾਤਰ ਵੀ ਇਸ ਮਨੁੱਖ ਨੂੰ ਆਪ ਹੀ ਬਣਾ ਦਿੱਤਾ। ਤੇ ਮਨੁੱਖ ਕਿਹੜਾ ਭੋਲਾ, ਇਸ ਖੇਲ ਵਿੱਚ ਰਹਿੰਦਾ ਹੋਇਆ, ਇਹਦਾ ਖੇਲ ਦਾ ਪਾਤਰ ਬਣਿਆ ਹੋਇਆ ਹੋਣ ਦੇ ਬਾਵਜੂਦ ਇਸ ਖੇਲ ਸੰਬੰਧੀ ਕੁਛ ਨਹੀਂ ਜਾਣਦਾ, ਜਿਸ ਖੇਲ ਦਾ ਆਪ ਖੁਦ ਪਾਤਰ ਹੈ। ਹੋਰ ਤਾਂ ਕਿਤੇ ਰਹਿ ਗਿਆ, ਜਿਸ ਖੇਲ ਦਾ ਆਪ ਖੁਦ ਪਾਤਰ ਹੈ, ਇਹਨੂੰ ਪਤਾ ਹੀ ਨਹੀਂ ਇਹ ਖੇਲ ਕਦੋਂ ਤੋਂ ਸ਼ੁਰੂ ਹੋਇਆ, ਇਹਨੂੰ ਪਤਾ ਹੀ ਨਹੀਂ ਇਹ ਖੇਲ ਕਦੋਂ ਖਤਮ ਹੋਣਾ। ਪਾਤਰ ਆਪ ਹੈ, ਜਿਸ ਕਹਾਣੀ ਦਾ ਆਪ ਖੁਦ ਪਾਤਰ ਹੈ। ਜਿਵੇਂ ਬਾਣੀ ਵੀ ਕੱਖਿਆ, ਕਹਿਣ ਲੱਗੇ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਵੀਆਂ ਦੇ ਲਿਖਣ ਲੇਖ ਕੁਰਾਨ, ਛਿਤਵਾਰ ਨਾ ਜੋਗੀ ਜਾਣੀ, ਰੁੱਤ ਮਾਹੋਂ ਨਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ। ਆਪਣਾ ਆਪ ਤੂੰ ਜਾਣੇ, ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਮੈਨੂੰ ਤੇ ਪਤਾ ਸੰਸਾਰ ਦਾ ਮਨੁੱਖ ਕੀ ਜਾਣੇ, ਇਸ ਖੇਲ ਦਾ ਪਾਤਰ ਜ਼ਰੂਰ ਹੈ। ਹੇ ਅਗਮ ਅਗੋਚਰਾ, ਇਸ ਪਾਤਰ ਜ਼ਰੂਰ ਹੈ ਇਸ ਖੇਲ ਦਾ, ਪਰ ਨਾ ਇਹਨੂੰ ਪਤਾ ਤੂੰ ਖੇਲ ਕਦੋਂ ਤੂੰ ਸ਼ੁਰੂ ਕੀਤੀ ਹੈ, ਨਾ ਇਹ ਜਾਣਦਾ ਇਹ ਖੇਲ ਕਦੋਂ ਖਤਮ ਹੋਣੀ ਹੈ, ਮੇਰਾ ਪਾਠ ਕਦੋਂ ਤੱਕ ਹੈ। ਤੂੰ ਕੁਐਸਚਨ ਕਰੀ ਜਾਂਦਾ ਹੈ, ਸਵਾਲ ਕਰੀ ਜਾਂਦਾ ਹੈ, ਬੁੱਝ ਨਹੀਂ ਸਕਦਾ। ਪਰ ਕਿਹੜਾ ਮੂਰਖ ਹੈ, ਅਜੇ ਤੱਕ ਤੇਰੇ ਸਾਹਮਣੇ ਹਥਿਆਰ ਨਹੀਂ ਸੁੱਟਦਾ, ਗੋਡੇ ਨਹੀਂ ਟੇਕਦਾ, ਆਪਣੀਆਂ ਚਤੁਰਾਈਆਂ ਤੇ ਅਜੇ ਵੀ ਮਾਨ ਕਰੀ ਜਾਂਦਾ। ਗੁਰੂ ਕਹਿਣ ਲੱਗੇ, ਹਾਲਤ ਵੀ ਤੂੰ ਕੁਐਸਚਨ ਫਿਰ ਕਰ ਦਿੰਦੇ। ਕਹਿੰਦੇ, ਸੁਣੋ ਰੇ, ਤੂੰ ਕਵਨ ਕਹਾਂ ਤੇ ਆਇਓ, ਮਨ ਕੁਛ ਨਹੀਂ ਜਾਣੇ। ਸੁਣੋ ਰੇ, ਤੂੰ ਕਵਨ ਕਹਾਂ ਤੇ ਆਇਓ, ਏਤੀ ਨਾ ਜਾਣੋ ਕੇਤੀ ਕਿ ਮੁੱਦਤ ਚਲਤੇ ਖਬਰ ਨਾ ਪਾਇਓ। ਨਾ ਇਹਨੂੰ ਪਤਾ ਹੈ ਮੈਂ ਕਿੱਥੋਂ ਆਇਆ, ਨਾ ਇਹਨੂੰ ਪਤਾ ਹੈ ਮੈਂ ਕੌਣ ਆ, ਨਾ ਇਹਨੂੰ ਪਤਾ ਮੈਂ ਕਿੰਨੀ ਦੇਰ ਰਹਿਣਾ, ਨਾ ਇਹਨੂੰ ਪਤਾ ਮੈਂ ਕਦੋਂ ਚਲਾ ਜਾਣਾ ਤੇ ਕਿੱਥੇ ਚਲਾ ਜਾਣਾ, ਕਿਸੇ ਗੱਲ ਦਾ ਵੀ ਪਤਾ ਨਹੀਂ। ਪਾਤਰ ਖੇਡ ਖੇਡੀ ਜਾਂਦਾ, ਉਸ ਖੇਡ ਦਾ ਇੱਕ ਪਾਤਰ ਬਣ ਕੇ ਆਪਣਾ ਪਾਠ ਅਦਾ ਕਰੀ ਜਾਂਦਾ, ਇਸ ਤੋਂ ਅੱਗੇ ਨੂੰ ਕੁਛ ਪਤਾ ਨਹੀਂ। ਪਰ ਜਿਹਨੂੰ ਕੁਛ ਵੀ ਪਤਾ ਨਾ ਹੋਵੇ, ਉਹਨੂੰ ਆਖਰ ਗੋਡੇ ਤੇ ਟੇਕਣੇ ਚਾਹੀਦੇ ਨੇ, ਉਹਨੇ ਮਨ ਤੇ ਲੈਣਾ ਚਾਹੀਦਾ ਜੀ ਮੈਂ ਆਣਾ, ਮੈਨੂੰ ਕੁਛ ਪਤਾ ਨਹੀਂ, ਇਹ ਤਾਂ ਮੰਨ ਲੈਣਾ ਚਾਹੀਦਾ ਤਾਂ ਕਿ ਗੁਰੂ ਬਾਹ ਫੜ ਲੈ। ਪਰ ਸਤਿਗੁਰੂ ਕਹਿੰਦੇ, ਕਿਹੜੀ ਅਜੀਬ ਘਟਨਾ, ਮਨ ਮੂਰਖ ਅੱਜ ਹੁਣ ਨਹੀਂ ਸਮਝਦਾ, ਔਖਾ ਹੋ ਰਿਹਾ, ਪਤਾ ਇਹਨੂੰ ਕੁਛ ਨਹੀਂ, ਮੈਂ ਕਿੱਧਰੋਂ ਆਇਆ, ਕਿੱਧਰ ਜਾਣਾ, ਕਿਸ ਉਲਝਣ ਚ ਫਸਿਆ, ਇਹਦਾ ਅੰਤ ਕਦੋਂ ਹੋਏਗਾ, ਕਦੋਂ ਆਰੰਭ ਹੋਇਆ, ਕੁਛ ਪਤਾ ਨਹੀਂ। ਪਰ ਆਪਣੀਆਂ ਚਤੁਰਾਈਆਂ ਤੇ ਸਰਪਾਂ ਤੇ ਮਾਨ ਕਰੀ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤੇ ਵੇਖੇ ਸਭ ਤੂੰ ਹੈ, ਜਿਨ ਜਗਤ ਉਪਾਇਆ ਉਪਾਇਆ ਤੂੰ ਹੈ, ਤੂੰ ਤੈਨੂੰ ਇਸ ਕਹਾਣੀ ਦਾ ਪਤਾ, ਮੈਨੂੰ ਕੀ ਪਤਾ। ਕਹੇ ਨਾਨਕ, ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ, ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਹਾਣੀ ਨੂੰ ਸਾਜਣ ਵਾਲਾ ਵੀ ਤੂੰ ਹੈ, ਖਿਡਾਉਣ ਵਾਲਾ ਤੇ ਕਹਾਣੀ ਨੂੰ ਚਲਾਉਣ ਵਾਲਾ ਵੀ ਤੂੰ ਹੈ, ਪਾਤਰ ਨੂੰ ਪਤਾ ਹੀ ਕੋਈ। ਪਰ ਅਜੇ ਤੱਕ ਇਹ ਆਪਣੀਆਂ ਚਤੁਰਾਈਆਂ ਸਿਆਣਪਾਂ ਤੇ ਮਾਣ ਕਰੀ ਜਾਂਦਾ, ਗੁਰੂ ਦੀ ਗੱਲ ਮੰਨਦਾ ਨਹੀਂ, ਹਾਲਾਂਕਿ ਗੁਰੂ ਨੇ ਆਵਾਜ਼ ਦੇ ਕੇ ਆਖਿਆ, ਕਹਿੰਦੇ

0: ਚੰਗੀ ਗੱਲ ਇਹ ਹੈ ਜੇ ਮਨੁੱਖ ਭੁੱਲ ਜਾਏ, ਕਿਸੇ ਉਲਝਣ 'ਚ ਫਸ ਜਾਏ ਤਾਂ ਕਿਸੇ ਕੋਲੋਂ ਪੁੱਛ ਲੈ। ਗੁਰੂ ਨੇ ਵੀ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਜੇ ਭੁੱਲ ਗਿਆ ਤਾਂ ਸਤਿਗੁਰ ਕੇ ਭਾਣੇ ਕਰਹਿਕਾਰ, ਸਤਿਗੁਰ ਕੇ ਭਾਣੇ ਲਾਗ ਰਹੋ। ਕਰ ਗੁਰੂ ਨੇ ਆਖਿਆ ਅਜੇ ਤੱਕ ਮੈਂ ਹਾਲਤ ਕੀ ਦੇਖ ਰਿਹਾ, ਸਤਿਗੁਰ ਪੁੱਛ ਨਾ ਮਾਰਗ ਚਾਲੀ। ਗੁਰੂ ਕੋਲੋਂ ਪੁੱਛ ਕੇ ਰਾਹ ਨਹੀਂ ਪੜਦਾ। ਸਤਿਗੁਰੂ ਕਹਿੰਦੇ ਨੇ ਜੇ ਭੁੱਲ ਗਿਆ, ਇਸ ਖੇਡ ਨੂੰ ਖੇਡੀ ਚਲਾ ਜਾ ਰਿਹਾ, ਐਂਡ ਕੀ ਹੈ ਤੇਰਾ, ਪਾਠ ਕੀ ਹੈ, ਕੁਛ ਪਤਾ ਨਹੀਂ, ਪਰ ਤੂੰ ਅਜੇ ਤੱਕ ਗੁਰੂ ਦੀ ਗੱਲ ਨਹੀਂ ਮੰਨ ਰਿਹਾ, ਆਪਣੀਆਂ ਚਿਤਰਾਈਆਂ ਤੇ ਸਿਆਣਪਾਂ ਤੇ ਗੌਰਵ ਕਰ ਰਿਹਾ, ਇਹਨਾਂ ਦਾ ਸਹਾਰਾ ਲੈਣਾ। ਆ ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਸਤਿਗੁਰ ਕਾ ਉਪਦੇਸ਼ ਸੁਣ, ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਘੇਰਾ ਸਿਰਫ ਇਹ ਹੈ ਕਿ ਸਤਿਗੁਰ ਕਾ ਉਪਦੇਸ਼ ਸੁਣ ਤੂੰ। ਗੁਰੂ ਬਖਸ਼ਿਸ਼ ਕਰੇ ਸਾਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼, ਆਨੰਦ ਸਾਹਿਬ ਵਿੱਚੋਂ ਇਹ ਸਾਰੀਆਂ ਗੱਲਾਂ ਹਿਰਦੇ ਵਿੱਚ ਬੈਠਦੀਆਂ ਜਾਣ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Amal Umi Ujjal Karte Am Nirkun Tu Data Am Murakh ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ।

ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਰਹਿਮਤਾਂ ਦੇ ਸਮੁੰਦਰ, ਬਖਸ਼ਿਸ਼ਾਂ ਦੇ ਦਾਤੇ, ਚਬਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਬਖਸ਼ਿਸ਼ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸੱਜੇ ਦੀਵਾਨਾਂ ਵਿੱਚ ਜਿੱਥੇ ਸੋ ਦਾ ਰਹਿਰਾਸ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮੇਂ ਵਾਸਤੇ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ। ਗੁਰੂ ਫਤਿਹ ਜੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼ਬਦ, ਜੋ ਪਦੇ ਜੋ ਸ਼ਕੇ ਸ੍ਰੀ ਆਸਾ ਜੀ ਦੀ ਵਾਰ ਦੇ ਨਾਲ ਪੜ੍ਹੇ ਜਾਂਦੇ ਹਨ। ਅੱਜ ਚੌਥਾ ਪਦਾ ਪਹਿਲੇ ਸ਼ਬਦ ਦਾ, ਚੌਥਾ ਅਤੇ ਆਖਰੀ ਪਦਾ। ਸਤਿਗੁਰੂ ਰਹਿਮਤ ਕਰਦੇ ਹਨ, ਦੀਨ ਦਇਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਹੇ ਦੀਨਾਂ ਤੇ ਦਇਆ ਕਰਨ ਵਾਲੇ, ਹੇ ਪ੍ਰਭੂ ਪਾਤਸ਼ਾਹ, ਹੇ ਮਾਲਕ ਵਾਹਿਗੁਰੂ, ਮੇਰੀ ਇੱਕ ਬੇਨਤੀ ਸੁਣੋ, ਮੇਰੀ ਅਰਦਾਸ ਹੈ, ਮੇਰਾ ਤਰਲਾ ਹੈ। ਕੀ ਹੈ ਅਰਦਾਸ, ਕੀ ਤਰਲਾ ਹੈ? ਹਉ ਮੰਗੋ ਸ਼ਰਨ ਹਰ ਨਾਮ ਕੀ, ਹਰ ਹਰ ਮੁਖ ਪਾਇਆ। ਹੇ ਮਾਲਕ, ਮੈਂ ਤੇਰੇ ਦਰ ਡਿੱਗ ਕੇ ਨਾਮ ਦਾ ਆਸਰਾ ਮੰਗਦਾ ਹਾਂ। ਮੇਰੀ ਝੋਲੀ ਨਾਮ ਦੀ ਦਾਤ ਪਾ ਦਿਓ। ਹਉ ਮੰਗੋ ਸ਼ਰਨ ਹਰ ਨਾਮ ਕੀ, ਗੁਰੂ ਤਰੁੱਠ ਕੇ ਹਰ ਹਰ ਮੁਖ ਪਾਇਆ। ਨਾਮ ਫਿਰ ਮੁਖ ਵਿੱਚ ਦੇ ਦਿੰਦੇ ਹਨ। ਮੁੱਖ ਤੋਂ ਭਾਵ ਹੈ, ਮੁੱਖ ਨਾਲ ਸਿੱਖ ਜਪਣਾ ਸ਼ੁਰੂ ਕਰ ਦਿੰਦਾ ਹੈ। ਸਤਿਗੁਰੂ ਜੀ ਨੇ ਦੋ ਰਹਿਮਤਾਂ ਬਹੁਤ ਵੱਡੀਆਂ ਦੋਨਾਂ ਪੰਕਤੀਆਂ 'ਚ ਕੀਤੀਆਂ। ਇੱਕ ਤੇ ਇਹ ਬੇਨਤੀ ਕਰਨੀ ਹੈ, ਮੰਗਣਾ ਹੈ, ਕਿਸ ਕੋਲੋਂ ਮੰਗਣਾ ਹੈ। ਐਸਾ ਨਾ ਹੋਵੇ ਜਿਹਦੇ ਕੋਲੋਂ ਅਸੀਂ ਮੰਗ ਰਹੇ ਹਾਂ, ਜੋ ਮੰਗ ਰਹੇ ਹਾਂ, ਉਹ ਦੇਣ ਦੇ ਸਮਰੱਥੀ ਨਾ ਹੋਵੇ, ਉਹ ਦੇ ਹੀ ਨਾ ਸਕਦਾ ਹੋਵੇ, ਸਾਡਾ ਮੰਗਿਆ ਸਾਡੇ ਤਰਲੇ ਲਏ ਬੇਅਰਥ ਚਲੇ ਜਾਣਗੇ, ਉਹਨਾਂ ਦਾ ਕੋਈ ਲਾਭ ਨਹੀਂ ਹੋਵੇਗਾ। ਪਹਿਲੋਂ ਤਾਂ ਇਹ ਸਮਝ ਆ ਜਾਏ, ਕਿਉਂਕਿ ਅਸੀਂ ਸਾਡੀਆਂ ਲੋੜਾਂ ਹਨ ਅਤੇ ਸੱਚ ਹੈ, ਫਿਰ ਲੋੜਾਂ ਅਤੇ ਆਪਣੇ ਦੁੱਖ, ਆਪਣੀਆਂ ਲੋੜਾਂ ਦੁੱਖ ਰੱਖਣੇ ਕਿਹਦੇ ਕੋਲ ਹਨ? ਇੱਕ ਮਾਲਕ ਕੋਲ, ਜੋ ਦੇ ਸਕਦਾ, ਜੋ ਸਮਰੱਥਾ ਰੱਖਦਾ ਹੈ। ਫਿਰ ਜੋ ਦੇ ਕੇ ਕਦੀ ਸ਼ਰਮਿੰਦਿਆਂ ਨਹੀਂ ਕਰਦਾ, ਲੱਜਤ ਨਹੀਂ ਕਰਦਾ, ਦੇ ਕੇ ਜੋ ਪਛਤਾਉਂਦਾ ਨਹੀਂ, ਬਲਕਿ ਦੇਣ ਲੱਗਿਆ ਨਿੱਤ ਨਵਾਂ ਹੈ,
ਨਿਤੀ ਰਹਿਮਤਾ ਕਰਨ ਵਾਲਾ। ਪਹਿਲੀ ਗੱਲ ਇਹ ਸਮਝ ਆ ਜਾਏ, ਮੰਗਣਾ ਕਿਹਦੇ ਕੋਲੋਂ ਹੈ? ਮੰਗਣਾ ਹੈ ਇੱਕ ਮਾਲਕ ਕੋਲੋਂ, ਇੱਕ ਸਤਿਗੁਰੂ ਕੋਲੋਂ, ਪੂਰੇ ਗੁਰੂ ਕੋਲੋਂ। ਧੰਨ ਗੁਰੂ, ਗੁਰੂ ਗ੍ਰੰਥ ਸਾਹਿਬ, ਪਰਮੇਸ਼ਰ ਰੂਪ, ਦਸਾਂ ਗੁਰਾਂ ਦੀ ਪਾਵਨ ਪਵਿੱਤਰ ਜੋਤ। ਇਸ ਕਰਕੇ ਸਿੱਖ ਉਕਾਈ ਨਾ ਖਾਵੇ, ਕਿਸੇ ਕੋਲੋਂ ਹੋਰ ਕੋਲੋਂ ਮੰਗਾ। ਵੈਸੇ ਬੜੀ ਔਖੀ ਗੱਲ ਹੈ, ਅਸੀਂ ਲੋੜਾਂ ਥੋੜਾਂ ਦੇ ਮਾਰੇ ਮੰਗਣ ਲੱਗੇ ਹਾਂ। ਕਈ ਵਾਰੀ ਨਹੀਂ ਪਤਾ ਲੱਗਦਾ ਕਿਸ ਕੋਲੋਂ ਮੈਂ ਮੰਗ ਰਿਹਾ। ਜਿਹਦੇ ਕੋਲੋਂ ਮੰਗ ਰਿਹਾ ਨਾ, ਜਦੋਂ ਉਹਨੂੰ ਪਤਾ ਲੱਗਦਾ, ਇਹਨੂੰ ਤਾਂ ਵੀ ਨਹੀਂ ਪਤਾ ਮੇਰੇ ਕੋਲ ਹੈ ਕਿ ਨਹੀਂ ਹੈ, ਫਿਰ ਉਹ ਕਈ ਵਾਰੀ ਸਾਡੇ ਜੀਵਨ ਦਾ ਸ਼ੋਸ਼ਣ ਕਰਦਾ ਹੈ, ਕਈ ਵਾਰੀ ਸਾਡੇ ਜੀਵਨ ਦੀਆਂ ਧੱਜੀਆਂ ਉਡਾਉਂਦਾ ਹੈ ਆਪਣੇ ਢੰਗ ਨਾਲ। ਇਸ ਕਰਕੇ ਮੰਗਣ ਲੱਗਿਆਂ ਪਹਿਲੋਂ ਵੇਖਿਆ ਜਾਏ ਮੈਂ ਮੰਗ ਕਿਹਦੇ ਕੋਲ ਰਿਹਾ। ਭਾਈ ਗੁਰਦਾਸ ਜੀ ਤੇ ਕਹਿੰਦੇ, ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਐ, ਹੋਛਾ ਸ਼ਾਹੋ ਨਾ ਕੀਚਈ ਫਿਰ ਪਛੋਤਾਈ ਹੈ। ਉਸ ਦਾਤੇ ਕੋਲੋਂ ਨਾ ਮੰਗ ਜਿਹਦਾ ਦਰ ਛੱਡ ਕੇ ਫਿਰ ਗਾੜੀ ਤੁਰਨਾ ਪੈਣਾ ਹੈ, ਨਹੀਂ ਉਹਦੇ ਕੋਲੋਂ ਹੀ ਮੰਗ ਜੋ ਜਾ ਸਭ ਸਮਰੱਥਾ ਰੱਖਦਾ। ਅਣ ਦਿਸਦੇ ਤੇ ਨਿਰਗੁਣ ਸਰੂਪ ਤੇ ਭਰੋਸਾ ਹੋਣਾ ਬੜਾ ਔਖਾ ਹੈ। ਬੰਦਾ ਦਿਸਦਿਆਂ ਕੋਲੋਂ ਮੰਗਦਾ ਹੈ, ਜੋ ਦਿਸ ਰਹੇ ਹਨ ਇਹ ਸੱਚ ਹੈ। ਜਦੋਂ ਦਿਸਦਿਆਂ ਕੋਲੋਂ ਮੰਗਦਾ ਹੈ ਨਾ, ਸਤਿਗੁਰੂ ਕਹਿੰਦੇ ਹਨ, ਜਿਸ ਮਨੁੱਖ ਪੈ ਕਰੋਂ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲੋਂ ਅਸੀਂ ਮੰਗਣਾ ਚਾਹੁੰਦੇ ਹਾਂ ਨਾ, ਜਦੋਂ ਉਹਦੇ ਨੇੜੇ ਹੁੰਦੇ ਹੋ ਤੇ ਆਪਣੇ ਦੁੱਖ ਬਥੇਰੇ ਦੱਸਣ ਲੱਗ ਜਾਂਦਾ ਹੈ, ਸਾਡਾ ਕੀ ਉਹ ਸਾਡੀ ਪੂਰੀ ਪਾਵੇਗਾ। ਇਸ ਕਰਕੇ ਮੰਗਣ ਲੱਗੇ ਆ, ਇੱਕ ਕੋਲੋਂ ਇੱਕ ਤੇ ਭਰੋਸਾ ਰੱਖ ਕੇ ਮੰਗਣਾ ਹੈ। ਕਦੀ ਇੱਕ ਐਸਾ ਦੇਸ਼ ਜਿੱਥੇ ਸਤਿਗੁਰੂ ਗਏ ਸਨ, ਵੈਸੇ ਇਤਿਹਾਸ ਚ ਮੁਨਾਫਕ ਦੇਸ਼ ਆਇਆ, ਸਿੱਧਾ ਜੇ ਅਰਥ ਕਰਨਾ ਹੋਏ ਤੇ ਮੁਨਕਰਾਂ ਦਾ ਦੇਸ਼। ਕਦੀ ਰੱਬ ਦੀ ਯਾਦ ਹੀ ਨਹੀਂ, ਰਾਜਾ ਹੀ ਰੱਬ ਹੁੰਦਾ ਸੀ। ਜਿਵੇਂ ਦਿੱਲੀ ਦੇ ਰਾਜੇ ਬਾਰੇ ਇੱਕ ਕਹਾਵਤ ਬਣ ਗਈ ਨਾ, ਦਿੱਲੀ ਸਵਰੋ ਈਸ਼ਵਰੋ, ਦਿੱਲੀ ਦਾ ਰਾਜਾ ਹੀ ਅਖੇ ਈਸ਼ਵਰ ਹੈ। ਬਸ ਐਸੇ ਦੇਸ਼ ਗਏ ਧੰਨ ਗੁਰੂ ਨਾਨਕ ਸਾਹਿਬ, ਜਿੱਥੇ ਮੁਨਕਰਾਂ ਦਾ ਦੇਸ਼, ਜਾਣਕਾਰੀ ਨਹੀਂ ਕੋਈ, ਮਾਲਕ ਤੇ ਭਰੋਸਾ ਹੀ ਕੋਈ ਨਹੀਂ, ਔਰ ਸਾਰੀ ਦੁਨੀਆ ਕਾਲ ਨਾਲ ਦੁਖੀ ਹੈ। ਸਤਿਗੁਰੂ ਗਏ ਤੇ ਜਦੋਂ ਵੇਖੀ ਨਾ ਹਾਲਤ, ਤੇ ਨਗਰ ਦੇ ਲੋਕ ਸਤਿਗੁਰੂ ਦਰਸ਼ਨ ਕਰਨ ਆਏ, ਸਤਿਗੁਰਾਂ ਦੇ ਕੀਰਤਨ ਕਰ ਰਹੇ ਸਨ, ਗੁਰੂ ਪਿਤਾ ਜੀ ਨੂੰ ਆਪਣੀ ਵੇਦਨਾ ਦੱਸੀ। ਕਹਿੰਦੇ ਹਨ, ਸਤਿਗੁਰੂ ਰਾਜਾ ਅੱਗੇ ਮੰਤਰ ਪੜ੍ਹਦਾ ਸੀ, ਬੱਦਲ ਪੈ ਜਾਂਦਾ ਸੀ, ਐਦ ਕੀ ਪਤਾ ਨਹੀਂ ਕੀ ਕਾਰਨ ਹੈ, ਬੱਦਲ ਨਹੀਂ ਪੈ ਰਿਹਾ। ਪਹਿਲੋਂ ਤੇ ਸਤਿਗੁਰਾਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਵਾਂਗੂ, ਜਿਵੇਂ ਸਤਿਗੁਰਾਂ ਬਾਅਦ ਚ ਸਮਝਾਇਆ ਸੀ, ਕਹਿੰਦੇ ਸਭ ਕੁਝ ਬੱਦਲ ਨਾ ਸਮਝੋ, ਉਸ ਦੀ ਟੇਕ ਰੱਖੋ ਕਰਤਾਰ ਦੀ, ਉਹ ਬਹੁਤ ਕੁਝ ਕਰ ਦਿੰਦਾ ਹੈ, ਉਸ ਤਰ੍ਹਾਂ ਵੀ ਕਰਨ ਦੀ ਸਮਰੱਥਾ ਰੱਖਦਾ ਹੈ। ਕਹਿਣ ਲੱਗੇ ਸਤਿਗੁਰੂ, ਕਰਤਾਰ ਕਿਹੜਾ? ਵਾਹਿਗੁਰੂ ਕਿਹਨੂੰ ਕਹਿੰਦੇ ਹੋ? ਕਰਤਾਰ ਕਿਸ ਨੂੰ ਕਹਿੰਦੇ ਹੋ? ਅਸੀਂ ਤੇ ਸੁਣਿਆ ਹੀ ਤੁਹਾਡੇ ਮੁੱਖ ਚ, ਅਸੀਂ ਅੱਜ ਤੱਕ ਸੁਣਿਆ ਹੀ ਨਹੀਂ। ਕਹਿਣ ਲੱਗੇ, ਉਹਦੇ ਉੱਤੇ ਭਰੋਸਾ ਕਰਕੇ ਜਾਓ, ਲਿਆ ਕੇ ਹਲਵਾ ਕੇ ਦਾਣੇ ਬੀਜ ਦਿਓ। ਸਾਰੇ ਸਲਾਹ ਕਰਨ ਲੱਗੇ, ਅਗਲਾ ਵੀ ਉਜਾੜ ਲਵਾਂਗੇ, ਜਿਹੜੇ ਕੋ ਦਾਣੇ ਚਾਰ ਹੈ ਕੋਲੋ ਵੀ, ਬਸ ਇੱਕ ਦਾ ਹੀ ਭਰੋਸਾ ਬਣਿਆ ਸੀ। ਜਦੋਂ ਉਹ ਕਹਿਣ ਲੱਗਾ ਵੀ ਐਸੀ ਬਰਕਤ ਦੇ ਮਾਲਕ ਹਨ, ਦੂਸਰੇ ਕਹਿਣ ਲੱਗੇ ਜਾ ਫਿਰ ਆਪਣੇ ਜਿਹੜੇ ਦਾਣੇ ਉਹ ਗੁਆ ਕੇ ਵੇਖ ਲੈ। ਸੱਚ ਹੈ ਬੀਜਿਆ, ਕਹਿਣ ਲੱਗੇ ਵਾਹਿਗੁਰੂ ਦਾ ਨਾਮ ਲੈ ਕੇ ਬੀਜ ਦੇ, ਉਹਦੇ ਤੇ ਭਰੋਸਾ ਕਰਕੇ ਬੀਜ। ਬੀਜਿਆ ਸੱਚ ਹੈ ਕੁਝ ਦਿਨਾਂ ਚ, ਬਾਕੀ ਕਿਤੇ ਵੀ ਨਹੀਂ, ਉਹ ਖੇਤ ਹਰਿਆ ਭਰਿਆ ਹੈ। ਸਾਰੇ ਵੇਖਣ ਪਈ ਇਹ ਤਾਂ ਕੋਈ ਕਰਾਮਾਤ ਹੈ, ਇਹ ਤੇ ਕੋਈ ਵੱਖਰੀ ਗੱਲ ਹੈ। ਸਤਿਗੁਰੂ ਕਹਿਣ ਲੱਗੇ, ਜਦੋਂ ਵੇਖਿਆ ਨਾ ਸਭ ਨੇ, ਸਭ ਦਾ ਭਰੋਸਾ ਬਣਿਆ,
ਕਹਿਣ ਲੱਗੇ ਸਤਿਗੁਰੂ ਅੱਜ ਤੱਕ ਭੁੱਲੇ ਹੀ ਰਹੇ, ਕਿਰਪਾ ਕਰੋ ਅੱਜ ਤੱਕ ਤੁਸੀਂ, ਅੱਜ ਤੋਂ ਲੈ ਕੇ ਤੁਸੀਂ ਸਾਡਾ ਸਭ ਕੁਝ ਹੋ। ਸਤਿਗੁਰੂ ਕਹਿਣ ਲੱਗੇ ਤੇ ਫਰਕ ਕੀ ਹੋਇਆ, ਅਜੇ ਕਿ ਵਾਕਿਆ ਹੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਰੂਪ ਹਨ। ਕਹਿਣ ਲੱਗੇ ਮੈਂ ਇਹ ਨਹੀਂ ਕਿ ਰਾਜੇ ਨਾਲ ਤੋੜ ਕੇ ਤੁਹਾਨੂੰ ਆਪਣੇ ਨਾਲ ਜੋੜਨਾ ਆਇਆ, ਨਹੀਂ ਉਸ ਮਾਲਕ ਨਾਲ ਜੁੜੋ, ਉਸ ਵਾਹਿਗੁਰੂ ਜੀ ਨਾਲ ਜੁੜੋ, ਉਸ ਪਰਮੇਸ਼ਰ ਤੇ ਭਰੋਸਾ ਕਰੋ। ਜਦ ਭਰੋਸਾ ਆਵੇਗਾ ਜੋ ਮੰਗੋਗੇ ਉਹ ਮਿਲੇਗਾ। ਸੱਚ ਅੱਜ ਵੀ ਉਹਦੇ ਉਹ ਸਾਰਾ ਦੇਸ਼, ਉਹ ਇਲਾਕਾ ਜਿਵੇਂ ਸਿੱਕਮ ਪਠਾਨ ਤੋਂ ਅੱਗੇ ਵੀ ਹੈ ਨਾ, ਇਹ ਸਾਰੇ ਮੰਨਦੇ ਹਨ, ਭਰੋਸਾ ਕਰਦੇ ਹਨ। ਐਸਾ ਹੀ ਵਾਕਿਆ ਐਸਾ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਨਾਲ। ਜਮਰੌਦ ਦੇ ਕਿਲੇ ਦੇ ਜਦੋਂ ਇਹਦੀ ਫਤਿਹ ਵਾਸਤੇ ਤੁਰੇ ਨਾ, ਬੜਾ ਵੱਡਾ ਹੈ ਕਿਉਂਕਿ ਕਿਲਾ ਸੀ, ਇਸ ਕਿਲੇ ਦਾ ਜਿੱਤਣਾ ਅਫਗਾਨਾਂ ਦਾ ਸਾਰਾ ਰਸਤਾ ਰੋਕ ਦੇਣਾ ਸੀ, ਬਹੁਤ ਵੱਡੀ ਮੁਹਿੰਮ। ਜਦੋਂ ਤੁਰੇ ਨਾ, ਗੁਰਸਿੱਖਾਂ ਨੇ ਦੱਸਿਆ ਮਹਾਰਾਜਾ ਇਹ ਮਹਾਂਪੁਰਸ਼ ਹਨ, ਰਸਤੇ ਚ ਡੇਰਾ ਸੀ, ਬੰਦਗੀ ਸਿਮਰਨ ਕਰਨ ਵਾਲੇ। ਕਹਿਣ ਲੱਗੇ ਹੋਵੇ ਨਾ ਤਿਆਓ, ਸਾਰੇ ਜਣੇ ਅਰਦਾਸ ਉਹਨਾਂ ਕੋਲੋਂ ਕਰਾਈਏ, ਸੱਤ ਪੁਰਸ਼ਾਂ ਕੋਲੋਂ, ਕਮਾਈ ਵਾਲੇ ਹਨ, ਆਓ ਅਰਦਾਸ ਕਰੀਏ ਸਾਰੇ ਰਲ ਕੇ। ਜਦੋਂ ਜਾ ਕੇ ਬੇਨਤੀ ਕੀਤੀ ਮਹਾਰਾਜਾ ਨੇ, ਅਰਦਾਸ ਹੋਈ, ਮੁਹਿੰਮ ਫਤਿਹ ਹੋ ਗਈ। ਜਦੋਂ ਵਾਪਸ ਆਇਆ ਨਾ ਰਾਜਾ, ਫੇਰ ਉਸੇ ਮਹਾਰਾਜਾ ਉਸੇ ਡੇਰੇ ਆ ਗਿਆ। ਜਦੋਂ ਆਇਆ ਤੇ ਕੁਝ ਕਾਗਜ਼ਾਂ ਤੇ ਲਿਖਤ ਵੀ ਸੀ, ਉਹ ਕਾਗਜ਼ ਵੀ ਦੇਣਾ ਚਾਹੁੰਦਾ ਹੈ, ਬੜੀ ਵੱਡੀ ਜਗੀਰ, ਤੇ ਕਹਿਣ ਲੱਗਾ ਮਹਾਂਪੁਰਸ਼ੋ ਮੇਰੀ ਫਤਿਹ ਹੋਈ ਹੈ, ਤੁਸੀਂ ਜੋ ਮੰਗਣਾ ਹੈ ਮੰਗ ਲਵੋ, ਮੈਂ ਦੇਣ ਨੂੰ ਤਿਆਰ ਹਾਂ। ਉਸ ਭਲੇ ਪੁਰਸ਼, ਸੱਤ ਪੁਰਸ਼, ਮਹਾਂਪੁਰਸ਼ ਬੇਪਰਵਾਹ ਹੁੰਦੇ ਹਨ। ਕਹਿਣ ਲੱਗੇ ਮਹਾਰਾਜਾ ਕੀ ਦੇਵੇਂਗਾ, ਤੂੰ ਕੀ ਦੇ ਸਕਦਾ, ਕੀ ਦੇਵੇਂਗਾ ਤੂੰ? ਕਹਿਣ ਲੱਗਾ ਜੋ ਹੀ ਮੰਗ ਲਓ ਉਹੀ ਦੇ ਦਿਆਂਗਾ। ਕਹਿਣ ਲੱਗੇ ਇੱਕ ਗੱਲ ਦੱਸ, ਜਾਣ ਲੱਗਾ ਤੇ ਇੱਥੇ ਮੰਗਤਾ ਬਣ ਕੇ ਆਇਆ ਸੈਂ, ਹੁਣ ਤੂੰ ਕਿਵੇਂ ਦਾਤਾ ਕਿਵੇਂ ਬਣ ਗਿਆ ਐਡੀ ਛੇਤੀ? ਇਹ ਉਹ ਜਿਨ੍ਹਾਂ ਦਾ ਭਰੋਸਾ ਉਹਦੇ ਤੇ ਹੈ, ਜਿਨ੍ਹਾਂ ਦਾ ਭਰੋਸਾ ਇੱਕ ਤੇ ਹੈ, ਉਹ ਫਿਰ ਕਹਿਣਗੇ ਉਹਦੇ ਕੋਲੋਂ ਹੀ ਮੰਗਣਾ ਯੋਗ ਹੈ, ਉਹ ਜੋ ਦੇ ਕੇ ਪਛਤਾਉਂਦਾ ਨਹੀਂ। ਕਦੀ ਬਾਬਰ ਵੀ ਜਦੋਂ ਵੇਖਿਆ ਸੀ ਨਾ, ਗੁਰੂ ਨਾਨਕ ਸਾਹਿਬ ਮੈਂ ਤੇ ਚਾਹੁੰਦਾ ਸਾਂ ਕੈਦ ਚ ਪਾ ਕੇ ਸ਼ਾਇਦ ਪ੍ਰਭਾਵਿਤ ਕਰ ਲਵਾਂਗਾ, ਉਲਟ ਸਤਿਗੁਰਾਂ ਦੇ ਚਰਨਾਂ ਦਾ ਭੌਰਾ ਬਣ ਗਿਆ। ਇੱਥੋਂ ਤੱਕ ਕਿ ਉਹ ਕੈਦੀ ਵੀ 1100 ਛਡਾ ਦਿੱਤੇ ਸਨ, ਇਸਤਰੀਆਂ ਬੱਚੇ ਜਿੰਨੇ ਸਨ ਸਤਿਗੁਰਾਂ ਨੇ ਇਹ ਵੀ ਕੈਦ ਚੋਂ ਰਿਹਾ ਕਰਾਏ ਸਨ। ਤੇ ਗੁਰੂ ਪਿਤਾ ਜੀ ਨੂੰ ਕਹਿਣ ਲੱਗਾ ਬਾਬਰ, ਸਤਿਗੁਰੂ ਜੀ ਮੈਂ ਬਾਦਸ਼ਾਹ ਵਾਂ, ਕੁਝ ਕਿਰਪਾ ਕਰੋ, ਕੁਝ ਮੰਗੋ ਮੈਂ ਦੇਵਾਂ। ਕਹਿਣ ਲੱਗੇ ਤੇਰੇ ਕੋਲੋਂ ਕੀ ਮੰਗੀਏ, ਜਦ ਬਿਨਾਂ ਮੰਗਿਆਂ ਉਹ ਦੇ ਰਿਹਾ ਹੈ, ਦੇਣ ਵਾਲਾ ਜਦ ਬਿਨਾਂ ਮੰਗੀਆਂ ਹੀ ਲੋੜਾਂ ਸਾਰੀਆਂ ਪੂਰੀਆਂ ਕਰ ਰਿਹਾ, ਤੇਰੇ ਕੋਲੋਂ ਕੀ ਮੰਗਾਂ? ਕਹਿਣ ਲੱਗੇ ਕੁਛ ਵੀ, ਬਸ ਤੋਂ ਜਨਮ ਸਾਖੀ ਦੇ ਬਚਨ ਹਨ। ਕਹਿਣ ਲੱਗੇ ਕਹਿ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੈ ਸੋ ਅਹਿਮਿਕ ਫਕੀਰ। ਕਹਿਣ ਲੱਗੇ ਬਾਬਰ ਬਾਦਸ਼ਾਹ ਸੁਣ, ਜਿਹੜਾ ਤੇਰੇ ਕੋਲੋਂ ਮੰਗਣ ਲੱਗ ਪਿਆ, ਸਮਝੋ ਦੀ ਕਦੀ ਪੂਰੀ ਨਹੀਂ ਪਵੇ। ਮੰਗਣਾ ਤੇ ਇੱਕ ਵਾਹਿਗੁਰੂ ਕੋਲੋਂ। ਸਤਿਗੁਰਾਂ ਨੇ ਪਹਿਲੀ ਗੱਲ ਤੇ ਇਹ ਦੱਸੀ, ਆਪਣੀ ਬੇਨਤੀ ਕਰ ਤੇ ਇੱਕ ਮਾਲਕ ਕੋਲ ਕਰ, ਇੱਕ ਪਰਮੇਸ਼ਰ ਕੋਲੋਂ, ਪਰਮੇਸ਼ਰ ਸਰੂਪ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੋਲ। ਤੇ ਦੂਸਰੀ ਗੱਲ ਸਤਿਗੁਰਾਂ ਕੀ ਕਿਹਾ, ਹੁਣ ਮੰਗਣ ਲੱਗਿਆਂ ਵੀ ਭੁੱਲ ਨਾ, ਨਾਮ ਦਾ ਆਸਰਾ ਮੰਗ। ਜੇ ਨਾਮ ਅੱਜ ਸਵੇਰੇ ਵੀ ਮੈਂ ਬੇਨਤੀ ਕਰ ਰਿਹਾ ਸਾਂ, ਮੰਗਣ ਲੱਗਿਆਂ ਹੀ ਉਕਾਈ ਹੋ ਜਾਂਦੀ ਹੈ। ਪਹਿਲੀ ਗੱਲ ਤੇ ਸੱਚ ਦਤਾਰ ਵਸਾਰ ਕੇ ਮੰਗਤਿਆਂ ਨੂੰ ਮੰਗਣ ਜਾਈ, ਸੱਚੇ ਦਾਤੇ ਨੂੰ ਭੁੱਲ ਕੇ ਮੰਗਤਿਆਂ ਗਾੜੀ ਝੋਲੀ ਅੱਡਦੇ ਫਿਰਦੇ ਹਾਂ। ਦੂਸਰੀ ਗੱਲ, ਸਤਿਗੁਰੂ ਜੀ ਕਹਿੰਦੇ ਹਨ ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੇ ਹੋ ਸੁਜਾਨਾ, ਜੋ ਦੀਨੋ ਸੋ ਇੱਕ ਹੈ ਬਾਰ, ਮਨ ਮੂਰਖ ਕਹਿ ਕਰੈ ਪੁਕਾਰ।
ਫਿਰ ਇੱਥੋਂ ਤੱਕ ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਹਨ, ਮੰਗਤ ਮੰਗਣ ਮੰਗ ਤਾਂ ਇੱਕ ਹੈ, ਮੰਗ ਮੰਗਣ ਵਾਲੇ ਮੰਗਤੇ, ਜੇ ਤੂੰ ਮੰਗਣਾ ਹੀ ਹੈ ਤੇ ਫਿਰ ਇੱਕ ਮੰਗ ਮੰਗ ਕਿਹੜੀ, ਨਾਨਕ ਜਾਤੇ ਪਰ ਹੈ ਪਰਾਗ, ਜਿਹੜੀ ਮੰਗ ਮੰਗਣ ਨਾਲ ਤੇਰਾ ਪਰਾਗਾ ਭਰ ਜੇ, ਤੈਨੂੰ ਘਾਟ ਹੀ ਕੋਈ ਨਾ ਰਹਿ ਜਾਏ। ਉਹ ਮੰਗ ਹੈ ਗੁਰੂ ਕੋਲੋਂ ਨਾਮ ਦੀ ਮੰਗ ਕਰਨੀ, ਸਤਿਗੁਰੂ ਹੋ ਮੰਗੋ ਸ਼ਰਨ ਹਰ ਨਾਮ ਕੀ, ਹੇ ਮਾਲਕ ਇਹ ਬਖਸ਼ਿਸ਼ ਕਰ ਮੈਨੂੰ ਨਾਮ ਦਾ ਆਸਰਾ, ਮੈਂ ਸ਼ਰਨ ਚ ਆਇਆ ਨਾਮ ਦਾ ਆਸਰਾ ਵੇਰੇ। ਸੱਚ ਹੈ ਜਿੱਥੇ ਸਾਡੀ ਕੋਈ ਧਨ ਦੌਲਤ, ਜਿੱਥੇ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਇਹਨਾਂ ਦੀ ਕਿਸੇ ਦੀ ਪਹੁੰਚ ਨਹੀਂ, ਨਾਮ ਹਰ ਥਾਂ ਸਹਾਇਤਾ ਕਰਦਾ। ਸੁਖਨਿਸ਼ਾ ਪੜ੍ਹਦੇ ਹੋ, ਸਤਿਗੁਰੂ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਗੁਰੂ ਦਾ ਬਣ ਕੇ ਨਾਮ ਜਪ, ਗੁਰੂ ਦਾ ਬਣ ਕੇ ਮੈਂ ਬੇਨਤੀ ਕਰਾਂ, 26 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ, ਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤ ਕਰਨ, ਆਪਾਂ ਗੁਰੂ ਕੋਲੋਂ ਨਾਮ ਦੀ ਬਰਕਤ ਦੇ ਪਾਤਰ ਬਣ ਸਕੀਏ ਪੰਜਾਂ ਪਿਆਰੇ ਆ ਰਹੇ। ਖੈਰ ਸਤਿਗੁਰੂ ਰਹਿਮਤ ਕਰਦੇ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਨਾਮ ਦੀ ਵਡਿਆਈ ਹੈ। ਸੱਚ ਤੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਦਰਸ਼ਨ ਕਰੀਏ ਨਾ, ਸਤਿਗੁਰਾਂ ਦਾ ਹਰ ਅੰਗ ਹਰ ਪੰਨਾ ਸਤਿਗੁਰੂ ਜੀ ਦਾ ਨਾਮ ਦੀ ਦਾਤ ਨਾਲ ਸ਼ਿੰਗਾਰਿਆ ਹੋਇਆ, ਕੋਈ ਐਸਾ ਪੰਨਾ ਨਹੀਂ ਹੋਵੇਗਾ, ਅੰਗ ਨਹੀਂ ਹੋਵੇਗਾ ਸਤਿਗੁਰਾਂ ਦਾ ਜਿੱਥੇ ਨਾਮ ਦੀ ਵਾਰ ਵਾਰ ਵਿਆਖਿਆ ਨਹੀਂ ਕੀਤੀ ਗਈ। ਭਾਵੇਂ ਮੈਂ ਤੇ ਇਸ ਤਰ੍ਹਾਂ ਕਹਾਂ, 36 ਗੁਰ ਵਿਅਕਤੀ, ਭਾਵੇਂ ਉਹ ਪਟ ਹਨ, ਭਾਵੇਂ ਉਹ ਭਗਤ ਹਨ, ਭਾਵੇਂ ਉਹ ਗੁਰਸਿੱਖ ਹਨ, 36 ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਤੇ 36 ਨੇ ਵਾਰ ਵਾਰ ਨਾਮ ਤੇ, ਗੁਰਸਿੱਖਾਂ ਨਾਮ ਮੰਗ, ਨਾਮ ਮਿਲ ਜਾਏ ਸਮਝ ਸਭ ਕੁਝ ਮਿਲ ਗਿਆ। ਸਤਿਗੁਰੂ ਕਹਿੰਦੇ ਐਸੀ ਸਹਾਇਤਾ, ਜੇ ਕਿਤੇ ਕੋਈ ਕਹਿ ਲਵੇ ਕਿਹੋ ਜਿਹੀ ਸਹਾਇਤਾ ਕਰੇਗਾ, ਸਤਿਗੁਰੂ ਕਹਿੰਦੇ ਹਨ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਸਤ ਸੰਗਤ ਨਾਲ ਰਲ ਕੇ ਮੇਰਿਆ ਮਨਾ ਸਿਮਰਨਾ ਸ਼ੁਰੂ ਕਰ, ਤੇਰਾ ਹਰ ਕੰਮ ਸਿਰੇ ਚੜੇਗਾ, ਹਰ ਕੰਮ ਵਿੱਚ ਤੂੰ ਕਾਮਯਾਬ ਹੋਵੇਂਗਾ। ਫਿਰ ਕਹਿੰਦੇ ਹਨ ਇਹ ਸਹਾਇਤਾ ਕਰੇਗਾ, ਐਸੋ ਸਹਾਈ, ਇਹੋ ਜਿਹਾ ਸਹਾਈ, ਕਹਿੰਦੇ ਹਨ ਬੂਡਤ ਕੋ ਜੈਸੇ ਬੇੜੀ ਮਿਲਤ, ਜਿਵੇਂ ਕੋਈ ਬੰਦਾ ਡੁੱਬ ਰਿਹਾ ਹੋਵੇ, ਉਹਨੂੰ ਆਪਣੇ ਜੀਵਨ ਦੀ ਉਮੈਦ ਮੁੱਕ ਗਈ ਹੋਵੇ, ਪਾਣੀ ਐਸਾ ਹੈ ਇਹਦੀਆਂ ਘੁੰਮਣ ਘੇਰੀਆਂ, ਜਦ ਕੋਈ ਡੁੱਬ ਰਿਹਾ ਹੋਵੇ ਉਮੈਦ ਮੁੱਕ ਹੀ ਹੋਵੇ, ਐਨ ਉਸ ਮੌਕੇ ਜਿਵੇਂ ਬੇੜੀ ਪਹੁੰਚ ਜਾਂਦੀ। ਬੂਡਤ ਕੋ ਜੈਸੇ ਬੇੜੀ ਮਿਲਤ, ਜਿਵੇਂ ਬੇੜੀ ਸਹਾਇਤਾ ਕਰਦੀ ਹੈ ਉਹਨੂੰ ਜੀਵਨ ਮਿਲ ਗਿਆ। ਬੂਡਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਿਵੇਂ ਬੁਝਦੇ ਦੀਵੇ ਨੂੰ ਤੇਲ ਮਿਲ ਜਾਏ, ਤੇ ਦੀਵਾ ਆਖਰੀ ਸਾਹਾਂ ਤੇ ਤੇਲ ਪਾ ਦਿਓ, ਫਿਰ ਉਸ ਤਰ੍ਹਾਂ ਹੀ ਲਾਈਟ ਕਰਨੀ ਸ਼ੁਰੂ ਕਰ ਦੇਗਾ, ਉਹਦੇ ਚ ਜਾਨ ਪੈ ਜਾਏਗੀ। ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਅਖੀਰ। ਜਿਵੇਂ ਰੱਬ ਨਾ ਕਰੇ ਅਕਸਰ ਕਈ ਵਾਰੀ ਵਾਕਿਆਤ ਹੋ ਜਾਂਦੇ ਹਨ, ਅੱਗ ਦਾ ਰੂਪ ਕਿਸੇ ਅਣਗਹਿਲੀ ਕਰਕੇ ਬਦਲ ਜਾਵੇ, ਕਿਸੇ ਫੈਕਟਰੀ ਚ ਬਦਲ ਜਾਵੇ, ਕਿਸੇ ਘਰ ਚ ਬਦਲ ਜਾਵੇ। ਜਦੋਂ ਬੰਦਾ ਮੱਥਾ ਮਾਰ ਰਿਹਾ ਹੋਵੇ, ਮੇਰਾ ਸਭ ਕੁਝ ਸੜ ਜਾਏਗਾ ਹੁਣ।

ਰਹੇ ਹਨ ਸਾਰੀਆਂ। ਫਿਰ ਅੱਗੇ ਕਹਿੰਦੇ ਹਨ ਜੈਸੇ ਰਣ ਮੈਂ ਸਖਾ ਭਰਾਤ, ਜਿਵੇਂ ਲੜਾਈ ਜੰਗ ਵਿੱਚ ਅਕਸਰ ਕੌਮਾਂ ਦੀਆਂ ਲੜਾਈਆਂ, ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ ਹਨ, ਪਰ ਸੱਚ ਹੈ ਕੋਈ ਹੋਰ ਹੋਵੇਗਾ ਤੇ ਭਰਾ ਨੂੰ ਕੰਡ ਕਰਕੇ ਜ਼ਖਮੀ ਨੂੰ ਸੁੱਟ ਕੇ ਚਲਿਆ ਜਾਏਗਾ। ਵਾਹਿਗੁਰੂ, ਹੋਰ ਕੋਈ ਹੋਵੇਗਾ ਤੇ ਚਲਿਆ ਜਾਏਗਾ, ਪਰ ਜੇ ਨੇੜੇ ਤੇੜੇ ਕਿਤੇ ਸਕਾ ਭਰਾ ਹੋ ਜਾਏ ਨਾ ਹੋਵੇ, ਭਾਵੇਂ ਉਹਦੀ ਆਪਣੀ ਸ਼ਹੀਦੀ ਕਿਉਂ ਨਾ ਹੋ ਜਾਏ, ਭਰਾ ਨੂੰ ਕਦੀ ਲੁੱਛਦਾ ਨਹੀਂ ਛੱਡ ਸਕਦਾ। ਬਹੁਤੀ ਇੱਕ ਕਹਾਵਤ ਸੀ, ਅਖੇ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਹਨ, ਉਹ ਭਰਾਵਾਂ ਵਾਸਤੇ ਹੀ ਸੀ ਕਿ ਸਕੇ ਭਰਾ। ਕਹਿੰਦੇ ਹਨ ਜੈਸੇ ਰਣ ਮੈਂ ਸਖਾ ਭਰਾਤ, ਲੜਾਈ ਵਿੱਚ ਭਾਵੇਂ ਕਿੰਨੀ ਗੋਲੀ ਵਰਦੀ ਹੋਵੇ, ਕਹੇਗਾ ਭਰਾ ਭਾਵੇਂ ਤੈਨੂੰ ਮੋਰਾਂ ਤੇ ਨਾ ਚੁੱਕ ਕੇ ਪਿੰਡੇ ਤੇ ਚੁੱਕ ਕੇ ਖੜਾ, ਕੁਝ ਪਿੱਛੇ ਜਾ ਕੇ ਦਵਾਈ ਮਿਲ ਜਾਏ, ਬਚ ਜਾਵੇ। ਜੈਸੇ ਰਣ ਮੈਂ ਸਖਾ ਭਰਾਤ, ਕਦੀ ਯਾਦ ਕਰੀਏ ਉਹਨਾਂ ਯੋਧਿਆਂ ਨੂੰ। ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਵੀ ਹੈ, ਦੋ ਚਾਰ ਮਿੰਟ ਆਪਾਂ ਸਾਂਝ ਪਾਵਾਂਗੇ ਉੱਧਰ ਵੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭੂਆ ਦੇ ਪੁੱਤਰ ਸਨ ਪੰਜ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੋਤਰੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭੂਆ ਦੇ ਪੁੱਤਰ ਭਾਈ ਸੰਘੋ ਸ਼ਾਹ ਜੀਤਮਲ। ਵੈਸੇ ਭਾਵੇਂ ਪੀਰ ਬੁੱਧੂ ਸ਼ਾਹ ਦੀ ਉਸ ਪੰਗਾਣੀ ਦੇ ਯੁੱਧ ਵਿੱਚ ਬੜਾ ਅਹਿਮ ਰੋਲ ਸੀ, ਪਰ ਸੱਚ ਹੈ ਖਿਤਾਬ ਸ਼ਾਹੇ ਸੰਗਰਾਮ ਦਾ ਦਿੱਤਾ ਗਿਆ ਸੰਘੋ ਸ਼ਾਹ ਜੀ ਨੂੰ। ਭੂਆ ਜੀ ਦੇ ਵੱਡੇ ਪੁੱਤਰ ਸਨ। ਇੱਕ ਵਾਰੀ ਸੱਚ ਹੈ ਜੰਗ ਦਾ ਪਾਸਾ ਪਲਟ ਗਿਆ ਸੀ, ਪਹਾੜੀ ਰਾਜਿਆਂ ਦਾ ਦਬਦਬਾ ਵੱਧ ਗਿਆ, ਲੋਕ ਵੇਖ ਕੇ ਹੈਰਾਨ ਸਨ ਪਹਾੜਾਂ ਤੇ, ਜਾਪਦਾ ਅੱਜ ਸਤਿਗੁਰੂ ਦੀ ਹਾਰ ਹੋ ਜਾਏ। ਐਸਾ ਇੱਕ ਵਾਰੀ ਪਲਟਾ ਵੱਜ ਗਿਆ, ਐਨ ਉਸ ਮੌਕੇ ਕਹਿੰਦੇ ਹਨ ਸੰਘੋ ਸ਼ਾਹ ਜੀ ਇਕੱਲੇ ਹੀ ਸਾਹਮਣੇ ਹੋ ਕੇ ਡਟ ਗਏ। ਜਦੋਂ ਡਟ ਗਏ ਨਾ, ਤੇ ਮਗਰੋਂ ਜੀਤਮਲ ਜੀ ਕਹਿਣ ਲੱਗੇ ਭਰਾ ਮਰ ਜਾਏਗਾ, ਭਰਾ ਸ਼ਹੀਦ ਹੋ ਜਾਏਗਾ, ਮਗਰੋਂ ਜੀ ਫਿਰ ਅੱਗੇ ਹੋਣਾ ਹੁਣੇ ਹੀ ਹੋਈਏ। ਦੂਸਰਾ ਆਇਆ, ਤੀਸਰਾ ਆਇਆ, ਪੰਜੇ ਭਰਾ ਡਟ ਗਏ, ਸਾਰੀ ਸਿੱਖ ਫੌਜ ਇਹਨਾਂ ਦੀ ਬਰਕਤ ਨਾਲ ਡਟ ਗਈ ਸੀ। ਭਾਵੇਂ ਇਹਨਾਂ ਭਰਾਵਾਂ ਸੰਘੋ ਸ਼ਾਹ ਜੀ ਦੀ ਜੀਤਮਲ ਜੀ ਦੀ ਸ਼ਹੀਦੀ ਹੋ ਗਈ, ਪਰ ਧੰਨ ਮੇਰੇ ਪਾਤਸ਼ਾਹ ਨੇ ਇਹਨਾਂ ਨੂੰ ਸ਼ਾਇਦ ਸੰਗਰਾਮ ਦਾ ਖਿਤਾਬ ਦਿੱਤਾ ਸੀ, ਲੜਾਈ ਨੂੰ ਜਿੱਤਣ ਵਾਲੇ ਇਹ ਹਨ। ਭਰਾਵਾਂ ਦੀ ਬਰਕਤ ਇੱਕ ਦੂਸਰੇ ਦੇ ਮਗਰ, ਸਿੱਖੀ ਦੀ ਬਰਕਤ ਭਰਾਵਾਂ ਦੀ ਬਰਕਤ। ਖੈਰ, ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਰ, ਜਿਵੇਂ ਕਿਸੇ ਭੁੱਖੇ ਨੂੰ ਭੋਜਨ ਮਿਲ ਜਾਏ ਉਹਦੀ ਭੁੱਖ ਜਾਂਦੀ ਰਹਿੰਦੀ ਹੈ। ਜੈਸੇ ਕਿਰਖੈ ਬਰਸ ਮੇਘ, ਜਿਵੇਂ ਬੱਦਲ ਸੁੱਕਦੀ ਹੋਵੇ ਧਰਤੀ, ਫਸਲ ਸੁੱਕਦੀ ਹੋਵੇ, ਕਿਸਾਨ ਦਾ ਚਿਹਰਾ ਮੁਰਝਾਇਆ ਹੋਵੇ, ਕਿਤੇ ਬੱਦਲ ਆ ਜਾਏ ਧਰਤੀ ਸੁੱਕਦੀ ਵੀ, ਉਹ ਜਿਹੜੀ ਫਸਲ ਸੁੱਕਦੀ ਹਰੀ ਭਰੀ ਹੋ ਜਾਏਗੀ। ਜੈਸੇ ਕਿਰਖੈ ਬਰਸ ਮੇਘ, ਜੈਸੇ ਪਾਲਣ ਸਰਨ ਸੇਗ, ਜਿਵੇਂ ਸ਼ੇਰ ਸ਼ਰਨਾਏ ਦੀ ਲੱਜਿਆ ਰੱਖਦਾ ਹੈ, ਇਸੇ ਤਰ੍ਹਾਂ ਨਾਮ ਦੀ ਬਰਕਤ। ਅੱਗੇ ਕਹਿੰਦੇ ਹਨ ਜੈਸੇ ਆਂਡੋ ਹਿਰਦੇ ਮਾਹੇ, ਜੈਸੇ ਦਾਨੋ ਚੱਕੀ ਦਰਾਹੇ, ਜਿਵੇਂ ਅੰਡੇ ਕਿਤੇ ਦੇ ਕੇ ਆ ਜਾਂਦੀ ਹੈ ਕੂੰਜ ਸਾਇਬੇਰੀਆ ਦੇ ਮੈਦਾਨਾਂ 'ਚ, ਰੂਸ ਬਰਫ਼ ਵਿੱਚ। ਪਰ ਵੇਖੋ ਸਤਿਗੁਰੂ ਜੀ ਦੇ ਪਵਿੱਤਰ ਬਾਣੀ 'ਚ ਵੀ ਕਿਹਾ, ਉਡੈ ਊਡ ਆਵੈ ਸੈ ਕੁਸਤਾ ਤੇ ਸਪਾਛੈ ਬਚਰੇ ਸ਼ਰਿਆ। ਹਜ਼ਾਰਾਂ ਕੂਹਾਂ 'ਤੇ ਉੱਡ ਕੇ ਆ ਜਾਂਦੀ ਹੈ, ਪਰ ਨਾਮ ਦੀ ਤੇ ਸਿਮਰਨ ਦੀ ਬਰਕਤ ਉਹਨਾਂ ਬੱਚਿਆਂ ਨੂੰ ਅੰਡਿਆਂ 'ਚੋਂ ਕੱਢ ਵੀ ਲੈਂਦੀ ਹੈ। ਤੇ ਸੱਚ ਹੈ, ਇੱਥੋਂ ਤੱਕ ਵੀ ਇਤਿਹਾਸਕਾਰ ਲਿਖਦੇ ਹਨ, ਬੱਚੇ ਉੱਡ ਕੇ ਸਿਮਰਨ ਦੀ ਬਰਕਤ ਨਾਲ ਮਾਂ ਕੋਲ ਪਹੁੰਚ ਜਾਂਦੇ ਹਨ। ਜੈਸੇ ਆਂਡੋ ਹਿਰਦੇ ਮਾਹੇ, ਜੈਸੇ ਦਾਨੋ ਚੱਕੀ ਦਰਾਹੇ, ਜਿਵੇਂ ਦਾਣੇ ਚੱਕੀ ਦਲ ਦਿੰਦੀ ਹੈ, ਸਾਰੇ ਦਲੀ ਜਾਂਦੀ ਹੈ, ਪਰ ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਂਦੇ ਹਨ ਉਹ ਦਾਣੇ ਬਚ ਜਾਂਦੇ ਹਨ। ਮਾਝ ਦੀ ਵਾਰ ਵਿੱਚ ਵੀ ਸਤਿਗੁਰਾਂ ਦਲੀਲ ਦਿੱਤੀ, ਸਮਾਂ ਨਹੀਂ। ਖੈਰ, ਜੈਸੇ ਦਾਨੋ ਚੱਕੀ ਦਰਾਹੇ, ਜਿਵੇਂ ਉਹ ਇਸੇ ਤਰ੍ਹਾਂ ਕਹਿੰਦੇ ਹਨ, ਸੂਆ ਪਿੰਜਰ ਨਹੀਂ ਖਾਏ ਵਿਲਾਸ, ਗਰੜ ਬੁੱਖ ਨਹੀਂ ਸਰਪ ਤਰਾਸ, ਸੂਆ ਪਿੰਜਰ ਨਹੀਂ ਖਾਏ ਵਿਲਾਸ। ਇਹ ਵੀ ਵਿੱਚ ਸਤਿਗੁਰੂ ਰਹਿਮਤ ਕਰ ਗਏ, ਪਿੰਜਰੇ 'ਚ ਪਏ ਤੋਤੇ ਨੂੰ
ਕਿਸੇ ਬਿੱਲੇ

ਦਾ ਡਰ ਨਹੀਂ। ਸੱਚ ਹੈ ਇਸੇ ਤਰ੍ਹਾਂ ਜਦੋਂ ਗੁਰੂ ਦੀ ਮਰਿਆਦਾ ਰੂਪੀ ਪਿੰਜਰੇ 'ਚ ਗੁਰੂ ਕਾ ਸਿੱਖ ਆ ਜਾਂਦਾ ਨਾ, ਫਿਰ ਸੱਚ ਹੈ ਕਾਮ ਕ੍ਰੋਧ ਵਕਾਰ ਇਹ ਫਿਰ ਕੁਝ ਨਹੀਂ ਵਿਗਾੜ ਸਕਦੇ ਜਦੋਂ ਗੁਰੂ ਦੇ ਪਿੰਜਰੇ 'ਚ ਆਪਾਂ ਆ ਜਾਈਏ। ਗੁਰੂ ਦੀ ਮਰਿਆਦਾ ਵਿੱਚ ਜੀਵਨ ਜੀਵਾਂਗੇ, ਸਤਿਗੁਰੂ ਰਹਿਮਤ ਕਰਦੇ ਹਨ, ਬਸ ਇਸ ਤਰ੍ਹਾਂ ਫਿਰ ਨਾਮ ਸਹਾਇਤਾ ਕਰਦਾ ਏ, ਰਹਿਮਤ ਕਰਦੇ ਹਨ। ਭਗਤ ਵਛਲ ਹਰ ਬਿਰਦ ਹੈ, ਮਾਲਕ ਤੇਰਾ ਮੁੱਢ ਕਦੀਮਾਂ ਦਾ ਸਵਾ, ਤੂੰ ਭਗਤ ਵਛਲ ਭਗਤੀ ਨੂੰ ਪਿਆਰ ਕਰਨ ਵਾਲਾ, ਹਰ ਲਾਜ ਰਖਾਇਆ ਜਿਹੜਾ ਤੇਰੀ ਸ਼ਰਨ ਵਿੱਚ ਪੈ ਜਾਏ, ਡਿੱਗ ਪਵੇ ਤੇਰੇ ਦਰ ਡਿੱਗ ਪਵੇ। ਸੱਚ ਪਿਆ ਜਿੰਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਜੋਤੀ ਜੋਤ ਦਿਵਸ ਹੈ ਨਾ, ਭਾਵੇਂ ਉਹਨਾਂ ਦੇ ਦੁਸ਼ਮਣ ਦਾ, ਜਿਸ ਦੁਸ਼ਮਣ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਜਿਹਦੀ ਕਲਮ ਦੇ ਜ਼ਰੀਏ ਜਾਂ ਜਿਹਦੇ ਰਾਜ ਦੇ ਹੁੰਦਿਆਂ ਇਸ ਕੁਝ ਹੋਇਆ, ਜਦੋਂ ਭਾਈ ਨੰਦ ਲਾਲ ਸਿੰਘ ਜੀ ਦੇ ਰਾਹੀਂ ਬਹਾਦਰ ਸ਼ਾਹ ਸਤਿਗੁਰਾਂ ਦੇ ਚਰਨਾਂ 'ਤੇ ਡਿੱਗਾ ਸੀ ਨਾ, ਸਤਿਗੁਰੂ ਜੀ ਮੇਰੇ 'ਤੇ ਕਿਰਪਾ ਕਰੋ, ਆਸਰਾ ਤੱਕਿਆ ਸੱਚ ਹੈ ਸਤਿਗੁਰੂ 'ਤੇ ਉਹਨੂੰ ਵੀ ਗਲ ਨਾਲ ਲਾ ਲਿਆ। ਇਹ ਵੀ ਨਹੀਂ ਕਿ ਇਹਨਾਂ ਬੱਚਿਆਂ ਨਾਲ ਇਹ ਕੀਤਾ, ਜਦੋਂ ਡਿੱਗ ਪਿਆ ਇਹ ਡਰ ਕੈਸਾ ਹੈ। ਸੱਚ ਹੈ ਅੱਜ ਵੀ ਡਿੱਗਣ ਦੀ ਹੋਈ ਲੋੜ ਹੈ, ਅਸੀਂ ਡਿੱਗਦੇ ਹੀ ਨਹੀਂ, ਮੱਥਾ ਟੇਕੀ ਜਾਵਾਂਗੇ ਲੱਖ ਵਾਰੀ, ਅਸੀਂ ਆਵਾਂਗੇ ਪ੍ਰਕਰਮਾ ਕਰਾਂਗੇ ਮੱਥਾ ਟੇਕਾਂਗੇ, ਭੇਟਾ ਵੀ ਦੇਵਾਂਗੇ, ਸਤਿਗੁਰੂ ਦੇਣ ਨੂੰ ਤਿਆਰ ਹਾਂ, ਜੋ ਕਹੋ ਦੇ ਦਈਏ। ਸੱਚ ਹੈ ਕਦੀ ਅੰਦਰ ਨੂੰ ਪੁੱਛ ਕੇ ਵੇਖੀਏ, ਅੰਦਰੋਂ ਡਿੱਗੇ ਹਾਂ ਕਦੀ? ਕਦੀ ਮੇਰੇ ਸਤਿਗੁਰਾਂ ਨੂੰ, ਗੁਰੂ ਅੰਗਦ ਸਾਹਿਬ ਜੀ ਨੂੰ ਨਾ ਭਰੇ ਦਰਬਾਰ 'ਚ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਬਾਬਾ ਅਮਰਦਾਸ ਜੀ ਅੱਜ ਕੀ ਹੋਇਆ, ਜਦੋਂ ਉਸ ਝੱਲੀ ਨੇ, ਜੁਲਾਈ ਨੇ ਸਤਿਗੁਰਾਂ ਕੋ ਦਾਦ ਫਰਿਆਦ ਕੀਤੀ ਸੀ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਸਤਿਗੁਰੂ ਅੱਜ ਮੈਂ ਡਿੱਗ ਪਿਆ, ਅੱਜ ਡਿੱਗ ਪਿਆ। ਤੁਹਾਨੂੰ ਗੁਰੂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਤੁਸੀਂ ਡਿੱਗ ਪਏ ਹੋ? ਕਹਿਣ ਲੱਗੇ, ਹਾਂ ਸਤਿਗੁਰੂ ਮੈਂ ਡਿੱਗ ਪਿਆ ਅੱਜ। ਕਹਿਣ ਲੱਗੇ, ਤੁਸੀਂ ਅੱਜ ਡਿੱਗੇ ਹੋ? ਮੈਨੂੰ ਤੇ 12 ਸਾਲ ਹੋ ਗਏ ਵੇਖਦਿਆਂ, ਤੁਸੀਂ ਡਿੱਗੋ ਤੇ ਡਿੱਗੇ ਨੂੰ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦੇ। ਗੱਲ ਤੇ ਡਿੱਗਣ ਦੀ ਹੈ, ਜਿਸ ਦਿਨ ਸਿੱਖ ਡਿੱਗ ਪੈਂਦਾ ਗੁਰੂ ਫਿਰ ਕਿਹੜਾ ਕਾਰਜ ਨਹੀਂ ਕਰਦਾ? ਸਿੱਖ ਦਾ ਹਰ ਕਾਰਜ ਹੁੰਦਾ, ਸਾਰੀਆਂ ਰਹਿਮਤਾਂ ਹੁੰਦੀਆਂ ਹਨ, ਬਸ ਸਤਿਗੁਰਾਂ ਦੇ ਦਰ ਤੇ ਅਸਲ ਰੂਪ 'ਚ ਡਿੱਗ ਪਈਏ। ਸਤਿਗੁਰੂ ਮੇਰਾ ਤੇਰੇ ਤੋਂ ਬਗੈਰ ਕੋਈ ਟਿਕਾਣਾ ਨਹੀਂ, ਮੈਂ ਉਹੀ ਜੀਵਨ ਜੀਵਾਂਗਾ ਜਿਹੜਾ ਤੈਨੂੰ ਚੰਗਾ ਲੱਗਦਾ, ਮੈਂ ਉਹੀ ਰੂਪ ਧਾਰਨ ਕਰਾਂਗਾ ਜਿਹੜਾ ਤੈਨੂੰ ਸੁੰਦਰ ਲੱਗਦਾ। ਸਤਿਗੁਰੂ ਜੀ ਰਹਿਮਤ ਕਰਦੇ ਆਖਰੀ ਪੰਕਤੀਆਂ, ਜਨ ਨਾਨਕ ਸਰਨਾਗਤੇ ਹਰ ਨਾਮ ਤਰਾਇਆ, ਮੈਂ ਜਨ ਬਣ ਕੇ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ, ਮਾਲਕ ਤੇਰੀ ਸ਼ਰਨ ਵਿੱਚ ਆਇਆ। ਜੋ ਸ਼ਰਨ ਵਿੱਚ ਆ ਜਾਏ, ਨਾਮ ਦੀ ਬਰਕਤ ਫਿਰ ਨਾਮ ਤਾਰ ਦਿੰਦਾ ਹੈ। ਮੇਰੇ ਸਤਿਗੁਰਾਂ ਦਾ ਤੇ ਬੇੜਾ ਦੁਆਈ ਪਾ ਰਹੇ ਹਨ ਸਤਿਗੁਰੂ, ਪੱਤਣ ਕੂਕੇ ਪਾਤਣੀ ਵੰਨਿਓ ਤਰੁਕ ਵਲਾੜ, ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ। ਸਤਿਗੁਰੂ ਤੇ ਕਹਿੰਦੇ, ਆ ਨਾਮ ਦੇ ਜਹਾਜ਼ ਦੀ ਸਵਾਰੀ ਕਰ ਸਿੱਖਾ, ਤੇਰਾ ਭਵਜਲ ਸਮੁੰਦਰ ਤੇਰਾ ਕੁਛ ਨਹੀਂ ਵਿਗਾੜੇਗਾ, ਪਰ ਉਸ ਤਰ੍ਹਾਂ ਕਰ ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਇਹ ਨਹੀਂ ਕਿ ਇੱਕ ਜਣਾ ਛੱਕ ਲਈਏ ਤੇ ਬਾਕੀਆਂ ਦੀ ਕੋਈ ਗੱਲ ਨਹੀਂ, ਸਮੇਤ ਪਰਿਵਾਰ। ਕਦੀ ਕਿਹਾ ਸੀ ਦਿਆਲਦਾਸ ਨੇ, ਸਤਿਗੁਰੂ ਮੈਂ ਛੱਕ ਲੈਂਦਾ ਫਿਰ ਇਕੱਲਾ ਹੀ ਛੱਕ ਲੈਂਦਾ। ਕਹਿਣ ਲੱਗੇ ਕਿ ਤੇਰਾ ਪਰਿਵਾਰ ਹੀ ਨਹੀਂ, ਜਿੰਨੇ ਤੇਰੇ ਨਾਲ ਤੇਰੇ ਸਾਥੀ ਹਨ, ਤੇਰੇ ਮੰਨਣ ਵਾਲੇ, ਜਿੰਨਾ 'ਚ ਤੇਰੀ ਪ੍ਰਤਿਸ਼ਠਾ ਹੈ, ਕਿਉਂਕਿ ਉਹਦੀ ਪ੍ਰਭਤਾ ਬਹੁਤ ਸੀ। ਭਾਈ ਭਗਤੂ ਜੀ ਦੀ ਅਕਸਰ ਔਲਾਦ ਸੀ, ਸਤਿਗੁਰਾਂ ਕਹਿ ਸਾਰੇ ਹੀ ਤੇ ਪਿਆਰਿਆ ਆਓ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਜਾ ਤਿਸ ਭਾਵੈ ਤਾਂ ਹੁਕਮ ਬਣਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਸਤਿਗੁਰੂ ਫਿਰ ਬੇੜਾ ਸਾਡੇ ਜੀਵਨ ਦਾ ਡੁੱਬਣ ਨਹੀਂ ਦਿੰਦੇ, ਸਮੇਤ ਪਰਿਵਾਰ ਪਾਰ ਕਰ ਦਿੰਦੇ ਹਨ, ਰਹਿਮਤ ਕਰਦੇ ਹਨ ਸਤਿਗੁਰੂ ਜੀ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਹੁਤ ਬਰਕਤਾਂ ਆਪਾਂ ਟੂਕ ਮਾਤਰ ਹੀ ਗੁਰੂ ਪਿਤਾ ਜੀ ਦਾ ਚਾਰ ਨਦੀਆਂ ਦੇ ਕੰਢੇ
ਬਹੁਤਾ ਜੀਵਨ ਸਤਿਗੁਰਾਂ ਦਾ ਬਤੀਤ ਹੋਇਆ। ਪਹਿਲਾ ਸੀ ਗੰਗਾ, ਦੂਸਰੀ ਸਤਿਗੁਰੂ ਜੀ ਦੀ ਬਰਕਤ ਸਤਲੁਜ ਦੇ ਕੰਢੇ ਆਨੰਦਪੁਰ ਸਾਹਿਬ, ਤੀਸਰਾ ਪੌਂਟਾ ਸਾਹਿਬ ਜਮੁਨਾ ਦੇ ਕੰਢੇ, ਤੇ ਸਤਿਗੁਰੂ ਆਖਰ ਤੇ ਵੇਖੋ ਮੇਰੇ ਸਤਿਗੁਰੂ ਕਿੰਨੇ ਫਿਕਰਮੰਦ ਸਨ। ਗੁਰੂ ਪਿਤਾ ਜੀ ਇੰਨਾ ਜੰਗਾਂ ਦਾ ਵਕਤ, ਇੰਨਾ ਚਾਰ ਚਫੇਰਾ ਕਿਰਿਆ ਹੋਵੇ, ਫਿਰ ਵੀ ਸਤਿਗੁਰੂ ਕਿੰਨੇ ਫਿਕਰਮੰਦ ਹਨ। ਸਭ ਉਹ ਕੀ ਤਲਵੰਡੀ ਵਿੱਚੇ ਟਾਈਮ ਕੱਢ ਕੇ ਸਿੱਖ ਕੌਮ ਕਿਤੇ ਭਟਕਦੀ ਨਾ ਰਹਿ ਜਾਏ। ਜਿਹੜਾ ਪੰਥ ਹੈ ਨਾ, ਜਿਸ ਪੰਥ ਨੂੰ ਮੈਂ ਗੁਰੂ ਗ੍ਰੰਥ ਦੇ ਲੜ ਲਾਉਣਾ ਹੈ, ਇਹਨੂੰ ਅਗਵਾਈ ਨਾ ਮਿਲੀ। ਜਦ ਤੀਰਮਲੀਆਂ ਨੇ ਇਨਕਾਰ ਕਰ ਦਿੱਤਾ, ਸਤਿਗੁਰਾਂ ਵੇਖੋ ਇੰਨੇ ਕੱਸਵੇਂ ਟਾਈਮ ਵਿੱਚ ਵੀ ਗੁਰੂ ਪਿਤਾ ਜੀ ਨੇ ਉਹ ਦਲੀਲ, ਕੇਵਲ ਐਮ ਨਾਮ ਮਾਤਰ ਹੀ ਨਹੀਂ ਸੀ ਨਾ ਕਿ ਸਰਸਾ ਦੇ ਨਦੀ ਦੇ ਕੰਢੇ ਵੀ ਆਸਾ ਜੀ ਦੀ ਵਾਰ ਲਾ ਦੇਣੀ। ਸਤਿਗੁਰਾਂ ਸਾਡੇ ਤੇ ਰਹਿਮਤ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਤਿਆਰੀ। ਇੱਥੋਂ ਸਤਿਗੁਰੂ ਦੱਖਣ ਨੂੰ, ਦੱਖਣ ਜਦੋਂ ਸਤਿਗੁਰੂ ਪਹੁੰਚੇ, ਬਹਾਦਰ ਸ਼ਾਹ ਅਕਸਰ ਬੜਾ ਤਰੁੱਠਿਆ ਹੋਇਆ ਸੀ। ਜਿਵੇਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੌਤਕ ਵੇਖ ਲਏ ਸਨ ਨਾ, ਤੇ ਫਿਰ ਚਾਹੁੰਦਾ ਸੀ ਸਤਿਗੁਰੂ ਹੋਰ ਰਹਿਮਤ ਕਰੋ ਕਿਤੇ, ਬਹਾਦਰ ਸ਼ਾਹ ਵੀ। ਪਰ ਸਤਿਗੁਰੂ ਇਹਦੇ ਨਾਲ ਸਮਿਲਤ ਨਹੀਂ, ਪਾਸੇ ਡੇਰਾ ਹੁੰਦਾ ਸੀ। ਗੁਰੂ ਪਿਤਾ ਜੀ ਸਾਡੇ ਤੇ ਬਹੁਤ ਮਾਣ ਕੀਤਾ ਗੁਰੂ ਪਿਤਾ ਜੀ ਨੇ। ਉੱਥੇ ਹੀ ਮੇਰੇ ਸਤਿਗੁਰੂ ਕੋਲ ਕਦੀ ਬਹਾਦਰ ਸ਼ਾਹ ਨੇ ਨਾ ਇੱਕ ਹੀਰਾ ਵੀ ਭੇਟ ਕੀਤਾ ਸੀ। ਮਨ ਵਿੱਚ ਨਾ ਇਹ ਕਾਮਨਾ ਹੈ, ਮਨ 'ਚ ਇਹ ਹੌਂਜ ਹੀ ਬਣੀ ਹੋਈ ਹੈ, ਸਤਿਗੁਰੂ ਕੋਲ ਇਹੋ ਜਿਹੇ ਅਮੁੱਲੇ ਹੀਰੇ ਕੌਣ ਭੇਟ ਕਰਦਾ ਹੋਵੇਗਾ। ਮਨ ਵਿੱਚ ਭੇਟਾ ਰੱਖਣ ਲੱਗਿਆਂ ਤਾਂ ਹੀ ਮੈਂ ਕਹਿੰਦਾ, ਕੁਛ ਵੀ ਲੈ ਕੇ ਆਈਏ, ਗਰੀਬੀ ਲੈ ਕੇ ਆਈਏ ਅੰਦਰ ਦੀ, ਸਤਿਗੁਰੂ ਜੀ ਕਿਹਾ ਦਿੱਤਾ ਹੈ, ਮੈਂ ਕੀ ਭੇਟ ਕਰ ਸਕਦਾ। ਖੈਰ ਇਹਨੇ ਜਦੋਂ ਹੀਰਾ ਇਸ ਤਮੰਨਾ ਨਾਲ, ਤੇ ਗੁਰੂ ਕੇਵਲ ਸਾਡੀ ਭੇਟਾ ਨਹੀਂ ਵੇਖਦਾ ਹੱਥ 'ਚ, ਗੁਰੂ ਸਾਨੂੰ ਅੰਦਰੋਂ ਪੜਦਾ ਹੈ, ਗੁਰੂ ਸਾਨੂੰ ਅੰਦਰੋਂ ਵੇਖਦਾ ਹੈ, ਇਹ ਅੰਦਰੋਂ ਕੀ ਬੋਲ ਰਿਹਾ ਹੈ। ਸਤਿਗੁਰਾਂ ਨੂੰ ਜਦੋਂ ਤਰੀ ਤੇ ਤਰਿਆ, ਸਤਿਗੁਰਾਂ ਭੁਆ ਕੇ ਪਰਾ ਮਾਰਿਆ ਨਦੀ 'ਚ ਗੋਦਾਵਰੀ ਤੇ, ਕਹਿਣ ਬੜਾ ਅਫਸੋਸ, ਬੜਾ ਦੁੱਖ। ਸਤਿਗੁਰੂ ਜੀ ਜਾਂ ਤੇ ਫਿਰ ਤੁਹਾਨੂੰ ਪਹਿਚਾਣ ਨਹੀਂ, ਇਹਦੀ ਕਦਰ ਨਹੀਂ, ਇੱਕ ਹੀ ਗੱਲ ਮੈਂ ਸਮਝ ਸਕਦਾ। ਸਤਿਗੁਰੂ ਕਹਿਣ ਲੱਗੇ, ਬਹਾਦਰ ਸ਼ਾਹ ਅਸਲ ਵਿੱਚ ਇਹਨਾਂ ਹੀਰਿਆਂ ਦੇ ਹੁੰਦਿਆਂ ਮੈਨੂੰ ਪੱਥਰਾਂ ਦੀ ਲੋੜ ਹੀ ਨਹੀਂ। ਗੁਰਮੁਖੋ ਸਾਡੇ ਵੱਲ ਇਸ਼ਾਰਾ ਕਰਕੇ, ਇਹਦਾ ਭਾਵ ਹੈ ਸਤਿਗੁਰਾਂ ਨੇ ਕਹਿਣ ਮਾਤਰ ਨਹੀਂ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਿਚਾਰ, ਨਹੀਂ, ਸਤਿਗੁਰੂ ਕਹਿੰਦੇ ਅਸਲ ਵਿੱਚ ਇਹਨਾਂ ਹੀਰਿਆਂ ਦੇ ਹੁੰਦਿਆਂ ਮੈਨੂੰ ਕਿਸੇ ਪੱਥਰ ਦੀ ਲੋੜ ਨਹੀਂ। ਜੇ ਸ਼ੱਕ ਹੈ ਤੇ ਆਪਣਾ ਜਾ ਲੈ ਆ, ਉਹ ਰਹੋ ਵਿਚਾਰ। ਖੈਰ ਸਤਿਗੁਰੂ ਜੀ 1708, ਕੁਝ ਨੇ 6 ਅਕਤੂਬਰ ਲਿਖਿਆ, ਕੁਝ ਨੇ ਕੁਝ ਤਰੀਕਾਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਹਨ। ਇੰਨਾ ਗੁਰਤਾ ਗੱਦੀ ਦੇਣ ਤੋਂ 2 ਦਿਨ ਬਾਅਦ, ਸਤਿਗੁਰਾਂ ਦੇ ਜਦੋਂ 16 ਦਿਨਾਂ ਬਾਅਦ ਉਹ ਟੰਕੇ ਖੁੱਲ ਗਏ, ਸਤਿਗੁਰੂ ਗੁਰੂ ਪਿਤਾ ਜੀ ਨੇ ਜਦੋਂ ਚਿੱਲਾ ਚਾੜਿਆ ਨਾ, ਟੰਕੇ ਖੁੱਲ ਗਏ। ਗੁਲ ਖਾਂ ਤੇ ਅਤੁਲ ਖਾਂ ਵਜ਼ੀਰ ਖਾਂ ਦਾ ਹੀ ਭੇਜਿਆ ਹੋਇਆ ਸੀ, ਗੁਰੂ ਘਰ ਵਿੱਚ ਆਉਣਾ ਜਾਣਾ ਇਹਦਾ ਥੋੜ੍ਹਾ ਸੌਖਾ ਬਣ ਗਿਆ, ਕਿਉਂਕਿ ਪੈਂਦੇ ਖਾਂ ਦੀ ਔਲਾਦ ਸੀ, ਉਹਨਾਂ ਵਿੱਚੋਂ ਸਨ। ਉਹਦੇ ਪ੍ਰੇਰੇ ਹੋਏ ਗਏ, ਗੁਰੂ ਪਿਤਾ ਜੀ ਤੇ ਵਾਰ ਕੀਤਾ। ਜਦੋਂ ਵੇਖਿਆ ਨਾ, ਸਤਿਗੁਰਾਂ ਸੱਜੀ ਵੱਖੀ ਉੱਤੇ ਸੀ, ਪੰਜਾਬ ਵੱਲ ਨੂੰ ਮੁੱਖ ਸੀ ਸਤਿਗੁਰਾਂ ਦਾ। ਜਦੋਂ ਸੱਜੀ ਵੱਖੀ ਤੇ ਵਾਰ ਕੀਤਾ ਨਾ ਇਹਨੇ ਖੰਜਰ ਦਾ, ਗੁਰੂ ਪਿਤਾ ਜੀ ਨੇ ਉਸੇ ਵੇਲੇ ਸ੍ਰੀ ਸਾਹਿਬ ਸੰਭਾਲੀ, ਇਹਦਾ ਹੀ ਕਮੀਜ਼ ਫੜ ਕੇ ਸ੍ਰੀ ਸਾਹਿਬ ਨੂੰ ਝਟਕਾ ਦਿੱਤਾ। ਕੁਝ ਤੇ ਇਤਿਹਾਸਕਾਰ ਕਹਿੰਦੇ ਹਨ ਪਹਿਲੇ ਝਟਕੇ, ਕੁਝ ਕਹਿੰਦੇ ਹਨ 2-3 ਝਟਕੇ ਲੱਗੇ, ਇਹਦੇ ਸਵਾਸ ਅਜੇ 2 ਬਾਕੀ ਹੋਰ ਆਉਣ ਵਾਲੇ ਸਨ, ਉਹ ਵੀ ਆ ਲੈਣ ਪਾਣਾ ਮਾਲਕ ਦਾ। ਸਤਿਗੁਰਾਂ ਕਿਰਪਾਨ ਦਾ ਵਾਰ ਕੀਤਾ, ਕਹਿੰਦਾ ਹਾਏ ਅੰਮਾ। ਸਤਿਗੁਰੂ ਕਹਿਣ ਲੱਗੇ, ਇਹ ਅੰਮਾ ਕਹਿਣੇ ਕਾ ਵਕਤ ਹੈ, ਅੱਲਾ ਕਹੋ ਅੱਲਾ। ਵੇਖੋ ਆਪਣੇ ਸਰੀਰ ਤੇ ਇੰਨਾ ਚੋਟ, ਪਰ ਅੰਦਰ ਦਾ ਟਕਾ,
ਜਿਹੜਾ ਸ਼ਾਂਤ ਰਸਤਾ ਉਸੇ ਤਰ੍ਹਾਂ ਕਹਿਣ ਲੱਗੇ ਅੱਲਾ ਕਹੋ ਹੁਣ ਅੱਲਾ। ਦੂਜੇ ਨੂੰ ਵੀ ਮਾਰ ਦਿੱਤਾ, ਗੁੱਲ ਖਾਂ ਅਤੁੱਲ ਖਾਂ ਦੋਵੇਂ ਮਾਰੇ ਗਏ। ਖੈਰ 16 ਦਿਨਾਂ ਬਾਅਦ ਇਹ ਟਾਂਕੇ ਟੁੱਟ ਗਏ ਹੁਕਮ ਵਾਹਿਗੁਰੂ ਦਾ। ਕਹਿਣ ਲੱਗੇ ਇਹ ਰਜਾ ਹੈ, ਹੁਣ ਸਾਡੇ ਪਿਆਰੇ ਹਨ। ਭਾਵੇਂ ਸਭ ਦਾ ਖਿਆਲ ਸੀ ਸਤਿਗੁਰੂ ਜੀ ਕੋਈ ਗੱਲ ਨਹੀਂ ਅਜੇ ਵੀ ਸੰਭਾਲਿਆ ਜਾ ਸਕਦਾ, ਕਹਿਣ ਲੱਗੇ ਨਹੀਂ ਹੁਣ ਸਾਡਾ ਸੱਚਖੰਡ ਪਿਆਨਾ, ਸਤਿਗੁਰਾਂ ਨੇ ਆਪਣਾ ਮਿਸ਼ਨ ਪੂਰਾ ਕਰ ਲਿਆ। ਅਸੀਂ ਤੇ ਚਾਹਵਾਂਗੇ ਐਸਾ ਹੀ, ਅਸੀਂ ਤੇ ਅੱਜ ਵੀ ਚਾਹਵਾਂਗੇ ਉਸੇ ਤਰ੍ਹਾਂ ਸਰੀਰ, ਪਰ ਸੱਚ ਹੈ ਮੇਰੇ ਸਤਿਗੁਰੂ ਦਾ ਹੀ ਸਰੀਰ ਹੈ ਸਾਰਾ। ਗੁਰੂ ਕੀ ਸੰਗਤ ਗੁਰੂ ਕੇ ਸਿੱਖ, ਇਹ ਗੁਰੂ ਦਾ ਹੀ ਸਰੀਰ ਹਨ, ਕੋਈ ਫਰਕ ਨਹੀਂ ਹੈ। ਜੇ ਕਿਤੇ ਵੇਖਣਾ ਆ ਜਾਏ ਤੇ ਅੰਦਰ ਗੁਰੂ ਦੀ ਬਰਕਤ ਪੈ ਜਾਏ, ਫਿਰ ਸੱਚ ਹੈ ਗੁਰਸਿੱਖਾਂ ਵਿੱਚੋਂ ਹੀ ਗੁਰੂ ਦਿਸਣ ਲੱਗਦਾ ਹੈ, ਗੁਰੂ ਰਹਿਮਤ ਕਰਦੇ ਹਨ। ਸਤਿਗੁਰੂ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ, ਸੱਚ ਹੈ ਉਸ ਦਿਨ ਧੰਨ ਗੁਰੂ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਕਾਸ਼ ਵੀ ਆਪ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਆਪ ਕੀਤਾ ਤੇ ਚੋਰ ਦੀ ਸੇਵਾ ਵੀ ਉਚੇਚੀ ਆਪ ਹੀ ਕੀਤੀ, ਤਾਂ ਕਿ ਕਿਸੇ ਨੂੰ ਕੋਈ ਭਰਮ ਨਾ ਰਹਿ ਜਾਏ। ਕਦੀ ਕੁਛ ਸ਼ੱਕ ਪੈ ਜਾਂਦਾ ਸੀ ਸ਼੍ਰੀ ਚੰਦ ਨੇ ਆਪਣਾ ਯਤਨ ਕੀਤਾ, ਕਦੀ ਦਾਤੂ ਦਾਸੂ ਨੇ ਕੀਤਾ, ਕਦੀ ਪ੍ਰਿਥੀ ਚੰਦ ਨੇ ਕੀਤਾ। ਸਤਿਗੁਰੂ ਕਹਿੰਦੇ ਖਾਲਸਾ ਪੰਥ ਚ ਆਉਣ ਵਾਲੇ ਸਮੇਂ ਚ ਕੋਈ ਭੁਲੇਖਾ ਨਾ ਰਹਿ ਜਾਏ, ਸ਼ਾਇਦ ਕੋਈ ਦੂਜਾ ਵੀ ਲਾਗੇ ਸੀ। ਸਤਿਗੁਰੂ ਕੋਲ ਅਜੇ ਬੜੇ ਪਿਆਰੇ ਆਪਣੇ ਵਰਗੇ, ਕਹਿੰਦਾ ਇਤਿਹਾਸ ਦੱਸਦਾ ਸਤਿਗੁਰਾਂ ਆਪ ਪ੍ਰਕਾਸ਼ ਕੀਤਾ, ਆਪ ਸਿਆਰੀ ਸੇਵਾ ਕਰਕੇ ਸਤਿਗੁਰਾਂ ਗੁਰਤਾ ਗੱਦੀ ਬਖਸ਼ ਕੇ ਅੱਜ ਦੇ ਦਿਨ ਸੱਚਖੰਡ ਪਿਆਨਾ ਕੀਤਾ ਹੈ, ਜੋਤੀ ਜੋਤ ਸਮਾਏ ਹਨ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਗੁਰੂ ਨਾ ਜੰਮਦਾ ਹੈ, ਗੁਰੂ ਨਾ ਮਰਦਾ ਹੈ, ਗੁਰੂ ਪ੍ਰਕਾਸ਼ ਹੁੰਦਾ ਹੈ, ਗੁਰੂ ਜੋਤੀ ਜੋਤ ਸਮਾਉਂਦਾ ਹੈ। ਇਸ ਕਰਕੇ ਸਤਿਗੁਰੂ ਅੱਜ ਦੇ ਦਿਨ ਜੋਤੀ ਜੋਤ ਸਮਾਏ। ਗੁਰਮੁਖਾਂ ਨੇ ਪਵਿੱਤਰ ਸ਼ਬਦ ਵੀ ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ। ਸੋ ਵਿਚਾਰਾਂ ਕਰਦਿਆਂ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਨੂੰ ਥੋੜ੍ਹਾ ਚਰਨ ਛੋਹ ਕਰਦਿਆਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ, ਹੋਈਆਂ ਹਨ। ਹੋਈਆਂ ਗਲਤੀਆਂ ਸਤਿਗੁਰੂ ਜੀ ਗੁਰੂ ਕੀ ਸਾਧ ਸੰਗਤ ਜੀ ਮੁਆਫ਼ ਕਰ ਦੇਣੀਆਂ। ਅੱਗੇ ਤੋਂ ਅਸੀਸ ਬਖਸ਼ਣੀ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸਾ।

ਹਾਜ਼ਰ ਹਜ਼ੂਰ ਜਹਰਾ ਜਹੂਰ ਜੋਤੀ ਸਰੂਪ ਲੋਕ ਪਰਲੋਕ ਦੇ ਸਹਾਇਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਵਾਹਿਮਾਨ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਾਵਨ ਪਵਿੱਤਰ ਦਰਸ਼ਨ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਸੀਬ ਹੋਏ ਹਨ। ਆਪ ਸਾਰੇ ਧੰਨਤਾ ਯੋਗ ਹੋ। ਪਵਿੱਤਰ ਹਜ਼ੂਰੀ ਚ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੀ ਰਹਿਮਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਧੀ ਸੁਲਤਾਨ ਪਿਤਾ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਦੂਸਰਾ ਸ਼ਬਦ ਜੋ ਸ਼ਕਿਆਂ ਦਾ ਕੀਰਤਨ ਹੁੰਦਾ ਹੈ ਆਸਾ ਜੀ ਦੀ ਵਾਰ ਵਿੱਚ। ਪਹਿਲਾ ਪਦਾ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਰਹਿਮਤ ਕਰਦੇ ਹਨ, ਗੁਰਮੁਖ ਟੂੰਡ ਟੂੰਡੇਂਦੇ ਆਂ, ਹਰ ਸੱਜਣ ਲੱਦਾ ਰਾਮ ਰਾਜੇ।

0: ایک اہم سوال کھڑا ہے. بندہ کئی واری ساری عمر کرم کرتا رہتا ہے, دھرم دے کرم کرتا ہے, پر سچ ہے بہت وڈیاں وڈیاں دے کرن والیاں دے اندر بھی وشواس نہیں بنتا. ڈھونڈ رہی ساری عمر جے کتے رب ہے تے مل پوے, درشن ہو جان. بانی بار بار پاویں کہندی ہے سگل بنسپت مہ بے سنتر, سگل دودھ میں کیا جویں ساری لکڑ وچ اگ ہے سارے دودھ وچ کیوں ہے. اونچ نیچ میں جوت سمانی کٹ کٹ مادو جیا, اسی طرح ہر ایک وچ مالک دی جوت ہے. بانی بار بار کہندی ہے. سن گرو گوبند سنگھ صاحب جمی جمان کے بخیر سمست ایک جوت ہے, نہ کاٹ ہے نہ باڑ ہے, نہ کاٹ باڑ ہوت ہے. سمان انتر کوئی ایسا تھا نہیں, او دی جوت تو بن جا ہوگی, او دی ہوند تو بن جا ہوگی. سب کچھ پریرنا ملدی آمی سچ ہے تو صحیح, لکھ ہے جو کوئی ہے تو صحیح, اس کوئی شک نہیں, پر لکھتا کتے ہو جائے, محسوس ہو جائے, انبھو ہو جائے کہ واقعی وہ جوت ہے. سن گرو گرو نانک صاحب دستگیر ملیا سی بغداد. دستگیر دا ایک اہم سوال سی بغداد دا رہن والا. ویسے جویں فرید دی گدی تے بیٹھن والیاں دا نام فرید, شیخ برہم انہوں بھی فریدی کہندے سن. گرو نانک صاحب جی دی گدی تے براجمان ہون والے سارے سروپ نانک ہی کہوندے سن. اس طرح یہ دستگیر ملیا, پاویں ویکھو ایڈے وڈے دھارمک استھان تے ہے, کہن لگا گرو نانک صاحب جی دی جدو برکت دا قائل ہویا نا, کہن لگا ستگرو جی جے خدا ہے تے دسدا کیوں نہیں, جو ہے تے پھر وہ دسدا کیوں نہیں. سن گرو نانک صاحب پانپ گئے تے میرے ستگرو جی دا پرچار کرن دا ٹنگ بھی نویک لائی. ستگرو جی نے جو آپ کہنا ہوندا ہوندا سی نا وہ اگلے دے بوؤں کڑا دیندے سن. اس کیتے کھجنے ہاں نا, ساڈے اندر مالک دی برکت نہیں نا, کوئی گل مگروں کردا ہے کھج پہلو آ جاندی ہے. پر ستگرو سچے پاتشاہ جی دا ٹنگ کہن لگے دستگیر دودھ مگا تھوڑا. انہیں سمجھا شاید چکنا ہوئے گا, گرو پتا جی واسطے نے دودھ لے آندا. ستگرو جی دودھ ول ویکھ کے کہن لگے دستگیر سنیا ہے دودھ وچ کیوں ہوندا ہے. دستگیر کہن لگا ہس کے, کہن لگا مہاراج سنیا نہیں, یہ جیڑا دودھ تواڈے سامنے پیا نا ایدے وچ بھی کیوں ہے, کوئی شک نہیں, کوئی گنجائش نہیں ایدے وچ. ستگرو کہن لگے جے شک نہیں دسدا نہیں, جے دودھ وچ کیوں ہے دستگیر دسدا نہیں. کہن لگا ستگرو جی اس طرح نہیں دسنا, اے دودھ گرم کرنا پوے گا, اینو جاگ لاؤنی پوے گی, اے دا دہی بنے گا, دہی نو رڑکنا پوے گا, پھر جا کے کیوں ملے گا, پھر کیوں دسے گا, اس طرح نہیں دسنا. ستگرو جی کہن لگے دستگیر ਇੱਕ ਗੱਲ ਤੇ ਤੂੰ ਮੰਨ ਗਿਆ ਨਾ, ਵੇਖਣ ਵਾਸਤੇ ਜੋ ਦਿਸਦਾ ਹੈ ਉਹਦੇ ਵਾਸਤੇ ਕੁਝ ਕਰਨ ਦੀ ਲੋੜ ਹੈ, ਮਿਹਨਤ ਕਰਨ ਦੀ ਲੋੜ ਹੈ। ਇਹਦੇ ਗੱਲ ਤੂੰ ਇਕਬਾਲ ਕਰ ਗਿਆ ਕਿ ਜੇ ਜਿਹੜੀ ਚੀਜ਼ ਵਿੱਚੋਂ ਉਸ ਤੱਤ ਵਸਤੂ ਨੂੰ ਵੇਖਣੀ ਚਾਹੁੰਦੇ ਹੋ, ਪ੍ਰਾਪਤ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਕੋਈ ਮਿਹਨਤ ਹੈ, ਉਹਦੇ ਵਾਸਤੇ ਕੋਈ ਕਵਾਈ ਚਾਹੀਦੀ ਹੈ, ਕੁਝ ਕਰਨਾ ਪਵੇਗਾ। ਸਤਿਗੁਰੂ ਕਹਿਣ ਲੱਗੇ, ਅਜੇ ਤੇ ਤੇਰੇ ਕੋਲ ਨਿਸ਼ਕਾਮ ਕਰਮਾਂ ਦਾ ਦੁੱਧ ਵੀ ਨਹੀਂ, ਅਜੇ ਤੇ ਤੇਰੀ ਸੁਰਤ ਨੇ ਜਾਗਦਾ ਰੂਪ ਵੀ ਨਹੀਂ ਧਾਰਨ ਕੀਤਾ, ਤੇ ਤੂੰ ਯਾਦ ਕਰਨਿਆ ਵੇਖਣ ਦਾ ਯਤਨ ਕਰ ਰਿਹਾ ਖੁਦਾ ਨੂੰ। ਕਹਿਣ ਲੱਗੇ, ਅਜੇ ਬੜੀ ਦੂਰ ਦੀ ਗੱਲ ਹੈ। ਕਹਿਣ ਲੱਗੇ, ਪਹਿਲੋਂ ਉਹ ਕਰਮ ਪਹਿਲੋਂ ਦੁੱਧ ਤੇ ਹੋਵੇ, ਰਿੜਕਣਾ ਤੇ ਅਜੇ ਦੂਰ ਦੀ ਗੱਲ ਹੈ, ਪਹਿਲੋਂ ਸ਼ੁਰੂਆਤ ਵਸਤੂਆਂ ਉਹ ਤੇ ਹੋਣ, ਅਜੇ ਤੇਰੇ ਕੋਲ ਕੁਛ ਵੀ ਨਹੀਂ। ਤੂੰ ਇੱਕ ਬੰਨੇ ਮੁਖੀ ਆ ਧਰਮ ਦਾ, ਤੇ ਇੱਕ ਬੰਨੇ ਸ਼ੰਕਾ ਵੀ ਅੰਦਰ ਟਿਕਿਆ ਹੋਇਆ। ਪਰ ਸਤਿਗੁਰੂ ਕਹਿਣ ਲੱਗੇ, ਦੁੱਧ ਤੇ ਕਿਸੇ ਨੂੰ ਵਿਖਾਇਆ ਜਾ ਸਕਦਾ, ਦੁੱਧ ਵਿੱਚੋਂ ਘਿਓ ਕੱਢ ਕੇ ਕਿਸੇ ਨੂੰ ਵਿਖਾਇਆ ਜਾ ਸਕਦਾ, ਪਰ ਪਰਮੇਸ਼ਰ ਦੇ ਬਾਬਤ ਇਹ ਸੱਚ ਹੈ, ਜਿਹਨੂੰ ਅਨੁਭਵ ਹੁੰਦਾ ਉਹਨੂੰ ਹੀ ਹੁੰਦਾ ਹੈ। ਦੂਸਰਾ ਜੇ ਕੋਈ ਕਹੇ ਵਿਖਾ, ਕੀ ਵਿਖਾਏਗਾ? ਇਹ ਤੇ ਅਨੁਭਵ ਹੈ, ਇਹ ਤੇ ਇੱਕ ਫੀਲਿੰਗ ਹੈ। ਜਿਸਨੇ ਫੀਲ ਕਰ ਲਿਆ, ਬਸ ਪਰਮੇਸ਼ਰ ਉਹਦੇ ਵਾਸਤੇ ਹੀ ਹੈ, ਦੂਜੇ ਵਾਸਤੇ ਨਹੀਂ। ਦੂਜਾ ਕਹੇਗਾ ਮੈਂ ਮੰਨਦਾ ਹੀ ਨਹੀਂ। ਇਹਦੇ ਵਿੱਚ ਬਸ ਇਸੇ ਢੰਗ ਨੂੰ ਲੈ ਕੇ ਇਹੋ ਹੀ ਧਰਮ ਦੀ ਬਦਕਿਸਮਤੀ ਹੈ। ਜਦ ਉਹਦਾ ਰੂਪ ਨਹੀਂ, ਰੇਖ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਜਿੰਨਾ ਵੇਖਿਆ, ਜਿੰਨਾ ਨੂੰ ਅਨੁਭਵ ਹੋਇਆ, ਉਹਨਾਂ ਦੇ ਕਰਮ ਤੋਂ ਪ੍ਰਤੀਤ ਹੋਇਆ ਕਿ ਇਹਨਾਂ ਨੂੰ ਕੁਝ ਪ੍ਰਾਪਤ ਹੋ ਗਿਆ। ਉਹ ਗਾ ਉੱਠੇ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਹ ਬੋਲ ਉੱਠੇ ਕਬੀਰ ਸਾਹਿਬ, ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਦੂਜੀ ਗੱਲ ਕਵਾਂ ਹੀ ਕਿਹੜੀ, ਹਰ ਥਾਂ ਪਰਮੇਸ਼ਰ ਹੈ, ਹਰ ਥਾਂ ਵਾਹਿਗੁਰੂ ਹੈ, ਬਸ ਜਿੰਨਾ ਵੇਖਿਆ ਅਨੁਭਵ ਕੀਤਾ। ਪਰ ਸੱਚ ਹੈ, ਸਾਡੇ ਵਰਗਿਆਂ ਕੋਲ ਦਲੀਲਾਂ ਹੀ ਰਹਿ ਗਈਆਂ। ਕੁਝ ਐਸੇ ਸਨ ਜਿਹੜੇ ਕਹਿੰਦੇ ਸਨ ਰੱਬ ਹੈ, ਉਹ ਵੀ ਦਲੀਲਾਂ ਵਾਲੇ। ਕੁਝ ਐਸੇ ਸਨ ਜਿਹੜੇ ਕਹਿੰਦੇ ਨਹੀਂ, ਬਸ ਦੋਵੇਂ ਹੀ ਦਲੀਲਾਂ ਤੇ ਖੜੇ ਹਨ। ਮੇਰੇ ਵਰਗਾ ਵੀ ਕਹਿ ਰਿਹਾ ਅਨੁਭਵ ਕੋਈ ਨਹੀਂ, ਕਮਾਈ ਕੋਈ ਨਹੀਂ। ਦੂਸਰਾ ਕਹਿਣ ਵਾਲਾ ਜਿਹੜਾ ਨਾਸਤਕ ਹੈ, ਉਹ ਵੀ ਕਹਿ ਰਿਹਾ, ਪਰ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ। ਗੱਲਾਂ ਨਾਲ ਅਸਮਾਨ ਸੁੱਟਣ ਵਾਲੇ ਹੈ, ਬਸ ਅੰਦਰ ਕਮਾਈ ਕੋਈ ਨਹੀਂ, ਕੁਛ ਨਹੀਂ ਅਜੇ ਪ੍ਰਾਪਤ। ਸੱਚ ਹੈ, ਬਸ ਮੁੱਢ ਤੋਂ ਲੈ ਕੇ ਜਦੋਂ ਤੋਂ ਦੁਨੀਆਂ ਤੁਰੀ ਹੈ, ਉਦੋਂ ਤੋਂ ਲੈ ਕੇ ਇੱਕ ਬੜਾ ਵੱਡਾ ਸਵਾਲ। ਕਦੇ ਮਹਾਤਮਾ ਬੁੱਧ ਆਏ, ਅੱਜ ਤੋਂ ਤਕਰੀਬਨ 2700 ਸਾਲ, ਮਹਾਤਮਾ ਬੁੱਧ ਆਏ। ਮਹਾਤਮਾ ਬੁੱਧ ਨੇ ਇੰਨੀ ਦਲੀਲ ਜ਼ਬਰਦਸਤ ਦਿੱਤੀ, ਕਹਿਣ ਲੱਗਾ ਛੱਡੋ ਦੂਸਰੇ ਦੀ ਗੱਲ, ਕਹਿਣ ਲੱਗਾ ਤੂੰ ਜਦ ਉਸਨੇ ਨਿਆਂਈ ਕਰਮ ਤੇ ਕਰਨਾ ਹੈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਦੂਸਰੇ ਦੀ ਗੱਲ ਹੀ ਨਹੀਂ, ਤੂੰ ਹੀ ਰੱਬ ਹੈ। ਇੰਨੀ ਦਲੀਲ ਵਜਨਦਾਰ ਦਿੱਤੀ, ਸਾਰਾ ਹਿੰਦੁਸਤਾਨ ਬੁੱਧ ਧਰਮ ਧਾਰਨ ਕਰ ਲਿਆ, ਇੰਨਾ ਉਹਨੇ ਵਜਨਦਾਰ ਆਖਿਆ। ਅੱਛਾ, ਜਦੋਂ ਇੰਨਾ ਵਜਨਦਾਰ, ਇੰਨਾ ਬੁੱਧ ਧਰਮ ਫੈਲ ਗਿਆ, ਮੁੜ ਕੇ ਸ਼ੰਕਰਾਚਾਰੀਆ ਆਏ। ਸ਼ੰਕਰਾਚਾਰੀਆ ਨੇ ਆ ਕੇ ਦਲੀਲ ਦਿੱਤੀ, ਕਹਿਣ ਲੱਗਾ ਵੇਦਾਂਤ ਦੇ ਆਸਰੇ, ਧਾਰਮਿਕ ਗ੍ਰੰਥਾਂ ਦੇ ਆਸਰੇ ਸਾਰੇ ਨਰਕ ਵੇਲੇ ਹੋ ਗਏ ਸਨ। ਆਖਰ ਧਰਮ ਰਾਜਾ ਜਮਦੂਤ ਨੇ ਕਿਹਾ ਮਾਲਕ ਪਰਮੇਸ਼ਰ ਨੂੰ, ਕਹਿਣ ਲੱਗੇ ਹੇ ਪਰਮੇਸ਼ਰ, ਜਾਂ ਤੇ ਨਰਕ ਨੂੰ ਹੁਣ ਲੌਕ ਕਰ ਦਿਓ, ਇਹਨੂੰ ਬੰਦ ਕਰ ਦਿਓ, ਤੇ ਜਾਂ ਇੱਧਰ ਵੀ ਕੁਝ ਰੌਣਕ ਆਉਣ ਦਿਓ, ਜਾਂ ਇਹਨੂੰ ਬੰਦ ਕਰ ਦਿਓ, ਸਾਰਾ ਤੇ ਵਿਹਲਾ ਹੋ ਗਿਆ। ਕਹਿੰਦੇ ਹਨ ਉਸ ਵੇਲੇ ਉਹਦੀ ਦਾਦ, ਉਹਨੇ ਦਲੀਲ ਇਸ ਤਰ੍ਹਾਂ ਦੀ ਦਿੱਤੀ, ਕਹਿਣ ਲੱਗੇ ਧਰਮ ਰਾਜ ਦੀ ਗੱਲ ਸੁਣ ਕੇ, ਜਮ ਦੀ ਗੱਲ ਸੁਣ ਕੇ ਨਾ, ਮਾਲਕ ਨੇ ਮਹਾਵੀਰ ਨੂੰ ਭੇਜਿਆ, ਬੁੱਧ ਨੂੰ ਭੇਜਿਆ, ਕਹਿੰਦੇ ਹਨ ਜਿੰਨੇ ਮੰਨਣ ਵਾਲੇ ਸੁਣਨ ਵਾਲੇ ਕਹਿੰਦੇ ਬਹੁਤ ਰੌਣਕ ਹੋ ਗਈ ਆ ਨਰਕ ਚ। ਕਹਿੰਦੇ ਆ ਜਿਹੜੇ ਤੁਸੀਂ ਮੇਰੀ ਗੱਲ ਸੁਣ ਲਏ ਦੱਸੋ ਨਰਕ ਨੂੰ ਜਾਣਾ ਕਿ ਮੁਕਤ ਹੋਣਾ। ਕਹਿੰਦੇ ਜਿੰਨੇ ਬੁੱਧ ਦੀ ਗੱਲ ਸੁਣਨਗੇ ਮੰਨਣਗੇ ਸਾਰੇ ਨਰਕਾਂ ਚ ਜਾਣਗੇ। ਇੰਨੀ ਦਲੀਲ ਜ਼ਬਰਦਸਤ ਦਿੱਤੀ ਹਿੰਦੁਸਤਾਨ ਚੋਂ ਬੁੱਧ ਧਰਮ ਨੂੰ ਪੁੱਟ ਕੇ ਸੁੱਟ ਦਿੱਤਾ। ਇੰਨੀ ਜ਼ਬਰਦਸਤ ਦਲੀਲ ਸੀ। ਸੱਚ ਹੈ ਅੱਜ ਓਨਾ ਹਿੰਦੁਸਤਾਨ ਚ ਨਹੀਂ ਬੁੱਧ ਧਰਮ ਜਿੰਨਾ ਹੋਰਨਾਂ ਚ ਹੈ। ਸੱਚ ਹੈ ਕੁਝ ਅਭਿਆਸ ਹੋਵੇਗਾ ਸ਼ੰਕਰਾਚਾਰੀਆ ਦਾ ਜਾਂ ਬੁੱਧ ਜੀ ਦਾ ਵੀ ਹੋਵੇਗਾ, ਇਹਦੇ ਚ ਕੋਈ ਸ਼ੱਕ ਨਹੀਂ। ਪਰ ਅਸੀਂ ਜਿਹੜੇ ਆ ਨਾ ਸੁਣੇ ਸੁਣਾਏ ਕਰਨ ਵਾਲੇ, ਅਸੀਂ ਇੱਕ ਨੇ ਕਿਹਾ ਮੰਨ ਲਿਆ, ਦੂਸਰੇ ਨੇ ਕਿਹਾ ਛੱਡ ਦਿੱਤਾ। ਅਸਲ ਵਿੱਚ ਗੱਲ ਧਰਮ ਦੀ ਉਦੋਂ ਹੀ ਬਣਦੀ ਹੈ ਜਦੋਂ ਕੋਈ ਆਪ ਮਾਲਕ ਦੀ ਬਰਕਤ ਦਾ ਪਾਤਰ ਬਣ ਕੇ ਇਸ ਨੂੰ ਕਮਾਉਣ ਦਾ ਯਤਨ ਕਰਦਾ। ਸਤਿਗੁਰੂ ਰਹਿਮਤ ਕਰਦੇ ਹਨ, ਜਦੋਂ ਗੁਰਮੁਖ ਟੂੰਡ ਟੁੰਡੇਂਦੇ ਆ, ਜਦੋਂ ਗੁਰੂ ਦੀ ਬਰਕਤ ਦਾ ਆਪਣੀ ਮੱਤ ਨਾਲ ਕਰਾਂਗੇ ਖੋਜਾਂਗੇ, ਗੱਲ ਨਹੀਂ ਬਣੇਗੀ। ਖੋਜਣਾ ਹੈ ਆਪਾਂ ਗੁਰੂ ਸਭ ਤੋਂ ਪਹਿਲਾਂ ਕਰਮ ਕੀ ਕਰਦਾ ਹੈ। ਗੁਰੂ ਸਾਡੀ ਬਾਹਰ ਮੁਖੀ ਬਿਰਤੀ ਨੂੰ ਨਾ ਅੰਦਰ ਅੰਤਰਮੁਖੀ ਬਣਾਉਂਦਾ ਹੈ। ਸਤਿਗੁਰੂ ਕਹਿੰਦੇ ਹਨ ਜੇ ਪਰਮੇਸ਼ਰ ਨੂੰ ਵੇਖਣਾ ਚਾਹੁੰਦਾ, ਉਹਦੇ ਨਾਲ ਮਿਲਾਪ ਕਰਨਾ ਚਾਹੁੰਦਾ, ਫਿਰ ਗੱਲ ਸੰਸਾਰ ਦੀ ਨਹੀਂ, ਗੱਲ ਤੂੰ ਨਿਰੰਕਾਰ ਦੀ ਕਰਨਾ ਚਾਹੁੰਦਾ ਤੇ ਆਪਣੇ ਅੰਦਰ ਉਤਰ। ਫਿਰ ਤੈਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ। ਫਿਰ ਸਤਿਗੁਰੂ ਪਹਿਲਾਂ ਕੀ ਕਹਿੰਦੇ ਹਨ, ਕਾਹੇ ਰੇ ਬਨ ਖੋਜਨ ਜਾਏ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਹੀ, ਉਹ ਪਮਦ ਜਿਉ ਬਾਸ ਬਸਤ ਹੈ। ਜਿਵੇਂ ਕਿਸੇ ਫੁੱਲ ਵਿੱਚ ਸੁਗੰਧੀ ਉਹਦੇ ਅੰਦਰ ਹੀ ਹੈ, ਕਿਤੇ ਬਾਹਰ ਨਹੀਂ, ਸੁਗੰਧੀ ਉਹਦੇ ਅੰਦਰ ਹੀ ਹੈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਏ ਜੈਸੇ ਸ਼ਾਈ, ਜਿਵੇਂ ਸ਼ੀਸ਼ੇ ਦੇ ਅੰਦਰ ਤੇਰਾ ਪ੍ਰਤੀਬਿੰਬ ਹੈ, ਉਹਦੇ ਅੰਦਰ ਪ੍ਰਤੀਬਿੰਬ ਹੈ। ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਪਾਏ। ਮਾਲਕ ਤੇਰੇ ਅੰਦਰ ਹੈ ਅੰਦਰ ਉੱਤਰ। ਸੱਚ ਹੈ ਗੁਰੂ ਫਿਰ ਅੰਤਰਮੁਖੀ ਬਿਰਤੀ ਬਣਾਉਂਦੇ ਹਨ। ਸਿੱਖ ਫਿਰ ਇਹਨਾਂ ਅੱਖਾਂ ਨਾਲ ਤੇ ਅੰਦਰ ਦਿਸਣਾ ਕੁਛ ਨਹੀਂ। ਬਸ ਫਿਰ ਜੋ ਮਾਝ ਰਾਗ ਵਿੱਚ ਸਤਿਗੁਰੂ ਕਹਿੰਦੇ ਹਨ ਨਾ, ਲੋਇਣ ਸੁਰਤ ਕਰੇ, ਫਿਰ ਸੁਰਤ ਦੀ ਅੱਖ ਨਾਲ ਸਿੱਖ ਜਦੋਂ ਗੁਰੂ ਦੀ ਬਰਕਤ ਦਾ ਪਾਤਰ ਬਣ ਕੇ ਆਪਣੇ ਅੰਦਰ ਉੱਤਰਦਾ ਨਾ, ਤੇ ਫਿਰ ਅੰਦਰ ਦੀ ਕਮਾਈ ਦੀ ਬਖਸ਼ਿਸ਼, ਗੁਰੂ ਦੇ ਸ਼ਬਦ ਦੀ ਬਖਸ਼ਿਸ਼, ਸੋ ਅੰਤਰ ਸੋ ਬਾਹਰ ਅਨੰਤ। ਫਿਰ ਗੁਰੂ ਕਹਿੰਦੇ ਹਨ ਲੈ ਹੁਣ ਬਾਹਰ ਵੇਖ, ਸੁਰਤ ਦੀ ਅੱਖ ਨਾਲ ਤੂੰ ਅੰਦਰ ਵੇਖਿਆ, ਹੁਣ ਬਾਹਰਲੀਆਂ ਅੱਖਾਂ ਨਾਲ, ਮਗਰੋਂ ਸੁਰਤ ਦੀ ਲਾਈਟ, ਬਾਹਰਲੀਆਂ ਅੱਖਾਂ ਨਾਲ ਵੇਖ, ਹੁਣ ਸੰਸਾਰ ਵਿੱਚ ਵੀ ਰੱਬ ਦਿਸੇ। ਹਰ ਇੱਕ ਵਿੱਚ ਜਿਹਨੂੰ ਅੰਦਰ ਦਿਸ ਪਿਆ ਨਾ, ਸੁਖਮਨੀ ਸਾਹਿਬ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਤਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਇਹ ਸਾਰਾ ਪਦਾ ਇਸੇ ਤੇ ਹੀ ਹੈ। ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਹਨ, ਪਰ ਉਦੋਂ ਜਦੋਂ ਗੁਰ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ, ਭਾਵੇਂ ਉਹ ਅੱਖਾਂ ਦਾ ਵਿਸ਼ਾ ਨਹੀਂ, ਪਰ ਜਦੋਂ ਗੁਰੂ ਬਖਸ਼ਿਸ਼ ਕਰਦੇ ਹਨ, ਗੁਰਹਿ ਦਿਖਾਇਓ ਲੋਏ ਨਾ, ਈਤੈ ਊਤੈ ਘੱਟ ਘੱਟ ਘੱਟ ਘੱਟ, ਤੂੰ ਹੀ ਮੋਹਣਾ। ਗੁਰੂ ਇਹਨਾਂ ਅੱਖਾਂ ਨਾਲ ਹੀ ਵਿਖਾਲ ਦਿੰਦਾ ਹੈ। ਜਦੋਂ ਹਰ ਜੀਵ ਵਿੱਚੋਂ ਦਿਸਣ ਲੱਗਦਾ ਨਾ, ਇੱਥੇ ਵੀ ਮੇਰੇ ਗੁਰੂ ਨਾਨਕ ਸਾਹਿਬ ਦਾ ਵਾਸਾ ਹੈ, ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੈ, ਸਮਝ ਲਵੋ ਗੁਰੂ ਦੀ ਬਰਕਤ ਵਰਤ ਰਹੀ ਹੈ। ਗੁਰੂ ਇਹਨਾਂ ਅੱਖਾਂ ਨਾਲ ਵਿਖਾਲ ਦਿੰਦਾ, ਇਹਦੇ ਚ ਕੋਈ ਸ਼ੱਕ ਨਹੀਂ। ਗੁਰਮੁਖ ਟੂੰਡ ਟੁੰਡੇਂਦੇ ਆ, ਹਰ ਸੱਜਣ ਲੱਦਾ ਰਾਮ ਰਾਜੇ। ਉਸ ਮਾਲਕ ਪ੍ਰਭੂ ਸੱਜਣ ਨੂੰ ਬਾਹਰੋਂ ਨਹੀਂ, ਗੁਰੂ ਦੀ ਬਰਕਤ ਨਾਲ ਅੰਦਰੋਂ ਹੀ ਲੱਭਦੇ ਆ। ਹੁਣ ਰਹਿਮਤ ਕਰਦੇ ਹਨ, ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ, ਬਖਸ਼ਿਸ਼ ਹੋ ਗਈ, ਕੰਚਨ ਕਾਇਆ ਕੋਟ ਗੜ। ਇਹ ਜਿਹੜੀ ਕਾਇਆ ਹੈ ਨਾ, ਅਸਲ ਵਿੱਚ ਤੇ ਸਤਿਗੁਰੂ ਕਹਿੰਦੇ ਹਨ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ ਨਾ, ਤੇਰੇ ਪਿੰਡੇ ਚ ਵੀ ਮਾਲਕ ਨੇ ਉਹੀ ਜੋਤ ਨੂੰ ਟਿਕਾਇਆ ਹੋਇਆ। ਜੋ ਖੋਜੈ ਸੋ ਪਾਵੇ।
1: ਜਦੋਂ ਇਹੀ ਗੜ ਵਿੱਚੋਂ ਆਪਣੇ ਗੜ ਕਿਲੇ ਅੰਦਰ ਝਾਤੀ ਮਾਰੀ, ਆਪਣੇ ਕਿਲੇ ਦੀ ਆਪਣੇ ਘਰ ਦੀ ਖੋਜ ਕੀਤੀ,
0: ਸਤਿਗੁਰ ਕਹਿੰਦੇ ਫਿਰ ਕੰਚਨ ਕਾਇਆ ਕੋਟ ਗੜ, ਇਹ ਸਰੀਰੀ ਸੋਨੇ ਦਾ ਕਿਲਾ ਬਣ ਗਿਆ।
1: ਭਾਵ ਸੋਨਾ ਇੱਕ ਉੱਤਮ ਧਾਤ ਹੈ, ਇਹਦਾ ਭਾਵ ਇਹ ਨਹੀਂ ਲੈਣਾ ਕਿ ਸ਼ਾਇਦ ਇਹ ਚਮੜੀ ਤੋਂ ਬਦਲ ਕੇ ਸੋਨੇ ਦਾ ਬਣ ਜਾਏਗਾ, ਇਹ ਨਹੀਂ ਹੈ। ਸੋਨਾ ਇੱਕ ਉੱਤਮ ਧਾਤ ਹੈ, ਸੱਚ ਹੈ। ਫਿਰ ਮਾਨਸਿਕ ਅਵਸਥਾ ਇੰਨੀ ਉੱਚੀ ਉੱਤਮ ਬਣ ਗਈ, ਕਾਇਆ ਸਤਿਗੁਰੂ ਕਹਿੰਦੇ ਹਨ ਕੰਚਨ ਕਾਇਆ ਕੋਟ ਗੜ, ਇਹ ਕਿਉਂ ਸੋਨੇ ਦਾ ਕਿਉਂ ਇੰਨਾ ਪਵਿੱਤਰ ਤੇ ਨਿੱਗਰ ਹੋ ਗਿਆ। ਸਤਿਗੁਰੂ ਕਹਿੰਦੇ ਹਨ ਵਿੱਚ ਹਰ ਹਰ ਸਿੱਧਾ ਸਿੱਧਾ ਪ੍ਰਗਟ ਹੋਣਾ, ਮਾਲਕ ਦੀ ਜੋਤ ਪ੍ਰਗਟ ਹੋ ਗਈ। ਮਾਲਕ ਨੂੰ ਜਿਹਨੂੰ ਬਾਹਰ ਲੱਭ ਰਿਹਾ ਸਾਂ ਉਹੀਓ ਇਹਦੇ ਸੱਚ ਹੈ। ਸਤਿਗੁਰੂ ਜੀ ਨੇ ਤੇ ਇੱਥੋਂ ਤੱਕ ਵੀ ਕਿਹਾ ਇਹ ਸਰੀਰ ਹਰਿਮੰਦਰ ਹੈ, ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ। ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋਂ ਲਿਹੋ ਸਮਾਲ। ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਖਿਆਲ ਨਾਲ ਵੇਖ, ਹਰ ਮੰਦਰ ਤੇਰੇ ਨਾਲ ਹੈ। ਹਰ ਮੰਦਰ ਮੰਦਾ ਨਹੀਂ ਬੰਦਾ, ਸਤਿਗੁਰੂ ਫਿਰ ਕਹਿੰਦੇ ਹਨ ਅੱਗੇ ਜਾ ਕੇ ਰਹਾਓ ਦੀ ਪੰਕਤੀ ਤੋਂ ਪਿੱਛੋਂ ਪ੍ਰਭਾਤੀ ਰਾਗ, ਸਤਿਗੁਰੂ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ, ਇਹ ਸਰੀਰ ਹਰ ਮੰਦਰ ਹੈ, ਪਰਮੇਸ਼ਰ ਦੇ ਰਹਿਣ ਵਾਲਾ ਮੰਦਰ ਹੈ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮਨਮੁਖ ਮੂਲ ਨਾ ਜਾਣਨੀ, ਕਹਿੰਦੇ ਹਨ ਮਾਨਸ ਹਰਿਮੰਦਰ ਨਾ ਹੋਏ। ਮਨ ਦੀ ਬਿਰਤੀ ਮਗਰ ਲੱਗਾ ਬੰਦਾ ਕਦੀ ਨਹੀਂ ਯਕੀਨ ਕਰਦਾ ਕਿ ਇਹ ਵੀ ਰੱਬ ਦਾ ਘਰ ਹੋ ਸਕਦਾ ਹੈ। ਸੱਚ ਹੈ ਜਿਵੇਂ ਉਸ ਹਰਿਮੰਦਰ ਵਿੱਚ ਜਿਹੜਾ ਮੇਰੇ ਸਤਿਗੁਰਾਂ ਬਖਸ਼ਿਸ਼ ਕੀਤਾ ਸਿੱਖੀ ਦਾ ਕੇਂਦਰ, ਉਸ ਹਰਿਮੰਦਰ ਚ ਵੇਖਿਆ ਜਦੋਂ ਆਪਾਂ ਘੰਟਾ ਘਰ ਉਤਰਦੇ ਹਾਂ ਨਾ, ਇਹ ਨਹੀਂ ਕੋਈ ਪੁੰਨੀ ਕਦੀ ਵੀ ਕਿਸੇ ਦਾ ਮਸਤਕ ਪੜ ਕੇ ਵੇਖਿਓ, ਕਦੀ ਮਸਤਕ ਕਿਸੇ ਦਾ ਵੀ ਪੜ੍ਹ ਕੇ ਵੇਖਿਓ, ਹਰ ਇੱਕ ਦੇ ਅੰਦਰ ਠੰਡ ਪੈ ਜਾਂਦੀ। ਜਦੋਂ ਹਰਿਮੰਦਰ ਦੀਆਂ ਪਰਕਰਮਾ ਕਰਕੇ ਅੰਦਰ ਜਾਂਦੇ ਹਾਂ ਨਾ, ਤੇ ਅੰਦਰ ਕੈਮਰਾ ਵੱਜਦਾ ਕਦੀ ਖਿਆਲ ਨਾਲ ਵੇਖਣਾ, ਸੱਚ ਹੈ ਹਰ ਇੱਕ ਵਿੱਚ ਮੇਰੇ ਮਾਲਕ ਦੀ ਬਰਕਤ ਉਦੋਂ ਵਰਤ ਰਹੀ ਹੁੰਦੀ ਹੈ, ਕਿਉਂਕਿ ਥਾਂ ਹੀ ਐਸਾ ਹੈ। ਮੇਰੇ ਸਤਿਗੁਰੂ ਦੀ ਪਵਿੱਤਰਤਾ ਵੱਖੀ ਗੱਲ ਹੈ, ਬਾਹਰ ਆਉਂਦਿਆਂ ਫਿਰ ਉਸੇ ਤਰ੍ਹਾਂ ਸੁਰਤ ਖਿੰਡ ਜਾਏ। ਮੇਰਾ ਗੁਰੂ ਇੱਕ ਵਾਰੀ ਬਖਸ਼ਿਸ਼ ਦਾ ਪਾਤਰ ਬਣਾ ਦਿੰਦਾ ਹੈ, ਰਹਿਮਤ ਕਰ ਦਿੰਦੇ ਹਨ। ਸੱਚ ਹੈ ਉੱਥੇ ਵੇਖਿਆ ਆਪਾਂ ਪਰਕਰਮਾ 'ਚ ਤੁਰਦੇ ਹਾਂ, ਜਦੋਂ ਹਰ ਕੀ ਪੌੜੀ ਵੱਲ ਨੂੰ ਹਰਿਮੰਦਰ ਸਾਹਿਬ ਦਰਸ਼ਨ ਕਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂਦੇ ਹਾਂ, ਕਿਸੇ ਥਾਂ 'ਤੇ ਕਦੀ ਵੇਖਿਆ ਕੋਈ ਗੰਦ ਨਹੀਂ ਵੇਖਿਆ ਆਪਾਂ। ਜੇ ਕਿਤੇ ਜਾਣੇ ਅਣਜਾਣੇ ਕੋਈ ਬੱਚਾ ਗਲਤੀ ਕਰ ਹੀ ਦੇਵੇ ਨਾ, ਕੋਈ ਮੂੰਗਫਲੀ ਕੋਈ ਭੈਣ ਕਿਸੇ ਨੂੰ ਨਾ ਪਤਾ ਹੋਵੇ, ਗਲਤੀ ਇੱਕ ਕਰਦਾ ਚੁੱਕਣ ਵਾਲੇ ਪਤਾ ਨਹੀਂ ਕਿੰਨੇ ਕੁ ਗੁਰਸਿੱਖ ਹੁੰਦੇ ਆ, ਕਹਿੰਦੇ ਹਨ ਨਹੀਂ ਹਰਿਮੰਦਰ ਵਿੱਚ ਗੰਦ ਨਹੀਂ ਚੰਗਾ ਲੱਗਦਾ। ਤੇ ਜੇ ਉਸ ਹਰਿਮੰਦਰ 'ਚ ਗੰਦ ਨਹੀਂ ਚੰਗਾ ਲੱਗਦਾ ਤੇ ਐਸ ਹਰਿਮੰਦਰ 'ਚ ਗੰਦ ਚੰਗਾ ਲੱਗੇਗਾ ਕੀ? ਜੇ ਗੰਦ ਹੈ ਅੰਦਰ ਤੇ ਮੇਰਾ ਗੁਰੂ ਕਦੀ ਵਾਸਤਾ ਕਰੇਗਾ? ਕਦੀ ਮਾਲਕ ਪ੍ਰਗਟ ਹੋਵੇਗਾ ਇਸ ਸਟੇਜ ਤੇ? ਨਹੀਂ। ਸਤਿਗੁਰੂ ਕਹਿੰਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਕਹਿੰਦੇ ਹਨ ਗੱਲਾਂ ਸੁਹਾਗਣਾ ਦੀਆਂ, ਅੰਦਰ ਬੇਵਿਚਾਰ, ਅੰਦਰ ਵਕਾਰੀ ਬਿਰਤੀ, ਅੰਦਰ ਨਸ਼ਿਆਂ ਦਾ ਗੰਦ, ਅੰਦਰ ਜੋ ਕੂੜਾ ਗੰਦ ਅੰਦਰ ਪੈ ਗਿਆ ਤੇ ਚਾਹੁੰਦੇ ਹਾਂ ਰੱਬ ਦਾ ਮਿਲਾਪ। ਬੜੀ ਅਸੰਭਵ ਗੱਲ ਹੈ। ਸੱਚ ਹੈ ਜਿੱਦਣ ਬਿਰਤੀ ਉੱਚੀ ਹੋ ਜਾਂਦੀ ਹੈ ਨਾ, ਜਿੱਦਣ ਸਾਡੀਆਂ ਭਾਵਨਾਵਾਂ ਗੁਰੂ ਦੇ ਸ਼ਬਦ ਦੇ ਬਰਕਤ ਨਾਲ ਆਪਣੇ ਆਪ 'ਚ ਕਦੀ ਵੀ ਨਹੀਂ ਉੱਚੀਆਂ ਹੋਣੀਆਂ, ਵੱਲਦਾ ਆਪਣੇ ਘਰਾਂ 'ਚ ਵੱਲਾਂ ਹਨ, ਖੇਤਾਂ 'ਚ ਵੀ ਲੋਕ ਲਾਉਂਦੇ ਹਨ, ਵੱਲਦਾ ਸੁਭਾਅ ਪਤਾ ਕੀ ਹੁੰਦਾ? ਵੱਲਦਾ ਸੁਭਾਅ ਹੁੰਦਾ ਜੇ ਕਿਸੇ ਟੋਏ ਲਾਗੇ ਤੁਸੀਂ ਲਾ ਦਿੱਤੀ ਨਾ, ਉਹ ਨੀਵੀਂ ਤੁਰੀ ਜਾਣੀ ਹੈ ਠਾਂ। ਇੱਥੋਂ ਤੱਕ ਜੇ ਖੂਹ ਲਾਗੇ ਲਾ ਦਿੱਤੀ, ਖੂਹ ਦੇ ਕਈ ਵਾਰੀ ਪਾਣੀ ਤੱਕ ਥੱਲੇ ਨੂੰ ਚਲੀ ਜਾਂਦੀ, ਏਡੀ ਨੀਵੀਂ ਚਲੀ ਜਾਂਦੀ। ਤੇ ਜੇ ਕਿਸੇ ਮੂਸਲ ਲਾਗੇ, ਕਿਸੇ ਕੁੱਪ ਲਾਗੇ, ਕਿਸੇ ਕੰਧ ਕੋਠੇ ਲਾਗੇ, ਕਿਸੇ ਛੰਨ ਲਾਗੇ, ਕਿਸੇ ਆਸਰੇ ਲਾਗੇ ਵੱਲ ਲੱਗ ਗਈ ਦਾ, ਇਹ ਕਈ ਵਾਰੀ ਵੇਖੀਦਾ ਦਰਖਤ ਦੇ ਉੱਤੇ ਵੀ ਡੰਗ ਕੱਢ ਲੈਂਦੀ ਹੈ ਜਾ ਕੇ, ਇੰਨੀ ਉੱਚੀ ਹੋ ਜਾਂਦੀ ਹੈ। ਹੈ ਅਸੀਂ ਬਹੁਤ ਨੀਵੇਂ, ਸੋਚ ਬਹੁਤ ਨੀਵੀਂ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਬਹੁਤ ਉੱਚੀ ਵੀ ਹੋ ਸਕਦੀ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਦ ਆਸਰਾ ਸ਼ਬਦ ਦਾ ਮਿਲੇਗਾ ਸਾਡੀ ਸੁਰਤ ਨੂੰ, ਉਸ ਤਰ੍ਹਾਂ ਉੱਚੇ ਨਹੀਂ ਆਪਾਂ ਹੋ ਸਕਦੇ। ਆਪਣੇ ਆਪ 'ਚ ਸੰਸਾਰੀ ਪਦਾਰਥਾਂ ਦੀ ਸਾਨੂੰ ਖਿੱਚ ਹੈ, ਬਦੋ ਬਦੀ ਇਹ ਪਿੱਛੇ ਖੜਦੇ ਹਨ, ਬਦੋ ਬਦੀ ਪਿੱਛੇ ਖੜਦੇ ਹਨ। ਪਰ ਸ਼ਬਦ ਦੀ ਬਰਕਤ ਸਤਿਗੁਰੂ ਕਹਿੰਦੇ ਹਨ ਇਸੇ ਸਰੀਰ 'ਚੋਂ ਹਰਿਮੰਦਰ 'ਚੋਂ ਪ੍ਰਗਟ ਹੋ ਗਿਆ, ਸਰੀਰ ਪਵਿੱਤਰ ਹੋ ਗਿਆ। ਵੇਖਿਆ ਨਾ, ਜਿੱਥੋਂ ਸ਼ਬਦ ਕੀਰਤਨ ਬੋਲੇ, ਜਿੱਥੋਂ ਨਿਤਨੇਮ ਬੋਲੇ, ਜਿੱਥੋਂ ਸਿਮਰਨ ਬੋਲ ਰਿਹਾ ਹੋਵੇ, ਕੁਝ ਹੈ ਨਾ ਐਸੇ। ਰਾਹ ਬਾਜ਼ਾਰ ਤੁਰੇ ਜਾਂਦੇ ਆ, ਤੁਸੀਂ ਨਸ਼ੇ ਦੀ ਵਰਤੋਂ ਨਹੀਂ ਕਰਦੇ, ਪਰ ਅਗਲੇ ਬੰਨੇ ਸ਼ਰਾਬੀ ਆ ਰਿਹਾ ਹੈ, ਤੁਹਾਨੂੰ ਸ਼ਰਾਬ ਦਾ ਤੇ ਚੇਤਾ ਕਰਾ ਦੇਗਾ, ਉਹਨੂੰ ਵੇਖਾਂਗੇ ਸ਼ਰਾਬ ਚੇਤੇ ਆ ਜਾਏਗੀ। ਚੋਰ ਆ ਰਿਹਾ, ਚੋਰੀ ਕਰਦੇ ਨਹੀਂ ਆਪਾਂ, ਚੋਰ ਆ ਰਿਹਾ ਜਾਣਨੇ ਆ ਚੋਰੀ ਕਰਦਾ ਹੈ। ਇਹ ਬੜੇ ਅੱਗੇ ਵੀ ਕੇਸ ਪੈ ਚੁੱਕੇ ਹਨ। ਸੱਚ ਹੈ ਚੋਰੀ ਦਾ ਫੁਰਨਾ ਅੰਦਰ ਅੰਦਰ ਚੋਰੀ ਤੇ ਆ ਜਾ, ਚੋਰੀ ਦੀ ਗੱਲ ਆ ਗਈ ਕਿ ਚੋਰ ਹੈ, ਚੋਰੀ ਦੀ ਗੱਲ ਅੰਦਰ ਸਾਡੇ ਵੀ ਆ ਗਈ। ਸੱਚ ਹੈ ਜੇ ਬਖਸ਼ਿਆਂ ਦੇ ਦਰਸ਼ਨ ਕਰਾਂਗੇ ਨਾ ਤੇ ਗੁਰੂ ਚੇਤੇ ਆ ਜਾਏਗਾ। ਤਾਂ ਹੀ ਤੇ ਕਹਿੰਦੇ ਹਾਂ ਸੇਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਹੈਨ ਫਿਰ ਐਸੇ ਜਿਨ੍ਹਾਂ ਨੂੰ ਵੇਖਿਆ ਧੰਨ ਗੁਰੂ ਨਾਨਕ ਭੁੱਖੋਂ ਨਿਕਲ ਜਾਣ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਆ ਜਾਏ, ਸਤਿਗੁਰੂ ਕਿਰਪਾ ਕਰਨ, ਕਿਤੇ ਅਸੀਂ ਆਪਣੇ ਮੰਦਰ ਵੱਲ ਝਾਤੀ ਮਾਰੀਏ, ਕਿਤੇ ਆਪਣੇ ਮੰਦਰ 'ਚ ਮੈਂ ਆਪ ਹੀ ਤਾਂ ਨਹੀਂ ਗੰਦ ਪਾ ਬੈਠਾ, ਮੈਂ ਆਪ ਹੀ ਆਪਣੇ ਘਰ ਨੂੰ ਕਿਤੇ ਗੰਦਾ ਤਾਂ ਨਹੀਂ ਕੀਤਾ। ਸੱਚ ਹੈ ਕੋਈ ਗੁਆਂਢ ਸਾਡੇ ਘਰ ਵਿੱਚ ਕੂੜਾ ਸੁੱਟੇ, ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਦੇ। ਇੱਥੋਂ ਤੱਕ ਹੈ ਬੜੀ ਲੜਾਈ ਹੋਣ ਤੱਕ ਜਾਏਗੀ, ਇਹ ਤੂੰ ਕਮਲ ਕਿੱਥੋਂ ਕਰ ਰਿਹਾ, ਤੈਨੂੰ ਕੀ ਹੱਕ ਕਿਸੇ ਨੇ ਦਿੱਤਾ ਹੈ, ਤੂੰ ਮੇਰੇ ਘਰ 'ਚ ਗੰਦ ਪਾਵੇਂ ਆਪਣੇ ਘਰ ਦਾ ਇਕੱਠਾ ਕਰਕੇ। ਜੇ ਉਹ ਗੰਦ ਅਸੀਂ ਨਹੀਂ ਬਰਦਾਸ਼ਤ ਕਰਦੇ ਤੇ ਫਿਰ ਚੁਗਲੀ ਨਿੰਦਿਆ ਦਾ ਗੰਦ ਵੀ ਸਾਡੇ ਅੰਦਰ ਕਿਉਂ ਕੋਈ ਕੱਲੀ। ਉਹ ਗੰਦ ਜਿਹੜਾ ਬਾਹਰੀ ਹੈ ਨਾ, ਉਹ ਤੇ ਝਾੜੂ ਨਾਲ ਆਪਾਂ ਲੈ ਕੇ ਜਾਣਾ ਕੀ ਬਡਨੀ ਮਨੋ, ਉਹ ਨਹੀਂ ਉਹਦੇ ਨਾਲ ਨਹੀਂ, ਉਹਦੇ ਨਾਲ ਤੇ ਅੰਦਰ ਦਾ ਹੋਵੇਗਾ। ਪਰ ਬਾਹਰੀ ਝਾੜੂ ਵੀ ਹੈ ਜਿਹਦੇ ਨਾਲ ਬਾਹਰ ਦਾ ਗੰਦ ਝੱਟ ਸਾਫ ਹੋ ਜਾਏਗਾ। ਪਰ ਸੱਚ ਹੈ ਜੇ ਅੰਦਰ ਗੰਦ ਪੈ ਗਿਆ ਨਾ, ਇਹ ਫਿਰ ਜ਼ਰੂਰੀ ਨਹੀਂ ਅਸੀਂ ਐਸੇ ਜਨਮ 'ਚ ਇਹਨੂੰ ਸਾਫ ਕਰ ਲਈਏ, ਕਈ ਵਾਰ ਤਾਂ ਕਈ ਜਨਮ ਧਾਰਨੇ ਪੈ ਜਾਣ। ਗੁਰੂ ਕਿਰਪਾ ਕਰਨ ਇਸੇ ਜਨਮ 'ਚ ਗਿਆਨੈ ਕੀ ਵਡਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰ ਹੈ। ਆਪਣੇ ਅੰਦਰ ਦਾ ਗੰਦ ਇਹਨੂੰ ਮਨਾ ਹੂੰਜ ਕੇ ਬਾਹਰ ਸੁੱਟ। ਸਤਿਗੁਰੂ ਕਹਿੰਦੇ ਹਨ ਫਿਰ ਇਹੀ ਸਰੀਰ ਪਵਿੱਤਰ ਹੈ। ਹੁਣ ਤੀਸਰੇ ਪਦੇ 'ਚ ਹਰ ਹਰ ਹੀਰਾ ਰਤਨ ਹੈ, ਪ੍ਰਭੂ ਦਾ ਨਾਮ ਰੂਪੀ ਹੀਰਾ ਇੱਕ ਅਮੁੱਲਾ ਰਤਨ ਹੈ, ਬੇਸ਼ਕੀਮਤੀ। ਮੇਰਾ ਮਨ ਤਨ ਵਿੱਦਾ ਗੁਰੂ ਦੀ ਬਰਕਤ ਨਾਲ, ਮੈਨੂੰ ਇਹਦੀ ਕਦਰ ਵੀ ਨਹੀਂ ਸੀ, ਪਤਾ ਵੀ ਨਹੀਂ ਸੀ, ਤੇ ਗੁਰੂ ਨੇ ਕਿਰਪਾ ਕਰਕੇ ਮੇਰੇ ਅੰਦਰੋਂ ਹੀ ਪ੍ਰਗਟ ਕਰ ਦਿੱਤਾ। ਨਾਮ ਰੂਪੀ ਹੀਰਾ ਇਹ ਵੀ ਮੇਰੇ ਅੰਦਰੋਂ ਹੀ ਪ੍ਰਗਟ ਕਰ ਦਿੱਤਾ। ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਇੱਕ ਪੰਕਤੀ ਹੈ, ਹੱਠ ਮਜਾਹੂ ਮੈਂ ਮਾਣਕ ਲੱਦਾ। ਸਤਿਗੁਰੂ ਕਹਿੰਦੇ ਹਨ ਹਿਰਦੇ ਰੂਪੀ ਘਰ ਵਿੱਚੋਂ ਇੱਕ ਅਮੁੱਲਾ ਰਤਨ ਮੈਨੂੰ ਲੱਭ ਪਿਆ, ਹੀਰਾ ਲੱਭ ਪਿਆ। ਹੱਠ ਮਜਾਹੂ ਮੈਂ ਮਾਣਕ ਲੱਦਾ, ਸਤਿਗੁਰੂ ਕਹਿੰਦੇ ਮੁੱਲ ਨਾ ਕਿੱਦਾ, ਮੈਂ ਕੁਛ ਸਤਿਗੁਰ ਦਿੱਤਾ। ਕਹਿੰਦੇ ਹਨ ਇਹਦਾ ਮੁੱਲ ਮੈਂ ਤਾਰ ਵੀ ਨਹੀਂ ਸਕਦਾ, ਕੋਈ ਤਾਰ ਵੀ ਨਹੀਂ ਸਕਦਾ, ਬੜੇ ਬੜੇ ਤਾਰਨ ਵਾਲੇ ਹੈ। ਕਹਿੰਦੇ ਹਨ ਦੁਨਿਆਵੀ ਸ਼ਾਇਦ ਕਿਸੇ ਵੱਟੇ 'ਚ ਮਿਲ ਜਾਏ, ਨਹੀਂ ਮਿਲਦਾ, ਨਹੀਂ ਮਿਲਦਾ। ਕੰਚਨ ਸਿਉ ਪਾਈਐ ਨਹੀਂ ਤੋਰ, ਮਨ ਦੇ ਰਾਮ ਲਿਆ ਹੈ ਮੋਰ। ਇਹ ਜਿਸ ਨੂੰ ਵੀ ਕਦੀ ਮਿਲਿਆ ਹੈ ਇਹ ਤੇ ਆਪਣੇ ਆਪ ਦੇ ਵੱਟੇ ਵਿੱਚ ਹੀ ਕਿਤੇ, ਉਹ ਵੀ ਗੁਰੂ ਤੁਰਟ ਪਏ। ਕਹਿੰਦੇ ਹਨ ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ, ਨਾ ਮੈਂ ਮੁੱਲ ਨੂੰ ਲਿਆ ਤੇ ਨਾ ਮੈਂ ਮੁੱਲ ਤਾਰ ਹੀ ਸਕਦਾ ਸਾਂ ਇਹਦਾ। ਵੈਸੇ ਨਾ ਕਦੀ ਸਿੱਧ ਜਦੋਂ ਵੇਖਿਆ ਸੀ ਨਾ, ਉਹਨਾਂ ਗੁਰੂ ਅੰਗਦ ਸਾਹਿਬ ਜੀ ਤੇ ਬਰਕਤ ਹੋ ਗਈ, ਹੱਦ ਹੋ ਗਈ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦਾ ਖੰਡਾ ਸਾਰੀ ਸ੍ਰਿਸ਼ਟੀ ਤੇ ਖੜਕਾਇਆ, ਭਾਈ ਲਹਿਣਾ ਜੀ ਤੇ ਬਰਕਤ, ਭਾਈ ਲਹਿਣਾ ਜੀ ਤੇ ਤਰੁੱਠ ਪਏ। ਗੁਰੂ ਅੰਗਦ ਸਾਹਿਬ ਜੀ ਤੇ ਬਖਸ਼ਿਸ਼ ਕਹਿੰਦੇ ਹਨ। ਸਿੱਧ ਵੀ ਪਹੁੰਚੇ, ਪਰਖ ਤੇ ਕਰਨੀ ਚਾਹੁੰਦੇ ਸਨ ਨਾ, ਕਿਉਂਕਿ ਬਾਰ ਬਾਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਰਹੇ, ਕਸਵੱਟੀ ਲਾਉਂਦੇ ਰਹੇ, ਪਰ ਗੱਲ ਬਣੀ ਨਾ, ਹਾਰ ਕੇ ਆਖਰ ਦੀ ਬਾਕੀ ਉਹਨਾਂ ਨੂੰ ਆਪਣੀ ਹਾਰ ਕਬੂਲ ਕਰਨੀ ਪਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਆਪੇ ਹੀ ਬੋਲਣਾ ਪਿਆ ਬਟਾਲੇ, ਅਚਲ ਬਟਾਲੇ, ਤੇ ਉੱਥੇ ਹਾਰ ਮੰਨ ਗਏ ਸਨ। ਕਹਿਣ ਲੱਗੇ, ਸਤਿਗੁਰੂ ਤੁਹਾਡੀ ਕਮਾਈ ਦੇ ਬਰਾਬਰ ਕਿਸੇ ਦੀ ਕੋਈ ਕਮਾਈ ਨਹੀਂ। ਪਰ ਫਿਰ ਵੀ ਉਹ ਪਰਖਣਾ ਚਾਹੁੰਦੇ ਹਨ। ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਆਏ, ਇੱਕ ਅਹਿਮ ਸਵਾਲ ਉਹਨਾਂ ਕੀਤਾ। ਕਹਿਣ ਲੱਗੇ, ਸਤਿਗੁਰੂ ਜੀ, ਉਹ ਕਿਹੜਾ ਕਰਮ ਸੀ ਜਿਹੜੇ ਕਰਮ ਕਰਕੇ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਰੀਝ ਪਏ, ਤੁਹਾਡੇ ਤੇ ਗੁਰੂ ਨਾਨਕ ਸਾਹਿਬ ਤੁੱਠ ਪਏ, ਉਹ ਕਿਹੜਾ ਕਰਮ ਸੀ? ਸੱਚ ਹੈ, ਕੋਈ ਸਾਡੇ ਵਰਗਾ ਹੋਵੇ ਉਹਦੇ ਚੋਂ ਤੇ ਝੱਟ ਫੋਮੇ ਬੋਲੇਗੀ, ਪਰ ਤਨ ਮੇਰੇ ਪਾਤਸ਼ਾਹ। ਕਹਿੰਦੇ ਹਨ, ਮੇਰਾ ਤੇ ਕੋਈ ਵੀ ਕਰਮ ਨਹੀਂ ਸੀ ਐਸਾ ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਮੇਰੇ ਤੇ ਰੀਝ ਪੈਂਦੇ। ਅਜੇ ਕਿ ਸਾਰੇ ਕਰਮ ਐਸੇ ਹਨ, ਸਾਰੇ ਕਰਮ ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਐਸੇ ਹਨ, ਗੁਰੂ ਨਾਨਕ ਸਾਹਿਬ ਰੀਝ ਪਏ, ਪਰ ਨਿਮਰਤਾ ਤੇ ਗਰੀਬੀ ਦਾ ਪੱਲਾ ਨਹੀਂ ਛੱਡਿਆ। ਕਹਿੰਦੇ ਹਨ, ਕੋਈ ਵੀ ਮੇਰਾ ਐਸਾ ਕਰਮ ਨਹੀਂ ਸੀ, ਅਸਲ ਵਿੱਚ ਗੁਰੂ ਹੀ ਮੇਰੇ ਤੇ ਤਰੁੱਟ ਪਿਆ, ਅਸਲ ਵਿੱਚ ਗੁਰੂ ਹੀ ਮੇਰੇ ਤੇ ਗੁਰੂ ਨਾਨਕ ਸਾਹਿਬ ਤਰੁੱਟ ਪਏ, ਉਹਨਾਂ ਆਪ ਹੀ ਕਿਰਪਾ ਕਰਕੇ ਮੇਰੇ ਤੇ ਬਖਸ਼ ਕਰ ਦਿੱਤੀ। ਸੱਚ ਹੈ, ਇੱਥੋਂ ਕੁਛ ਵੀ ਮੁੱਲ ਨੂੰ ਨਹੀਂ ਮਿਲਦਾ, ਇੱਥੇ ਤੇ ਅਮੁੱਲ ਗੁਣ, ਅਮੁੱਲ ਵਪਾਰ, ਇੱਥੇ ਗੁਣਾਂ ਦਾ ਵੀ ਵਪਾਰ ਜਿਹੜਾ ਸਾਰਾ ਕੁਝ ਅਮੁੱਲ ਹੁੰਦਾ ਹੈ। ਇੱਥੇ ਤੇ ਸਤਿਗੁਰੂ ਕਿਸੇ ਕੀਰਤਨੀਆਂ ਵੀ ਜਦੋਂ ਕੋਈ ਮੁੱਲ ਪਾਉਣਾ ਚਾਹੁੰਦਾ ਨਾ, ਕਿ ਸਤਿਗੁਰੂ ਅੱਜ ਦੇ ਘਰ ਦੀ ਭੇਟਾ ਦੇ, ਅੱਜ ਦੇ ਕੀਰਤਨ ਦੀ ਭੇਟਾ ਸਾਨੂੰ ਦੇ ਦਿਓ। ਸਤਿਗੁਰੂ ਕਹਿੰਦੇ, ਤੁਹਾਡੀ ਬੱਚੀ 'ਚ ਅਤੇ ਮੇਰੀ ਬੱਚੀ 'ਚ ਕੋਈ ਫਰਕ ਨਹੀਂ, ਤੁਸੀਂ ਇਹ ਕੀਰਤਨ ਦੀ ਭੇਟਾ ਠੇਕੇ ਵਿੱਚ ਨਾ ਲਵੋ, ਤੁਸੀਂ ਬੱਚੀ ਦਾ ਆਨੰਦ ਕਾਰਜ ਕਰੋ। ਕਹਿਣ ਲੱਗੇ, ਇਹ ਅਮੁੱਲ ਵਸਤੂ ਹੈ। ਕਹਿਣ ਲੱਗੇ, ਨਹੀਂ ਸਤਿਗੁਰੂ, ਇੰਨੀ ਕੁ ਤੁਸੀਂ ਕਿਰਪਾ ਕਰ ਦਿਓ ਬਸ। ਸਤਿਗੁਰੂ ਦੇ ਨਾਂ ਚਾਹੁੰਦਿਆਂ ਸਮਝਾਉਂਦਿਆਂ ਕਹਿਣ ਲੱਗੇ, ਬਸ ਇੱਕ ਦਿਨ ਦੀ ਭੇਟਾ। ਸਤਿਗੁਰੂ ਕਹਿੰਦੇ, ਤੁਹਾਡੀ ਇੱਛਾ। ਫਿਰ ਜੋ ਹੋਇਆ ਆਪਾਂ ਸਾਰੇ ਜਾਣਦੇ ਹਾਂ। ਸਤਿਗੁਰਾਂ ਨੇ ਚਪੇੜ ਵੀ ਮਾਰ ਦਿੱਤੀ, ਜਿਵੇਂ ਮਾਂ ਬੱਚੇ ਨੂੰ ਮਾਰ ਦਿੰਦੀ ਹੈ ਨਾ ਸਿੱਧੇ ਰਸਤੇ ਪਾਉਣ ਵਾਸਤੇ, ਸਤਿਗੁਰਾਂ ਚਪੇੜ ਵੀ ਮਾਰ ਦਿੱਤੀ, ਪਰ ਜਦੋਂ ਆਪਣੀ ਭੁੱਲ ਦਾ ਅਹਿਸਾਸ ਹੋਇਆ, ਸਤਿਗੁਰਾਂ ਛਾਤੀ ਨਾਲ ਵੀ ਲਾ ਲਿਆ। ਕਹਿਣ ਲੱਗੇ, ਅਮੁੱਲ ਦਾ ਕਦੀ ਮੁੱਲ ਨਾ ਪਾਓ, ਤੇ ਸੱਚ ਹੈ, ਇਹਦਾ ਨਾਮ ਦਾ ਕੌਣ ਮੁੱਲ ਪਾਏਗਾ? ਕੌਣ ਉਹਦੀ ਬਰਕਤ ਇਸ ਨਾਮ ਹੀਰੇ ਦਾ ਮੁੱਲ ਪਾ ਸਕਦਾ? ਨਹੀਂ ਪਾ ਸਕਦਾ। ਇਹ ਤੇ ਮੇਰੇ ਸਤਿਗੁਰੂ ਜਿਹਨੂੰ ਦਿੰਦੇ ਹਨ ਨਾ, ਤਰੁੱਠ ਕੇ ਹੀ ਦਿੰਦੇ ਹਨ, ਜਿਹਦੇ ਤੇ ਬਖਸ਼ਿਸ਼ ਕਰਦੇ ਹਨ ਖੁਸ਼ ਹੋ ਕੇ ਕਰਦੇ ਹਨ। ਸਤਿਗੁਰੂ ਕਹਿੰਦੇ ਹਨ, ਬਸ ਇਸ ਨਾਮ ਹੀਰੇ ਨਾਲ ਮੇਰਾ ਮਨ ਵਿੱਜ ਗਿਆ, ਮੇਰਾ ਮਨ ਪ੍ਰੇਮ ਵਿੱਚ ਭਿੱਜ ਗਿਆ। ਵਿੱਜਣ ਦਾ ਨਾਮ, ਅੱਗੇ ਵੀ ਇੱਕ ਦਿਨ ਮੈਂ ਇਹਦੇ 'ਤੇ ਕਥਾ ਹੋਈ ਸੀ, ਗੁਰੂ ਦਾ ਬਚਨ ਮਨ ਵਿੰਨ ਦਿੰਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਸੇਕ। ਗੁਰੂ ਦਾ ਬਾਣ, ਗੁਰੂ ਦਾ ਤੀਰ ਜਿਹਨੂੰ ਵੱਜਦਾ ਹੈ, ਉਹਨੂੰ ਕਿਤੇ ਮਨ ਨੂੰ ਸੱਚ ਹੈ, ਬਾਣੀ ਕਦੀ ਡੋਰੀ ਵਾਂਗੂ ਨਹੀਂ ਕੇਵਲ ਅਨੰਤ ਤੇ ਉਦਣੀ ਆਏ ਕਿ ਜਦੋਂ ਤੀਰਾਂ ਵਾਂਗੂ ਠਾ ਠਾ ਵੱਜੇ, ਫਿਰ ਹੀ ਸਾਡੀ ਸੁੱਤੀ ਸੁਰਤ ਨੂੰ, ਜੁੱਗਾਂ ਜੁੱਗਾਂ ਦੀ ਸੁੱਤੀ ਸੁਰਤ ਨੂੰ ਫਿਰ ਹੀ ਜਗੇਗੀ, ਫਿਰ ਹੀ ਉੱਠੇਗੀ ਸਾਡੀ ਸੁਰਤ। ਸਤਿਗੁਰੂ ਰਹਿਮਤ ਕਰਦੇ ਹਨ, ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ। ਹੁਣ ਵੇਖੋ, ਹੁਣ ਇਹ ਨਹੀਂ ਇਹ ਕੋਈ ਕਰਮ ਹੈ, ਇਹ ਮੇਰੀ ਖੋਜ ਹੈ, ਮੇਰੀ ਕੋਈ ਉੱਦਮ ਹੈ, ਮੇਰੀ ਕੋਈ ਕਮਾਈ ਹੈ। ਕਹਿੰਦੇ ਹਨ, ਕੋਈ ਤੁਰ ਪੂਰਬਲੀ ਕੋਈ ਮੇਰੇ ਮਾਲਕ ਦੀ ਬਖਸ਼ਿਸ਼ ਹੋਵੇਗੀ। ਤੇ ਸੱਚ ਹੈ, ਸਭ ਕੁਝ ਇਸੇ ਜਨਮ ਦਾ ਆਪਾਂ ਨਹੀਂ ਖਾ ਰਹੇ। ਲਹੇ ਕਮਾਣਾ ਏਤ ਯੁੱਗ, ਪਿਛਲੀ ਜੁੱਗੀ ਕਰੀ ਕਮਾਈ। ਕੁਝ ਕਮਾਈ ਐਸੀ ਵੀ ਹੈ ਜਿਹੜੀ ਸਾਡੀ ਪਿੱਛੇ ਦੀ ਹੈ, ਉਹ ਆਪਾਂ ਭੋਗ ਰਹੇ ਹਾਂ ਕਈ ਵਾਰੀ। ਤੇ ਕਈ ਕਮਾਈਆਂ ਐਸੀਆਂ ਹੁੰਦੀਆਂ ਹਨ, ਉਹ ਕਈ ਪੀੜ੍ਹੀਆਂ ਤੱਕ। ਸੱਚ ਹੈ, ਅੱਜ ਵੀ ਜਿਹੜੇ ਸੁੱਖ ਦੀ ਕਮਾਈ ਹੈ, ਪਤਾ ਨਹੀਂ ਸਾਡੇ ਕਿਸੇ ਕਿਹੜੇ ਦਾਦੇ ਪੜਦਾਦੇ ਨੇ ਇਹਨਾਂ ਨਾਮ ਨਾਲ, ਨਿਤਨੇਮ ਨਾਲ ਜੁੜ ਕੇ ਕਮਾਈਆਂ ਕੀਤੀਆਂ, ਤੇ ਸਾਨੂੰ ਅੱਜ ਆ ਦੁਨੀਆਂ ਦੇ ਸੁੱਖ ਹਨ। ਗੁਰੂ ਦੀ ਬਖਸ਼ਿਸ਼ ਨਾਲ ਕਦੀ ਬਾਣੀ ਤੋਂ ਬਗੈਰ ਸੁੱਖ ਨਹੀਂ ਦੁਨਿਆਵੀ ਵੀ ਮਿਲਦੇ, ਗੁਰੂ ਦੇ ਪਿਆਰ ਤੋਂ ਬਗੈਰ। ਮੈਂ ਤੇ ਕਹਿੰਦਾ ਉਸ ਨੂੰ ਅੱਜ ਵੀ ਅਸੀਂ ਕਿਤੇ ਬਰਕਰਾਰ ਰੱਖ ਲਈਏ, ਕਿਤੇ ਯਾਦ ਆ ਜਾਏ ਇਹ ਕੁਛ ਸਾਡੇ ਵੱਡਿਆਂ ਦੀ ਕਮਾਈ ਹੈ, ਕਿਤੇ ਕੇਵਲ ਆਪਣੀ ਕਮਾਈ ਤੇ ਹੀ ਨਾ ਮਾਣ ਕਰੀਏ। ਕੁਝ ਪਿਛਲੀ ਤੇ ਕੁਝ ਗੁਰੂ ਨੇ ਹੁਣ ਤਰੁੱਟ ਕੇ ਰਹਿਮਤ ਕੀਤੀ, ਜਦੋਂ ਰਹਿਮਤ ਕੀਤੀ ਉਹਦੇ ਨਾਲ ਤੁਰ ਭਾਗ ਵੱਡੇ ਹਰ ਪਾਇਆ, ਵੱਡੇ ਭਾਗਾਂ ਦੀ ਨਿਸ਼ਾਨੀ ਪ੍ਰਭੂ ਦੀ ਪ੍ਰਾਪਤੀ ਹੋ ਗਈ। ਨਾਨਕ ਰਸ ਗੁੱਦਾ, ਮੇਰਾ ਮਨ ਉਹਦੇ ਰਸ ਵਿੱਚ ਉਹਦੇ ਪਿਆਰ ਵਿੱਚ ਗੁੱਦਾ ਐਨ ਇੱਕ ਮਿੱਕ ਹੋ ਜਾਣਾ, ਉਹਦੇ 'ਚ ਕੋਈ ਫਰਕ ਨਾ ਰਹਿ ਜਾਣਾ, ਕਿਉਂਕਿ ਰਸਨਾ ਹਰ ਰਸ ਪੀਜੈ ਅੰਤਰ ਪੀਜੈ। ਜਿਉਂ ਜਿਉਂ ਰਸਨਾ ਨਾਲ ਨਾਮ ਦਾ ਰਸ ਪੀਣਾ ਸ਼ੁਰੂ ਕਰਾਂਗੇ ਨਾ, ਨਾਲ ਦੀ ਨਾਲ ਸਾਡਾ ਅੰਦਰ ਭਿੱਜਣਾ ਸ਼ੁਰੂ ਹੋ ਜਾਏਗਾ। ਰਸਨਾ ਹਰ ਰਸ ਪੀਜੈ ਅੰਤਰ ਪੀਜੈ, ਸਾਚ ਸ਼ਬਦ ਵਿਚਾਰੀ ਅੰਤਰ ਖੂਹਟਾ ਅੰਮ੍ਰਿਤ ਭਰਿਆ। ਸ਼ਬਦ ਹੈ ਕਾਢ ਪੀਆ ਪਨਿਹਾਰੀ, ਸਾਡੇ ਅੰਦਰ ਇੱਕ ਖੂਹ ਹੈ ਅੰਮ੍ਰਿਤ ਦਾ, ਪਰ ਉਹ ਪੀਤਾ ਜਾ ਸਕਦਾ ਸ਼ਬਦ ਦੀ ਬਰਕਤ ਨਾਲ। ਸ਼ਬਦ ਤੋਂ ਬਗੈਰ ਉਹ ਪੀਤਾ ਨਹੀਂ ਜਾ ਸਕਦਾ, ਉਹਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਗੁਰੂ ਕਿਰਪਾ ਕਰਨ, ਅੱਜ 26 ਤਰੀਕ ਨੂੰ ਸਾਡੇ ਕੋਲ ਬੜਾ ਮੁਬਾਰਕ ਸਮਾਂ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਗੁਰੂ ਦੀ ਕਿਰਪਾ ਹੈ, ਤਨਤਾ ਯੋਗ ਹੋ, ਆਪਾਂ ਸੰਗਤੀ ਬਣੇ ਰਹੀਏ। ਜਿਹੜੇ ਅੱਜ ਤੱਕ ਅਜੇ ਵੀ ਗੁਰੂ ਦੀ ਇਹ ਬਖਸ਼ਿਸ਼ ਨਹੀਂ ਹੋਈ, ਭਾਵੇਂ ਕਿ ਲੋੜ ਹੁੰਦੀ ਹੈ ਪਹਿਲੋਂ ਕਮਾਉਣ ਦੀ, ਪਰ ਐਸਾ ਨਾ ਹੋਵੇ ਅੱਜ ਕੱਲ੍ਹ ਕਰਦਿਆਂ ਸਮਾਂ ਸਾਡੇ ਹੱਥੋਂ ਨਿਕਲ ਜਾਵੇ। ਇਸ ਸਮੇਂ ਨੂੰ ਸੰਭਾਲਣ ਵਾਸਤੇ ਮੈਂ ਭੈਣਾਂ ਮਾਤਾਵਾਂ ਨੂੰ ਵੀ ਬੇਨਤੀ ਕਰਾਂਗਾ, ਸਭ ਵੀਰਾਂ ਨੂੰ ਬੇਨਤੀ ਕਰਾਂਗਾ, ਇਹ ਸਮਾਂ ਕਿਉਂਕਿ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਰ, ਪਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕੱਲ੍ਹ ਦੀ ਘੜੀ ਦਾ ਕੀ ਤਿਵਾਰ ਹੈ, ਕਹਿੰਦੇ ਜੰਗਲ 'ਚ ਸਨ ਪਾਂਡਵ, ਪ੍ਰਸ਼ਾਦਾ ਪਾਣੀ ਛੱਕ ਕੇ ਹਟ ਗਏ ਸਨ, ਕੋਈ ਮੰਗਤਾ ਆ ਗਿਆ ਵਿਚਾਰਾ ਭੁੱਖਾ, ਕਹਿਣ ਲੱਗਾ ਯੁਧਿਸ਼ਠਰ ਨੂੰ, ਕਹਿਣ ਲੱਗਾ ਕਿਰਪਾ ਕਰੋ ਭੋਜਨ ਪਾਣੀ, ਕਹਿਣ ਲੱਗੇ ਅੱਜ ਤੇ ਫਤਿਹ ਹੋ ਗਿਆ ਕੰਮ, ਜੰਗਲ 'ਚ ਬੈਠੇ ਹਾਂ, ਕੱਲ੍ਹ ਆ ਜਾਈ, ਕੱਲ੍ਹ ਆ ਜਾਈ। ਜਦੋਂ ਕੱਲ੍ਹ ਦੀ ਗੱਲ ਕੀਤੀ ਨਾ, ਤੇ ਭੀਮ ਬਾਹਰ ਖਿੜ ਖੜਾ ਕੇ ਹੱਸ ਪਿਆ, ਬੜਾ ਹੱਸਿਆ। ਯੁਧਿਸ਼ਠਰ ਕਹਿੰਦਾ ਤੂੰ ਕਿਉਂ ਹੱਸਿਆ, ਕਹਿਣ ਲੱਗਾ ਇਸ ਕਰਕੇ ਕਿ ਮੇਰੇ ਭਰਾ ਨੂੰ ਕੱਲ੍ਹ ਤੱਕ ਪਤਾ ਮੈਂ ਜਿੰਦਾ ਰਹਿਣਾ, ਮੈਂ ਇਸ ਕਰਕੇ ਹੱਸ ਰਿਹਾ ਕਿ ਮੇਰੇ ਭਰਾ ਨੇ ਕਾਲ ਵਸਤ ਵਿੱਚ ਕਰ ਲਿਆ ਕਿ ਕੱਲ੍ਹ ਤੱਕ ਅਜੇ ਜੀਂਦਾ, ਕੱਲ੍ਹ ਨੂੰ ਆ ਜਾਈ, ਉਹਨੂੰ ਕੱਲ੍ਹ ਦਾ ਕਹਿ ਰਿਹਾ। ਸਵਾਸ ਇੱਕ ਦਾ ਨਹੀਂ ਸਾਨੂੰ ਪਤਾ, ਨਹੀਂ ਪਤਾ ਤੇ ਫਿਰ ਗੁਰੂ ਦੇ ਕਿਉਂ ਨਹੀਂ ਬਣਦੇ, ਕਿਉਂ ਬਾਰ ਬਾਰ ਮਾਇਆ ਵਿੱਚ ਆ ਕੇ ਸਾਨੂੰ ਅਟਕਾ ਦਿੰਦੀ ਹੈ। ਹਰ ਇੱਕ ਦਾ ਜੀ ਕਰਦਾ ਮੈਂ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਂ, ਕਿਹੜੇ ਸਿੱਖ ਦਾ ਨਹੀਂ ਕਰਦਾ, ਪਰ ਸੱਚ ਹੈ ਮਾਇਆ ਰੁਕਾਵਟ ਪਾਉਂਦੀ ਹੈ। ਇਹਨੂੰ ਯਤਨ ਕਰੀਏ ਗੁਰੂ ਕੋਲ ਤਰਲਾ ਲੈ ਕੇ, ਸਤਿਗੁਰੂ ਮੈਨੂੰ ਵੀ ਹਿੰਮਤ ਬਖਸ਼ੋ, ਬਸ ਜੀਵਨ ਇਸੇ 'ਚ ਸਫਲ ਹੋਈਏ। ਬੜਾ ਲੰਮਾ ਚੱਕਰ ਹੈ, ਗੁਰੂ ਕਿਰਪਾ ਕਰਨ, ਹੋਈਆਂ ਗਲਤੀਆਂ ਮੁਆਫ, ਅੱਗੋ ਤੋਂ ਸੁਧਾਰਤਾ ਸਮਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਸਾਂਝ ਪਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
6: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸ੍ਰੀ ਅਕਾਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ 83 ਦਿਨ ਰਾਤ ਚਿਤ ਭਗਵਾਨ ਦਿਨ ਗੀਤ ਕੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸਾਮੇ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਧਰਮ ਪੈ ਭੁਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਿਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਗਏ ਸਿਫਤ ਖਸਮ ਵੀ ਨੂਰ ਅਰਸੋਂ ਪੁਰਸੋਂ ਝੱਟੀ ਹੈ

ಸಜ್ಜನ ಸಚ್ಚ ಪಾತಶಃ ಶಿರ್ಷಃ ದಶಃ ಜಿಸ್ ಪಾಸ ಬೈಠಿಆ ಸੋਹੀ ਆਏ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ

ਭਾਂਡਾ ਧੋਏ ਬੈਸ ਧੂਪ ਦੇਵਾ ਤਉ ਦੁੱਧੈ ਕਉ ਜਾਵ ਦੂਧ ਕਰਮ ਪੁੰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ ਭਾਂਡਾ ਧੋਏ ਬੈਸ ਧੂਪ ਦੇਵ ਤਉ ਦੁੱਧੈ ਕਉ ਜਾਵ ਦੂਧ ਕਰਮ ਪੁੰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ ਜਪਹੁ ਤਾਇ ਕੋ ਨਾਮਾ ਅਵਰ ਨਿਰਾਫਲ ਕੰਮ ਰਹਾਉ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨ ਆਵੈ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਧ ਅੰਮ੍ਰਿਤ ਪਾਵ ਮਨ ਸੰਪਟ ਜਿਤ ਸਤਸਰਨ ਆਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਧ ਸਾਹਿਬ ਰਵਤ ਰਹੇ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ ਭਗਤਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ ਭਗਤਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਾਹਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕਉ ਸਾਜ ਕਰੇ ਤਨ ਖੇ ਗਾਵੈ ਕਉ ਜੀ ਲੈ ਫਿਰ ਦੇ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਹਿ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਈ ਪਾਖਿਆ ਪਾਉ ਅਪਾਰ ਆਖਹੇ ਮੰਗਹਿ ਦੇਹ ਦੇ ਦਾਤ ਘਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਤਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਇ ਕਰੀ। ਜੇਤੀ ਸਿਰਠ ਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਯਾਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕਹੇ, ਜਸ ਕੀਰਤ ਜਗ ਲਏ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਕੀਟਾਂਦਰ ਕੀਟ ਘਰ ਦੋਸ਼ੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਏ ਸਦਬੀਰ ਸੁਰਨਾਥ, ਸੁਣਿਆ ਧਰਤ ਤਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਮੁੱਖ ਸਾਲਾ ਹਣਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਗਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥੋ ਵੈ ਸਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਈ। ਜੇ ਕੋ ਕਹੈ ਪਿੱਛੇ ਪਛਤਾਈ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸੋਂ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਬਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹੇ ਦਰਗਹਿ ਮਾਨ, ਪੰਚੇ ਸੋਹਹੇ ਦਰ ਰਾਜਾਨ, ਪੰਚਾਂ ਕਾ ਗੁਰ ਇਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਪੂਤ, ਸੰਤੋਖ ਸਾਭ ਰੱਖਿਆ ਜਨਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉਪਰ ਕੇਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਇਸ ਦੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਈ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਹੋਏ ਕੁਕਵਾਉ, ਇਸ ਤੇ ਹੋਏ ਲੱਖ ਦਰੀਆਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਪਾਉ, ਅਸੰਖ ਪੂਜਾ ਸੰਗਤ ਪਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ। ਅਸੰਖ ਸੂਰ ਮੋਹ ਬਖਸਾਰ, ਅਸੰਖ ਮੌਨ ਲਿਵ ਲਾਇ ਤਾਰ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵਡ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪੱਖ ਖਾਹੀ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਭ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੈਸ ਸਿਰ ਨਾਹੀਂ, ਜੈਵ ਫੁਰਮਾਏ ਤਿਵਦ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਧਨ ਵੇ, ਪਾਣੀ ਧੋਤੈ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਹੋਤ ਹੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵ ਜਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇੜਾ ਵਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸੇ ਰੁੱਤੀ ਮਹਾਂ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ, ਸਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਵ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕਹ ਆਪਾਂ ਜਾਣੈ, ਅੱਗੇ ਗਇਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਬਾਲ ਥਕੇ, ਵੇਦ ਕਹਿਨਿਕ ਵਾਤ, ਸਹਿਸ ਅਠਾਰਾਂ ਕਹਿਨਕ ਦੇਵਾਂ, ਅਸਲੂ ਇਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ, ਸਾਲਾਹੀ ਸਾਲਾਹ ਤੀਸਰਤ ਨਾ ਪਾਈਆਂ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗ੍ਰਹ, ਸੇਤੀ ਮਾਲ ਤਨ, ਪੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜ ਉੱਚਾ ਹੋਵੇ ਕੋਏ, ਤਿਸ ਉੱਚੇ ਕਹੋ ਜਾਣੈ ਸੋਏ, ਜੇ ਬੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮਿੰਦਾ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਲਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਬਦ ਟੈਮ ਬੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਏ, ਕੇਤਿਆਂ ਦੁਖ ਭੋਗ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਬਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇ ਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ, ਆਖਹੇ ਸੇਪੇ ਕਹੀ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਅਮੁੱਲ ਆਵਹੇ ਮੁੱਲ ਲੈ ਜਾਏ, ਅਮੁੱਲ ਪਾਏ ਮੁੱਲਾ ਸਮਾਹੇ, ਅਮੁੱਲ ਧਰਮ ਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਵਾਣ, ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫਰਮਾਣ, ਅਮੁੱਲ ਅਮੁੱਲ ਆਖਿਆ ਨਾ ਜਾਏ,
आख आख रहे लबलाई, आख है बरे बाढ़ पुराण, आख है पढ़े करे बख्याण, आख है ब्रह्मे आख है अंद, आख है गोपी तय गोविंद, आख है ईश्वर आख है सद, आख है केते कीते बुद्ध, आख है दानवे आख है देव, आख है सुर नार्य मुन जन सेव, केते आख है आखण पाहे, केते कह कह उठ उठ जाहे, केते कीते होर करे ताय आख न सकै केई के, जीवड़ पावे तेवड़ होए, नानक जाने सच सोए, जे को आखे बोल बिगाड़, तां लिखी है सिरगावा रंगवार, सो दार के हा सो कर के हा, जित बह सर्ब समाले, वाजे नाद अनेक संखा, केते वावण हारी, केते राग बरी सो कही अन, केते गावण हारी, गावे तोन पौन पानी बह संतर, गावे राजा धर्म द्वारे, गावे है चित गुप्त लिख जाने, लिख लिख धर्म विचारी, गावे ईश्वर ब्रह्मा देवी, सोहन सदा सवारे, गावे है इंद्र दासन बैठे, देवते अंदर नाले, गावे है सद समाधि अंदर, गावन साध विचारे, गावन जति सती संतोखी, गावे वीर करारे, गावन पंडित पढ़न रखी सुर, जुग जुग वेदा नाले, गावे मोहनी अमन मोहन, सुरगा मछ पयाले, गावन रतन पाए तेरे, आठ सठ तीर्थ नाले, गावे जोध महाबल सूरा, गावे खानी चारे, गावे खंड मंडल वर पंडा, हर कर रखे तारे, सही तुदनो गावे जो तुद पावन, रते तेरे भगत रसाले, होर केते गावन से मैं चेतना आवन, नानक क्या बिचारे, सोई सोई सदा सच, साहेब साचा साची नाई, है पी होसी जाय न जासी, रचना जिन रचाई, रंगी रंगी बाती कर कर, जिन सी माया जिन पाई, कर कर विखै किता अपना, जिव तिस दी वड्याई, जो तिस पावे सोई करती, हुक्म ना करना जाई, सो पातशाह शाम पात साहिब, नानक रहन रजाई, मुंदा संतोख शर्म पद जोड़ी, ध्यान की करें विभूत, खिंथा काल कुआरी काया जोगत, डंडा प्रतीत, आई पंथी सगल जमाती, मन जीत जग जीत, आदेश सयादेश, आद अनिल अनाद अनाथ, जुग जुग एक होवेश, भुगत ज्ञान दया भंडारण, कटकट बाजै नाद, आप नाथ नाथी सब जा की, रदस देवरा साद, संजोग वजोग दुकार चलावें, लेखे आवें पाग, आदेश दिशा आदेश, आद अनिल अनाद अनाथ, जुग जुगे कोवेश, एका माई जुगत व्याई, तिन चेले प्रवान, एक संसारी एक भंडारी, एक लाई दीवान, जिव दिस पावे तिवें चलावे, जिव होवे फुरमान, ओ वेखै ओ ना नजर न आवै, बहुता ही वडाण, आदेश दिशा आदेश, आद अनिल अनाद अनाथ, जुग जुगे कोवेश, आसकण लोए लोए भंडार, जो किस पाया सो एकावार, कर कर वेखै सिरजनहार, नानक सचे की साची कार, आदेश तिसर आदेश, आद अनिल अनाद अनाथ, जुग जुगे कोवेश, एक दूजी पौ लख होवै लख होवै लखवीश, लख लख गेड़ा आखियै एक नाम जगदीश, ए तराहा पत पबड़िया चढ़िया होया की इस, सुन गल्ला आकाश की आई रीस, नानक नदरी पाई है कूड़ी कूड़े ठीस, आखण जोर चुपै नह जोर, जोर न मंगण देण न जोर, जोर न जीवन मरण नह जोर, जोर न राजमाल मन सोर, जोर न सुरती ज्ञान विचार, जोर न जोगती छुटै संसार, जिस हथ जोर कर वेखै सोए, नानक उत्तम नीच न कोए, राति रुति थिती वार, पवन पानी अग्नि पाताल, तिस विच धरती थाप रखी धर्मशाल, तिस विच जी जुगत के रंग, तिनके नाम अनेक अनंत, करमी करमी होई विचार, सचा आप सचा दरबार, तिथै सोहन पंच प्रवान, नदरी करम पवै निशान, कच पकाई उथै पाए, नानक गया जापै जाए,
ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਕੋ ਕਰਮ। ਕੇਤੇ ਪਵਨ ਬਾਣੀ ਬਹਿ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਮ ਕਾੜਦ ਘੜੀ ਹੈ ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼। ਕੇਤੇ ਦੇਵਦਾਨ ਮੁਨ ਕੇਤੇ, ਕੇਤੇ ਰਤਨ ਸੰਬੰਧ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਭਾਤ ਨਰਿੰਦ। ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਥ ਬਨੋਦ ਗੋਡ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਘੜੀ ਹੈ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ। ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੈ ਘੜੀ ਹੈ ਸੁਰਸ ਜਾਂ ਕੇ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਏ। ਨਾ ਉਹ ਮਰਹੇ ਨਾ ਠੱਗ ਜਾਏ, ਜਿਨ ਕੈ ਰਾਮ ਵਸੈ ਮਨ ਮਾਏ। ਤਿੱਥੈ ਭਗਤ ਵਸੈ ਕਹਿਲੋ, ਕਰੇ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਬਰਪੰਡ, ਜੇ ਕੋ ਕਥੈ ਤੰਤ ਨੰਤ। ਤਿੱਥੈ ਲੋ ਲੋ ਆਕਾਰ, ਜਿਵ ਜੋ ਹੁਕਮ ਦੇ ਵਜਵਕਾਰ। ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰ ਜਸਨਿਆਰ, ਅਹਿਰਣ ਮਤ ਵਿਦ ਹਥਿਆਰ। ਪਾਉ ਖਲਾਗਨ ਤਪਤਾਓ, ਪਾਂਡਾ ਪਾਉ ਅੰਮ੍ਰਿਤ ਤਿਤ ਟਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਾਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ੰਦ ਦਾ ਪ੍ਰਸਾਦ ਚੱਕਰ ਚੇ ਨਰ ਵਰਨ ਜਾ ਤੇ ਹਰ ਬਾਤ ਨਹਿਨ ਜੇ ਰੂਪ ਰੰਗ ਹਰ ਦੇਖ ਭੇਖ ਕੋ ਕਹਿ ਨਾ ਸਕਦ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਜੀ ਕਹਿ ਜੈ ਕੋਟ ਇੰਦਰ ਇੰਦਰਾਨ ਸਾਹਸ ਹਨ ਗਿਣ ਜੈ ਤਿਰ ਪਵਨ ਸੁਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣਤਰਨ ਕਹਿਤ ਤਬ ਸਰਵ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਪੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਾਸ ਜਬੇ ਦੇ ਸੰਗ ਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵਾਯ ਨਮਸਤੰਗ ਪੇਵਾਯ ਨਮਸਤੰਗ ਜਨਮੇ ਨਮਸਤੰਗ ਸਬਨਮੇ ਨਮੋ ਸਰਵ ਗੌਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਤੰਦੇ ਨਮੋ ਵਸਤਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ

ਕਿਹਾ ਲਗਨਾਂਗਾ ਕਿ ਮੈਂ ਤੋ ਅਪੰਗ ਹੈ ਮਦ ਪਾਰ ਛੰਦ ਤਕ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਧਾਮ ਹਰ ਭਰੇ ਗੰਜ ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਭਰ ਨਰ ਅਮੰਡ ਅਨ ਪਵਨ ਆਸ ਤ੍ਰਿਤ ਤਰ ਤ੍ਰਾਸ ਆਜਨ ਬਾਹੇ ਕਸਦਾ ਓਅੰਕਾਰ ਆਦਿ ਕਥਨੀ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅੰਸ਼ ਜਗਾਤ ਜਿਜ ਨ ਬਾਤ ਅਨ ਜੰਜ ਗਾਤ ਅਨ ਰੰਜ ਬਾਤ ਆਣ ਟੁੱਟ ਭੰਡਾਰ ਅਣ ਠੱਟ ਅਪਾਰ ਆਡੀਠ ਧਰਮ ਅਤ ਡੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰਨਾਲਿਆ ਹੈ ਅਰ ਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਵਾਰਣ ਹੈ ਰਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡ ਹੈ ਖਲਖੰਡ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਸਪਾ ਥਪ ਹੈ ਅਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਕ੍ਰਿਤਾ ਕ੍ਰਿਤ ਤਰਣੀ ਤ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਜਪਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਨਰਨਾਇਕ ਹੈ ਖਲਗਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪ ਨਾਇਕ ਹੈ ਸਰਵਪਾਇਕ ਹੈ ਪਵ ਪੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਗ ਬਾਂਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਵੈ ਅਪੂ ਅਜੂ ਅਨਾਸ ਕਾਸ ਅਗੰਜ ਪੰਜ ਲਖ ਪਖ ਕਾਲ ਦਿਆਲ ਲੇਖ ਪੇਖ ਅਨਾਮ ਕਾਮ ਗਹਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਪਰਮੰਗ ਅਗੰਜ ਅਲੇਖੇ ਭਜੰਗ ਪ੍ਰਯਾਤ ਛੰਦ ਨਮਾਸਤਲ ਪ੍ਰਣਾਮੇ ਸਮਾਸਤਲ ਪ੍ਰਣਾਸੇ ਅਗੰਜਲ ਨਾਮੇ ਸਮਾਸਤਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸੁਧਰੰਗ ਪ੍ਰਣਾਸੀ ਕਰੀਮਲ ਕਨਿੰਦਾ ਸਮਾਸਤਲ ਨਿਵਾਸੀ ਅਜੈਬ ਬਭੂਤੇ ਗਜੈਬ ਗਨੀਮੇ ਹਰਿਅੰਗ ਹਰਿਅੰਗ ਕਰੀਮਲ ਰਹੀਮੇ ਚਤੁਰ ਚੱਕਰ ਭਰਤੀ ਚਤੁਰ ਚੱਕਰ ਭੁਗਤੇ ਸੁਯੰ ਪਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਭੰਗੰ ਬਿਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਪਵ ਸੁਭੰਗ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਫਿਰ ਕਰ ਯੋਗ ਜਤੀ ਕੇ ਸੂਰ ਸੁਧਾਰਦਨ ਸੁਧ ਸੁਧਾਰਿਕ ਸੰਤ ਸਮੂਹ ਵਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੇ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁੰਦੇ ਗਰਤੀ ਵਿਨੇ ਗਰਤੀ ਕੇ ਮਾਤੇ ਮਦੰਗ ਜਰ ਜਰ ਸੰਗਾ ਨੂੰ ਬਹੁ ਦੰਗ ਸੁਰੰਗ ਸਵਾਰੀ ਕੋਟ ਤਰੰਗ ਗਰੰਗ ਸੇ ਗੁਦਤ ਮੌਨ ਕੇ ਕੌਣ ਗੁਜਾਤ ਨਿਵਾਰੀ ਪਾਰੀ ਪਜਾਨ ਕੇ ਪੂਪਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪਏ ਦੁਕਾਮ ਪਏ ਪੂਪਤ ਅੰਤ ਕੋ ਨਾਂਗੇ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਿਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜ ਰਾਜ ਹਜ਼ਾਰੇ ਪੂਤ ਭਵਿਖ ਭਗਵਾਨ ਕੇ ਪੂਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਗਵੰਤ ਕੇ ਤਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਵਾਨ ਕੇ ਵੇਖੈ ਪੌਣ ਆਹਾਰ ਜਦੀ ਆਧਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾਲ ਦੇਖੈ

ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਏ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੀ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ

ਆਨੰਦ ਸੁਣੋ ਵਡ ਸਾਚੀ ਲਵੈਬਨ ਦੇਨ ਮਾਣੀ ਲਵੈਬਾ ਜਿਉਂ ਕਿਆ ਕਰੇ ਵਿਚਾਰੀਆ ਤੁਧ ਵਾਹਿ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੇ ਨਾਨਕ ਲਵੈਬਾ ਜਿਉਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨਕਾ ਮੋਹ ਟੁੱਟਾ ਜਨਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਜਨ ਪਾਵੇ ਪਾਵੇ ਤਾਂ ਸੋਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਗਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਅਗਥ ਗੇਰੀ ਕੇ ਦੁਆਰੇ ਪਾਈ ਹੈ ਤਨ ਮਨ ਦਾਨ ਸਭ ਸੋਮ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇ ਰਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮਹੋਣੀ ਜਿਨੇ ਪਰਮ ਪੁਲਾਇਆ ਮਾਇਆ ਕਮਾਉਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤੇ ਸਿਬਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਹੈ ਜਿਤ ਅੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ ਅੱਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਿਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਇਸ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਬਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉੱਠਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਦੇਖੀ ਵਾਲੋ ਨਿੱਕੀਏ ਤੇ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵੈ ਚੱਲਣਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵੈ ਚਲਾਵੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਅਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਣ ਸਹਿਜੇ ਸਹਿਸਾ ਨਾ ਜਾਈ ਨਾ ਜਾਏ ਸਹਿਸਾ ਕਿਤ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿੱਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋਸਣੇ ਨਾਹੀਂ ਫਿਰ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਦਜਿਆ ਕੂੜੇ ਲਾਗੇ ਤਿੰਨੀ ਜਨ ਮੰਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ
ਹੋਵੇ ਤਾਂ ਸਾਨੂੰ ਸਹਿ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨੇ ਵਰ ਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ, ਪੁੱਛੋ ਬਵੇ ਕੀਆਂ ਜਾਏ। ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ, ਜਿਨ ਕਉ ਨਦ

ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਗਵਖਾਣੀ, ਹਾਰ ਹਾਰ ਨਿਤ ਘਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ। ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਆਜਤ ਜੜਾਓ। ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਭ ਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਵ ਲਿਬਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ। ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਧਿਆ ਰਹਿਣ ਵਿਆਣੀ। ਗੁਰ ਕਿਰਪਾ ਦੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਆਣ ਦਿਨ ਹਰ ਲਿਵ ਲਾ ਗਏ ਜਾਗਤ ਰਹਿਣ ਵਿਆਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕ ਵਿਸਾਰੀਏ ਵਡਦਾਤਾ, ਜਗਨ ਮੈਂ ਆਹਾਰ ਪਹੁੰਚਾਵੇ। ਉਸ ਨੋ ਕਿਹੇ ਪੋ ਨਾ ਸਕੇ, ਜਿਸਨੂੰ ਆਪਣੀ ਲਿਵਲਾਵੇ, ਆਪਣੀ ਲਿਵਿਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੇ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭੇ ਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਅਜ ਤਰ ਵਿਸਰੈ ਮੋਹ ਪੁਜੈ ਪਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ, ਜਿੰਨਾ ਲਿਵ ਲਾਗੀ ਦਿਨ ਵਿੱਚੇ ਮਾਇਆ ਪਾਇਆ। ਹਾਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰੂ ਜੇ ਮਿਲਾਏ ਤਿਸਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁੱਲ ਕਹੇ ਭਗਤ ਨਾ ਕੇ ਨਾਨਕਾ, ਜਿੰਦ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੀ ਰਾਸ ਜਾਣੀ। ਹਰ ਹਰ ਨਿਤ ਜਪੇ ਜੀ ਓਲਾ ਖੱਟਿਓ ਦਿਹਾੜੀ, ਇਹ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰ ਰਸਰਾ ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜੇ ਚਿਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜਨਾ ਤ੍ਰਿਸ਼ਨਾ ਲਾ ਗਏ ਆਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ। ਕਹੇ ਨਾਨਕ ਹੋਰ ਅੰਦਰਸਾ ਵਿਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗਤ ਦਿਖਾਇਆ। ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿਨ ਏਕ ਰੂਪ ਨਾਉ ਨਾਮ ਰਿਦ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋ ਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁੱਖ ਨਾ ਪਿਆ ਪਏ, ਗੁਰਚਰਨ ਲਾ ਕੇ ਜਨ ਸੁਭਾਗੇ ਆਪਣਾ ਪ੍ਰਜਾ ਪਏ। ਅਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰੋਂ ਮੇਰੇ ਹੋ ਹਰ ਤੋਂ ਮੈਂ ਜੋ ਤਰੀ, ਹਰ ਬਿਨੇ ਵਰਨਾ ਦੇਖੋ ਕੋਈ, ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ਼ਵ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ,
ਹਰ ਰੂਪ ਨਜ਼ਰੀ ਆਇਆ। ਗੁਰ ਪ੍ਰਸਾਦੀ ਪੁੱਜਿਆ ਜਾਵੇ ਕਾਰ ਕਹੇ ਹਰ ਬਿਨਵਰ ਨ ਕੋਈ, ਕਹੇ ਨਾਨਕੇ ਨੇਤਰਾਂ ਦਸੇ ਸਤਿਗੁਰ ਮਿਲਿਆ ਆਇਆ ਬਦਰਟ ਹੋਈ। ਇਹ ਸ਼ਰਵਣੋ ਮੇਰੇ ਹੋ ਸੱਚ ਸੁਣਦੇ ਨੂੰ ਪਠਾਏ, ਸੱਚ ਸੁਣਦੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਦੇ ਨੂੰ ਪਠਾਏ। ਹਾਰ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ ਵਜਾਇਆ, ਵਾਜਾ ਪਾਉਣ ਨਾ ਦੁਆਰੀ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਾਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਾਉਣ ਵਜਾਇਆ, ਇਹ ਸੱਚਾ ਸੁਹਿਲਾ ਸੱਚਾ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸੱਚ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤਸ ਪਾਵੇ, ਗੁਰਮੁਖ ਜਿੰਨਾ ਬੁਝਾਵੇ, ਇਹ ਸੱਚ ਸਭਨਾ ਕਾ ਖਸਮ ਹੈ,

Thank you.

ਪਾਣੀ ਪੜੀ ਨੂੰ ਸਾਡੇ ਗੁਰੂ ਨਾਨਕ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਲਯੋਗ ਮਹੱਲਾ ਪਹਿਲਾ ਬਲਹਾਰੀ ਪੁਰੇ।

ਪੌੜੀ ਨਾਨਕ ਜੀ ਉਪਾਏ ਕੈ ਲਿਖਣਾ ਵੈ ਧਰਮ ਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਤੁਰਵਖ ਕੜੇ ਜਜਵਾਲਿਆ ਸਾਉਣਾ ਪਾਇਲ ਕੂੜਿਆ ਮੁਕਾ ਲੈ ਬੁਝ ਚੱਲਿਆ।

ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਤੈ ਸੰਗੋਪਾਲ ਗਹਿਣੇ ਪਾਉਣ ਪਾਣੀ ਦੇ ਸੰਤਰੀ।

0: ਨਾਪੜੀਏ ਪਾਈਏ
1: ਪੌੜੀ ਨੌ ਤਰਾਂ ਦੂ ਖਾਣ ਹੈ ਲਾਏ ਲਾਇਆ ਦਰਸ਼ਨਾ ਜਾਈਏ ਜਿਉ ਪਿੰਡ ਸਭ ਪੁੱਛਦਾ ਦੇਖਾ ਜੈ ਆਹ ਪਵਾਈਏ।

ਹੂੰ ਦਾਸ ਆਏ ਚਲਹੇ ਐਠਾਉ ਤਿਨਾ ਭਿਕਾਈ ਕਾਰ ਜਲਖਲੀਆਂ ਪੁਨੀਆਂ ਨੂੰ ਆਕਰ ਨਾਨਕ ਭਗਤਾ ਪੁੱਛ ਚਲਾ ਸਤਨਾਮ ਆਜ਼ਾਦ ਸਦਾ ਆਨੰਦ ਰਹੇ।

ਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਰਿਆ ਤੇ ਤੁਲਵਿਆ ਬਹੁ ਤੀਰਥੀਆ ਦੇਹੀ ਦੁੱਖ ਜੀਆ ਸੋਹਰੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ

0: 娘的
1: ਲਾਲ ਕਰਮਾ ਬਾਰੇ ਦਰ ਢੋ ਨਾ ਲਹਿਣੀ ਤਾਉਂਦੇ ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਬਣਾਏ ਦੇ।

0: हर भगत भंडारा जन नानक को हर बसा।
1: महला पहला पूरा।

ਮਹਲਾ ਪਹਿਲਾ ਸੱਚ ਤਾਂ ਪਰਜਾਣੀ ਜਰ ਜੇ ਸੱਚਾ ਹੋਏ, ਸੱਚ ਤਾਂ ਪਰਜਾਣੀਏ ਜਾਣ ਜੇ ਸੱਚਾ ਹੋਏ, ਕੂੜ ਕੀਮਤ ਉਤਰੇ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰਜਾਣੀਏ ਜਾਂ ਸੱਚ ਡਰੇ ਪਿਆਰ, ਨਾਉ ਸੁਮਨ ਰੱਖੀਏ ਤਾਂ ਪਾਏ ਮੋਹ ਦੁਆਰ। ਸੱਚ ਤਾਂ ਪਰਜਾਣੀਏ ਜਗ ਵਿੱਚ ਜਾਣੇ ਜੀਓ, ਕਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਵੀਓ। ਸੱਚ ਤਾਂ ਪਰਜਾਣੀਏ ਜਾਂ ਸਿੱਖ ਸਕੀਏ, ਦਇਆ ਜਾਣੇ ਜੀ ਕੀ ਸਪੁੰਦਾਨ ਕਰੇ। ਸੱਚ ਤਾਂ ਪਰਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋ, ਨਾਨਕ ਖਾਣੇ ਬੇਨਤੀ ਜਿਨ ਸੱਚ।

ਵੱਡੀ ਸੁਵਜ

0: ਕਲਾ ਭਰਪੂਰ ਰਹਿਆ ਤੂੰ ਸੱਚਾ ਸਭ ਸਿਸਵਾ ਲਿਓ ਜਿਲ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਦੇ ਕੀ ਬਾਤਾਂ ਜੋ ਕਿਛ ਕਰਨਾ
1: ਲਾਗੂ ਗਿਆਨ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ ਸਰਵ ਸ਼ਬਦੰ ਏਕ ਸ਼ਬਦੰ ਏਕੋ ਜਾਣੇ ਭੇਉ ਨਾਨਕ ਟੰਕਾ ਦਾਸ ਹੈ ਸੋਈ ਨਰਿੰਦ ਮਹਲਾ ਦੂਜਾ ਏਕ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾਤ ਆਤਮਾ ਆਤਮਾ ਬਾਸ ਦੇਵ ਏਕੋ ਜਾਣੇ ਭੇਉ ਨਾਨਕ ਟੰਕਾ ਦਾਸ ਹੈ ਸੋਈ ਨਰਿੰਦ ਮਹਲਾ ਪਹਿਲਾ

हर नाम है, हर हर नाम है।

ਪਹਿਲਾ ਸਿਮਲ ਰੁਖ ਰਾਇਰਾ ਆਪੀ ਆਤਮੁੱਚ ਓਏ ਆਵੇ ਆਸ ਕਰ ਜਾ ਇੰਦਰਾ ਸਿੱਖਿਤ ਹਲ ਫਿੱਕੇ।

ਅਪਰਾਧੀ ਤੋਲੀਏ ਨੇ ਸਗੋਲਾ ਹੋ ਅਪਰਾਧੀ ਦੂਣਾ ਨਵੇ ਜੋਨ ਦਾ ਮਿਰਗਾ ਕੀ ਨਿਵਾਇਆ ਕਿਆ ਜਾ ਰਿਧੇ ਸੁਧੇ ਜਾ ਮੰਨਾ ਪਹਿਲਾ ਅੜ ਪੁਸ਼ਤ।

0: ਨੰਗਾ ਦੁੱਖ ਚੱਲਿਆ ਤਾਂ ਜਿੱਥੇ ਖਰਾ ਜਾਵਣਾ ਮਰਿਓ ਗਣ ਸਭ ਤੋਂ
1: ਹਰ ਤੇਰਾ।

0: ਸਾਗਰ ਕੇ ਪੈਂਦਾ ਜਾਏ ਸੀ, ਸਾਗਰ ਕੇ ਪੈਂਦਾ ਜਾਏ ਸੀ।
1: ਰਾਜਨਾ ਦੀ ਬੀਬੀ ਭਾਂਤ ਕਰ ਨਹੀਂ ਹਰ ਹਰ ਤੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕੱਪੂ।

नील वस्त्र पैर होए प्रमाण मलेश्वर।

ਮਹੱਲਾ ਪਹਿਲਾ ਜੇ ਮੁਹੱਤ ਦਾ ਕਰਮ ਹੋਏ ਕਰਮ ਪਿਤਰੀ ਦੇ ਅੱਗੇ ਵਸੇ ਆਣੀਏ ਪਿਤਰੀ ਚੋਤੜੇ ਵੱਡੀ ਹੱਥ ਨਾਲ ਕਹੇ ਮੁੱਠੀਏ ਤੜੇ ਨਾਨਕ ਅੱਗੇ ਸੋ ਮਿਲੇ ਲਿਖ।

ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰ ਸਵਾਰਿਆ ਓਠੇ ਮੰਡ ਮਾੜੀ।

ਕਰ ਗੱਡੀਆਂ ਸੁੱਤਾ ਪਈਆਂ ਚਿੱਤ ਚਿੱਤ ਮੁਖ ਨਾਮ ਨਾਉ ਚ ਰਹੇ ਦਿਨ ਨਾਵੇਂ ਰੱਖਾ ਹੈ ਨਾਨਕ ਇਹ ਵੈ ਜਾਣੀਏ ਚਿੱਤ ਮੁਖ

ਬੁਆ ਪੜਦਾ ਲਈ ਆਏ ਪੰਡੋਲੇ ਸੁਗਾ ਸੁਖ ਮੰਗਾ ਆਈਏ ਜਿੱਤ ਮੇਰਾ ਯਾਰ ਦੋਹੀ ਪੰਡ ਪੁਜੇ ਪੰਡੇ ਬਾਜਨ ਹੋਏ ਨਾਨਕ ਕੰਡੇ ਬਾਹਰਾ ਇੱਕ ਸੱਚਾ ਸੋਏ ਸੁਣਾਈਏ ਸਾਡਾ ਕਿੱਸਾ ਨਾਨਕੇ ਨੂੰ ਪੁੱਜ ਲੈ ਸੱਚ

0: ਸਿੱਖ ਮਨ ਵਧਾਈਆਂ ਜਿਨ੍ਹਾਂ ਮੇਰਾ ਸਤਿਗੁਰ ਦਿੱਤਾ ਰਾਮ ਰਾਜੀ ਕਰ ਕਰ ਸੁਣਾ ਵੇ ਹਰ ਨਾਮ ਕੀ ਸੋ ਲਗੇ ਸਿੱਖ ਮਨ ਦਿੱਤਾ ਹਰ ਦਰਗਾਹ ਗੁਰਸਿੱਖ ਪਹਿਨਾਈਏ ਜਿੰਨਾ ਮੇਰਾ ਸਤਿਗੁਰ ਸਿੱਖਾ ਹਰ ਦਰਗਾਹ ਗੁਰਸਿੱਖ ਪਹਿਨਾਈਏ ਹੈ ਜਿੰਨਾ ਮੇਰਾ ਸਤਿਗੁਰ ਸਿੱਖਾ ਜਨ ਨਾਨਕ ਹਰ ਹਰ ਹੋ ਗਿਆ ਹਰ ਹਰ ਮਨ ਸਿੱਖਾ
1: ਸ਼ਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲੀਏ ਧੰਮ ਸਿੱਖਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਵਿੱਕੀ ਸੋਏ ਫਿੱਕਾ ਦਰਗੇ ਸਤੀਏ।

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈ ਜੋ ਬਾਹਰ ਦੁਨੀਆਂ ਅੰਦਰ ਫੈਲ, ਅਕਸਰ ਤੀਰਥ ਜੇ ਨਾਵਹਿ ਉਤਰ ਨਹੀਂ। ਜਿਨ ਪਤੰਦਰ ਬਾਹਰ ਗੁਜਰਤੀ ਭਰੀ ਸੰਸਾਰ, ਤਿੰਨ ਇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਹੈ ਰੰਗ ਰੋਵੇ ਹੈ ਚੁੱਪ ਧੀ ਕਰ ਜਾਏ, ਪਰਵਾ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਲ ਦਰਵਾ ਕੇ ਉੱਪਰ ਖਰਚ ਮੰਗਾ।

ਗੁਰ ਸਤਿਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾਵੇ ਉਨ ਜਨਮ ਜਨਮ ਕੀ ਮਲ।

ప్రకాశ మారే నానిక ఎనికో నగరికరే.

ਅੱਖੀਆਂ ਨਦੀਓ ਸਭ ਕੁਛ ਜਾਣਦਾ ਸਭ ਤੇਰੇ ਵੱਲ ਤੇਰਾ ਘਰ ਬਣਾ ਤੇਰੇ ਘਰ ਅਨੰਦ ਵਧਾਈ ਤੁਸੀਂ ਘਰ ਮਾਂ ਮਹਤਾ ਦੇ ਆਪਣਾ ਆਪ ਹੀ

ਜਿਸ ਰਾਤ ਤੋਂ ਤਾਈ ਆਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਰਾਜੇ ਧਰਮ ਹਰੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਪਲੇ ਤਨਮਾਇ ਮਿਟਾਓ ਸਿਮਰੋ ਜਾਸ ਦਿਸੰਬਰ ਏਕ ਹੈ ਨਾਲ ਜਬਤ ਅਗਮਤ ਅਨੇਕ ਹੈ ਜੇ ਪ੍ਰਾਣ ਸਿਮਰ ਸੋਦਾਖਰ ਕਿਨੇ ਰਾਮ ਨਾਮ ਇਕ ਆਖਰ ਇਨਕਾ ਜਿਸ ਵੀ ਵਸਾਰ ਹੈ ਤਾਂ ਕਿ ਨਾਮਾ ਗਲ ਨਾਲ ਹੈ ਕਾਫੀ ਇਹ ਤੇ ਦਸ ਤਿਉਹਾਰ ਨਾਮ ਕੂਨ ਸੰਗ ਮੋਏ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਣਾਮ ਭਲ ਜਿਨਾ ਕੇ ਮਨ ਵਿਸਰਾਮ ਰਹਾਓ ਸਾਚਾ ਸਿਮਰਨ ਕਰਮ ਨਮਸਕਾਰ ਸਾਚਾ ਸਿਮਰਨ ਦੁਖ ਚਮਨਤ ਹੈ ਸਾਚਾ ਸਿਮਰਨ ਕਾਲ ਪਰ ਹੈ ਸਾਚਾ ਸਿਮਰਨ ਦੁਸ਼ਮਣ ਪਰ ਹੈ ਕਾਲ ਸਿਮਰਤ ਕਿਸ ਗੁਣ ਨਾ ਲਾ ਗਏ ਸਾਚਾ ਸਿਮਰਨ ਅੰਤਿਮ ਜਾ ਗਏ ਸਾਚਾ ਸਿਮਰਨ ਪਉ ਨਾ ਵਿਆਪ ਹੈ ਸਾਚਾ ਸਿਮਰਨ ਦੁੱਖ ਨਾ ਸੰਤਾਪ ਹੈ ਸਾਚਾ ਸਿਮਰਨ ਸਾਤ ਪੈ ਸੰਗ ਸਰਮ ਨਿਧਾਨ ਨਾਨਕ ਹਰ ਰੰਗ ਸਾਚਾ ਸਿਮਰਨ ਰਿਧ ਸਿੱਧ ਨਾਉ ਨਿਧ ਸਾਚਾ ਸਿਮਰਨ ਗਿਆਨ ਸਿਆਮ ਤਤ ਬੁੱਧ ਸਾਚਾ ਸਿਮਰਨ ਜਪ ਤਤ ਪੂਜਾ ਸਾਚਾ ਸਿਮਰਨ ਬਿਨ ਸੇ ਦੂਜਾ ਸਾਚਾ ਸਿਮਰਨ ਤੀਰਥ ਇਸ਼ਨਾਨੀ ਸਾਚਾ ਸਿਮਰਨ ਪਰ ਗਏ ਮਾਨੀ ਸਾਚਾ ਸਿਮਰਨ ਹੋਏ ਸਫਲਾ ਸਾਚਾ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾ ਨਾਨਕ ਤਾਂ ਕੇ ਲਾਗੋ ਪਾਏ ਪ੍ਰਾਚਾ ਸਿਮਰਨ ਸਭ ਤੇ ਉੱਚਾ ਪ੍ਰਾਚਾ ਸਿਮਰਨ ਉਦਰੇ ਮੂਚਾ ਪ੍ਰਾਚਾ ਸਿਮਰਨ ਕ੍ਰਿਸ਼ਨਾ ਪੂਜੈ ਪ੍ਰਾਚਾ ਸਿਮਰਨ ਸਭ ਤੇ ਸੂਜੈ ਪ੍ਰਾਚਾ ਸਿਮਰਨ ਨਾ ਹੀ ਜਮ ਪ੍ਰਾਸਾ ਪ੍ਰਾਚਾ ਸਿਮਰਨ ਪੂਰਨ ਆਸਾ ਪ੍ਰਾਚਾ ਸਿਮਰਨ ਮਨ ਕੀ ਮਲ ਜਾ ਅੰਮ੍ਰਿਤ ਨਾਮ ਹਿਰਦ ਮਾਇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਮ ਦਸਣਾ ਪ੍ਰਭ ਤੋ ਸਿਮਰੈ ਸੇ ਪਰਵੰਤੇ ਪ੍ਰਭ ਤੋ ਸਿਮਰੈ ਸੇ ਪਤਵੰਤੇ ਪ੍ਰਭ ਤੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਤੋ ਸਿਮਰੈ ਸੇ ਪ੍ਰਭ ਪ੍ਰਧਾਨ ਪ੍ਰਭ ਤੋ ਸਿਮਰੈ ਸੇ ਬੇ ਮੋਤਾ ਜੇ ਪ੍ਰਭ ਤੋ ਸਿਮਰੈ ਸੇ ਸਰਵ ਕੇਰਾ ਜੇ ਪ੍ਰਭ ਤੋ ਸਿਮਰੈ ਸੇ ਸੁਵਾਸੀ ਪ੍ਰਭ ਤੋ ਸਿਮਰੈ ਸ਼ਰਾਬ ਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਤੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਤੋ ਸਿਮਰੈ ਸੇ ਸਭ ਬਲਿਹਾਰੀ ਪ੍ਰਭ ਤੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਤੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਤੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਤੋ ਸਿਮਰੈ ਤਿਨ ਨਿਰਮਲ ਦੀਤਾ ਪ੍ਰਭ ਤੋ ਸਿਮਰੈ ਤਿਨ ਅਨੰਤ ਨੇਰੇ ਪ੍ਰਭ ਤੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧ ਨਿਗਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਾਚਾ ਸਿਮਰਨ ਕਾਰਜ ਪੂਰਾ ਪ੍ਰਾਚਾ ਸਿਮਰਨ ਕਬੂ ਨਾ ਚੂਰਾ ਪ੍ਰਾਚਾ ਸਿਮਰਨ ਹਰ ਗੁਣ ਬਾਣੀ ਪ੍ਰਾਚਾ ਸਿਮਰਨ ਸਹਿ ਸਮਾਣੀ ਪ੍ਰਾਚਾ ਸਿਮਰਨ ਨਿਚਲਾਸਨ ਪ੍ਰਾਚਾ ਸਿਮਰਨ ਕਮਲ ਵਿਗਾਸਨ ਪ੍ਰਾਚਾ ਸਿਮਰਨ

ਤਨ ਤਨ ਤੇ ਜਨ ਜੈ ਕਰ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਿਚ ਅਵਰ ਕੁਮਾਰ ਮਾਨੇ ਤੀਤ ਮੁਖੋ ਗੰਗ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਦੇਖ ਨ ਤਾ ਹੂ ਪੀਨ ਅਵਰ ਉਪਦੇਸ ਹੈ ਆਪ ਨਾ ਕਰੈ ਆਵਤ ਜਾਵਤ ਜਨਮੇ ਮਰੈ ਜਿਸਕੇ ਅੰਤਰ ਬਸੇ ਨੰਕਾਰ ਤਿਸਕੀ ਸੀਖ ਕਰੇ ਸੰਸਾਰ ਜੋ ਤੁਮ ਪਾਣੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਤਿੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਣੇ ਆਪੇ ਆਪ ਆਪ ਕਰਸਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਰ ਸਿਆਣਪ ਸਗਲ ਤੇ ਰਹਿਤ ਸਭ ਹੀ ਜਾਣੇ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੈਲਾ ਥਾਂ ਤਨ ਕਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋ ਸਾਮ ਕ੍ਰੋਧ ਅਰਲੋ ਵਿਸ ਜਾਏ ਨਾਨਕ ਪ੍ਰਭ ਸਰਨਾਸੀ ਸਰ ਪ੍ਰਸਾਦ ਗੁਰਦੇ ਅਸ਼ਟ ਕਰੀ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾ ਇਸ ਠਾਕਰ ਪੂਰਕ ਮਨਮਾ ਜੈ ਪ੍ਰਸਾਦ ਸੁਗੰਧਿਤ ਪਾਵੈ ਇਸ ਕੋ ਸਿਮਰਤ ਪਰਮ ਗਤਾ ਹੈ ਜੈ ਪ੍ਰਸਾਦ ਵਿਸ਼ੇਸ਼ ਸਮੁੰਦਰ ਇਸੇ ਚਾਹ ਸੁਭਾ ਮਹਿੰਦਰ ਜੈ ਪ੍ਰਸਾਦ ਗ੍ਰਹਿ ਸੰਸੁਖ ਬਸਨਾ ਆਠ ਫੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਸੋਗ ਨਾਨਕ ਸਰਾ ਚਾਹੀਏ ਕਿਆ ਮਨ ਜੋਗ ਜੈ ਪ੍ਰਸਾਦ ਪਾਠ ਕਮ ਹੰਡਾਵੈ ਇਸੇ ਪਿਆਰ ਕਾ ਤਵਲ ਲੁਭਾਵੈ ਜੈ ਪ੍ਰਸਾਦ ਸੁਖ ਸੇਵ ਕਵੀ ਜੈ ਮਨ ਆਠ ਪੈਸਾ ਕਾ ਜਸ ਗਾਵੀ ਜੈ ਜੈ ਪ੍ਰਸਾਦ ਤੂੰ ਸਭ ਤੂ ਮਨ ਹੈ ਮੁਕਤਾ ਤੋ ਜਸ ਰਸਿੰਦ ਖਾਨ ਹੈ ਜੈ ਪ੍ਰਸਾਦ ਤੇ ਰਹਿ ਕਾ ਧਰਮ ਮਨ ਸਦਾ ਚਾਹੀਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪੋ ਚਦਰ ਕੇ ਮਨ ਪਾਵੈ ਨਾਨਕ ਪਾਸੇ ਪੀ ਕਰ ਜਾਵੈ ਜੈ ਪ੍ਰਸਾਦ ਅਰੋਪਨ ਸੁੰਦੇਹੀ ਲਿਵ ਲਾਓ ਚਿਤਰਾਮ ਸੁਨੇਹੀ ਜੈ ਪ੍ਰਸਾਦ ਤੇਰਾ ਉਹ ਲਾਰੈਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਾਰ ਠਾਕਰ ਪੰਥਾ ਕੇ ਜੈ ਪ੍ਰਸਾਦ ਤੁਦ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੇ ਪ੍ਰਭੂ ਸੇ ਜੈ ਪ੍ਰਸਾਦ ਪਾਈ ਤੇ ਲੱਭੇ ਨਾਨਕ ਤਾਂ ਕੀ ਤਰਸ ਕਰੇ ਜੈ ਪ੍ਰਸਾਦ ਆਪ ਹੁਕਮ ਪੈਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੈ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਤਿਸ ਪ੍ਰਭ ਤੋਂ ਕਬੂ ਨਾ ਵਿਸਾਰੀ ਜੈ ਪ੍ਰਸਾਦ ਬਾਗ ਨਿਰਤ ਤਨਾ ਰਾਸ ਪਰੇ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠਤ ਸੱਚ ਸੇ ਪਿਆਈ ਇਸੇ ਪਿਆਏ ਜੋ ਏਕ ਅਲਖ ਹੈ ਇਹਾਂ ਉਹਾਂ ਨਾਨਕ ਤੇ ਅਖ ਹੈ ਜੈ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪੈਰ ਕਰ ਕਿਸਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਕਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੇ

ਨਾਨਕ ਨਾਨਕ ਦਸ ਹੈ ਜੈ ਪ੍ਰਸਾਦ ਸੁਣੇ ਕਰਨਾਦ ਜੈ ਪ੍ਰਸਾਦ ਦੇਖੇ ਬਿਸਮਾਦ ਜੈ ਪ੍ਰਸਾਦ ਬੋਲੇ ਅੰਬਰ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਜੈ ਪ੍ਰਸਾਦ

ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਕਟ ਸੰਸਾਰ ਤਿਸ ਪ੍ਰਭੂ ਮੂਲ ਨਾਮਨੋ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਸਾਦ ਰੇ ਮਨ ਮੂਲ ਤੂੰ ਤਾਂ ਕੋ ਜਾਤ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਕਿਸੇ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਏ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ।

ਸਜਣਾ ਕੀ ਅਚਰਜ ਕਥਾ ਅਸ਼ਪਲੀ ਸਾਧ ਸਹਿ ਸੰਗ ਮੁਖ ਜਰ ਹੋਤ ਸਾਧ ਸੰਗ ਮਰ ਸਗਲੀ ਖੋਤ ਸਾਧ ਸਹਿ ਸੰਗ ਮਿਟੇ ਅਭਿਮਾਨ ਸਾਧ ਸਹਿ ਸੰਗ ਪ੍ਰਤੀ ਸੁ ਗਿਆਨ ਸਾਧ ਸਹਿ ਸੰਗ ਬੂਝੇ ਪ੍ਰਮ ਨੇਰਾ ਸਾਧ ਸੰਗ ਸਭ ਹੋਤ ਨੇਰਾ ਸਾਧ ਸਹਿ ਸੰਗ ਪਾਏ ਨਾਮ ਰਤਨ ਸਾਧ ਸਹਿ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਭਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁਲੈ ਸਾਧ ਕੇ ਸੰਗ ਆਵੇ ਵਸਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਾਧ ਕੀ ਰਹਿਣ ਸਾਧ ਕੇ ਸੰਗ ਮਨੋਹਰ ਬੈਣ ਸਾਧ ਕੇ ਸੰਗ ਨਾ ਤਤੂ ਪਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਸਭ ਤੋਂ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨੀ ਪੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾ ਹੀ ਕੁਮੰਦਾ ਸਾਧ ਸੰਗ ਜਾਏ ਪਰਮਾਨੰਦਾ ਸਾਧ ਕੇ ਸੰਗ ਨਾ ਹੀ ਹੋਤਾ ਸਾਧ ਕੇ ਸੰਗ ਸਜੇ ਸਾਬਾ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੁਆਈ ਸਾਧ ਕੇ ਸੰਗ ਨਾ ਕਬ ਹੋ ਪਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਰਹੇ ਸਾਧੂ ਕੇ ਸੰਗ ਅਜਥਾ ਹੈ ਸਾਧ ਕੇ ਸੰਗ ਬਸੇ ਥਾਨ ਉਚੈ ਸਾਧੂ ਕੈ ਸੰਗ ਮੈਂ ਪਹੁੰਚੈ ਸਾਧ ਕੇ ਸੰਗ ਜੜੇ ਸਭ ਧਰਮ ਸਾਧ ਕੇ ਸੰਗ ਕੇਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਦਾ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮਿਤ ਕਮ ਨਿਸਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਸੰਤ ਤੇ ਸਭ ਕੋ ਵਰਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੋ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਾ ਏਕ ਸ਼ਕਾਲ ਦਰਸ਼ਨ ਪੇਟਕ ਬੋਤ ਨਿਹਾਲ ਸਾਧ ਕੇ ਸੰਗ ਕਲੋਕਤ ਹਰੈ ਸਾਧ ਕੇ ਸੰਗ ਨਰਕ ਪਰ ਹੈ ਸਾਧ ਕੇ ਸੰਗ ਇਆ ਉਆ ਸੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਠਾ ਜਾਵੈ ਪਾਰ ਬ੍ਰਹਮ ਸਾਧ ਰਿਸਬਕੈ ਨਾਨਕ ਉਦੈ ਸਾਧ ਸੁਣ ਰਸੈ ਸਾਧ ਕੇ ਸੰਗ ਸੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੇ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰਬਲ ਨਿਸਕਰੈ ਸਾਧ ਕੇ ਸੰਗ ਲਗੇ ਪ੍ਰਮਿਠਾ ਸਾਧੂ ਕੈ ਸੰਗ ਕਟ ਕਰ ਡੀਠਾ ਸਾਧ ਸੰਗ ਕਰਿਆ ਗਿਆਕਾਰੀ ਸਾਧ ਸੰਗ ਗੱਟ ਪਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋ ਨਾਨਕ ਸਾਧ ਕੇ ਤੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇ ਸਾਸਣੈ ਤੇ ਸਭ ਸਿਆਣੈ ਸਾਧ ਕੀ ਉਪਮਾ ਤਹ ਗੁਣ ਤੋਂ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਤਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚੇ ਉੱਚੀ ਸਾਧ ਕੀ ਸੋਭਾ ਮੂਚੇ ਮੂਚੀ ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਤੇਜ ਨਾ ਪਾਈ ਸਲੋ ਮਨ ਸਾਚਾ ਮੁਖ ਸਾਚਾ ਸੋ ਅਵਰ ਨ ਪੇਖੇ ਇੱਕ ਦਿਨ ਕੋਏ ਨਾਨਕ ਇਹ ਲਕਸ਼ਣ ਬ੍ਰਹਮ ਗਿਆਨੀ ਹੋਏ ਅਚ ਕਰੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਕ ਜੈਸੇ ਸੂਰ ਸਭ ਕੋ ਸੋਖ ਬ੍ਰਹਮ ਗਿਆਨੀ ਕੇ ਦ੍ਰਿਸ਼ਟਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਾਵਾਨ ਬ੍ਰਹਮ ਗਿਆਨੀ ਕੇ ਧੀਰਜ ਏਕ ਜਿਉਂ ਸੁਧਾ ਕੋ ਖੋਦੈ ਕੋ ਚਰਨ ਲੇਪ

ਨਾਨਕ ਉਹ ਅਪਰਸ ਨੂੰ ਦਿੱਤਾ ਹੈ ਅਸ਼ਪਲੀ ਨਿਸ਼ਾਨਾ ਹੀ ਰੱਖਣਾ ਪਰਸ ਮਨ ਮੈਂ ਪ੍ਰੀਤ ਨਵੀਨ ਅੰਦਰਸ ਹਰ ਕਿਰਿਆ ਰੂਪ ਨਾ ਪੇਖੇ ਨਿਤ ਸਾਥ ਕੀ ਪਹਿਲ ਸੰਸੰਗੇਤ ਕਲ ਨਾ ਸੁਣੇ ਕਾਹੋਂ ਕੀ ਹੁੰਦਾ ਸਾਥੇ ਜਾਣੇ ਆ ਤੁਸ ਤੋਂ ਹੁੰਦਾ ਗੁਰ ਪ੍ਰਸਾਦ ਦਿਖਿਆ ਪਹਰਾ ਮਨ ਕੀ ਬਾਤ ਨਾ ਮਨ ਤੇ ਖੜੈ ਸੁੰਦਰੀ ਜੁਟ ਪੰਚ ਤੋਕ ਤੇ ਰਹਿਤ ਨਾਨਕ ਤੋੜ ਮਤੇ ਉਹ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਜਿਸਨ ਕੀ ਮਾਇਆ ਤੇ ਹੋਏ ਤਿੰਨ ਕਰਮ ਕਰਤ ਹੋਏ ਨਾ ਕਰਮ ਇਸ

ਉਪਰ ਹੋਰ ਕਿਰਪਾਲ ਆਦ ਜਿਹੜਾ ਅਵਰਾ ਨਾਮ ਜਪਾਇਆ ਨਾਨਕ ਉਦਾਸ ਨੂੰ ਪਰਮ ਗਪਾਇਆ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਦਿਨ ਤੇ ਸਗਲਾ ਪਰਮ ਕਾ ਸੂਜੀ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕੋਆ ਸਿਰਫ ਭਗਵਤੀ ਕੀ ਮਤ ਤੁਮ ਹੋਇਆ ਭਗਵੰਤ ਕੀ ਤਾਲ ਕਰੇ ਨਿਤਨੀ ਤੋ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਹੋ ਪਾਇਆ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਲ ਅਸਤੀ ਰਹਿ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਬਸਾਵੈ ਸੋ ਪੰਡਤ ਫਿਰ ਜੋ ਨਾ ਆਵੈ ਦੇਵ ਪੁਰਾਣ ਸਿਮਰਤ ਪੂਜੇ ਮੂਲ ਸੁਖ ਮੈਂ ਜਾਣੇ ਅਤੁਲ ਚੌਰਨਾ ਪੋਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਰਾ ਆਦੇਸ਼ ਬੀਜ ਮੰਤਰ ਸਭ ਕੋ ਗਿਆਨ ਚੌਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਉਸ ਕੀ ਗਤ ਹੋਏ ਸਾਧ ਸੰਗ ਪਾਰੇ ਜਨ ਕੋ ਕਰ ਕਿਰਪਾ ਅੰਤਰ ਉਧਾਰੈ ਪਸ ਪ੍ਰੇਤ ਮੁਗਲ ਪਾਤਰ ਕੋ ਪਾਰੈ ਸਰਬ ਰੋਗ ਕਾ ਔਖ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਕਿਸ ਮਿਲੈ ਜਿਸ ਲਿਖਿਆ ਕੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਸਿੱਖ ਨਦਰੀ ਆਇਆ ਦਾਸ ਬਸੰਤਨ ਪਾਇਆ ਤੁਲ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਇਸ ਦਾਸ ਕੋ ਸਭ ਸੋ ਜੀਤੈ ਸਗਲ ਸੰਗ ਆਪ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਰੱਬ ਕਿਆ ਗਿਆ ਆਪਣੇ ਤਾਰੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸੋਗ ਸਦਾ ਆਨੰਦ ਤੈਨਾ ਦਿਓਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਦਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੋਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਰਵੇ ਠਾਓ ਜਿਤ ਜਿਤ ਕਰ ਰਾਖੇ ਤੈਸਾ ਤਨਾਓ ਆਪੇ ਕਰਨ ਕਰਾਵਨ ਜੋਗ ਸਭ ਪਾਇਆ ਸੋਈ ਪੁਨ ਹੋਗ ਸਤਰੋ ਆਪ ਹੋਏ ਅਨਤ ਰੰਗ ਲਖਿਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ

ਨਾਨਕ ਕਿਸਮ ਹਾਰਨਾ ਜਲ ਤਰ ਮਈ ਅਲਸੋ ਅਸ਼ਪਰੀ ਕਰਮ ਕਰਾਮ ਕਰਨ ਜੋ ਜੇ ਤੁਸ ਪਾਵੇ ਸੋਈ ਹੋਗ ਫਿਰ ਮੈਂ ਥਾਪੇ ਥਾ ਤੁਨਹਾਰਾ ਅੰਤ ਨੀ ਕਿਸ ਪਾੜਾ ਵਾਲਾ ਹੁਕਮੇ ਧਾਰ ਅਦਰ ਰਹਾਵੇ ਹੁਕਮੇ ਉੱਗੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅੰਤਰੰਗ ਪ੍ਰਕਾਰ ਕਰਤਾ ਦੇਖੀ ਆਪਣੀ ਵਡਿਆਈ ਨਾਨਕ ਸਾਹਮਣੇ ਰਿਹਾ ਸਮਾਈ ਪਾਵੇ ਮਨ ਸਤ ਪਾਵੇ ਪਾਵੇ ਤਾਂ ਪਾਸਲ ਪਰਾਵੇ ਪਾਵੇ ਵਿਸ਼ਵਾਸ ਤੇ ਰੱਖੇ ਪਾਵੇ ਤਾਂ ਹਰ ਗੁਣ ਪਾਸੇ ਪਾਵੇ ਤਾਂ ਪਟ ਉਧਾਰੇ ਆਪ ਕਰੇ ਆਪਣ ਵਿਚਾਰੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਦਿਖੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਔਰ ਨਾ ਆਵੇ ਸੋ ਮਨੁੱਖ ਤੇ ਕਿਆ ਹੋਏ ਆਵੇ ਜੋ ਤੁਸੀਂ ਪਾਵੇ ਸੋ ਹੀ ਕਰਾਵੇ ਇਸਕੇ ਹਾਥ ਹੋਏ ਤਾਂ ਸੱਚ ਚਲੇ ਜੋ ਤੁਸੀਂ ਪਾਵੇ ਸੋ ਹੀ ਕਰੇ ਅਣਜਾਣਤ ਦਿਖਿਆ ਮੈਂ ਰਚੇ ਜੇ ਜਾਣਤ ਆਪਣ ਆਪ ਬਚੈ ਪਰਮੇ ਪੂਰਾ ਦਰਜ ਪਾਵੇ ਨਿਮਕ ਮੈਂ ਚਾਰ ਕੁੰਡ ਫਿਰਿਆ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਰੰਗਾ ਮਿਲੇ ਸੁਣ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ ਜਿਸ ਸਤਕਾਲ ਦੈ ਦਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾਲੇ ਖਾਣਾ ਗਣੇ ਜਗਦੀਸ਼ ਜੀਓ ਪਿੰਡ ਸਖਤ ਕੀ ਰਾਸ ਕੜ ਕੜ ਪੂਰਨ ਬ੍ਰਹਮ ਪ੍ਰਗਾ ਆਪਣੀ ਬੰਦ ਆਪ ਬਣਾਈ ਨਾਨਕ ਜੀਵੈ ਦੇਸ਼ ਬੜਾਈ ਇਸਕਾ ਬਲ ਨਾ ਹੀ ਇਸ ਹਾਥ ਕਰਮ ਕਰਾਂ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤੁਸੀਂ ਪਾਵੇ ਸੋਈ ਕੁੰਠੀਓ ਕਬ ਹੂੰ ਊਚ ਨੀਚ ਮੈਂ ਬਸੈ ਕਬ ਹੂੰ ਸੋਭ ਹਰਖ ਰੰਗ ਹਟੈ ਕਬ ਹੂੰ ਨਿੰਦ ਚਿੰਦ ਵਿਵਹਾਰ ਕਬ ਹੂੰ ਊਬ ਆਕਾਸ ਪਿਆਰ ਕਬ ਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਹੁਣ ਹਾਰ ਕਬ ਹੂੰ ਨਿਤ ਕਰੇ ਦੋ ਪਾਤ ਕਬ ਹੂੰ ਸੋਏ ਰਹੇ ਦਿਨ ਰਾਤ ਕਬ ਹੂੰ ਮਹਾਂ ਕ੍ਰੋਧ ਵਿਕਰਾਲ ਕਬ ਹੂੰ ਸਰਬ ਕੀ ਹੋਏ ਪ੍ਰਵਾਲ ਕਬ ਹੂੰ ਹੋਏ ਦੈ ਬਦ ਰਾਜਾ ਕਬ ਹੂੰ ਤੇ ਖਾਈ ਨੀਸ ਕਾ ਸਾਜਾ ਕਬੂ ਅਪਕੀਰਤ ਮੈਂ ਆਵੇ ਕਬੂ ਪਲਾ ਪਲਾ ਕਹਾਵੇ ਜਿਉ ਪ੍ਰਭ ਰਾਖੇ ਤੇਰੀ ਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਪਕਿਆਨ ਕਬੂ ਮੋਨ ਤਾਰੀ ਲਾਵੇ ਧਿਆਨ ਕਬੂ ਤਜ ਤੀਰਥ ਇਸ਼ਨਾਨ ਕਬੂ ਸਿੱਖ ਪਾਦਮ ਗਿਆਨ ਕਬੂ ਈਤ ਅਸ਼ਟ ਪਤੰਗ ਹੋਏ ਜੀਆ ਅਣਖ ਜੋਨ ਪਰਮੇ ਪਰਮੀਆ ਨਾਨਾ ਰੂਪ ਜਿਉ ਚਵਾਂਗੀ ਦਿਖਾਵੇ ਜਿਉ ਪ੍ਰਭਾਵੇ ਤੁਨੇ ਮਚਾਵੇ ਜੇ ਤੁਸ ਪਾਵੇ ਸੋਈ ਹੋਏ ਨਾਨਕ ਦੂਜਾ ਔਰ ਨ ਕੋਏ ਕਬੂ ਸਾਧ ਸੰਗਤ ਕੇ ਪਾਵੇ ਉਸ ਅਸਥਾਨ ਤੇ ਗੌਰ ਨ ਆਵੇ ਅੰਤਰ ਹੋਏ ਗਿਆਨ।

ਸਾਰੀ ਸੰਗ ਹਰ ਕੀਰਤਨ ਗਾਇਆ।

ਆਪਣਾ ਸੰਤ ਬਣਾਈ ਬਾਰ ਬਿਤਾ ਸਤਾਈ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Vaheguru Sahib Jiyo. Kavanam Vadaayi Kaisakon Beyant Gunita ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਚੁੜਮਿਲ ਬੈਠੇ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀ ਸੁਹਾਵੇ ਬਾਗ ਵਿੱਚ ਜਦੋਂ ਵੀ ਕੋਈ ਆਪਣਾ ਕਦਮ ਰੱਖਦਾ ਜੀਵ, ਤਾਂ ਹਰ ਜੀਵ ਆਪਣੀਆਂ ਲੋੜਾਂ ਦਾ ਗੁਲਾਮ ਹੈ।

0: ਜ਼ਿੰਦਗੀ ਦੇ ਰਾਹ, ਜ਼ਿੰਦਗੀ ਦੇ ਦੁੱਖ ਸੁੱਖ, ਉਹਨਾਂ ਲੋੜਾਂ ਦੇ ਮੁਤਾਬਕ ਮਨੁੱਖ ਆਪਣੇ ਜੀਵਨ ਵਿੱਚ ਹੰਡਾਉਂਦਾ ਹੈ। ਜਿਉਂ ਜਿਉਂ ਜੀਵਨ ਦੀਆਂ ਲੋੜਾਂ ਬਣਦੀਆਂ ਨੇ, ਤਿਉਂ ਤਿਉਂ ਮਨੁੱਖ ਕੋਸ਼ਿਸ਼ ਕਰਦਾ ਹੈ ਮੈਂ ਉਹਨਾਂ ਲੋੜਾਂ ਦੀ ਪੂਰਤੀ ਕਰ ਸਕਾਂ। ਔਰ ਕੁਦਰਤੀ ਗੱਲ ਹੈ, ਕੁਝ ਇੱਕ ਚੀਜ਼ਾਂ ਐਸੀਆਂ ਨੇ ਦੁਨੀਆਂ ਵਿੱਚ ਜਿਨ੍ਹਾਂ ਨੂੰ ਮਨੁੱਖ ਆਪਣੇ ਬਲਬੂਤੇ 'ਤੇ ਵੀ ਪੈਦਾ ਕਰ ਲੈਂਦਾ ਹੈ, ਪਰ ਕੁਝ ਇੱਕ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੀ ਆਪਣੀ ਕਿਸੇ ਸਿਆਣਪ ਨਾਲ ਨਹੀਂ ਪੈਦਾ ਹੁੰਦੀਆਂ, ਫਿਰ ਮਨੁੱਖ ਧਰਮ ਦੀ ਦੁਨੀਆਂ ਦਾ ਦਰਵਾਜ਼ਾ ਖੜਕੜਾਉਂਦਾ ਹੈ, ਉੱਥੋਂ ਜਾ ਕੇ ਮੰਗਦਾ ਹੈ। ਮੰਗਦਿਆਂ ਮੰਗਦਿਆਂ ਸੁਭਾਵਿਕ ਬਾਤ ਹੈ ਇਹਨੇ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਸੰਯਮੀ ਨੂੰ ਵਿਦਿਆ ਦੇ ਚਾਰ ਅੱਖਰ ਦੇ, ਮੈਂ ਚਾਰ ਅੱਖਰ ਪੜ੍ਹ ਕੇ ਆਪਣੀ ਜ਼ਿੰਦਗੀ ਸੌਖੀ ਕਰ ਸਕਾਂ। ਸਕੂਲਾਂ ਕਾਲਜਾਂ ਵਿੱਚ ਉਸ ਦੌਰ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਅਰਦਾਸਾਂ ਸਿਰਫ ਫੇਲ ਹੋਣ ਤੋਂ ਬਚਣ ਲਈ ਪਾਸ ਹੋਣ ਦੀ ਭਾਵਨਾ ਇਤਿਹਾਸਕ ਹੀ ਹੁੰਦੀਆਂ ਨੇ। ਫਿਰ ਵਕਤ ਆਉਂਦਾ ਹੈ ਮੈਨੂੰ ਕੋਈ ਨੌਕਰੀ ਬਣ ਜਾਏ, ਚਾਰ ਪੈਸਿਆਂ ਦਾ ਵਪਾਰ, ਚਾਰ ਪੈਸਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਏ, ਵਿਚਾਰ ਆਉਂਦੀ ਮੇਰੀ ਵਿਆਹ ਸ਼ਾਦੀ ਦਾ ਕਾਰਜ ਹੋ ਜਾਏ, ਵਿਚਾਰ ਆਉਂਦੀ ਮੈਂ ਔਲਾਦ ਨੂੰ ਆਪਣੀ ਗੋਦ ਵਿੱਚ ਖਿਡਾ ਸਕਾਂ, ਵਿਚਾਰ ਆਉਂਦੀ ਮੇਰਾ ਘਰ ਪਰਿਵਾਰ ਬਣ ਜਾਏ, ਮੇਰਾ ਕੋਈ ਘਰ ਘਾਟ ਵੀ ਹੋਵੇ, ਵਿਚਾਰ ਆਉਂਦੀ ਹੈ। ਜਿਉਂ ਜਿਉਂ ਜ਼ਿੰਦਗੀ ਦੀਆਂ ਗੱਲਾਂ ਤੁਰਦੀਆਂ ਨੇ, ਮੰਗਾਂ ਵੀ ਮਨੁੱਖ ਦੀਆਂ ਵੱਧਦੀਆਂ ਨੇ ਔਰ ਤਮੰਨਾ ਵੀ ਵੱਧਦੀ। ਸਾਰਾ ਕੁਝ ਕਰਕੇ ਧਾਰਮਿਕ ਦੁਨੀਆਂ ਵਿੱਚ ਆਉਂਦਾ ਵੀ ਰਿਹਾ, ਜਾਂਦਾ ਵੀ ਰਿਹਾ, ਪਰ ਇੱਕ ਦਿਨ ਸੱਚੇ ਪਾਤਸ਼ਾਹ ਨੇ ਇਹਦੀ ਬਾਹ ਪਕੜ ਕੇ ਇਹਨੂੰ ਬਚਨ ਸੁਣਾਇਆ, ਕਹਿਣ ਲੱਗੇ ਪੁੱਤਰਾ ਬੜਾ ਕੁਝ ਮੰਗ ਲਿਆ, ਪਰ ਮੈਂ ਤੈਨੂੰ ਇੱਕ ਗੱਲ ਦੱਸਾਂ, ਜਿਹੜਾ ਮੰਗਣਾ ਸਭ ਤੋਂ ਚੰਗਾ ਸੀ ਤਾਂ ਉਹ ਅੱਜ ਤੱਕ ਨਹੀਂ ਮੰਗ ਸਕਿਆ। ਸਤਿਗੁਰੂ ਉਹ ਕਿਹੜਾ? ਮੇਰੇ ਮਾਲਕ ਦੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਮੰਗਣਾ ਤੇ ਬਹੁਤ ਚੰਗਾ ਸੀ, ਮੰਗਣਾ ਤੇ ਬੜਾ ਸੁਭਾਗਾ ਸੀ, ਮੰਗਣਾ ਤੇ ਬੜਾ ਮੁਬਾਰਕ ਸੀ। ਉਹ ਮਨਾ ਤੂੰ ਉਹ ਕੁਝ ਮੰਗ ਹੀ ਨਹੀਂ ਸਕਿਆ ਜੋ ਕੁਝ ਤੈਨੂੰ ਮੰਗਣਾ ਚਾਹੀਦਾ ਸੀ, ਸਾਈਂ ਦੀ ਯਾਦ ਵਿੱਚ ਤੇ ਜੁੜ ਹੀ ਨਹੀਂ ਸਕਿਆ। ਗੁਰਦੇਵ ਸਮਝਾਉਣ ਲੱਗੇ ਕੋਲ ਬਿਠਾ ਕੇ, ਕਹਿਣ ਲੱਗੇ ਵੇਖ ਪੁੱਤਰਾ ਤੂੰ ਘਰ ਦੀ ਗੱਲ ਕਰਨਾ ਹੈ ਨਾ, ਦੇਖ ਘਰ ਐਸਾ ਵੀ ਹੋ ਸਕਦਾ, ਤੇਰੇ ਘਰ ਵਿੱਚ ਕੋਈ ਕਮੀ ਨਾ ਹੋਵੇ, ਘਰ ਐਸਾ ਵੀ ਹੋ ਸਕਦਾ, ਮੋਤੀ ਦਾ ਮੰਦਰ ਉਸਰੇ ਰਤਨੀਤਾ ਗੁਹੇ ਚੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਫੁੱਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨਾਓ, ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵ ਨਾਹੀਂ ਥਾਓ। ਕਹਿਣ ਲੱਗੇ ਕਿਸੇ ਦਾ ਘਰ ਕਿੱਡਾ ਹੀ ਸੋਹਣਾ ਹੋਵੇ, ਹੀਰੇ ਮੋਤੀਆਂ ਦਾ ਹੋਵੇ, ਧਨ ਦੌਲਤ ਦੀ ਕੋਈ ਕਮੀ ਨਾ ਹੋਵੇ, ਘਰ ਵਿੱਚ ਬਾਕੀ ਸੁੱਖ ਸਹੂਲਤਾਂ ਵੀ ਹੋਵਣ, ਪਰ ਇੱਕ ਗੱਲ ਚੇਤਾ ਰੱਖੀ ਪੁੱਤਰਾ, ਜੇ ਉਸ ਗਿਰਦੇ ਦੇ ਅੰਦਰ ਰੱਬ ਦੀ ਬੰਦਗੀ ਦੀ ਬਾਤ ਨਹੀਂ, ਜੇ ਉਸ ਹਿਰਦੇ ਦੇ ਅੰਦਰ ਮਾਲਕ ਦਾ ਪਿਆਰ ਨਹੀਂ, ਯਕੀਨ ਕਰਕੇ ਜਾਣੀ ਉਹ ਜੀਵ ਆਪਣੇ ਜੀਵਨ ਦੇ ਅੰਦਰ ਕਦੇ ਸੁੱਖ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਇੱਕ ਗੁਰਬਾਤ ਫਿਰ ਖਿਆਲ ਵਿੱਚ ਰੱਖਿਓ, ਬਸਤਾ ਟੁੱਟੀ ਝੌਂਪੜੀ ਚੀਜ਼ ਸਭ ਛਿੰਨਾ, ਜਾਤ ਨਾ ਪਤ ਨਾ ਅਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਕ ਕਨ ਰੂਪਹੀਣ ਕਿਛ ਸਾਕ ਨਾ ਸਿੰਨਾ। ਕਹਿਣ ਲੱਗੇ ਜੇ ਕਿਤੇ ਉਹਦਾ ਮਨ ਗੁਰੂ ਚਰਨਾਂ ਵਿੱਚ ਜੁੜ ਜਾਏ, ਕਿਤਨਾ ਕੁਝ ਹੋ ਕੇ ਵੀ, ਕਹਿਣ ਲੱਗੇ ਹੱਦ ਦਰਜੇ ਦੀ ਗਰੀਬੀ ਵਿੱਚ ਜੀਵਨ ਗੁਜ਼ਾਰਦਾ ਹੋਵੇ, ਗਰੀਬੀ ਦੀ ਗੋਦ ਵਿੱਚ ਜੀਵਨ ਗੁਜ਼ਾਰਦਾ ਹੋਵੇ, ਬਸਤਾ ਟੁੱਟੀ ਝੌਂਪੜੀ ਚੀਜ਼ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਟ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ। ਕਹਿਣ ਲੱਗੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਕਿਤੇ ਉਹਦਾ ਮਨ ਗੁਰੂ ਦੇ ਚਰਨਾਂ ਵਿੱਚ ਭਿੱਜ ਜਾਏ। ਕਹਿਣ ਲੱਗੇ ਦੁਨੀਆ ਵਿੱਚ ਮੈਂ ਸਭ ਤੋਂ ਸੌਖਾ ਮਨੁੱਖ ਉਹਨੂੰ ਵੇਖਿਆ, ਸਭ ਤੋਂ ਚੰਗਾ ਜੀਵਨ ਵਾਲਾ ਉਹਨੂੰ ਵੇਖਿਆ ਜਿਹਦਾ ਮਾਲਕ ਦੇ ਚਰਨਾਂ ਵਿੱਚ ਪਿਆਰ ਵੀ ਹੋਵੇ। ਬਹੁਤ ਕੁਝ ਮੰਗ ਲੈਂਦੇ ਹੈ, ਪਰ ਜਦੋਂ ਅਸਲ ਵਿੱਚ ਦਾਤ ਦੀ ਗੱਲ ਆਉਂਦੀ ਹੈ ਤੇ ਉਦੋਂ ਅਸੀਂ ਆਪਣੇ ਜੀਵਨ ਵਿੱਚ ਸੰਕੋਚ ਕਰ ਲੈਂਦੇ ਹਾਂ। ਸਾਹਿਬ ਦੇ ਅੰਮ੍ਰਿਤ ਬੋਲ ਨੇ ਕਹਿਣ ਲੱਗੇ ਇਹਨਾਂ ਕੁਝ ਮੰਗਣ ਵਾਲਿਆ ਆਪਣੇ ਅੰਦਰ ਝਾਤ ਮਾਰ ਕੇ ਦੇਖ, ਜੋ ਕੁਝ ਅਸਲ ਵਿੱਚ ਮੰਗਣਾ ਸੀ ਉਹ ਤੇ ਤੂੰ ਮੰਗਿਆ ਹੀ ਨਹੀਂ। ਹੁਣ ਤੇਰੇ ਘਰ ਵਿੱਚ ਸੁੱਖਾਂ ਦੀਆਂ ਸਹੂਲਤਾਂ ਕਿੰਨੀਆਂ ਨੇ ਪਰ ਸੁੱਖ ਨਹੀਂ। ਇੱਕ ਗੁਰਵਾਕ ਵੱਲ ਫਿਰ ਖਿਆਲ ਆਪਣਾ ਕਰੀਏ। ਸਤਿਗੁਰੂ ਦਾ ਅੰਮ੍ਰਿਤ ਬਚਨ ਹੈ, ਮੇਰੇ ਮਾਲਕ ਆਖਦੇ ਨੇ ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖਾਟੇ। ਜਿਹੜੇ ਗੁਰਦੇਵ ਦੇ ਸ਼ਬਦ ਨੇ ਨਾ ਉਹਨਾਂ ਵਿੱਚ ਇਤਨਾ ਕੁਛ ਲੁਕਿਆ ਪਿਆ ਹੁੰਦਾ ਹੈ। ਮਨੁੱਖ ਨਿੱਤ ਦਿਹਾੜੇ ਵੀ ਚੁੱਭੀਆਂ ਮਾਰੇ ਤਦ ਵੀ ਹਰ ਵਾਰੀ ਸੋਚ ਕੇ ਤੁਰਦਾ ਹੈ। ਜਿੰਨੀ ਮਰਜ਼ੀ ਨੇੜਤਾ ਬਣਾਵੇ, ਜਿੰਨਾ ਮਰਜ਼ੀ ਗੁਰੂ ਦੇ ਕੋਲ ਹੋ ਕੇ ਬੈਠੇ, ਹਰ ਵਾਰੀ ਇਹ ਨਹੀਂ ਦਾਵਾ ਬਣ ਸਕਦਾ ਵੀ ਮੈਂ ਕਿਸੇ ਅੰਤਲੇ ਬੰਨੇ ਨੂੰ ਛੂ ਲਿਆ। ਦੇਖੋ ਆ ਬਚਨ ਬੜਾ ਪਿਆਰਾ ਹੈ, ਬੜੀ ਵਾਰੀ ਸੁਣਨੇ ਆ, ਸੁੱਖ ਨਾਹੀਂ। ਹੁਣ ਇੱਥੇ ਕੱਲਾ ਧਨ ਖਾਟੇ ਨਹੀਂ ਹੈ, ਸ਼ਬਦ ਹੈ ਬਹੁਤਾ ਧਨ ਖਾਟੇ। ਜੇ ਕੋਈ ਮਨੁੱਖ ਸੋਚ ਲਵੇ ਮੈਂ ਬਹੁਤ ਜ਼ਿਆਦਾ ਅਮੀਰ ਹੋ ਕੇ ਸੁਖੀ ਹੋ ਜਾਵਾਂਗਾ, ਸਭ ਕਹਿੰਦੇ ਤੇਰੇ ਮਨ ਦਾ ਭੁਲੇਖ ਹੈ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁਤ ਦੇਸ਼ ਕਮਾਏ, ਸਰਬ ਸੁੱਖ ਹਰ ਹਰ ਗੁਣ ਗਾਏ। ਗੁਰੂ ਦੇ ਕੋਲ ਆਵਾਂਗੇ, ਗੁਰੂ ਇਹ ਗੱਲ ਦੱਸਦੇ ਨੇ, ਮਾਲਕ ਇਹ ਗੱਲ ਦੱਸਦੇ ਨੇ, ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਭਗਤ ਬਿਨਾਂ ਸਹਿਸਾ ਨਹੀਂ ਚੁੱਕੇ, ਗੁਰਜੇ ਭੇਟ ਬਤਾਵੇ। ਗੁਰੂ ਚਰਨਾਂ ਵਿੱਚ ਆਵਾਂਗੇ, ਗੁਰੂ ਦੱਸੇਗਾ ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਵੱਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੀ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ। ਤੋ ਬੇਨਤੀ ਕਰਾਂ, ਜਿੱਥੇ ਆਪਾਂ ਦੁਨੀਆਂ ਦਾ ਬਹੁਤ ਕੁਝ ਮੰਗਦੇ ਹਾਂ ਨਾ, ਉੱਥੇ ਅੱਜ ਸਾਨੂੰ ਸਾਹਿਬ ਨੇ ਮੰਗਣ ਦੀ ਯਾਦ ਸਿਖਾਈ ਹੈ, ਮੰਗਣ ਦੀ ਬੜੀ ਪਿਆਰੀ ਬਾਤ ਸਮਝਾਈ ਹੈ। ਸਾਹਿਬ ਕਹਿੰਦੇ ਮੰਗ, ਮੰਗਣਾ ਮਾੜਾ ਨਹੀਂ, ਮੰਗ, ਪਰ ਵੇਖ ਕੀ ਮੰਗ, ਕਿਤੇ ਉਹੀਓ ਚੀਜ਼ਾਂ ਨਾ ਮੰਗਦਾ ਰਮੀ ਉਹ ਮਨ ਜਿਹੜੀਆਂ ਤੇਰੇ ਤਨ ਨਾਲ ਸੰਬੰਧਿਤ ਨੇ, ਉਹ ਵੀ ਕਦੇ ਮੰਗ ਲਵੀ ਜੋ ਤੇਰੇ ਮਨ ਨਾਲ ਸੰਬੰਧਿਤ ਨੇ, ਉਹਨੂੰ ਵੀ ਕਦੇ ਮੰਗ ਲਈ ਜੋ ਤੇਰੇ ਅੰਦਰ ਦਾ ਪਰਮ ਆਨੰਦ ਬਣਾਉਂਦੀਆਂ ਨੇ। ਕਦੇ ਇਹਨਾਂ ਦੁਨਿਆਵੀ ਮੰਗਾਂ ਵਿੱਚ ਹੀ ਨਾ ਤੁਰ ਜਾਈਏ, ਇਹਨਾਂ ਵਿੱਚ ਹੀ ਜ਼ਿੰਦਗੀ ਦਾ ਸਰਮਾਇਆ ਨਾ ਖਤਮ ਹੋ ਜਾਏ। ਅੰਮ੍ਰਿਤ ਗੁਰਵਾਕ ਹੈ ਰੱਬੀ ਬਾਣੀ ਦਾ, ਨਾਲ ਨਾਲ ਲੈ ਕੇ ਚੱਲਾਂ, ਸਾਰੇ ਸ਼ਬਦ ਦੀ ਵਿਚਾਰ ਹੋ ਸਕੇ। ਅੱਜ ਵਿਆਹਗੜਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਦਾ ਅਗਲਾ ਸ਼ੰਤ ਸ਼ੁਰੂ ਹੋਇਆ, ਉਹਦਾ ਆਪਾਂ ਇੱਕ ਬੰਦ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਮੇਰੇ ਸਾਹਿਬ ਜੀ ਕਿਰਪਾ ਕਰੇ, ਬਖਸ਼ਿਸ਼ ਕਰੇ, ਅੰਮ੍ਰਿਤ ਬਾਣੀ ਦਾ ਬਚਨ ਦੀ ਆਰੰਭਤ ਹੈ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਪਹਿਲੀ ਗੱਲ ਤੇ ਮੰਗਣ ਲੱਗਿਆ ਇਹ ਗੱਲ ਸੋਚ ਕੇ ਤੁਰਨਾ ਤੇ ਸਾਈਆਂ ਤੁਸੀਂ ਕਿਰਪਾ ਕਰਨੀ ਹੈ, ਮੇਰੇ ਕੋਲ ਕੋਈ ਅਜਿਹੀ ਜਾਤ ਨਹੀਂ ਜਿਹੜੀ ਭੇਟਾ ਮੈਂ ਤੁਹਾਡੇ ਚਰਨਾਂ ਵਿੱਚ ਅਰਪਣ ਕਰਕੇ ਇਹ ਵਾਅਦਾ ਕਰ ਸਕਾਂ, ਇਹ ਦਾਵਾ ਬਣ ਸਕਾਂ ਵੀ ਜਿੰਨਾ ਕੁਛ ਤੁਸੀਂ ਮੈਨੂੰ ਦਿੱਤਾ ਮੈਂ ਉਹਦੇ ਵਿੱਚੋਂ ਵੀ ਤੇਰੇ ਕੋਲ ਬਹੁਤ ਕੁਝ ਦਿੱਤਾ। ਮੈਂ ਇੱਕ ਬੇਨਤੀ ਫਿਰ ਕਰਾਂ, ਸਾਡੀ ਦੇਖੋ ਕਿੱਡੀ ਮੂਰਖਤਾਈ ਹੈ, ਅਸੀਂ ਬਹੁਤ ਵਾਰੀ ਸ਼ਬਦ ਵਰਤ ਲੈਂਦੇ ਹਾਂ ਵੀ ਮੈਂ ਤੇ ਦਸਵੰਧ ਕੱਢਣਾ, ਦਸਵਾਂ ਹਿੱਸਾ ਗੁਰੂ ਦੇ ਲੇਖੇ ਲਾਉਣਾ, ਪਰ ਕਦੇ ਨਹੀਂ ਕੋਈ ਇਹ ਗੱਲ ਕਹਿੰਦਾ ਵੀ ਸਤਿਗੁਰੂ ਬੜੇ ਦਿਆਲੂ ਨੇ, ਉਹ ਜਿਤਨੀ ਵੀ ਕਮਾਈ ਮੈਨੂੰ ਦਿੰਦੇ ਨੇ ਨਾ ਸਿਰਫ ਆਪ 10% ਰੱਖਦੇ ਨੇ, 90 ਮੈਨੂੰ ਦੇ ਦਿੰਦੇ ਨੇ ਵੀ ਪੁੱਤਰਾ ਤੂੰ ਖਰਚ ਲੈ, ਤੂੰ ਘਰ ਦੀ ਕਮੀਜ਼ਦਾਰੀ ਸਾਂਭ। ਇਹ ਨਹੀਂ ਅਸੀਂ ਕਹਿੰਦੇ, ਅਸੀਂ ਉਲਟਾ ਕਹਿੰਦੇ ਵੀ ਮੈਂ ਗੁਰੂ ਨੂੰ 10% ਦਿੰਦਾ। ਤੋ ਪਹਿਲੀ ਤੇ ਬੇਨਤੀ ਇਹ ਪੱਲੇ ਬੰਨੀਏ ਵੀ ਇਹ ਸੋਚ ਕੇ ਤੁਰੀਏ, ਜਿਹੜੀ ਦਾਤ ਮੰਗਣ ਮੈਂ ਆਇਆ ਉਹ ਸਵਾਈਆਂ ਤੇਰੀ ਕਿਰਪਾ ਨਾਲ ਮਿਲਣੀ ਹੈ, ਤੇਰੀ ਬਖਸ਼ਿਸ਼ ਨਾਲ ਮਿਲਣੀ ਹੈ, ਉਹ ਆਮ ਨਹੀਂ ਜੇ ਮਿਲਣੀ, ਉਹ ਕਿਸੇ ਮੇਰੇ ਦਾਵੇ ਨਾਲ, ਕਿਸੇ ਮੇਰੇ ਮੁੱਲ ਨਾਲ ਨਹੀਂ ਮਿਲਣੀ, ਉਹ ਤੇਰੀ ਬਖਸ਼ਿਸ਼ ਨਾਲ, ਰਹਿਮਤ ਨਾਲ ਮਿਲਣੀ ਹੈ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਗੁਰੂ ਤੇ ਪਾਰ ਬ੍ਰਹਮ ਇੱਕੋ ਹੀ ਰੂਪ ਨੇ, ਜਿਹੜੇ ਗੁਣ ਰੱਬ ਦੇ ਨੇ ਉਹੀ ਉਹ ਗੁਣਾਂ ਦੀ ਵਿਆਖਿਆ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਵਿੱਚ ਹੈ। ਪੂਰੇ ਸ਼ਬਦ ਇਹ ਬੜਾ ਪਿਆਰਾ ਸ਼ਬਦ ਹੈ। ਹੁਣ ਗੁਰੂ ਨੂੰ ਤੇ ਪਤਾ ਸੀ ਨਾ ਵੀ ਜਿਹਦੇ ਲੜ ਮੈਂ ਲਾ ਕੇ ਚੱਲਿਆ ਉਹ ਪੂਰਾ ਹੀ ਹੈ, ਫਿਰ ਗੁਰੂ ਨੇ ਫਿਰ ਵੀ ਕਿਉਂ ਕਿਹਾ ਵੀ ਪੂਰੇ ਨਾਲ ਸ਼ਬਦ ਵਰਤੇ ਆ? ਇਸ ਲਈ ਪੁੱਤਰਾ ਤੇਰੀ ਅੱਖ ਬਹੁਤ ਵਾਰੀ ਧੋਖਾ ਖਾ ਸਕਦੀ ਹੈ, ਤੇਰੀ ਅੱਖ ਬਹੁਤ ਵਾਰੀ ਧੋਖਾ ਖਾ ਸਕਦੀ ਹੈ। ਬੇਅੰਤ ਲੋਕ ਦੁਨੀਆਂ ਦੇ ਅੰਦਰ ਗੁਰੂ ਹੋਣ ਦਾ ਦਾਵਾ ਬੰਨਦੇ ਨੇ, ਪਰ ਇਹ ਗੱਲ ਸੋਚ ਕੇ ਤੁਰੀ ਜੇ ਅਧੂਰਿਆਂ ਕੋਲ ਤੁਰਦਾ ਰਿਹਾ, ਅਧੂਰੇ ਕਦੇ ਵੀ ਕਿਸੇ ਅਧੂਰੇ ਨੂੰ ਪੂਰਾ ਨਹੀਂ ਕਰਿਆ ਕਰਦੇ। ਇਹ ਸੁਖਮਨੀ ਸਾਹਿਬ ਦਾ ਇੱਕ ਪਾਵਨ ਸਿਧਾਂਤ ਹੈ। ਸਤਿਗੁਰੂ ਦਾ ਅੰਮ੍ਰਿਤ ਬਚਨ ਪੜ੍ਹਦੇ ਹੋ ਕਈ ਵਾਰੀ, ਹਜ਼ੂਰ ਆਖਦੇ ਨੇ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਤੇ ਗੁਣ ਗਾਓ। ਕਹਿਣ ਲੱਗੇ ਗੁਣ ਗਾਉਣੇ ਨੇ ਨਾ ਤਾਂ ਪੂਰੇ ਦੇ ਗੁਣ ਗਾਈ, ਕਿਤੇ ਅਧੂਰਿਆਂ ਕੋਲ ਹੀ ਫਿਰ ਕੇ ਆਪਣਾ ਜੀਵਨ ਨਾ ਬਰਬਾਦ ਕਰ ਲਈ, ਕਿਉਂਕਿ ਅਧੂਰਿਆਂ ਨੇ ਤੇਰੀ ਝੋਲੀ ਵਿੱਚ ਕੁਝ ਨਹੀਂ ਪਾਉਣਾ, ਅਧੂਰਿਆਂ ਕੋਲ ਇੰਨੀ ਦਾਤ ਨਹੀਂ ਹੈ ਉਹ ਤੇਰੀ ਝੋਲੀ ਵਿੱਚ ਦਾਤ ਪਾ ਸਕਣ। ਜੇ ਗੱਲ ਕਰਨੀ ਹੈ ਤਾਂ ਕਿਸੇ ਪੂਰੇ ਦੀ ਕਰੀ ਤਾਂ ਕਿ ਮਾਲਕ ਦੇ ਘਰ ਕਬੂਲ ਹੋ ਜਾਏ। ਡਾਕਟਰ ਜਸਵੰਤ ਸਿੰਘ ਨੇਕੀ ਉਹਨੇ ਕੁਝ ਬੜੀਆਂ ਆਲਾ ਕਿਸਮ ਦੀਆਂ ਕਿਤਾਬਾਂ ਸਿੱਖ ਜਗਤ ਦੀ ਝੋਲੀ ਵਿੱਚ ਪਾਈਆਂ ਨੇ। ਉਹਨੇ ਕਿਤਾਬ ਲਿਖੀ ਬੜੀ ਪਿਆਰੀ, ਜਿਨ੍ਹਾਂ ਦਸੰਦੜੀਆਂ ਦੁਰਮਤ ਵੰਝੇ, ਉਹਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ। ਜੋ ਜੋ ਸ਼ਬਦ ਚੱਲੇ ਆਪਾਂ ਉਵੇਂ ਉਵੇਂ ਨਾਲ ਨਾਲ ਤੁਰਾਂਗੇ। ਉਹਨੇ ਬੱਚਾ ਲਿਖਿਆ ਬੜਾ ਪਿਆਰਾ, ਕਹਿਣ ਲੱਗੀ ਇੱਕ ਵਾਰੀ ਮੈਂ ਅਰਦਾਸ ਕਰਦਾ ਸੀ ਤੇ ਅਰਦਾਸ ਕਰਦੇ ਹਾਂ ਮੈਂ ਕਹਿਣ ਲੱਗ ਪਿਆ ਭਈ ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਉਹ ਨੀਲੇ ਦੇ ਸ਼ਾਹ ਸਵਾਰ ਕਲਗੀਆਂ ਵਾਲੇ ਸਤਿਗੁਰੂ ਇਤਿਹਾਦਕ, ਮੈਂ ਕਈ ਸ਼ਬਦ ਕਹਿੰਦੇ ਇਹੋ ਜਿਹੇ ਵਰਤੇ। ਅਰਦਾਸ ਕਰਕੇ ਮੱਥਾ ਟੇਕ ਕੇ ਆਇਆ, ਘਰ ਦਾ ਮਾਹੌਲ ਧਰਮੀ ਸੀ। ਬਾਹਰ ਆਉਂਦਿਆਂ ਸਾਰ ਨਾਨਾ ਜੀ ਨੇ ਬੜੀ ਵੱਡੀ ਝਿੜਕ ਮਾਰੀ, ਕਹਿਣ ਲੱਗੇ ਕਮਲਿਆ ਅੱਜ ਤੂੰ ਕਿੱਡੀ ਵੱਡੀ ਗਲਤੀ ਕਰਕੇ ਆਇਆ। ਕਹਿੰਦੇ ਮੈਂ ਸੋਚਣ ਲੱਗ ਪਿਆ ਮੈਂ ਗਲਤੀ ਕੀ ਕਰਕੇ ਆਇਆ, ਮੈਂ ਤੇ ਅਰਦਾਸ ਕਰਕੇ ਆਇਆ, ਅਰਦਾਸ ਕਰਕੇ ਗੁਰੂ ਸਾਹਿਬ ਦਾ ਪਾਵਨ ਹੁਕਮ ਲੈ ਕੇ ਆਇਆ, ਮੈਂ ਤੇ ਕੰਮ ਹੀ ਕੋਈ ਅਜਿਹਾ ਨਹੀਂ ਕੀਤਾ ਜਿਹਦੇ ਵਿੱਚ ਝਿੜਕ ਹੋਵੇ। ਫਿਰ ਵੀ ਨਾਨਾ ਜੀ ਬੜੇ ਸਿਆਣੇ ਨੇ ਤੇ ਮੈਂ ਪੁੱਛ ਲੈਂਦਾ ਵੀ ਕੀ ਮੈਂ ਗਲਤ ਕੰਮ ਕੀਤਾ। ਕਹਿਣ ਲੱਗੇ ਨਾਨਾ ਜੀ ਮੈਨੂੰ ਤੇ ਸੋਚ ਵਿਚਾਰਿਆ ਪ੍ਰਤੀਤ ਹੁੰਦਾ ਵੀ ਮੈਂ ਕੋਈ ਗਲਤੀ ਨਹੀਂ ਕੀਤੀ, ਤੁਸੀਂ ਦੱਸ ਦਿਓ ਮੈਂ ਗਲਤੀ ਕੀ ਕੀਤੀ। ਕਹਿਣ ਲੱਗੇ ਤੂੰ ਏਡੀ ਵੱਡੀ ਗਲਤੀ ਕਰ ਰਿਹਾ ਸੀ, ਮੈਨੂੰ ਬਰਦਾਸ਼ਤ ਕਰਨੀ ਔਖੀ ਹੋ ਗਈ, ਤੂੰ ਖੜਾ ਹੋ ਕੇ ਅਰਦਾਸ ਕਰ ਰਿਹਾ ਸੀ ਹੇ ਨੀਲੇ ਦੇ ਸ਼ਾਹ ਸਵਾਰਾ, ਕਿ ਚਿੱਟੀਆਂ ਬਾਜਾਂ ਵਾਲਿਆ, ਕੇ ਤੀਰਾਂ ਵਾਲਿਆ, ਜਾਂ ਇਹ ਕਲੰਗੀਆਂ ਵਾਲਿਆ। ਕਹਿਣ ਲੱਗੇ ਤੂੰ ਇਹ ਗੱਲਾਂ ਕਰਦਾ ਸੀ। ਕਹਿਣ ਲੱਗੇ ਭਲਿਆ ਇਹ ਨਾ ਸ਼ਬਦ ਕਿਹਾ ਕਰ। ਉਹਨੇ ਪੁੱਛਿਆ ਕੀ ਗੱਲ ਹੋ ਗਈ? ਕਹਿਣ ਲੱਗੇ ਕੱਲ ਕੋਈ ਨੀਲਾ ਘੋੜਾ ਹੋਰ ਲੈ ਆਵੇ ਤੇ ਉਹਦੇ ਬਰਾਬਰ ਗੁਰੂ ਗੋਬਿੰਦ ਸਿੰਘ ਦੀ ਬਰਾਬਰਤਾ ਹੋ ਜਾਏਗੀ। ਕਹਿਣ ਲੱਗੇ ਕੋਈ ਚਿੱਟਾ ਬਾਜ ਹੋਰ ਰੱਖ ਲਵੇ ਤੇ ਹੋ ਜਾਏਗੀ ਬਰਾਬਰਤਾ। ਕਹਿਣ ਲੱਗੇ ਕਲਗੀਆਂ ਵੀ ਕੋਈ ਲਾ ਸਕਦਾ, ਇੱਕ ਗੱਲ ਚੇਤਾ ਰੱਖੀ ਜੇ ਉਹਨੂੰ ਕਹਿਣਾ ਤਾਂ ਇਹ ਕਿਹਾ ਕਰ ਉਹ ਧੰਨ ਗੁਰੂ ਕਲਗੀ ਧਰ ਪਿਤਾ, ਉਹ ਧੰਨ ਸਰਬੰਸ ਦਾਨੀ ਸਤਿਗੁਰੂ, ਦੁਨੀਆਂ ਵਿੱਚ ਬੜੇ ਹੋ ਸਕਦੇ ਨੇ ਜਿਹੜੇ ਕਲਗੀਆਂ ਵੀ ਲਾ ਸਕਦੇ ਨੇ, ਦੁਨੀਆਂ ਵਿੱਚ ਬੜੇ ਹੋ ਸਕਦੇ ਨੇ ਜਿਹੜੇ ਚਿੱਟੇ ਬਾਜ ਵੀ ਰੱਖ ਲੈਣਗੇ, ਦੁਨੀਆਂ 'ਚ ਬੜੇ ਹੋ ਸਕਦੇ ਨੇ ਜਿਹੜੇ ਘੋੜੇ ਵੀ ਰੱਖ ਸਕਦੇ ਨੇ, ਪਰ ਇੱਕ ਚੇਤਾ ਰੱਖੀ ਉਹ ਦੁਨੀਆਂ ਵਿੱਚ ਸਰਬੰਸ ਦਾਨੀ ਇਕੱਲਾ ਗੁਰੂ ਗੋਬਿੰਦ ਸਿੰਘ ਹੈ, ਔਰ ਉਸ ਤੋਂ ਪਹਿਲਾਂ ਕੋਈ ਨਹੀਂ ਜੇ ਹੋਇਆ। ਦੁਨੀਆਂ ਦੇ ਅੰਦਰ ਅਧੂਰੇ ਬੜੇ ਹੋ ਸਕਦੇ ਨੇ, ਇਹੋ ਜਿਹੀਆਂ ਗੱਲਾਂ ਬੜੀਆਂ ਕਰ ਸਕਦੇ ਨੇ, ਪਰ ਚੇਤਾ ਰੱਖੀ ਜੇ ਕਿਤੇ ਮਾਲਕ ਦੇ ਚਰਨਾਂ ਵਿੱਚ ਜੁੜਨਾ ਚਾਹੁੰਦੇ ਉਹਦੇ ਵਰਗਾ ਸਰਬੰਸ ਦਾਨੀ ਕੋਈ ਨਹੀਂ, ਉਹਦੇ ਵਰਗਾ ਅੰਮ੍ਰਿਤ ਦਾ ਦਾਤਾ ਕੋਈ ਨਹੀਂ, ਉਹਦੇ ਵਰਗਾ ਸਾਨੂੰ ਗਲਵੱਕੜੀਆਂ ਵਿੱਚ ਲੈਣ ਵਾਲਾ ਕੋਈ ਨਹੀਂ, ਉਹਦੇ ਵਰਗਾ ਆਪਣੇ ਪਿਤਾ ਦਾ ਸੀਸ ਵੀ ਝੋਲੀ ਪਵਾ ਕੇ ਰੱਬ ਦਾ ਸ਼ੁਕਰ ਕਰਨ ਵਾਲਾ ਕੋਈ ਨਹੀਂ। ਕਹਿਣਾ ਇੱਥੇ ਇਹੋ ਜਿਹੇ ਸ਼ਬਦ ਕਿਹਾ ਕਰ। ਕਹਿਣ ਤੋਂ ਮੁਰਾਦ ਗੁਰੂ ਤੇ ਬੜੇ ਹੁੰਦੇ ਨੇ ਪਿਆਰਿਆ, ਪਰ ਕਦੇ ਅਜੋਕੇ ਸਮੇਂ ਦੇ ਗੁਰੂਆਂ ਨੂੰ ਤੇ ਆਪਣੇ ਗੁਰੂਆਂ ਦੇ ਪਰਉਪਕਾਰ ਨੂੰ ਬਰਾਬਰ ਰੱਖ ਕੇ ਵੇਖ ਲਵੀ, ਤੇਰਾ ਆਪਣੇ ਆਪ ਹੀ ਸਿਰ ਝੁਕ ਜਾਏਗਾ। ਫਿਰ ਤੇਰਾ ਦਿਲ ਕਰੇਗਾ ਮੈਂ ਜਿਹਨੂੰ ਰੋਜ਼ ਮੱਥਾ ਟੇਕਣਾ ਉਹਨੂੰ ਮੈਂ ਅਸਲ ਵਿੱਚ ਅੱਖ ਨਾਲ ਵੇਖਿਆ ਹੀ ਨਹੀਂ ਸੀ। ਖੈਰ ਮੈਂ ਸ਼ਬਦ ਅੱਗੇ ਤੋੜਨਾ ਚਾਹੁੰਦਾ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅੰਤਿਨ ਨਾਮ ਬਖਾਣਾ ਰਾਮ, ਮੇਰੇ ਤੇ ਇੱਕ ਕਿਰਪਾ ਕਰ, ਅੱਜ ਇੱਕ ਬਖਸ਼ਿਸ਼ ਕਰ, ਮੈਂ ਅੱਜ ਮੰਗ ਮੰਗਣ ਆਇਆ, ਦੁਨਿਆਵੀ ਨਹੀਂ ਇਹ ਮੰਗ, ਹੁਣ ਮੈਂ ਤੁਹਾਡੇ ਚਰਨਾਂ ਵਿੱਚੋਂ ਸਮਝ ਕੇ ਮੰਗਣ ਲੱਗਾ। ਉਹ ਮੰਗ ਕੀ ਹੈ? ਅੰਨ ਦਿਨ ਅੰਦਨ ਸ਼ਬਦ ਦਾ ਅਰਥ ਹੁੰਦਾ ਦਿਨ ਅਤੇ ਰਾਤ। ਦਿਨ ਦਾ ਮਤਲਬ ਤੇ ਦਿਨ ਹੀ ਹੈ, ਅੰਨ ਦਾ ਮਤਲਬ ਹੈ ਦੂਜਾ। ਰਾਤ ਤੋਂ ਦਿਨ ਤੋਂ ਬਿਨਾਂ ਦੂਜਾ ਕੀ ਹੈ? ਦਿਨ ਤੋਂ ਬਿਨਾਂ ਦੂਜਾ ਸਮੇਂ ਦੀ ਵੰਡ ਰਾਤ ਹੈ। ਕਹਿੰਦੇ ਦਿਨ ਅਤੇ ਰਾਤ ਹੇ ਮੇਰੇ ਸਾਈਂ, ਹਰ ਰੋਜ਼ ਨਾਮ ਵਿਖਾਣਾ ਰਾਮ, ਮੈਂ ਤੇਰੇ ਅੰਮ੍ਰਿਤਮਈ ਬਚਨਾਂ ਨੂੰ, ਮੈਂ ਤੇਰੇ ਅੰਮ੍ਰਿਤਮਈ ਬੋਲਾਂ ਨੂੰ ਇੱਕ ਹੱਥ ਜੋੜ ਬੇਨਤੀ ਕਰਾਂ, ਜੇ ਤੁਸੀਂ ਗੁਰਬਾਣੀ ਦਾ ਪੱਲੂ ਨਾ ਛੱਡੋ ਫਿਰ ਗੁਰਬਾਣੀ ਤੁਹਾਨੂੰ ਰਾਹਾਂ ਵਿੱਚ ਨਹੀਂ ਜੇ ਕਦੇ ਛੱਡਦੀ। ਜੇ ਕਦੇ ਗੁਰੂ ਦੀ ਰਹਿਮਤ ਦਾ ਪੱਲਾ ਨਾ ਛੱਡੋ ਫਿਰ ਗੁਰਬਾਣੀ ਕਦੇ ਸੰਕਿਆ ਵਿੱਚ ਛੱਡਦੀ ਨਹੀਂ। ਹੁਣ ਜਦੋਂ ਆ ਸ਼ਬਦ ਆਉਣਾ ਹੈ ਨਾ ਨਾਮ, ਤੇ ਅਸੀਂ ਕਈਆਂ ਨੇ ਭਰਮ ਭੁਲੇਖਿਆਂ ਵਿੱਚ ਪੈ ਜਾਣਾ ਹੈ। ਵੈਸੇ ਦੀ ਵਿਆਖਿਆ ਬਹੁਤ ਵਾਰੀ ਹੁੰਦੀ ਹੈ, ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਣਾ ਚਾਹੁੰਦਾ, ਸਿਰਫ ਇਤਨੀ ਬੇਨਤੀ ਕਰਨਾ ਚਾਹੁੰਦਾ, ਦਿਨ ਅਤੇ ਰਾਤ ਮੈਂ ਤੇਰਾ ਨਾਮ ਵਿਖਾਣਾ, ਦਿਨ ਅਤੇ ਰਾਤ ਮੈਂ ਤੇਰੇ ਪਾਵਨ ਪਵਿੱਤਰ ਬਚਨਾਂ ਨੂੰ ਗਾਵਾਂ, ਦਿਨ ਅਤੇ ਰਾਤ ਮੈਂ ਤੇਰੇ ਨਾਮ ਦੇ ਨਾਲ ਜੁੜ ਕੇ ਰਵਾਂ। ਹੁਣ ਇਹਦੀ ਅਗਲੀ ਪੰਕਤੀ ਵਿੱਚ ਵਿਆਖਿਆ ਹੈ, ਦਿਨ ਅਤੇ ਰਾਤ ਨਾਮ ਵਿੱਚ ਜਿਉਣ ਦਾ ਅਰਥ ਹੈ, ਨਾਮ ਵਿਖਾਉਣ ਦਾ ਅਰਥ ਹੈ, ਮੈਂ ਹਰ ਰੋਜ਼ ਰੱਬੀ ਯਾਦ ਵਿੱਚ ਜੀਵਨ ਗੁਜ਼ਾਰਾਂ। ਮੈਂ ਵੇਖਾਂ ਮੇਰਾ ਸਵੇਰ ਦਾ ਉੱਠਿਆ ਹੋਇਆ ਰੱਬ ਦੇ ਕਿੰਨਾ ਕੁ ਲਿਖੇ ਲੱਗਦਾ, ਮੈਂ ਸੋਚਾਂ ਮੇਰਾ ਦਿਨ ਦੇ ਕਾਰੋ ਵਿਹਾਰ ਕਿੰਨੇ ਕੁ ਰੱਬ ਨੂੰ ਭਾਉਂਦੇ ਨੇ, ਮੈਂ ਵੇਖਾਂ ਮੇਰੀ ਸ਼ਾਮ ਸ਼ਰਾਬ ਨਾਲ ਸਾਂਝੀ ਹੁੰਦੀ ਹੈ ਜਾਂ ਮੇਰੀ ਸ਼ਾਮ ਗੁਰੂ ਨਾਲ ਸਾਂਝੀ ਹੁੰਦੀ ਹੈ। ਮੈਂ ਵੇਖਾਂ ਤੇ ਸਹੀ ਮੇਰੀ ਰਾਤ ਵਿਕਾਰ ਵਿੱਚ ਹੁੰਦੀ ਹੈ, ਮੇਰੀ ਰਾਤ ਰੱਬ ਦੇ ਪਿਆਰ ਵਿੱਚ ਹੁੰਦੀ ਹੈ। ਜਦੋਂ ਰੋਜ਼ ਆਪਣੇ ਆਪ ਨੂੰ ਭੋਖਾਂਗੇ, ਉਹਦੇ ਪਿਆਰ ਵਿੱਚ ਜੀਵਾਂਗੇ, ਉਹਦੀ ਪ੍ਰੀਤ ਵਿੱਚ ਜੀਵਾਂਗੇ, ਸੱਚ ਕਰਕੇ ਜਾਣਿਓ ਫਿਰ ਇੱਕ ਵਕਤ ਆਏਗਾ ਦਿਨ ਰਾਤ ਉਹਦੀ ਪ੍ਰੀਤ ਵਿੱਚ ਜਿਉਂਦਿਆਂ ਜਿਉਂਦਿਆਂ ਦਿਨ ਰਾਤ ਉਹਦੇ ਨਾਮ ਨੂੰ ਵਿਖਾਉਂਦੇ ਹਾਂ। ਦਿਨ ਰਾਤ ਉਹਦਾ ਵਿਖਾਣਾ ਦਾ ਮਤਲਬ ਹੁੰਦਾ ਕਹਿਣਾ, ਮੈਂ ਆਪਣੀ ਜ਼ਬਾਨੋਂ ਕਵਾਂ ਮੈਂ ਉਹਦਾ ਦਿਨ ਰਾਤ ਨਾਮ ਹੀ ਜਪ ਰਿਹਾ, ਜੇ ਮੈਂ ਉਹਦੇ ਭਾਣੇ ਵਿੱਚ, ਜੇ ਮੈਂ ਉਹਦੇ ਪਿਆਰ ਵਿੱਚ, ਜੇ ਮੈਂ ਉਹਦੀ ਪ੍ਰੀਤ ਵਿੱਚ ਜਿਉਂਦਾ। ਜਦੋਂ ਲੋੜ ਪੈਂਦੀ ਮੈਂ ਜ਼ਬਾਨੋਂ ਵਾਹਿਗੁਰੂ ਵੀ ਕਹਿੰਦਾ, ਇਹ ਵੀ ਮਤਲਬ ਨਹੀਂ, ਪਰ ਮੈਂ ਜਿਉਂਦਾ ਉਹਦੇ ਪਿਆਰ ਵਿੱਚ ਹੈ, ਬਸ ਇਸੇ ਦਾ ਨਾਂ ਦਿਨ ਰਾਤ ਨਾਮ ਵਿਖਾਣਾ। ਅਗਲੀ ਪੰਕਤੀ ਬੜਾ ਪਿਆਰਾ ਖੁਲਾਸਾ ਕਰੇਗੀ, ਅੰਮ੍ਰਿਤ ਬਾਣੀ ਉੱਚਰਾ। ਇੱਥੇ ਹੁਣ ਦੋ ਮਿਸਾਲਾਂ ਦਸ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਪਹਿਲੀ ਗੱਲ ਤਾਂ ਇਹ ਵੀ ਸਾਡੇ ਕੋਲ ਜਿਹੜੀ ਅਕਲ ਹੈ ਉਹ ਇੰਨੀ ਜ਼ਿਆਦਾ ਛੋਟੀ ਹੈ ਨਾ, ਬਸ ਉਹਦਾ ਇੱਕ ਹੀ ਗੱਲ ਕਰੀ ਜਾ ਸਕਦੀ ਹੈ, ਉਹਦੀ ਇੱਕੋ ਹੀ ਗੱਲ ਕਹੀ ਜਾ ਸਕਦੀ ਹੈ, ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਮ। ਇਸੇ ਗੱਲ ਚ ਹੀ ਨਿਬੇੜਾ ਹੋ ਸਕਦਾ ਸਾਡਾ, ਤੂੰ ਕਿਤਨੇ ਖੰਡਾਂ ਬ੍ਰਹਿਮੰਡਾਂ ਸਮੁੱਚੀ ਕਾਇਨਾਤ ਦਾ ਮਾਲਕ ਹੈ, ਤੇ ਜੇ ਮੈਂ ਤੇਰਾ ਨਾਮ ਕਹਿਣ ਵੀ ਲੱਗ ਜਾਵਾਂ ਤਾਂ ਮੈਂ ਕੀ ਕਰ ਸਕਦਾ? ਮੈਂ ਸਿਰਫ ਇੰਨੀ ਗੱਲ ਕਰ ਸਕਦਾ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਬਰ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜਿਹੜੀ ਉਦਾਹਰਨ ਦੇਣ ਲੱਗਾ ਸੋ ਉਹਦੇ ਵੱਲ ਖਿਆਲ ਕਰਿਓ, ਦੱਸ ਕਈ ਵਾਰੀ ਬੇਨਤੀ ਕਰਦਾ, ਹਰ ਪਰਿਵਾਰ ਦੇ ਵਿੱਚ ਮਾਂ ਦੇ ਲਈ ਇੱਕ ਬੜਾ ਔਖਾ ਜਿਹਾ ਸਮਾਂ ਬਣਦਾ ਹੈ। ਪੰਜ ਸੱਤ ਸਾਲਾਂ ਦਾ ਸਮਾਂ ਮਾਂ ਦੀ ਜ਼ਿੰਦਗੀ 'ਚ ਬੜਾ ਔਖਾ ਜਿਹਾ ਬਣਦਾ ਹੈ। ਉਹ ਸਮਾਂ ਉਹ ਹੁੰਦਾ ਜਦੋਂ ਮਾਤਾ ਪਿਤਾ ਜਿਹੜੇ ਨੇ ਉਹਨਾਂ ਦੇ ਕੋਲ ਹੁੰਦਾ ਹੈ ਹੋਸ਼, ਉਹਨਾਂ ਦੇ ਕੋਲ ਹੁੰਦੀ ਹੈ ਹੋਸ਼, ਜਿਹੜੇ ਬੱਚੇ ਹੁੰਦੇ ਨੇ ਉਹਨਾਂ ਕੋਲ ਹੁੰਦਾ ਜੋਸ਼। ਮਾਂ ਬਾਪ ਚਾਹੁੰਦੇ ਨੇ ਵੀ ਮੈਂ ਸੌ ਖੇਚਲਾ ਕੱਟ ਕੇ ਤੁਹਾਨੂੰ ਪਾਲਿਆ ਵੱਡਾ ਕੀਤਾ, ਜੋ ਜੋ ਅਸੀਂ ਆਪ ਜ਼ਿੰਦਗੀ ਦੇ ਦੁੱਖ ਸੁੱਖ ਭੋਗਨੇ ਆ, ਮਾਂ ਬਾਪ ਆਸ ਰੱਖਦੇ ਨੇ ਵੀ ਹੁਣ ਮੇਰਾ ਬੱਚਾ ਕਮਾ ਕੇ ਮੇਰੀ ਤਲੀ 'ਤੇ ਕੁਝ ਰੱਖੇ, ਮੈਂ ਜ਼ਿੰਦਗੀ ਦੇ ਚਾਰ ਦਿਨ ਸੌਖੇ ਕੱਟਾਂ। ਹੁਣ ਬੱਚਾ ਸੋਚਦਾ ਵੀ ਜਿੰਨਾ ਮੈਂ ਕੰਮ ਸਿੱਖਿਆ ਉਸ ਮੁਤਾਬਕ ਮੈਨੂੰ ਕੋਈ ਨੌਕਰੀ ਮਿਲੇ, ਕਾਰੋਬਾਰ ਮਿਲੇ, ਤੇ ਮੈਂ ਆਪਣੇ ਘਰ ਦੇ ਆਪਣੇ ਮਾਪਿਆਂ ਦੀ ਖੁਸ਼ੀ ਹਾਸਲ ਕਰਾਂ, ਆਪਣੀ ਆਪਣੀ ਜਗ੍ਹਾ ਦੋਵੇਂ ਸਹੀ ਨੇ। ਹੁਣ ਜਦੋਂ ਇਹ ਤਕਰਾਰ ਰਹਿੰਦਾ ਔਰ ਕਈ ਵਾਰੀ ਇਹ ਲੜਾਈ ਝਗੜੇ 'ਚ ਵੀ ਬਦਲਦਾ ਉਹਨਾਂ ਦਿਨਾਂ ਦੇ ਵਿੱਚ, ਫਿਰ ਵਿਚਕਾਰ ਖਲੋਂਦੀ ਹੈ ਮਾਂ, ਕਿਉਂਕਿ ਮਾਂ ਇੱਕ ਇਹੋ ਜਿਹਾ ਰਿਸ਼ਤਾ ਹੈ ਜਿਹੜੀ ਆਪਣੇ ਪਤੀ ਦਾ ਵੀ ਹੱਥ ਨਹੀਂ ਛੱਡ ਸਕਦੀ, ਜਿਹੜੀ ਆਪਣੀ ਔਲਾਦ ਦੀ ਬਾਂਹ ਵੀ ਨਹੀਂ ਛੱਡ ਸਕਦੀ, ਫਿਰ ਮਾਂ ਕੀ ਕਰਦੀ ਹੈ? ਮਾਂ ਇੱਕ ਕੰਮ ਕਰਦੀ ਹੈ ਪਿਆਰੇ, ਉਹ ਸਮਝਣਾ ਚੰਗੀ ਤਰ੍ਹਾਂ, ਜਿਹਨਾਂ ਕੋਲ ਮਾਤਾ ਪਿਤਾ ਨੇ ਬੜੇ ਸੁਭਾਗੇ ਨੇ, ਉਹ ਸੇਵਾ ਕਰਿਆ ਕਰੀਏ ਚਿੱਤ ਲਾ ਕੇ, ਸੱਚ ਕਰਕੇ ਜਾਣੇ, ਉਹ ਮੇਰਾ ਗੁਰੂ ਖੁਸ਼ ਹੋ ਜਾਂਦਾ ਜਦੋਂ ਕੋਈ ਆਪਣੇ ਮਾਪਿਆਂ ਦੀ ਸੇਵਾ ਸੰਭਾਲ ਕਰਦਾ। ਬੇਨਤੀ ਕਰ ਰਿਹਾ ਸਾਂ, ਇਤਨੀ ਕੁ ਅਰਜ਼ ਕਰਨੀ ਚਾਹੁੰਦਾ, ਉਸ ਵੇਲੇ ਮਾਂ ਨਾ ਆਪਣੀ ਔਲਾਦ ਦੀ ਬਾਂਹ ਛੱਡ ਸਕਦੀ ਹੈ, ਨਾ ਆਪਣੇ ਪਤੀ ਦੀ ਬਾਂਹ ਛੱਡ ਸਕਦੀ ਹੈ। ਸਿਆਣੀ ਦਾਨੀ ਮਾਂ ਐਸਾ ਨਹੀਂ ਕਰਦੀ, ਉਹ ਘਰ ਦੇ ਆਲੇ ਨੂੰ ਵਿਖੜਨ ਤੋਂ ਬਚਾਉਂਦੀ ਹੈ। ਫਿਰ ਉਹ ਇੱਕ ਕੰਮ ਕਰਦੀ ਹੈ, ਆਪਣੇ ਬੱਚੇ ਨੂੰ ਵੀ ਇਕੱਲਿਆਂ ਬੈਠ ਕੇ ਸਮਝਾਉਂਦੀ, ਕਵਲਿਆ ਕਿਹੜਾ ਦੁੱਖ ਹੈ ਜਿਹੜਾ ਤੇਰੇ ਪਿਓ ਨੇ ਤੇਰੀ ਖਾਤਰ ਨਹੀਂ ਕੱਟਿਆ। ਉਹ ਸੌਂਦਾ ਨਹੀਂ ਸੀ, ਉਹ ਮਰਜ਼ੀ ਦਾ ਪਹਿਨਦਾ ਨਹੀਂ ਸੀ, ਉਹ ਮਰਜ਼ੀ ਦਾ ਖਾਂਦਾ ਨਹੀਂ ਸੀ, ਉਹ ਮਰਜ਼ੀ ਨਾਲ ਕਦੇ ਘਰ ਨਹੀਂ ਸੀ ਆਉਂਦਾ, ਮਰਜ਼ੀ ਨਾਲ ਕਦੇ ਘਰੋਂ ਨਹੀਂ ਸੀ ਜਾਂਦਾ। ਯਕੀਨ ਕਰਕੇ ਜਾਣੀ, ਇਸ ਘਰ ਦੇ ਆਲੇ ਨੂੰ ਚਲਾਉਣ ਵਾਸਤੇ ਬੜਾ ਕੁਝ ਸਿਆ ਉਹਨੇ। ਕਹਿਣ ਲੱਗੇ ਫਿਰ ਮਾਂ ਸਮਝਾਉਂਦੀ ਹੈ, ਸੱਚ ਕਰਕੇ ਜਾਣੀ, ਉਹ ਔਲਾਦ ਉਸ ਵੇਲੇ ਮੰਨ ਲੈਂਦੀ ਹੈ। ਫਿਰ ਸ਼ਾਮ ਨੂੰ ਪਿਤਾ ਘਰ ਵਾਪਸ ਆਇਆ, ਉਹ ਪਿਤਾ ਕੋਲ ਵੀ ਬੈਠਦੀ ਹੈ, ਪਾਣੀ ਪਿਲਾਇਆ, ਉਹਨੇ ਇੱਕ ਗੱਲ ਕਹਿਣੀ ਹੈ। ਕਹਿਣ ਲੱਗੀ, ਅੱਜ ਤੇਰਾ ਲਾਡਲਾ ਸਾਰੀ ਦਿਹਾੜੀ ਉਦਾਸੀਆ ਜਿਹਾ ਫਿਰਦਾ ਰਿਹਾ, ਬੇਟੀ ਦਾ ਨਾਂ ਲੈ ਲਈਏ ਭਾਵੇਂ ਬੇਟੇ ਦਾ ਨਾਂ ਲੈ ਲਈਏ, ਦੋਵੇਂ ਇੱਕੋ ਜਿਹੇ ਨੇ। ਪਿਤਾ ਫਿਰ ਪੁੱਛਦਾ, ਦਰਦ ਤੇ ਪਿਤਾ ਦੇ ਅੰਦਰ ਵੀ ਹੁੰਦਾ ਨਾ, ਸਾਰੀ ਦਿਹਾੜੀ 'ਚ ਉਹ ਵੀ ਨਹੀਂ ਚੁੱਕਿਆ ਹੁੰਦਾ ਵੀ ਮੈਂ ਆਪਣੀ ਔਲਾਦ ਨੂੰ ਝਿੜਕਿਆ ਹੋਇਆ। ਫਿਰ ਪਿਤਾ ਪੁੱਛਦਾ, ਕਹਿਣ ਲੱਗੇ ਅੱਜ ਅਫਸੋਸਿਆ ਕਿਉਂ ਫਿਰਦਾ ਰਿਹਾ? ਕਹਿਣ ਲੱਗੀ, ਅੱਜ ਤੇਨੇ ਰੋਟੀ ਵੀ ਨਹੀਂ ਖਾਧੀ, ਹਾਲਾਂਕਿ ਮਾਂ ਨੇ ਰੋਟੀ ਖਵਾ ਦਿੱਤੀ ਹੁੰਦੀ ਹੈ, ਅੱਜ ਤੇਨੇ ਰੋਟੀ ਵੀ ਨਹੀਂ ਖਾਧੀ ਧਿਆਨ ਨਾਲ, ਅੱਜ ਨਾ ਹੱਸਿਆ ਨਾ ਬੋਲਿਆ। ਕਹਿਣ ਲੱਗੀ, ਮੈਂ ਪੁੱਛਿਆ ਸੀ ਵੀ ਤੂੰ ਇੰਨਾ ਉਦਾਸ ਕਿਉਂ ਹੈ? ਮਾਂ ਨੇ ਹੁਣ ਆਪਣੇ ਕੋਲ ਹੀ ਕਹਿ ਦਿੱਤਾ। ਕਹਿਣ ਲੱਗੀ, ਮੈਨੂੰ ਦੱਸਦਾ ਸੀ ਵੀ ਮੈਂ ਅੱਜ ਪਿਤਾ ਜੀ ਅੱਗੇ ਕਿਉਂ ਬੋਲਿਆ, ਮੈਨੂੰ ਨਹੀਂ ਸੀ ਬੋਲਣਾ ਚਾਹੀਦਾ, ਮੈਂ ਗਲਤੀ ਕੀਤੀ ਹੈ। ਹੁਣ ਜੇ ਤੁਹਾਡੇ ਕੋਲ ਆਇਆ ਤੇ ਉਹ ਆ ਕੇ ਕਹਿ ਦੇਗਾ ਪਿਤਾ ਜੀ ਮੈਨੂੰ ਮਾਫ਼ ਕਰ ਦਿਓ, ਤਾਂ ਤੁਸੀਂ ਪਿਛਲੀਆਂ ਗੱਲਾਂ ਨਾ ਲੈ ਕੇ ਬੈਠ ਜਾਇਓ। ਤੁਸੀਂ ਕਹਿ ਦਿਓ ਵੀ ਕੋਈ ਗੱਲ ਨਹੀਂ ਪੁੱਤਰਾ, ਚਲੋ ਗਲਤੀ ਹੋ ਜਾਂਦੀ ਅਣਜਾਣ ਪੁਣ, ਤੇ ਪਿਛਲੀਆਂ ਗੱਲਾਂ ਨਾ ਕਰਿਓ। ਹੁਣ ਉੱਧਰ ਬੱਚੇ ਨੂੰ ਸਿਖਾ ਦਿੱਤਾ, ਬੱਚਾ ਵੀ ਆ ਗਿਆ, ਹੁਣ ਉੱਧਰ ਪਿਤਾ ਨੂੰ ਸਿਖਾ ਦਿੱਤਾ, ਪਿਤਾ ਵੀ ਆਪਣੇ ਵੱਲੋਂ ਬੈਠਾ ਪਿਆਰ ਵਿੱਚ। ਜਦੋਂ ਆ ਕੇ ਉਹਨੇ ਇੱਕ ਗੱਲ ਕਹੀ, ਜਦੋਂ ਇੱਕ ਬਚਨ ਕਿਹਾ, ਕਹਿੰਦੇ ਪਿਤਾ ਜੀ ਗਲਤੀ, ਹਜੇ ਸ਼ਬਦ ਪੂਰਾ ਵੀ ਨਹੀਂ ਕਰਨ ਦਿੱਤਾ, ਪਿਤਾ ਨੇ ਉੱਠ ਕੇ ਗਲਵੱਕੜੀ ਵਿੱਚ ਲੈ ਲਿਆ, ਕਈ ਵਾਰੀ ਮੂੰਹ ਚੁੰਮਿਆ, ਕਹਿਣ ਲੱਗਿਆ ਭਲਿਆ ਮੈਂ ਤੈਨੂੰ ਦੁੱਖ ਦੇ ਕੇ ਰਾਜੀ ਨਹੀਂ, ਪਰ ਕਈ ਵਾਰੀ ਤਕਰਾਰ ਹੈ ਜਿਹੜਾ ਉਹ ਪਿਆਰ ਵਿੱਚ ਖਟਤਾਸ ਪੈਦਾ ਕਰ ਦਿੰਦਾ। ਸੱਚ ਕਰਕੇ ਜਾਣੇ ਉਹ ਉਦਾਹਰਣ ਦੱਸ ਨੇ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ, ਗੁਰਬਾਣੀ ਸਾਡੀ ਮਾਂ ਹੈ, ਇੱਕ ਪਾਸੇ ਤਾਂ ਸਾਨੂੰ ਵੀ ਨਹੀਂ ਛੱਡਦੀ, ਅਸੀਂ ਭਾਵੇਂ ਲੱਖਾਂ ਨਲਾਇਕ ਹੋਈਏ ਫਿਰ ਵੀ ਸਤਿਗੁਰੂ ਦਾ ਬਚਨ ਸਾਨੂੰ ਨਹੀਂ ਜੇ ਛੱਡਦਾ। ਗੁਰੂ ਕਾ ਬਚਨ ਤੇ ਸਭ ਦੇ ਨਾਲ, ਭਾਵੇਂ ਉਹ ਪੁੰਨੀ ਹੈ ਤੇ ਭਾਵੇਂ ਉਹ ਪਾਪੀ ਹੈ। ਆ ਸ਼ਬਦ ਤੇ ਨਹੀਂ ਆਇਆ ਕਿ ਕਿਹਨਾਂ ਕਿਹਨਾਂ ਦੇ ਨਾਲ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਇੱਥੇ ਤੇ ਨਹੀਂ ਨਾ ਜ਼ਿਕਰ ਵੀ ਲਾਇਕਾਂ ਦੇ ਨਾਲ ਹੀ ਰਹਿੰਦਾ, ਨਲਾਇਕਾਂ ਦੇ ਨਾਲ ਵੀ ਰਹਿੰਦਾ ਗੁਰੂ ਕਾ ਬਚਨ ਤੇ, ਨਾ ਤੇ ਗੁਰਬਾਣੀ ਸਾਨੂੰ ਛੱਡਦੀ ਹੈ। ਸਾਨੂੰ ਵੀ ਰੱਬ ਦੇ ਪਰਉਪਕਾਰ ਸਮਝ ਆਉਂਦੀ ਹੈ, ਵੇਖ ਰੱਬ ਨੇ ਕਿੱਡੇ ਵੱਡੇ ਪਰਉਪਕਾਰ ਕੀਤੇ ਨੇ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸਤਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਹਰ ਵਿਵਸਥਾ ਤੁਝੇ ਪਿਆਰੇ ਦੂਲ, ਭਰ ਜੋਗਨ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸਾਖ ਸਹਿਣ, ਮੁੱਖ ਅਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੇ। ਗੁਰਬਾਣੀ ਸਾਨੂੰ ਰੱਬੀ ਪਰਉਪਕਾਰ ਚੇਤੇ ਕਰਵਾਉਂਦੀ, ਰੱਬ ਨੇ ਤੇਰੇ ਲਈ ਕੀ ਕੁਝ ਨਹੀਂ ਕੀਤਾ ਕਮਲਿਆ, ਅੱਜ ਤੂੰ ਉਹਦਾ ਸ਼ੁਕਰ ਵੀ ਨਹੀਂ ਕਰ ਸਕਦਾ। ਜਦੋਂ ਫਿਰ ਪਿਆਰ ਦਾ ਭਿੱਜਿਆ ਹੋਇਆ ਸਿੱਖ ਗੁਰੂ ਚਰਨਾਂ ਵਿੱਚ ਆ ਕੇ ਰੱਬ ਦੇ ਘਰ ਦੀ ਗੱਲ ਕਰਦਾ, ਹੁਣ ਮਾਂ ਬਚਨ ਸਿਖਾਉਂਦੀ, ਕਹਿੰਦੀ ਤੂੰ ਕੁਝ ਵੀ ਨਾ ਕਮੀ, ਰੱਬ ਨੂੰ ਇੰਨੀ ਗੱਲ ਕਹਿ ਦੇਵੀਂ, ਰੱਬ ਨੂੰ ਇਹ ਗੱਲ ਕਹਿ ਦੇਵੀਂ, ਰੱਬਾ ਮੈਂ ਭੁੱਲ ਗਿਆ, ਜੈਸੇ ਬਾਰਕ ਪਾਏ ਸਪਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭੰਤੀ, ਬਹੁੜ ਪਿਤਾ ਗੱਲ ਲਾਵੇ। ਜਦੋਂ ਕਦੇ ਆ ਕੇ ਬੱਚਾ ਮਾਫ਼ੀ ਮੰਗਦਾ, ਯਕੀਨ ਕਰਕੇ ਜਾਣਿਓ ਮੇਰਾ ਰੱਬ ਤੇ ਉਹਨੂੰ ਗਲਵੱਕੜੀ ਵਿੱਚ ਲੈ ਲੈਂਦਾ। ਗੁਰਬਾਣੀ ਸਾਨੂੰ ਪਾਪੀਆਂ ਨੂੰ ਵੀ ਨਹੀਂ ਛੱਡਦੀ, ਸਾਡੀ ਵੀ ਬਾਂਹ ਪਕੜੀ ਹੋਈ ਹੈ। ਗੁਰਬਾਣੀ ਰੱਬ ਦੇ ਘਰ ਵੀ ਸਾਡੀਆਂ ਅਰਦਾਸਾਂ ਕਰਦੀ ਹੈ, ਮਾਲਕ ਦੇ ਘਰ ਵੀ ਸਾਡੀਆਂ ਅਰਦਾਸਾਂ ਕਰਦੀ ਹੈ। ਸੱਚ ਕਰਕੇ ਜਾਣਿਓ ਜਿਹੜਾ ਕਹਿੰਦਾ ਮੈਨੂੰ ਗੁਣ ਨਹੀਂ ਗਾਉਣੇ ਆਉਂਦੇ, ਜਿਹੜਾ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੋਂ ਨਾਮ ਲਵਾਂ, ਅੱਜ ਨਾਮ ਦੀਆਂ ਬੜੀਆਂ ਮੰਡੀਆਂ ਖੁੱਲੀਆਂ ਹੋਈਆਂ ਨੇ ਮੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਬੜੀ ਪਿਆਰੀ ਵਿਚਾਰ ਸਮਝਾਉਂਦੇ ਨੇ, ਕਹਿੰਦੇ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਆ ਗੁਰੂ ਕੀ ਬਾਣੀ ਨੂੰ ਪੜਿਆ ਕਰ ਸਿੱਖਿਆ, ਉਹ ਗੁਰੂ ਕੇ ਪਿਆਰ ਵਾਲਿਆ ਆ ਗੁਰੂ ਕੀ ਬਾਣੀ ਨੂੰ ਪੜਿਆ ਕਰ, ਇਹ ਰੱਬ ਦੀ ਬਾਣੀ ਵਿੱਚ ਇਤਨੀ ਵੱਡੀ ਤਾਕਤ ਹੈ, ਰੱਬ ਦੇ ਚਰਨਾਂ ਵਿੱਚ ਤੇਰੀ ਗਲਵਕੜੀ ਪਾ ਦੇਗੀ, ਰੱਬ ਦੇ ਚਰਨਾਂ ਵਿੱਚ ਤੇਰੀ ਥਾਂ ਬਣਾ ਦੇਗੀ, ਮਾਲਕ ਦੇ ਦਰ ਤੇ ਤੇਰੀ ਪ੍ਰੀਤ ਬਣਾ ਦੇਗੀ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਅੰਮ੍ਰਿਤ ਬਾਣੀ ਉਚਰਾਂ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਮੈਂ ਅੰਮ੍ਰਿਤਮਈ ਬਾਣੀ ਨੂੰ ਗਾਵਾਂ, ਮੈਂ ਤੇਰੇ ਅੰਮ੍ਰਿਤ ਬੋਲਾਂ ਨੂੰ ਬੋਲਾਂ। ਅੱਜ ਸਾਰੀ ਅਰਦਾਸ ਦੇ ਹੀ ਬੋਲ ਨੇ ਸਾਰੇ ਸ਼ਬਦ ਵਿੱਚ, ਇੱਕ ਮੇਰੇ ਤੇ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ। ਹੁਣ ਨਾਮ ਦੀ ਦਾਤ ਕੀ ਹੈ? ਨਾਮ ਦੀ ਦਾਤ ਹੈ ਵੀ ਮੈਂ ਤੇਰੀ ਅੰਮ੍ਰਿਤਮਈ ਬਾਣੀ ਨੂੰ ਗਾਵਾਂ, ਕਿਉਂਕਿ ਤੇਰੀ ਮੇਰੀ ਮੱਤ ਛੋਟੀ ਹੈ, ਪਰ ਜੇ ਸਤਿਗੁਰੂ ਤੁਸੀਂ ਅੰਮ੍ਰਿਤਮਈ ਬਾਣੀ ਵਿੱਚ ਜਿਹੜੇ ਰੱਬ ਦੇ ਗੁਣ ਲਿਖੇ ਨੇ, ਮੈਂ ਉਹਨਾਂ ਗੁਣਾਂ ਨੂੰ ਗਾਵਾਂ, ਮੈਂ ਮਾਂ ਦੀ ਬੋਲੀ ਬੋਲ ਲਵਾਂ, ਮੇਰਾ ਪਿਤਾ ਮੈਨੂੰ ਬਖਸ਼ ਲਏਗਾ। ਜੇ ਮੈਨੂੰ ਬੋਲਣਾ ਨਹੀਂ ਆਉਂਦਾ, ਗੁਰਬਾਣੀ ਮਾਂ ਕੋਲ ਸਿੱਖ ਲਈਏ, ਮਾਂ ਮੈਨੂੰ ਬੋਲਣਾ ਸਿਖਾ, ਮੈਂ ਰੱਬ ਦੇ ਘਰ ਬੋਲਿਆ ਪ੍ਰਵਾਨ ਹੋ ਜਾਵਾਂ। ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਬੋਲਣਾ ਸਿੱਖ ਲੈਂਦੇ ਨੇ ਨਾ, ਸੱਚ ਕਰਕੇ ਜਾਣੇ। ਇੱਕ ਵਕਤ ਆਉਂਦਾ, ਦਸ ਕਈ ਵਾਰੀ ਬੇਨਤੀ ਕਰਦਾ, ਮਾਤ ਭਾਸ਼ਾ ਸ਼ਬਦ ਕਿਉਂ ਕਹਿੰਦੇ ਆ? ਕਿਉਂਕਿ ਮਾਂ ਕਦੇ ਸ਼ਬਦ ਨਹੀਂ ਸਿਖਾਉਂਦੀ, ਮਾਂ ਉਹ ਪਿਆਰ ਵਾਲੇ ਸ਼ਬਦ ਸਿਖਾਉਂਦੀ ਹੈ ਜਿਹਦੇ ਨਾਲ ਬੱਚਾ ਦੁਨੀਆਂ 'ਚ ਆਪਣੀ ਥਾਂ ਬਣਾ ਲੈਂਦਾ। ਗੁਰਬਾਣੀ ਮਾਂ ਹੈ, ਗੁਰਬਾਣੀ ਦੇ ਅੰਮ੍ਰਿਤ ਬੋਲ ਸਾਡੀ ਮਾਤ ਭਾਸ਼ਾ ਬਣ ਜਾਣ, ਔਰ ਇਤਨੇ ਪਿਆਰ ਨਾਲ ਅਸੀਂ ਪੜ੍ਹੀਏ, ਜਦੋਂ ਸਿੱਖ ਬਾਣੀ ਪੜ੍ਹੇ ਤੇ ਉਹਨੂੰ ਲੱਗੇ ਮੈਨੂੰ ਰੱਬ ਗੋਦ ਵਿੱਚ ਲੈ ਲੈਂਦਾ, ਜਦੋਂ ਸਿੱਖ ਬਾਣੀ ਪੜ੍ਹੇ ਉਹਨੂੰ ਲੱਗੇ ਮੈਨੂੰ ਪਰਮੇਸ਼ਰ ਆਪਣੇ ਪਿਆਰ ਵਿੱਚ ਲੈ ਲੈਂਦਾ, ਜਦੋਂ ਸਿੱਖ ਬਾਣੀ ਪੜ੍ਹੇ ਉਹਨੂੰ ਲੱਗੇ ਜਿਵੇਂ ਰੱਬ ਮੈਨੂੰ ਆਪਣੀ ਗੋਦ ਵਿੱਚ ਬਿਠਾ ਕੇ ਮੇਰਾ ਮੁੱਖ ਚੁੰਮ ਲੈਂਦਾ, ਮੈਨੂੰ ਡੋਰੀਆਂ ਦੇ ਦਿੰਦਾ, ਮੈਨੂੰ ਪਿਆਰ ਦੇ ਦਿੰਦਾ। ਗੁਰੂ ਕਾ ਸਿੱਖ ਬਾਣੀ ਪੜ੍ਹੇ ਤੇ ਇਤਨੇ ਅਦਬ ਵਿੱਚ ਭਿੱਜ ਕੇ ਪੜ੍ਹੇ, ਉਹਦੇ ਅੰਦਰਲਾ ਮਨ ਦਾ ਮੰਦਰ ਸੋਚੇ ਵੀ ਮੈਨੂੰ ਤੇ ਮੇਰਾ ਪਿਆਰਾ ਮਿਲ ਗਿਆ। ਗੁਰੂ ਤੋਂ ਵੱਡਾ ਨਾਮ ਕਿਹਦੇ ਕੋਲ ਹੋ ਸਕਦਾ? ਗੁਰਬਾਣੀ ਤੋਂ ਵੱਡਾ ਨਾਮ ਕਿਹਦੇ ਕੋਲ ਹੋ ਸਕਦਾ? ਦੁਨੀਆਂ ਦੇ ਇਹਨਾਂ ਪਖੰਡੀਆਂ ਦੀ ਗੱਲ ਛੱਡੀਏ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜੀਏ, ਯਕੀਨ ਕਰਕੇ ਜਾਣਿਓ ਉਹ ਮਨੁੱਖ ਕਦੇ ਰਾਹੀ ਵਟੇ ਨਹੀਂ ਰੁਲੇਗਾ। ਅੰਮ੍ਰਿਤ ਬਾਣੀ ਉਚਰਾਂ, ਹਰ ਜੱਤ ਇੱਥੇ ਨਿੱਕੀ ਜਿਹੀ ਜਮਕੀ ਹੈ। ਅੰਮ੍ਰਿਤ ਬਾਣੀ ਉਚਰਾਂ ਹਰ ਜੱਤ, ਅੰਮ੍ਰਿਤ ਬਾਣੀ ਇਹੋ ਆਪਣੀ ਜ਼ਬਾਨੋਂ ਕਵਾਂ, ਇਹੋ ਕੀ ਰੱਬ ਦਾ ਹਰੀ ਜਸ ਹੈ। ਜਸ ਦਾ ਮਤਲਬ ਹੁੰਦਾ ਵਡਿਆਈ, ਇਹੋ ਕੀ ਅਸਲ ਵਿੱਚ ਰੱਬ ਦੀ ਵਡਿਆਈ ਹੈ, ਇਹੋ ਕੀ ਅਸਲ ਵਿੱਚ ਰੱਬ ਦੀ ਉਪਮਾ ਹੈ। ਇਸ ਤੋਂ ਵੱਡੀ ਉਪਮਾ ਹੋਰ ਕੋਈ ਨਹੀਂ ਹੋ ਸਕਦੀ। ਗੁਰੂ ਕੀ ਬਾਣੀ, ਜਿਹੜੇ ਗੁਰੂ ਰੱਬ ਦਾ ਰੂਪ ਨੇ, ਜਿਹੜੇ ਅੰਮ੍ਰਿਤ ਬੋਲ ਉਹਨਾਂ ਨੇ ਬੋਲੇ, ਉਸਦੇ ਮੁਕਾਬਲੇ ਵਿੱਚ ਮੇਰੇ ਬੋਲ, ਉਸਦੇ ਮੁਕਾਬਲੇ ਵਿੱਚ ਕਿਸੇ ਹੋਰ ਦੇ ਬੋਲ ਕਦੇ ਬਰਾਬਰ ਤਾਂ ਨਹੀਂ ਕਰ ਸਕਦੇ। ਤੇ ਮੇਰੇ ਮਾਲਕ ਦੇ ਹੀ ਅੰਮ੍ਰਿਤ ਬੋਲ ਉਹਦੇ ਚਰਨਾਂ ਵਿੱਚ ਪ੍ਰਵਾਨ ਹੋ ਸਕਦੇ ਨੇ। ਤੇ ਮੈਂ ਦਿਨ ਰਾਤ ਜਿਹੜਾ ਹਰੀ ਦਾ ਜਸ ਕਰਾਂ, ਉਹ ਰੱਬ ਦੇ ਅੰਮ੍ਰਿਤ ਬੋਲਾਂ ਨੂੰ ਬੋਲ ਕੇ ਹੀ ਕਰਾਂ। ਹੁਣ ਅਗਲੀ ਵਿਚਾਰ ਦੇਖੋ ਕਿੱਡੀ ਪਿਆਰੀ ਹੈ, ਮੈਂ ਪੰਕਤੀ ਇੱਕ ਵਾਰੀ ਸਾਰੀ ਪੜ੍ਹਦੇ ਹਾਂ। ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਿੱਠਾ ਲੱਗੇ ਮਿੱਠਾ ਲੱਗੇ ਤੇਰਾ ਭਾਣਾ। ਹੁਣ ਦੇਖੋ ਅਸੀਂ ਕਿੰਨਾ ਕੁ ਸਿਮਰਨ ਬੰਦਗੀ ਕਰਦੇ ਹਾਂ, ਅਸੀਂ ਕਿੰਨਾ ਕੁ ਪਿਆਰ ਕਰਦੇ ਹਾਂ ਰੱਬ ਨੂੰ, ਇਹ ਤੇ ਹੁਣ ਪਤਾ ਲੱਗਣਾ ਹੈ ਨਾ, ਜਦੋਂ ਇਹੋ ਜਿਹਾ ਵਕਤ ਬਣਦਾ ਉਦੋਂ ਪਤਾ ਲੱਗਣਾ ਹੈ ਨਾ। ਮਿੱਠਾ ਲੱਗੇ ਤੇਰਾ ਭਾਣਾ, ਸ਼ਬਦ ਨੂੰ ਥੋੜ੍ਹਾ ਜਿਹਾ ਸਮਝ ਲੈਣਾ। ਭਾਣਾ ਸ਼ਬਦ ਦਾ ਅਰਥ ਕਿਸੇ ਇੱਕ ਘਟਨਾ ਨਾਲ ਨਾ ਜੋੜ ਲੈਣਾ। ਭਾਣਾ ਸ਼ਬਦ ਦਾ ਅਰਥ ਅਸੀਂ ਕੇਵਲ ਦੁੱਖ ਦੀ ਘੜੀ ਨਾਲ ਜੋੜ ਲੈਂਦੇ ਹਾਂ। ਭਾਣਾ ਸ਼ਬਦ ਦਾ ਅਰਥ ਦਾਸ ਕਰਨਾ ਚਾਹੁੰਦਾ ਹੈ, ਕੋਸ਼ਾਂ ਦੀ ਦੁਨੀਆ ਤੋਂ ਥੋੜ੍ਹਾ ਜਿਹਾ ਦੂਰ ਰਹਿ ਕੇ। ਭਾਣਾ ਸ਼ਬਦ ਦਾ ਅਰਥ ਹੈ ਜੋ ਤੈਨੂੰ ਭਾਉਂਦਾ ਹੈ। ਮੈਂ ਉਵੇਂ ਦਾ ਜੀਵਨ ਗੁਜ਼ਾਰਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਜਾਏ। ਤਿੰਨ ਸ਼ਬਦ ਅਸੀਂ ਜਪਜੀ ਸਾਹਿਬ ਦੇ ਖਜ਼ਾਨੇ ਵਿੱਚੋਂ ਰੋਜ਼ ਪੜ੍ਹਨੇ ਹਾਂ। ਅੰਮ੍ਰਿਤ ਬਚਨ ਪੜ੍ਹਦੇ ਹੋ ਨਾ, ਹੁਕਮ ਰਜ਼ਾਈ ਚੱਲਣਾ। ਜਦੋਂ ਕੋਸ਼ਾਂ ਦੀ ਕੋਸ਼ਕਾਰਾਂ ਦੀ ਦੁਨੀਆਂ ਵਿੱਚ ਜਾਵਾਂਗੇ ਤਾਂ ਹੁਕਮ ਅਤੇ ਰਜ਼ਾ ਇਹਦੇ ਅਰਥ ਬੜੇ ਨੇੜੇ ਨੇੜੇ ਦੇ ਕੀਤੇ ਹੋਏ ਨੇ। ਹੁਕਮ ਅਤੇ ਰਜ਼ਾ ਉਹਦੀ ਆਗਿਆ ਵਿੱਚ ਜਿਉਣਾ ਨੇੜੇ ਦੇ ਅਰਥ ਨੇ। ਪਰ ਜੇ ਤੁਸੀਂ ਥੋੜ੍ਹੀ ਜਿਹੀ ਭਾਵਨਾ ਦੀ ਦੁਨੀਆਂ ਨੂੰ ਲੈ ਕੇ ਚੱਲੋ ਫਿਰ ਇਹਦੇ ਅਰਥ ਥੋੜ੍ਹੇ ਜਿਹੇ ਵੱਖਰੇ ਹੋ ਜਾਂਦੇ ਨੇ। ਉਹ ਕਿਵੇਂ? ਹੁਕਮ ਤੇ ਕਈ ਵਾਰੀ ਉਹ ਵੀ ਮੰਨਦਾ ਜਿਹੜਾ ਦਿਲੋਂ ਨਹੀਂ ਪਿਆਰ ਕਰਦਾ। ਕਿਸੇ ਅਫਸਰ ਦੇ ਕੋਲ ਕੋਈ ਮੁਲਾਜ਼ਮ ਖਲੋਤਾ ਹੈ, ਹੁਣ ਅਫਸਰ ਝਿੜਕਾਂ ਮਾਰ ਰਿਹਾ ਤੇ ਉਹ ਮੁਲਾਜ਼ਮ ਦਾ ਵਸ ਨਹੀਂ ਚੱਲਦਾ, ਉੱਥੇ ਖਲੋਤਾ ਵਿਚਾਰਾ। ਉਹ ਹੁਣ ਤਨ ਕਰਕੇ ਖਲੋਤਾ, ਮਨ ਕਰਕੇ ਤੇ ਅੰਦਰੋਂ ਉਹ ਵੀ ਜਵਾਬ ਦੇ ਰਿਹਾ ਹੋਵੇਗਾ ਪਰ ਉਹਦਾ ਵਸ ਨਹੀਂ ਚੱਲਦਾ, ਉਹ ਜ਼ਬਾਨੋਂ ਨਹੀਂ ਕਹਿ ਰਿਹਾ, ਮਨ ਕਰਕੇ ਕਹਿ ਰਿਹਾ, ਹੁਕਮ ਮੰਨ ਰਿਹਾ। ਹੁਕਮ ਕੋਈ ਨੌਕਰ ਵੀ ਮੰਨ ਸਕਦਾ। ਰਜ਼ਾਈ ਸ਼ਬਦ ਦਾ ਅਰਥ ਹੁੰਦਾ ਜਿਹਨੂੰ ਹੁਕਮ ਮਿੱਠਾ ਲੱਗਣ ਲੱਗ ਜਾਏ, ਜਿਹਨੂੰ ਹੁਕਮ ਮਿੱਠਾ ਲੱਗਣ ਲੱਗ ਜਾਏ। ਵੈਸੇ ਤਾਂ ਆਪਾਂ ਵੀ ਇਹੋ ਕੁਛ ਹੀ ਕਰਦੇ, ਮਾਫ ਕਰਨਾ, ਆ ਦੁਨਿਆਵੀ ਨੌਕਰ ਤੇ ਫਿਰ ਵੀ ਚੰਗਾ ਜਿਹੜਾ ਅੱਗਿਓਂ ਜਵਾਬ ਨਹੀਂ ਦਿੰਦਾ। ਅਸੀਂ ਤੇ ਕਈ ਵਾਰੀ ਐਸਾ ਵੀ ਕਰ ਦਿੰਦੇ ਵੀ ਅਖੰਡ ਪਾਠ ਸਾਹਿਬ ਕਰਵਾਇਆ, ਸਹਿਜ ਪਾਠ ਕਰਵਾਇਆ, ਕੋਈ ਦੁੱਖ ਸੁੱਖ ਦੀ ਗੱਲ ਹੈ ਤੇ ਜੇ ਕਿਤੇ ਹੁਕਮਨਾਮਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨਾਂ ਵਿੱਚੋਂ ਆ ਜਾਏ, ਅਸੀਂ ਤੇ ਭਾਈ ਸਾਹਿਬ ਦੀ ਜਾਨ ਕੱਢਣ ਵਾਲੀ ਕਰ ਦਿੰਦੇ ਹਾਂ ਤੇ ਉਹ ਵਿਚਾਰੇ ਨੂੰ ਫਿਰ ਵਕਤ ਪਿਆ ਹੁੰਦਾ ਤੇ ਉਹ ਕੋਸ਼ਿਸ਼ ਕਰਦੇ ਵੀ ਚਾਰ ਪੰਨੇ ਅੱਗੇ ਪਿੱਛੇ ਕਰਕੇ ਹੁਕਮਨਾਮਾ ਕੱਢ ਕੇ ਸੁਣਾਓ। ਅਸੀਂ ਉਹ ਨਹੀਂ ਸੁਣਨਾ ਚਾਹੁੰਦੇ ਜੋ ਗੁਰੂ ਦਾ ਹੁਕਮਨਾਮਾ ਹੈ। ਗੁਰੂ ਨੂੰ ਕਵੋ ਵੀ ਤੂੰ ਮੇਰੀ ਰਜ਼ਾ ਵਿੱਚ ਤੁਰ, ਗੁਰੂ ਨੂੰ ਇਹ ਨਾ ਕਵੋ ਵੀ ਅਸੀਂ ਤੇਰੀ ਰਜ਼ਾ ਵਿੱਚ ਤੁਰਾਂਗੇ। ਅਸੀਂ ਵੀ ਧੇਵੇਂ ਕਰਨੇ ਹਨ ਤਾਂ ਹੀ ਸੀ। ਫਿਰ ਜਦੋਂ ਤੁਸੀਂ ਕਦੇ ਦੇਖਿਓ ਉਹਨਾਂ 'ਚ ਮੈਂ ਵੀ ਦੋਸ਼ੀ ਹੈ, ਮੈਂ ਬਾਹਰ ਨਹੀਂ ਕੱਢਦਾ ਆਪਣੇ ਆਪ ਨੂੰ, ਤਾਂ ਹੀ ਸੀ। ਫਿਰ ਜਦੋਂ ਕਦੇ ਕੋਈ ਚੜ੍ਹਾਈ ਕਰ ਜਾਂਦਾ ਫਿਰ ਹੁਕਮਨਾਮਾ ਨੌਵੇਂ ਪਾਤਸ਼ਾਹ ਦਾ ਹੀ ਆਉਂਦਾ, ਜਦੋਂ ਕਦੇ ਵਿਆਹ ਸ਼ਾਦੀ ਹੋਵੇ ਫਿਰ ਹੁਕਮਨਾਮਾ ਪਹਿਲੇ ਪੰਜ ਪਾਤਸ਼ਾਹੀਆਂ ਦਾ ਹੀ ਆਉਂਦਾ, ਕਦੇ ਆਨੰਦ ਕਾਰਜਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਆਇਆ। ਆਉਂਦਾ ਹੋਏਗਾ ਅਸੀਂ ਆਉਣ ਹੀ ਨਹੀਂ ਦਿੰਦੇ ਮਾਫ ਕਰਨਾ, ਕਿਉਂਕਿ ਸਾਨੂੰ ਪਤਾ ਹੈ ਵੀ ਸੁਣਨ ਵਾਲਿਆਂ ਨੇ ਸਾਡੀ ਜਾਨ ਕੱਢ ਦੇਣੀ ਹੈ ਔਰ ਇਹਨਾਂ ਨੇ ਪ੍ਰਬੰਧਕਾਂ ਨੇ ਜਾਂ ਕਿਸੇ ਨੇ ਵੀ ਨਹੀਂ ਸਾਡੀ ਫਿਰ ਸੁਣਨੀ, ਕਿਸੇ ਨੇ ਵੀ ਨਹੀਂ ਸੁਣਨੀ। ਅਸੀਂ ਵੀ ਉਵੇਂ ਕਰਨੇ ਮਾਫ ਕਰਨਾ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਹੇ ਸਾਈਆਂ ਕਿਰਪਾ ਕਰ ਮੈਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਜਾਏ, ਮੈਨੂੰ ਤੇਰੇ ਅੰਮ੍ਰਿਤ ਬੋਲ ਮਿੱਠੇ ਲੱਗਣ ਲੱਗ ਜਾਣ, ਮੈਨੂੰ ਤੇਰੀ ਦਿੱਤੀ ਹੋਈ ਦਾਤ ਮਿੱਠੀ ਲੱਗਣ ਲੱਗ ਜਾਏ। ਥੋੜ੍ਹਾ ਜਿਹਾ ਇਸ ਗੱਲ ਨੂੰ ਸਮਝ ਲੈਣਾ। ਤੁਸੀਂ ਕਦੇ ਬਟਾਲੇ ਦੀ ਧਰਤੀ ਦੇ ਲਾਗੇ, ਜਾਂ ਮੈਂ ਬਾਬਾ ਬਕਾਲਾ ਸਾਹਿਬ ਦੀ ਗੱਲ ਕਰਨਾ, ਬਾਬਾ ਬਕਾਲਾ ਸਾਹਿਬ ਦੇ ਇਲਾਕੇ ਵਿੱਚ ਸਠਿਆਲਾ ਇਤਿਹਾਸਿਕ ਪਿੰਡ ਨੇ, ਉਹਨਾਂ ਵਿੱਚ ਇੱਕ ਭਾਈ ਪੱਲੇ ਦੀ ਨਾਂ ਵਿੱਚ ਯਾਦ ਬਣਿਆ ਯਾਦਗਾਰ ਬਣੀ ਹੋਈ ਹੈ। ਭਾਈ ਪੱਲਾ ਇੱਕ ਛੇਵੇਂ ਪਾਤਸ਼ਾਹ ਦਾ ਬੜਾ ਸਿਦਕੀ ਸਿੱਖ ਹੋਇਆ। ਉਹਦਾ ਇਤਿਹਾਸਕ ਪਿਛੋਕੜ ਕੀ ਹੈ, ਭਾਵੇਂ ਬਹੁਤ ਕੁਝ ਅਸੀਂ ਵਿਰਸਾ ਆਪਣਾ ਸੰਭਾਲ ਨਹੀਂ ਸਕੇ, ਫਿਰ ਵੀ ਕੁਝ ਜਿੰਨੇ ਅੱਖਰ ਮਿਲਦੇ ਨੇ ਉਹ ਹੀ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਇਹ ਇਲਾਕਾ ਸਖੀ ਸਰਬਰੀਆਂ ਦਾ ਸੀ ਬਹੁਤਾ। ਤੁਸੀਂ ਕਦੇ ਤਰਨ ਤਾਰਨ ਸਾਹਿਬ ਦਾ, ਇਸ ਇਲਾਕੇ ਦਾ ਜਿੰਨਾ ਵੀ ਇਤਿਹਾਸ ਪੜੋਗੇ ਨਾ, ਤੇ ਉਸ ਇਲਾਕੇ ਵਿੱਚ ਸਖੀ ਸਰਬਰੀ ਬਹੁਤੇ ਸਨ। ਮੁਸਲਮਾਨਾਂ ਦੇ ਵਿੱਚੋਂ ਇੱਕ ਫਿਰਕਾ ਮੈਂ ਸੌਖਾ ਜਿਹਾ ਕਰਦੇ ਹਾਂ, ਪਰ ਇੱਥੇ ਸਖੀ ਸਰਬਰੀਆਂ ਦੇ ਪਰਿਵਾਰ ਵਿੱਚ ਇੱਕ ਗੁਰਸਿੱਖ ਘਰਾਣੇ ਦੀ ਲੜਕੀ ਜਿਹਦਾ ਨਾਮ ਬੀਬੀ ਸੰਤੀ ਲਿਖਿਆ, ਉਹ ਵਿਆਹੀ ਗਈ। ਹੁਣ ਜਦੋਂ ਘਰ ਆਈ ਤੇ ਘਰਦਿਆਂ ਦੇ ਜਿਹੜੇ ਕਿਰਿਆ ਕਰਮ ਨੇ ਉਹ ਸਖੀ ਸਰਬਰੀਆਂ ਵਾਲੇ ਨੇ, ਤੇ ਬੱਚੀ ਬੜੀ ਨਿਰਾਸ਼ ਹੁੰਦੀ ਹੈ, ਬੱਚੀ ਬੜੀ ਉਦਾਸ ਹੁੰਦੀ ਹੈ, ਪਰ ਉਹ ਕਰ ਕੁਛ ਨਹੀਂ ਸਕਦੀ। ਉਹ ਗੁਰੂ ਕੀ ਬਾਣੀ ਪੜ੍ਹਦੀ ਹੈ। ਘਰਦਿਆਂ ਨੇ ਵਿਰੋਧ ਕੀਤਾ, ਇਤਨਾ ਜ਼ਿਆਦਾ ਵਿਰੋਧ ਕੀਤਾ, ਇਤਨਾ ਜ਼ਿਆਦਾ ਵਿਰੋਧ ਕੀਤਾ। ਆਖਰ ਇੱਕ ਵਕਤ ਆਇਆ ਸੰਤੀ ਨੂੰ ਘਰਦਿਆਂ ਨੇ ਉਹਦੇ ਪਤੀ ਦੇ ਸਮੇਤ ਘਰਦਿਆਂ ਤੋਂ ਭਾਂਡੇ ਚੁੱਕ ਕੇ ਵੱਖਰੀਆਂ ਕਰ ਦਿੱਤਾ। ਹੁਣ ਵਿਚਾਰੀ ਇਕੱਲੀ ਰਹਿ ਰਹੀ ਹੈ, ਆਪਣੇ ਪਤੀ ਦੇ ਨਾਲ ਇੱਕ ਉਹਦੇ ਕੋਲ ਬੱਚਾ ਹੈ। ਵਕਤ ਆਇਆ ਤੇ ਮਾਂ ਬਾਪਾਂ ਨੇ ਇੱਥੋਂ ਤੱਕ ਕਹਿਰ ਕਰ ਦਿੱਤਾ, ਜਾਂ ਲੋਕਾਂ ਨੇ ਸਾਰਿਆਂ ਦਾ ਇਕੱਠ ਹੋ ਗਿਆ, ਕਹਿ ਲਈਏ ਮਾਂ ਬਾਪ ਨਾ ਵੀ ਦੋਸ਼ੀ ਹੋਵਣ। ਸਾਰੇ ਇਲਾਕੇ ਨੇ, ਸਾਰੇ ਉਸ ਇਲਾਕੇ ਨੇ ਜਿਵੇਂ ਭਾਈ ਮੰਚ ਤੇ ਉਹਨੂੰ ਸੇਕ ਦਿੱਤਾ ਸੀ ਨਾ, ਕਿਵੇਂ ਇਸ ਭਾਈ ਸੰਤੀ ਬੀਬੀ ਸੰਤੀ ਦੇ ਪਰਿਵਾਰ ਨੂੰ ਛੇਕ ਦਿੱਤਾ। ਇਹਦੇ ਨਾਲ ਕੋਈ ਮਿਲਦਾ ਵਰਤਦਾ ਨਹੀਂ, ਕੋਈ ਕੰਮ ਨਹੀਂ ਦਿੰਦਾ। ਜਿਵੇਂ ਕਿਵੇਂ ਹੋ ਸਕੇ ਔਖ ਸੁੱਖ ਕੱਟ ਕੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਰਾਨ ਤੋਰਨ ਲੱਗ ਪਏ। ਚੰਦ ਰੋਜ਼ ਲੰਘੇ, ਚੰਦ ਰੋਜ਼ ਲੰਘੇ, ਕੁਦਰਤ ਦਾ ਹੋਰ ਕਹਿਰ ਟੁੱਟਿਆ, ਇਹਦਾ ਪਤੀ ਚੜ੍ਹਾਈ ਕਰ ਗਿਆ। ਉਹ ਸੰਤੀ ਨੂੰ ਤੇ ਸਾਰਾ ਇਲਾਕਾ ਹੀ ਪ੍ਰਵਾਨ ਨਹੀਂ ਸੀ ਕਰਦਾ। ਮਾਤਾ ਪਿਤਾ ਆਏ, ਪਤੀਏ ਘਰ ਚੱਲਨੇ ਹੈ, ਕਹਿਣ ਲੱਗੀ ਨਹੀਂ ਪਿਤਾ, ਮੈਂ ਇੱਥੇ ਹੀ ਰਹਿ ਕੇ ਆਪਣੇ ਬੱਚੇ ਨੂੰ ਪਾਲਾਂਗੀ। ਲੋਕਾਂ ਦੇ ਭਾਂਡੇ ਮਾਂਜਣ ਲੱਗ ਪਈ, ਲੋਕਾਂ ਦੇ ਗੋਹਾ ਕੂੜਾ ਕਰਨ ਲੱਗ ਪਈ, ਲੋਕਾਂ ਦੇ ਘਰੇ ਪਸ਼ੂਆਂ ਪੱਠੀਆਂ ਦੀ ਗੱਲ ਕਰਨ ਲੱਗ ਪਈ, ਆਪਣੇ ਬੱਚਿਆਂ ਨੂੰ ਪਾਲਿਆ, ਬੱਚਾ ਵੱਡਾ ਹੋ ਗਿਆ। ਇੱਕ ਦਿਨ ਉਹ ਜ਼ਿੱਦ ਕਰ ਬੈਠਾ, ਦਸਾਂ ਕੁ ਸਾਲਾਂ ਦਾ ਬੱਚਾ ਹੋ ਗਿਆ, ਇੱਕ ਦਿਨ ਉਹ ਜ਼ਿੱਦ ਕਰ ਬੈਠਾ। ਸਾਰੇ ਇਸ ਇਲਾਕੇ ਦੇ ਲੋਕ ਗੱਡੀਆਂ ਤੇ ਰਸਤਾ ਲੱਦ ਕੇ ਤੇ ਚੱਲੇ ਨੇ। ਲੋਕਾਂ ਨੂੰ ਪੁੱਛਦਾ ਉਹ ਬੱਚਾ, ਲੋਕਾਂ ਨੇ ਬੱਚਿਆਂ ਨੂੰ ਪੁੱਛਦਾ ਉਹ ਬੱਚਾ, ਤੁਸੀਂ ਕਿੱਥੇ ਚੱਲੇ ਹੋ? ਕਹਿਣ ਲੱਗੇ ਅਸੀਂ ਸਖੀ ਸਰਵਰੀ ਦੇ ਅਸਥਾਨ ਤੇ ਚੱਲੇ ਹੈ, ਉੱਥੇ ਰੋਟ ਚੜਾ ਕੇ ਆਉਂਦੇ ਵੱਡਾ ਸਾਰਾ, ਉੱਥੇ ਬੜਾ ਵੱਡਾ ਮੇਲਾ ਲੱਗਦਾ, ਤੇ ਤੂੰ ਵੀ ਚੱਲ। ਬੱਚਾ ਸੀ ਨਹੀਂ ਸੀ ਪਤਾ, ਘਰ ਆ ਕੇ ਮਨ ਜਿੱਦ ਕਰਨ ਲੱਗ ਪਿਆ। ਕਹਿਣ ਲੱਗਿਆ ਮਾਂ ਮੈਂ ਵੀ ਉੱਥੇ ਜਾਣਾ। ਮਾਂ ਕਹਿਣ ਲੱਗੀ ਪੁੱਤ ਵੇ, ਆਪਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਹੈ, ਉਹਦੀ ਸਿੱਖੀ ਖਾਤਰ ਹੀ ਤਾਂ ਇੰਨੀਆਂ ਠੋਕਰਾਂ ਖਾ ਰਹੇ ਹੈ। ਭਾਵੇਂ ਕੁਝ ਵੀ ਹੋਵੇ ਪਰ ਇਹੋ ਜਿਹੇ ਬੋਲ ਜ਼ਬਾਨੋਂ ਨਾ ਕੱਢ। ਆਪਾਂ ਜਦੋਂ ਵੀ ਜਾਵਾਂਗੇ, ਆਪਾਂ ਜਦੋਂ ਵੀ ਜਾਵਾਂਗੇ, ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾਵਾਂਗੇ। ਬੱਚਾ ਸੀ ਜ਼ਿੱਦ ਕਰ ਲੱਗਿਆ, ਕਹਿਣ ਲੱਗਿਆ ਮਾਂ ਫਿਰ ਇੱਕ ਗੱਲ ਦੱਸ ਮੈਨੂੰ, ਇਹ ਲੋਕ ਚੱਲੇ ਨੇ, ਇਹਨਾਂ ਨੂੰ ਉੱਥੇ ਚਲੇ ਜਾਣਦੇ, ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਚਲੇ ਜਾਂਦੇ, ਤਾਂ ਕੀ ਹੋਇਆ? ਕਹਿਣ ਲੱਗੀ ਪੁੱਤ ਵੇ, ਮੇਰੇ ਕੋਲ ਪੈਸੇ ਨਹੀਂ, ਮੇਰੇ ਕੋਲ ਕੋਈ ਦਾਤ ਨਹੀਂ ਵੀ ਮੈਂ ਉਹ ਤੈਨੂੰ ਉੱਥੇ ਲੈ ਕੇ ਚਲੀ ਜਾਵਾਂ। ਕਹਿਣ ਲੱਗੇ ਮਾਂ ਫਿਰ ਮੈਂ ਜਾ ਹੀ ਨਹੀਂ ਸਕਦਾ। ਕਹਿਣ ਲੱਗੀ ਨਹੀਂ ਪੁੱਤ, ਐਸੀ ਵੀ ਕਹਾਣੀ ਨਹੀਂ ਹੈ, ਕੁਝ ਨਾ ਕੁਝ ਗੁਰੂ ਕੇ ਸਿੱਖ ਆਉਂਦੇ ਜਾਂਦੇ ਰਹਿੰਦੇ ਨੇ, ਮੈਂ ਕਿਸੇ ਦੇ ਹੱਥ ਸੁਨੇਹਾ ਭੇਜਾਂਗੀ। ਇੱਕ ਗੱਲ ਯਕੀਨ ਕਰਕੇ ਜਾਣੀ, ਇਹਨਾਂ ਨੂੰ ਤਾਂ ਸਖੀ ਸਰਵਰੀ ਕੋਲ ਜਾਣਾ ਪੈਂਦਾ, ਤੇ ਸਾਡਾ ਗੁਰੂ ਇਤਨਾ ਕੁ ਦਿਆਲੂ ਹੈ, ਅਗਰ ਉਹਦੇ ਕੋਲ ਸੁਨੇਹਾ ਪਹੁੰਚ ਗਿਆ ਨਾ, ਤੇ ਤੈਨੂੰ ਮੈਂ ਉਸ ਦਿਨ ਦੱਸਾਂਗੀ ਵੀ ਵੇਖ ਸਰਵਰੀਆਂ ਨਾਲੋਂ ਤੇ ਗੁਰੂ ਹਰਗੋਬਿੰਦ ਸਾਹਿਬ ਵਿੱਚ ਕੀ ਅੰਤਰ ਹੈ। ਮਾਂ ਨੇ ਰੋਜ਼ ਅਰਦਾਸਾਂ ਕਰਨੀਆਂ, ਕਦੇ ਕਦਾਈ ਕਿਸੇ ਸਿੱਖ ਨੇ ਮਿਲਣਾ, ਮਾਂ ਨੇ ਸੁਨੇਹੇ ਵੀ ਭੇਜਣੇ, ਮਾਂ ਨੇ ਰੋਜ਼ ਅਰਦਾਸਾਂ ਕਰਨੀਆਂ, ਸਾਈਆਂ ਮੇਰਾ ਦੁਨੀਆਂ ਨਾਲੋਂ ਰਿਸ਼ਤਾ ਟੁੱਟ ਗਿਆ ਪਰ ਮੈਂ ਇਤਰਾਜ਼ ਨਹੀਂ ਕੀਤਾ, ਮੇਰਾ ਮਾਇਆ ਨਾਲੋਂ ਰਿਸ਼ਤਾ ਟੁੱਟ ਗਿਆ ਪਰ ਮੈਂ ਇਤਰਾਜ਼ ਨਹੀਂ ਕੀਤਾ, ਮੌਤ ਰਾਣੀ ਮੇਰੇ ਪਤੀ ਨੂੰ ਲੈ ਗਈ ਮੈਂ ਇਤਰਾਜ਼ ਨਹੀਂ ਕੀਤਾ, ਦੁਨੀਆਂ ਵਿੱਚ ਜੋ ਕੁਝ ਮਰਜ਼ੀ ਹੋਰ ਵੀ ਟੁੱਟ ਜਾਵੇ ਮੈਂ ਬਰਦਾਸ਼ਤ ਕਰ ਲਾਂਗੀ, ਪਰ ਮੇਰੇ ਪੁੱਤ ਦਾ ਸਿਦਕ ਨਾ ਟੁੱਟ ਜਾਵੇ, ਮੇਰੇ ਪੁੱਤ ਦਾ ਭਰੋਸਾ ਨਾ ਟੁੱਟ ਜਾਵੇ, ਮੇਰੇ ਪੁੱਤ ਦਾ ਪਿਆਰ ਨਾ ਟੁੱਟ ਜਾਵੇ ਤੇਰੇ ਚਰਨਾਂ ਵਿੱਚੋਂ, ਇੱਕ ਕਿਰਪਾ ਕਰੀ ਸੰਤੀ ਦੇ ਬਾਕੀ ਕੰਮਾਂ ਵਿੱਚ ਆਵੀਂ ਭਾਵੇਂ ਨਾ ਆਵੀਂ, ਜਿਸ ਦਿਨ ਮੇਰੇ ਪੁੱਤ ਦਾ ਭਰੋਸਾ ਟੁੱਟਣ ਲੱਗਿਆ ਤੂੰ ਉਸ ਦਿਨ ਜ਼ਰੂਰ ਆ ਜਾਈ। ਮਾਂ ਮਰ ਜਾਏਗੀ ਜੇ ਉਹਦੇ ਪੁੱਤ ਦਾ ਭਰੋਸਾ ਟੁੱਟ ਗਿਆ ਤੇਰੇ ਚਰਨਾਂ ਵਿੱਚੋਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਕਈ ਵਾਰੀ ਸੁਨੇਹੇ ਗਏ ਸਨ, ਤੇ ਅੱਜ ਉਹ ਸਖੀ ਸਰਵਰੀਆਂ ਵਾਲੇ ਕੁਝ ਦਿਨਾਂ ਦਾ ਮੇਲਾ ਮਨਾ ਕੇ ਘਰਾਂ ਨੂੰ ਪਰਤ ਰਹੇ ਨੇ। ਇੱਕ ਗੱਡਾ ਸਮਾਨ ਦਾ ਭਰਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਕੁਝ ਗੁਰੂ ਕੇ ਸਿੱਖਾਂ ਨੂੰ ਲਿਆ, ਉਸ ਬੀਬੀ ਸੰਤੀ ਦੇ ਨਗਰ ਉੱਥੇ ਆ ਗਏ। ਉਸ ਬੀਬੀ ਨੇ, ਬੀਬੀ ਸੰਤੀ ਨੇ ਆਪਣੇ ਪੁੱਤ ਦਾ ਭਰੋਸਾ ਬਣ ਗਿਆ, ਰੋਜ਼ ਜਿੱਦ ਕਰਦਾ ਸੀ ਗੁਰੂ ਜੀ ਕਦੋਂ ਆਵਣਗੇ। ਉਹਨੇ ਕੋਸ਼ਿਸ਼ ਕੀਤੀ, ਇੱਕ ਗੁੜ ਦੀ ਰੋੜੀ ਉਹਦੇ ਪੱਲੇ ਨਾਲ ਬੰਨ ਦਿੱਤੀ, ਤੇ ਲੋਕ ਉਹਦੇ ਪੱਲੇ ਨਾਲ ਬੰਨੀ ਗੁੜ ਦੀ ਰੋੜੀ ਵੇਖ ਵੇਖ ਕੇ ਉਹਦਾ ਅਸਲ ਵਿੱਚ ਨਾਂ ਭੁੱਲ ਹੀ ਗਿਆ, ਤੇ ਲੋਕ ਪੱਲਾ ਹੀ ਕਹਿਣ ਲੱਗ ਪਏ ਉਹਨੂੰ, ਵੀ ਪੱਲੇ ਨੂੰ ਬੜਾ ਸੰਭਾਲ ਕੇ ਰੱਖਦਾ, ਗੁੜ ਦੀ ਰੋੜੀ ਨੂੰ ਬੜਾ ਸੰਭਾਲ ਕੇ ਰੱਖਦਾ, ਜਦੋਂ ਗੁਰਦੇਵ ਜੀ ਆਉਣਗੇ ਮੈਂ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰਨੀ ਹੈ, ਰੋਜ਼ ਸੰਭਾਲ ਕੇ ਰੱਖਣੀ ਜਿਵੇਂ ਮਾਂ ਸਿਖਾਉਂਦੀ ਸੀ। ਇੱਕ ਵਕਤ ਆਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਸੁਨੇਹਾ ਮਿਲਿਆ, ਤੇ ਸਾਹਿਬ ਜੀ ਆਏ, ਆ ਕੇ ਜਦੋਂ ਨਗਰ ਵਾਲੇ ਲੋਕ ਪੁੱਛਦੇ ਨੇ ਆ ਏਡੀ ਸਾਨੂੰ ਸ਼ੌਕਤ ਵਾਲਾ ਏਡਾ ਗੱਡੇ ਸਮਾਨ ਭਰਿਆ ਹੋਇਆ ਇਹ ਕੌਣ ਆਇਆ, ਤੇ ਨਾਲ ਦੇ ਸਿੱਖਾਂ ਨੇ ਪੁੱਛਿਆ, ਕਹਿਣ ਲੱਗੇ ਇੱਥੇ ਕੋਈ ਬੀਬੀ ਸੰਤੀ ਰਹਿੰਦੀ ਹੈ, ਕਹਿਣ ਲੱਗੇ ਇਸ਼ਾਰਾ ਕਰ ਦਿੱਤਾ ਨਗਰੋਂ ਬਾਹਰ ਜੇ ਟੁੱਟੀ ਦੇ ਜਿਹੜੀ ਸਭ ਤੋਂ ਗਰੀਬੜੀ ਜਿਹੀ ਝੁੱਗੀ ਹੈ ਉਹ ਉਸੇ ਬੀਬੀ ਸੰਤੀ ਦੀ ਹੈ, ਪਰ ਤੁਸੀਂ ਉਹਨੂੰ ਕਿਵੇਂ ਮਿਲਣ ਆਏ ਹੋ? ਸਿੱਖਾਂ ਨੇ ਦੱਸਿਆ, ਕਹਿਣ ਲੱਗਿਆ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਆ ਬੀਬੀ ਸੰਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਿਲਣ ਆਏ ਨੇ। ਬੀਬੀ ਸੰਤੀ ਤੇ ਉਹਦਾ ਪੁੱਤਰ ਭਾਈ ਪੱਲਾ ਭੱਜ ਕੇ ਝੁੱਗੀ ਤੋਂ ਬਾਹਰ ਆਏ। ਜਦੋਂ ਪਤਾ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ, ਬੀਬੀ ਸੰਤੀ ਨੇ ਆਪਣੇ ਤੋਂ ਮੱਥਾ ਟੇਕਣ ਤੋਂ ਪਹਿਲਾਂ ਇੱਕ ਬਤਨ ਆਖਿਆ, ਕਹਿਣ ਲੱਗੀ ਪੁੱਤ ਵੇ ਅੱਜ ਵੇਖ ਦੂਜਿਆਂ ਨਾਲੋਂ ਤੇ ਤੇਰੇ ਗੁਰੂ ਵਿੱਚ ਕੀ ਅੰਤਰ ਹੈ? ਅੱਜ ਵੇਖ ਪਾਣਾ ਮੰਨਣਾ ਔਖਾ ਹੈ, ਪਾਣਾ ਮੰਨਣਾ ਔਖਾ ਹੈ, ਪਰ ਪਾਣੇ ਦਾ ਮੁੱਲ ਬੜਾ ਪੈਂਦਾ। ਜੇ ਕੱਲ ਚੇਤਾ ਰੱਖਿਓ, ਕੋਈ ਪਾਣਾ ਮੰਨ ਲਵੇ ਸਹੀ, ਉਹਦੇ ਪਾਣੇ ਦਾ ਮੁੱਲ ਬੜਾ ਪੈਂਦਾ, ਪਰ ਸਾਡੇ ਕੋਲੋਂ ਪਾਣਾ ਮੰਨ ਹੀ ਨਹੀਂ ਹੁੰਦਾ। ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਿੱਥੇ ਸੰਤੀ ਬੈਠੀ ਹੈ, ਉਹਦੇ ਜ਼ੁਬਾਨੋਂ ਕੁਛ ਬੋਲ ਵੀ ਨਹੀਂ ਹੁੰਦਾ, ਅੱਖਾਂ ਦੇ ਅੱਥਰੂ ਹੀ ਵਗਦੇ ਨੇ ਗੁਰੂ ਦੇ ਪਿਆਰ ਵਿੱਚ, ਉੱਥੇ ਭਾਈ ਪੱਲਾ ਅੱਜ ਗੁਰੂ ਦੀ ਗੋਦ ਵਿੱਚ ਬੈਠਾ, ਜਿਹਨੂੰ ਅੱਜ ਤੱਕ ਕਿਸੇ ਨੇ ਪਿਆਰ ਨਹੀਂ ਸੀ ਦਿੱਤਾ, ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੀ ਗੋਦ ਵਿੱਚ ਬੈਠਾ, ਤੇ ਅੱਜ ਉਹਨੂੰ ਪਤਾ ਲੱਗਿਆ ਕਿ ਮਾਂ ਤੂੰ ਸੱਚ ਕਹਿੰਦੀ ਸੀ, ਮੈਨੂੰ ਹੁਣ ਗਰੀਬੀ ਵੀ ਪਿਆਰੀ ਲੱਗਣ ਲੱਗ ਪਈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਾ ਦਿੰਦੀ ਹੈ, ਮੈਨੂੰ ਆ ਝੁੱਗੀ ਵੀ ਸੋਹਣੀ ਲੱਗਣ ਲੱਗ ਪਈ ਲੋਕਾਂ ਦੇ ਮਹੱਲਾਂ ਤੋਂ, ਜਿੱਥੇ ਮੇਰਾ ਗੁਰੂ ਮਿਲ ਜਾਂਦਾ, ਜਿੱਥੇ ਮੇਰਾ ਪਿਆਰਾ ਮਿਲ ਜਾਂਦਾ। ਸੱਚ ਕਰਕੇ ਜਾਣੇ ਹੋ, ਸਿਰਫ ਇਤਨੀ ਅਰਜ਼ ਕਰਨੀ ਚਾਹੁੰਦਾ, ਸਾਨੂੰ ਪਾਣਾ ਹੀ ਨਹੀਂ ਮੰਨਣਾ ਆਉਂਦਾ। ਉਹਦੇ ਘਰ ਵਿੱਚ ਇਸ ਗੱਲ ਦੀ ਤੇ ਕੋਈ ਕਮੀ ਨਹੀਂ, ਉਸ ਘਰ ਵਿੱਚ ਇਸ ਗੱਲ ਦੀ ਕੋਈ ਕਮਜ਼ੋਰੀ ਨਹੀਂ। ਅੰਮ੍ਰਿਤ ਬਾਣੀ ਦਾ ਬਚਨ ਸੀ, ਅੰਮ੍ਰਿਤ ਬਾਣੀ ਉੱਚਰ ਹਰ ਜਸ ਮਿੱਠਾ ਲੱਗੇ ਤੇਰਾ ਭਾਣਾ ਰਾਮ। ਮਾਲਕ ਮੇਰੇ ਤੇ ਕਿਰਪਾ ਕਰ, ਮੈਨੂੰ ਤੇਰਾ ਭਾਣਾ, ਮੈਨੂੰ ਤੇਰਾ ਪਿਆਰ ਮਿੱਠਾ ਲੱਗਣ ਲੱਗ ਜਾਏ। ਅਗਲੀ ਪੰਕਤੀ ਹੈ, ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਏ ਨਾਹੀਂ ਤੁਧ ਬਿਨਾ। ਕਰ ਦਇਆ ਮਾਇਆ, ਦਇਆ ਤਰਸ ਕਰ ਮੇਰੇ ਤੇ, ਮਾਇਆ ਕਿਰਪਾ ਕਰ ਮੇਰੇ ਤੇ, ਮੇਰੇ ਤੇ ਤਰਸ ਵੀ ਕਰ, ਕਿਉਂਕਿ ਮੇਰੇ ਕੋਲ ਗੁਣ ਤੇ ਹੈ ਨਹੀਂ ਇੰਨੇ ਜਿਹੜੇ ਮੈਂ ਤੇਰੇ ਦਰ ਤੇ ਮੁੱਖ ਉਜਲਾ ਲੈ ਕੇ ਆ ਸਕਾਂ। ਤੂੰ ਮੇਰੇ ਤੇ ਦਇਆ ਵੀ ਕਰ ਤੇ ਮੇਰੇ ਤੇ ਤਰਸ ਕਰ ਅਤੇ ਮੇਰੇ ਤੇ ਕਿਰਪਾ ਵੀ ਕਰ। ਇਕੱਲੇ ਤਰਸ ਕਰਿਆ ਗੱਲ ਨਹੀਂ ਜੇ ਬਣਨੀ, ਤੁਹਾਨੂੰ ਕਿਰਪਾ ਵੀ ਕਰਨੀ ਪੈਣੀ ਹੈ। ਮੇਰੇ ਔਗਣਾਂ ਵੱਲ ਨਾ ਵੇਖਿਓ, ਜੋ ਜਾਣੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ ਅਵਗਣ ਮੇਰੇ ਆ। ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਹੋਰ ਕਰਾਂ। ਆਮ ਧਾਰਮਿਕ ਸਥਾਨਾਂ ਤੇ ਵੇਖੀਦਾ, ਲੋਕ ਤਰ੍ਹਾਂ ਤਰ੍ਹਾਂ ਨਾਲ ਆ ਕੇ ਮੱਥਾ ਟੇਕਦੇ ਨੇ। ਕੋਈ ਲੰਮਾ ਪੈ ਕੇ ਮੱਥਾ ਟੇਕਦਾ, ਕੋਈ ਹੱਥਾਂ ਨਾਲ ਕੁਲਚ ਕੁਲਚ ਕੇ ਮੱਥਾ ਟੇਕਦਾ, ਕੋਈ ਹੱਥ ਸਿੱਧੇ ਰੱਖਦਾ, ਕੋਈ ਹੱਥ ਪੁੱਠੇ ਰੱਖਦਾ, ਕੋਈ ਲੰਮਾ ਪੈ ਕੇ ਮੱਥਾ ਟੇਕਦਾ, ਕੋਈ ਕਿਸੇ ਤਰ੍ਹਾਂ ਮੱਥਾ ਟੇਕਦਾ। ਇਹਨਾਂ ਗੱਲਾਂ ਨਾਲ ਕੁਝ ਨਹੀਂ ਜੇ ਬਣਨਾ, ਸਾਡਾ ਭਰਮ ਹੈ। ਯਕੀਨ ਕਰਕੇ ਜਾਣੇ, ਇਹਨਾਂ ਨਾਲ ਕੁਝ ਵੀ ਨਹੀਂ ਬਣਨਾ, ਇਹ ਸਾਡਾ ਭਰਮ ਹੈ। ਮੱਥਾ ਤਾਂ ਸਾਦੇ ਢੰਗ ਨਾਲ ਹੀ ਟੇਕ ਲੈ, ਪਰ ਜਦੋਂ ਕਦੇ ਇਕਾਂਤ ਵਿੱਚ ਬੈਠ ਕੇ ਗੁਰੂ ਕੀ ਬਾਣੀ ਪੜ੍ਹਦਾ ਨਾ, ਉਦੋਂ ਗੁਰੂ ਨਾਲ ਗੱਲਾਂ ਕਰ, ਸਤਿਗੁਰੂ ਇਹ ਤੇ ਤੈਨੂੰ ਪਤਾ ਨਾ ਵੀ ਮੈਂ ਪਾਪੀ ਹੈ, ਇਹ ਤੇ ਪਤਾ ਨਾ ਤੈਨੂੰ ਵੀ ਜਿੰਨੀਆਂ ਤੂੰ ਦਾਤਾਂ ਦੇਣਾ ਮੈਂ ਉਹਨਾਂ ਸ਼ੁਕਰ ਨਹੀਂ ਕਰਦਾ। ਉਦੋਂ ਢਹਿ ਗੁਰੂ ਅੱਗੇ, ਉਦੋਂ ਬੇਨਤੀਆਂ ਕਰ ਜਦੋਂ ਇਕੱਲਾ ਹੁੰਦਾ। ਆ ਤੇ ਲੋਕ ਦਿਖਾਵੇ ਦੀਆਂ ਗੱਲਾਂ ਨੇ ਮਨਾ, ਇਹਦੇ ਨਾਲ ਕੁਝ ਨਹੀਂ ਫਰਕ ਪੈਣਾ, ਇਹਦੇ ਨਾਲ ਕੁਝ ਵੀ ਤਬਦੀਲ ਨਹੀਂ ਹੋਣਾ ਜਦੋਂ ਗੁਰੂ ਨੂੰ ਇਕੱਲਾ। ਔਰ ਇਹ ਵੀ ਬੇਨਤੀ ਕਰਾਂ, ਹਰ ਸਿੱਖ ਦਾ ਫਰਜ਼ ਵੀ ਬਣਦਾ ਗੁਰੂ ਨੂੰ ਕਦੇ ਇਕਾਂਤ ਸ਼ਾਂਤ ਵਿੱਚ ਆ ਕੇ ਇੱਕ ਪੰਨਾ, ਇੱਕ ਅੰਕ ਗੁਰੂ ਸੱਚੇ ਪਾਤਸ਼ਾਹ ਜੀ ਦਾ ਬਾਣੀ ਦਾ ਪੜ੍ਹ ਕੇ ਕਦੇ ਕਦਾਈ ਅਰਦਾਸ ਵੀ ਕਰਿਆ ਕਰੀਏ, ਸਤਿਗੁਰੂ ਮੈਨੂੰ ਤੂੰ ਜਾਣਨਾ, ਅੱਜ ਮੈਂ ਤੈਨੂੰ ਇਕੱਲਾ ਮਿਲਣ ਆਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਕਦੇ ਲੜਾਇਆ ਆਪਾਂ ਲਾਡ ਆਪਣੇ ਸਤਿਗੁਰੂ ਨੂੰ? ਇਕੱਲੇ ਜਾ ਕੇ ਗੁਰੂ ਦੀ ਗੋਦ ਵਿੱਚ ਬੈਠੀਏ ਤੇ ਕਦੇ ਗੱਲ ਕਰੀਏ ਸੱਚੇ ਦਿਲੋਂ ਪਿਤਾ ਸਮਝ ਕੇ, ਸੱਚੇ ਦਿਲੋਂ ਦਸਾਂ ਪਾਤਸ਼ਾਹੀਆਂ ਨੂੰ ਹਾਜ਼ਰ ਨਾਜ਼ਰ ਸਮਝ ਕੇ, ਸੱਚੇ ਦਿਲੋਂ ਉਹਨਾਂ ਭਗਤਾਂ ਦੀ ਅੰਮ੍ਰਿਤ ਆਤਮਾ ਨੂੰ ਸੱਚੇ ਦਿਲੋਂ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਗੋਦ ਵਿੱਚ ਬੈਠ ਕੇ ਇੱਕ ਬਚਨ ਕਰੀਏ, ਤੇਰੇ ਭਰੋਸੇ ਪਿਆਰੇ ਮੈਂ ਲਾਡਲ ਲਾਇਆ, ਫੁੱਲਾਂ ਚੁੱਕੇ ਮੁਬਾਰਕ ਤੂੰ ਹਰ ਪਿਤਾ ਮਾਇਆ। ਸੱਚ ਕਰਕੇ ਜਾਣੇ ਗੁਰੂ ਲਾਡਲ ਲਾਵੇਗਾ, ਗੁਰੂ ਪਿਆਰ ਕਰੇਗਾ। ਕਰ ਦਇਆ ਮਾਇਆ ਗੋਪਾਲ ਗੋਬਿੰਦ, ਕੋਈ ਨਾਹੀਂ ਤੁਝ ਬਿਨਾ, ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ, ਦੱਸ ਮੈਂ ਕਿਹਦੇ ਕੋਲ ਜਾ ਕੇ ਬੇਨਤੀ ਕਰਾਂ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀ ਜੈ ਰੋਏ ਜਾਂ ਲੱਗ ਚਿੱਤ ਨਾ ਆਵਈ। ਮੇਰਾ ਖਿਆਲ ਹੈ ਵੀ ਸ਼ਾਇਦ ਸਿੱਖ ਜਗਤ ਵਿੱਚ ਕੋਈ ਹੋਵੇ ਜਿਹਨੇ ਆ ਗਾਥਾ ਨਾ ਸੁਣੀ ਹੋਵੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਲੈਣਿਆ ਤੂੰ ਜਾਂਦਾ ਕਿਉਂ ਨਹੀਂ, ਕਹਿਣ ਲੱਗੇ ਸਤਿਗੁਰੂ ਮੇਰਾ ਕੋਈ ਟਿਕਾਣਾ ਹੀ ਨਹੀਂ ਤੇਰੇ ਤੋਂ ਬਿਨਾਂ, ਮੈਂ ਕਿੱਥੇ ਜਾਵਾਂ। ਤੇ ਉਸ ਵੇਲੇ ਜਦੋਂ ਇਹ ਸ਼ਬਦ ਕਿਹਾ ਸੀ, ਹੁਣ ਇਹ ਸ਼ਬਦ ਨੂੰ ਅਸੀਂ ਪੱਲੇ ਬੰਨੀਏ, ਕਿਤੇ ਗੁਰੂ ਕੋਲ ਆ ਕੇ ਕਹੀਏ ਵੀ ਤੇਰੇ ਤੋਂ ਬਿਨਾਂ ਮੇਰਾ ਕੋਈ ਟਿਕਾਣਾ ਨਹੀਂ। ਸੱਚ ਕਰਕੇ ਜਾਣਿਓ ਗੁਰੂ ਉਸੇ ਦਿਨ ਕਹਿ ਦੇਗਾ ਵੀ ਪੁੱਤਰਾ ਮੇਰਾ ਵੀ ਤੇਰੇ ਹਿਰਦੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਪਰ ਅਸੀਂ ਕਹੀ ਨਹੀਂ ਪਾਉਂਦੇ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ ਹੈ। ਸਮਰੱਥ ਅਗੱਥ ਅਪਾਰ ਪੂਰਨ, ਸਮਰੱਥ ਜਿਹਦੇ ਵਿੱਚ ਕਮੀ ਕੋਈ ਨਾ ਹੋਵੇ, ਅਗੱਥ ਜਿਹੜਾ ਬੇਅੰਤ ਵੱਡਾ, ਜਿਹਦੀ ਗੱਲ ਨੂੰ ਅਸੀਂ ਪਾਰਾ ਵਾਰ ਪਾ ਹੀ ਨਹੀਂ ਸਕਦੇ, ਜਿਹਦਾ ਕੋਈ ਪਰਲਾ ਬੰਨਾ, ਜਿਹਦੇ ਸਰੂਪ ਨੂੰ, ਜਿਹਦੀ ਗੱਲ ਨੂੰ ਬਿਆਨ ਹੀ ਨਾ ਕੀਤਾ ਜਾ ਸਕੇ, ਅਪਾਰ ਪਰਲਾ ਬੰਨਾ ਨਾ ਪਾਇਆ ਜਾ ਸਕੇ। ਪੂਰਨ ਜੀਓ ਤਨ ਧਨ ਤੁਮ ਮਨਾ, ਜੀਓ ਜਿੰਦ ਜਾਨ, ਤੇ ਆਹ ਜਿਹੜੀ ਮੇਰੀ ਤਨ ਹੈ ਅਤੇ ਧਨ ਹੈ, ਹੇ ਮੇਰੇ ਸਾਈਆਂ ਤੇ ਸਭ ਕੁਝ ਤੇਰਾ ਦਿੱਤਾ ਹੋਇਆ, ਮੇਰਾ ਇਹਦੇ ਵਿੱਚ ਕੁਝ ਵੀ ਨਹੀਂ। ਹਾਂ ਜੋ ਕੁਝ ਮੇਰਾ ਹੈ ਅੱਜ ਮੈਂ ਉਹ ਵੀ ਤੇਰੇ ਚਰਨਾਂ 'ਚ ਭੇਟਾ ਕਰਨਾ ਚਾਹੁੰਦਾ। ਮੇਰੇ ਕੋਲ ਮੇਰਾ ਕੀ ਹੈ, ਮੇਰੇ ਕੋਲ ਮੇਰਾ ਹੈ ਮੂਰਖ ਮੁਕਤ ਅਨਾਥ ਚੰਚਲ ਬਲਹੀਣ ਨੀਚ ਅਜਾਣਾ, ਮੇਰੇ ਕੋਲ ਤਾਂ ਕੁਝ ਸਾਈਆਂ, ਮੈਂ ਬਲ ਤੋਂ ਛੋਟਾ, ਬੁੱਧੀ ਦੇ ਅਕਲ ਤੋਂ ਬਹੁਤ ਹੀਣ ਹੈ, ਮੂਰਖਾਂ ਸਿਰ ਮੂਰਖ ਹੈ ਤੇ ਮੈਂ ਨੀਚ ਹੈ, ਬੜੇ ਨੀਚ ਕਰਮ ਕਰਨ ਵਾਲਾ। ਅਜਾਣਾ ਮੈਂ ਹੱਦ ਦਰਜੇ ਦਾ ਅਣਜਾਣ ਹੈ, ਬਿਨਵੰਤ ਨਾਨਕ ਚਰਨ ਤੇਰੀ। ਬਿਨਵੰਤ ਦਾ ਅਰਥ ਹੁੰਦਾ ਬੇਨਤੀ ਕਰਨੀ, ਮੈਂ ਤੇ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਸਾਈਆ, ਇੱਕ ਕਿਰਪਾ ਕਰ, ਇੱਕ ਬਖਸ਼ਿਸ਼ ਕਰ, ਮੈਂ ਤੇਰੀ ਸ਼ਰਨ ਵਿੱਚ ਆਇਆ, ਰੱਖ ਲੇਹੋ ਆਵਣ ਜਾਣਾ, ਮੇਰੇ ਜੀਵਨ ਦੀ ਭਟਕਣਾ ਨੂੰ ਮੁਕਾ ਦੇ, ਮੈਨੂੰ ਇੱਕ ਸਥਿਰਤਾ ਵਾਲਾ ਆਪਣੇ ਦਰ ਨਾਲ ਜੁੜਿਆ ਹੋਇਆ ਜੀਵਨ ਬਖਸ਼ਿਸ਼ ਕਰ ਦੇ, ਮੈਂ ਤੇਰੇ ਦਰ ਤੋਂ ਅੱਜ ਇਹ ਦਾਤ ਮੰਗਣ ਵਾਸਤੇ ਆਇਆ। ਗੁਰੂ ਕਿਰਪਾ ਕਰੇ, ਮਨ ਦੀਆਂ ਝੋਲੀਆਂ ਅੱਡ ਕੇ ਕਦੇ ਅਰਦਾਸ ਕਰੀਏ, ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ। ਮਾਲਕ ਕਿਰਪਾ ਕਰੇ, ਬਖਸ਼ਿਸ਼ ਕਰੇ। ਪਿਛਲੇ ਦਿਨਾਂ ਵਿੱਚ ਹਾਜ਼ਰੀ ਭਰਦੇ ਹਾਂ, ਹੋਈਆਂ ਪੁੱਲਾਂ ਨੂੰ ਆਪਣੀ ਬਖਸ਼ਿਸ਼ ਦੀ ਚਾਦਰ ਥੱਲੇ ਲੁਕੋ ਲੈਣਾ, ਨਾ ਚਤਾਰਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਵੀਰਾਂ ਦਾ, ਸੰਗਤ ਦਾ ਤੇ ਗੁਰੂ ਕੇ ਵਜ਼ੀਰਾਂ ਦਾ, ਗੁਰੂ ਕੇ ਕੀਰਤਨੀਆਂ ਦਾ, ਦਸ ਸਭ ਦਾ ਰਿਣੀ ਹੈ, ਸਾਰੀ ਸੰਗਤ ਦਾ ਰਿਣੀ ਹੈ। ਫਿਰ ਸਮਾਂ ਬਣਿਆ ਹਾਜ਼ਰੀ ਭਰਾਂਗਾ। ਪੁੱਲਾਂ ਨਾ ਚਤਾਰਦੇ ਹੋਏ ਅਸੀਸ ਬਖਸ਼ੋ ਜੀ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha 2@gmail.com.
3: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-387.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जोर से खलुकती है, जोर से खलुकती है, पर ऐसे रुकने जोर जोर विच की इत्थे किस जोर दा जिक्र है। एक जोर वो भी है जेड़ा इन्दे आरंभ विच कह गए ने, आखन जोर चुप ने जोर, असा जोर ना आखन जोर चुप ने जोर, जोर न मंगन देन न जोर, जोर ना जीवन मरन ना जोर, वो भी जोर। पर ये जिहड़ा कर्म खंड है ये कोई साधारण मेरा तुहाडा बनाया हुआ खंड ते है नहीं। इस खंडां दी तरतीब विच ये ज्ञान खंड ते धर्म खंड दी सोच है। धर्म खंड ने इनकी शुरुआत की थी पहला सुरत मत मन बुद्ध करके उद्यम करके उनके कर्म पैदा होना है। हम एक गल सोचियो इतने रुकना, श्री गुरु ग्रंथ साहब की बाणी कोई तुकबंदी नहीं, बड़ी सतगुरु ने गहराई पाई। हम पहले जे खंड चल रहे हैं उन्होंने वक् वक् करके फिर जोड़िया ने कि इन्हों का दूजे नाल संबंध की है। धर्म ने पड़चोल करनी है, फैसला करना है, पर किंदे ते आधारित करना है, ज्ञान खंड की लोड़ है। वक् वक् करके एक एक पौड़ी फिर जोड़ दिता, पर जितों धर्म खंड शुरू होया उत्थे तरतीब बदल गई है। असं रोजाना पाठ करने लगे कई नहीं चाहते, तरतीब बदल गई क्योंकि अगला कर्म जोड़ा है वो मिल रहा है, आपसी संबंध जुड़ रहा है। कर्मखंड जोड़ा उद्यम है, शुरुआत है कर्मखंड की। उसे तुम अजीब घटना देखोगे, इतने जाके नानक नाम की साप दे के गल खत्म नहीं की, क्योंकि गल पूरी जा रही पौड़ी तक पै गए, पौड़ी का अंक पै गया, छत्तीवीं पौड़ी का छत्तीवां अंक है, शब्द का अंक है। पर जिस तरतीब में हर पौड़ी के अंत में नानक नाम की छाप है, उन्हें गल एक ही चल रही है, पिछड़िया में है कितने घड़ी है, सुरत मत मन बुद्ध किथे घड़ी है, सुरां सिद्धां की शुद्ध नानक नाम की छत कोई शुद्ध से छतीवान का कोई गल छुपा के नहीं रखी, बड़े ढंग नाल विच स्पष्ट कर दी, छतीवान का गया। पर जिवें बाकी पौड़ियां के अंत में नानक नाम की छाप है भी ये चैप्टर इतने क्लोज है, इतने क्लोज नहीं, इतने करिए सुरत मत मन बुद्ध, इतने करिए सुरां सिद्धां की शुद्ध, इतने नानक नाम की छाप है, छतीवां अंक है। हुण अगले पासे कर्मखंड, क्योंकि कर्मखंड का ही बदलवा रूप है, कर्म तो शुरू है कि कर्म नहीं कर्म बनना है। और कहता जोड़ है, संजोग है, कभी गल है, बाकी जिन्ने खंड ने गिनती में भी पांच खंड आए ने, हर खंड की पौड़ी वख कर दिती है। इतने बेशक नानक नाम की छाप की क्लोजिंग नहीं, पर छत्ती अंक पा दिता है, पौड़ी वख कर दिती, क्योंकि खंड वक्त। पर
ਕਿਹੜੀ ਅਜੀਬ ਘਟਨਾ ਤੁਸੀਂ ਅਗਲੀ ਪੌੜੀ 'ਚ ਦੇਖੋਗੇ, ਉਹ ਹੈ ਕਰਮਖੰਡ ਦੀ ਪੌੜੀ, ਅਤੇ ਉਹਦੇ ਵਿੱਚ ਕਲੋਜ਼ਿੰਗ ਵੀ ਨਹੀਂ ਕੀਤੀ, ਪੌੜੀ ਦਾ ਵੱਖ ਹਿੱਸਾ ਅੰਕ ਵੀ ਨਹੀਂ ਪਾਇਆ, ਕਰਮਖੰਡ ਅਤੇ ਸੱਚਖੰਡ ਇੱਕ ਕਰ ਦਿੱਤਾ। ਦਰਮਿਆਨ ਵਿੱਚ ਨਾਨਕ ਨਾਮ ਛਾਪ ਵੀ ਨਹੀਂ ਰੱਖਿਆ, ਦਰਮਿਆਨ ਵਿੱਚ ਪੌੜੀ ਦਾ ਅੰਕ ਵੀ ਨਹੀਂ ਪਾਇਆ। ਕਰਮਖੰਡ ਦੀ ਘਟਨਾ ਸਪਸ਼ਟ ਕਰਕੇ ਨਾਲ ਹੀ ਸੱਚਖੰਡ ਸ਼ੁਰੂ ਹੋ ਗਿਆ। ਪੰਜ ਖੰਡ ਨੇ, ਬਾਕੀ ਪੌੜੀਆਂ ਜਿਹੜੀਆਂ ਨੇ ਇੱਕ ਇੱਕ ਖੰਡ ਨੂੰ ਵੰਡੀਆਂ ਜਾ ਰਹੀਆਂ ਨੇ। ਇੱਥੇ ਦੋ ਖੰਡਾਂ ਨੂੰ ਇੱਕੋ ਪੌੜੀ, ਦੋ ਖੰਡਾਂ ਨੂੰ ਇੱਕੋ ਸ਼ਬਦ, ਕਿੱਡਾ ਸਾਡਾ ਇੱਕ ਭਰਮ ਦੂਰ ਕਰਦਾ ਹੈ ਕਿ ਭਰਿਆ ਕਰਮ ਖੰਡ ਨੇ ਹੀ ਸੱਚਖੰਡ ਬਣਨਾ ਹੈ। ਲੋਕ ਇੱਥੇ ਰੁਕਣਾ ਚਾਹੁੰਦੇ, ਪੌੜੀ ਕਦੇ ਖੰਡ ਦੀ ਸ਼ੁਰੂ ਹੋਈ, ਕੱਲ ਮੇਕ ਲੈ ਦੁਰਾ ਦੀਆਂ ਕੱਲ ਦੇ ਕਿ ਗੁਰੂ ਨੇ ਸਾਨੂੰ ਰੱਬ ਤੇ ਸਾਡਾ ਸੱਚਖੰਡ ਨੇੜੇ ਲਿਆ ਦਿੱਤਾ। ਕਰਨ ਤੋਂ ਬਾਅਦ ਜੀਵਨ ਵਿੱਚ ਸੱਚ ਲਿਆ, ਜਿਸ ਦਿਨ ਤੂੰ ਖੰਡ ਹੀ ਤੇ ਹੈ ਬ੍ਰਹਿਮੰਡ ਦਾ, ਤੂੰ ਬ੍ਰਹਿਮੰਡ ਦਾ ਇੱਕ ਖੰਡ ਹੀ ਤੇ ਹੈ, ਇੱਕ ਟੁਕੜਾ ਹੈ, ਇੱਕ ਹਿੱਸਾ ਹੈ। ਜਿਸ ਦਿਨ ਤੂੰ ਆਪਣੇ ਕਰਮਾਂ ਵਿੱਚ ਸੱਚ ਲਿਆ ਤੇ ਸੱਚ ਆਏਗਾ ਗਿਆਨ ਤੇ ਧਰਮ ਦੀ ਉਪਜ ਨਾਲ, ਪਛਾਣ ਨਾਲ, ਸੱਚ ਆਏਗਾ ਸੁਰਤ ਮਤ ਬੁੱਧ ਘੜਨ ਨਾਲ। ਤੇਰਾ ਉਦਮ ਸੁਰਤ ਮਤ ਬੁੱਧ ਨੂੰ ਘੜਨ ਵਿੱਚ ਲੱਗਣਾ ਚਾਹੀਦਾ, ਤੇ ਉਹਦੇ ਵਿੱਚੋਂ ਜਿਹੜਾ ਕਰਮ ਨਿਕਲੇਗਾ, ਕਰਮਖੰਡ ਜਿਹੜਾ ਪੈਦਾ ਹੋਏਗਾ, ਕਿਉਂਕਿ ਉਹ ਸੁਰਤ ਮਤ ਬੁੱਧ ਨੂੰ ਘੜ ਕੇ ਬਣੇਗਾ। ਹੁਣ ਅਣਘੜੀ ਹੋਈ ਮਤ ਨਾਲ ਹੀ ਸਾਡਾ ਮਨ ਤੇ ਕਰਮ ਬਣ ਰਿਹਾ, ਮਤ ਘੜੀ ਨਹੀਂ। ਇਹ ਹੁਣ ਰਾਤ ਨੂੰ ਦੱਸਣਗੇ ਕਿ ਮਤ ਕਿਵੇਂ ਘੜੀ ਗਈ, ਕਿਵੇਂ ਘੜੀ ਗਈ ਜਿਹਦੇ ਵਿੱਚੋਂ ਕਰਮ ਪੈਦਾ ਹੋਇਆ। ਘਾਲਣਾ ਜਿੰਨੀ ਕਰਮ, ਕਿਉਂਕਿ ਘਾਲਣਾ, ਘਾਲਣਾ ਦਾ ਹੀ ਦੂਜਾ ਨਾਮ ਕਰਮ। ਕਰਮ ਦੀ ਪਵਿੱਤਰਤਾ ਨੇ ਸੱਚਖੰਡ ਬਣ ਜਾਣਾ, ਇਸ ਲਈ ਕਰਮਖੰਡ ਨੂੰ ਨਾਲ ਹੀ ਸੱਚਖੰਡ ਜੋੜ ਦਿੱਤਾ, ਵੱਖਰੀ ਪੌੜੀ ਨਹੀਂ ਬਣਾਈ, ਇੱਕੋ ਚੀਜ਼ ਦੇ ਦੋਸ਼ ਤੇ ਬਣਾ ਦਿੱਤੀ, ਬਦਲ ਗਿਆ, ਬਦਲ ਕੇ ਕੀ ਹੋ ਗਿਆ, ਕਰਮਖੰਡ ਸੱਚਖੰਡ ਹੋ ਗਿਆ, ਵੱਖਰੀ ਪੌੜੀ ਦੀ ਵੱਖਰੀ ਚੈਪਟਰ ਦੀ ਲੋੜ ਨਹੀਂ। ਸ੍ਰੀ ਅਕੀਤੀ ਦੀ ਤਰਤੀਬ ਕਿਹੜੀ ਖੂਬਸੂਰਤ ਹੈ, ਪਹਿਲੀਆਂ ਪੌੜੀਆਂ ਦੇ ਨਾਲ ਨਾਨਕ ਨਾਮ ਛਾਪ ਗਈ, ਕਰਮਖੰਡ ਦੀ ਪੌੜੀ ਨਾਲ ਨਾਨਕ ਨਾਮ ਛਾਪ ਗਈ, ਪੌੜੀ ਦਾ ਅੰਕ ਹੈ। ਕਿੱਥੇ ਘੜੀਏ ਸੁੱਖ ਮਤ ਮੰਨਦੇ, ਕਿੱਥੇ ਘੜੀਏ ਪੂਰਾ ਸੁੱਖ, ਨਾਨਕ ਨਾਮ ਛਾਪ ਗਈ, ਛੱਤੀਵਾਨ ਕਾਂਡ, ਕਿਉਂਕਿ ਤਰਤੀਬ ਬਾਈ ਚੱਲ ਰਿਹਾ, ਉਹ ਸਬਜੈਕਟ ਖਤਮ ਨਹੀਂ ਹੋਇਆ। ਕਰਮ ਨੇ ਹੁਣ ਕਰਮ ਬਣਿਆ, ਹੁਣ ਕਰਮਖੰਡ ਤੋਂ ਸੱਚਖੰਡ ਵੱਖਰਾ ਹੈ ਹੀ ਨਹੀਂ, ਤੂੰ ਉਸ ਮਨਾਂ ਤੇ ਪਾਲਣਾ, ਤੂੰ ਆਪਣੇ ਕਰਮ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਕਿਤੇ ਨਾ ਉਹਨੂੰ ਸੱਚਖੰਡ ਲੱਭੋਗੇ। ਕਰਮਖੰਡ ਤੋਂ ਸੱਚਖੰਡ ਵੱਖਰਾ ਨਹੀਂ, ਇਸ ਲਈ ਦੋ ਪੌੜੀਆਂ ਵੀ ਨਹੀਂ ਕੀਤੀਆਂ। ਹੁਣ ਸੱਚਖੰਡ ਤੇ ਕਰਮਖੰਡ ਜਿਵੇਂ ਬਾਕੀ ਖੰਡਾਂ ਦੀਆਂ ਪੌੜੀਆਂ ਵੱਖ ਨੇ, ਇੱਥੇ ਵੱਖ ਵੀ ਨਹੀਂ, ਇੱਕੋ ਹੀ ਪੌੜੀ ਨੂੰ ਕਰਮਖੰਡ ਤੇ ਸੱਚਖੰਡ ਦਾ ਨਾਮ ਦੇ ਦਿੱਤਾ। ਇਹਦੇ ਵਿੱਚ ਨਾ ਦਰਮਿਆਨ ਵਿੱਚ ਨਾਨਕ ਨਾਮ ਛਾਪ ਹੈ, ਨਾ ਹੀ ਵੱਖਰਾ ਕੋਈ ਅੰਕ ਹੈ ਵੀ ਇਹ 37ਵਾਂ ਅੰਕ ਹੋਵੇ, 38ਵਾਂ ਅੰਕ ਹੋਵੇ, ਇੱਕੋ ਹੀ ਪੌੜੀ ਹੈ, ਇੱਕੋ ਹੀ ਨਾਨਕ ਨਾਮ ਦੀ ਕਲੋਜ਼ਿੰਗ ਹੈ, ਤੇ ਉਹਦੇ ਵਿੱਚ ਦੋ ਖੰਡ ਆ ਗਏ ਨੇ, ਕਰਮਖੰਡ ਤੇ ਸੱਚਖੰਡ, ਕਿਉਂਕਿ ਕਰਮਖੰਡ ਨੇ ਹੀ ਸੱਚਖੰਡ ਦਾ ਰੂਪ ਲਿਆ। ਸਾਨੂੰ ਕਿਤੋਂ ਬਾਹਰੋਂ, ਕਰਮ ਤੋਂ ਬਾਹਰੋਂ, ਜੀਵਨ ਤੋਂ ਬਾਹਰੋਂ ਰੱਬ ਢੂੰਡਣ ਦੀ ਤੇ ਜੀਵਨ ਤੋਂ ਬਾਹਰੋਂ ਕੋਈ ਸੱਚਖੰਡ ਢੂੰਡਣ ਦੀ ਲੋੜ ਨਾ ਪਵੇ। ਹੁਣ ਕਰਮਖੰਡ ਜਿਹਨੇ ਸੱਚਖੰਡ ਬਣਨਾ, ਉਹ ਕਿਹੜਾ ਮਹਾਨ ਹੋਇਆ, ਅਸੀਂ ਕਰਮ ਦੀ ਕੋਈ ਵੈਲਿਊ ਨਹੀਂ ਸਮਝ ਰਹੇ, ਕਰਮ ਨੂੰ ਘੜਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਸੁਰਤ ਮਤ ਬੁੱਧ ਨੂੰ ਘੜਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਜਦ ਤਾਂ ਕਿ ਉਹਦੇ ਵਿੱਚੋਂ ਕਰਮ ਘੜਿਆ ਜਾਏ, ਤੇ ਇਹੋ ਜਿਹਾ ਕਰਮ ਜਿਹੜਾ ਸੱਚਖੰਡ ਬਣ ਜਾਏ, ਤੇ ਉਹ ਸੱਚਖੰਡ ਜਿਹੜਾ ਜਿਹਦੇ ਵਿੱਚ ਰੱਬ ਵਸੇ, ਉਹ ਰੱਬ ਵਸੇ ਜਿਹੜਾ ਸੋਨੇ ਨਾਲ, ਹੀਰਿਆਂ ਲਾਲਿਆਂ ਜਵਾਹਰਾਤਾਂ ਨਾਲ ਤੋਲ ਕੇ ਖਰੀਦਿਆ ਨਾ ਜਾ ਸਕੇ, ਆਪ ਹੀ ਆ ਗਿਆ। ਪਰ ਉਸ ਕਰਮ ਦੀ ਕਿੱਡੀ ਵੈਲਿਊ ਹੋਈ,
ਕਿਹੜੀ ਮਹਾਨਤਾ ਹੋ। ਕਰਮ ਖੰਡ ਬੜਾ ਮਹਾਨ ਖੰਡ, ਬੜਾ ਸੂਖਮ ਖੰਡ ਹੈ। ਇਹਦੇ ਵਿੱਚ ਤਾਂ ਥੋੜ੍ਹਾ ਜਿਹਾ ਮਨੁੱਖ ਭੁੱਲ ਗਿਆ, ਕਰਮ ਨੂੰ ਸੋਧਣਾ ਨਾ ਆਇਆ, ਕਰਮ ਦੀ ਬਣਤਰ ਨਾ ਆਈ, ਮਨੁੱਖ ਫਿਸਲ ਗਿਆ। ਧਰਮ ਦੀ ਦੁਨੀਆਂ ਵਿੱਚ ਜੇ ਤਿਲਕਣ ਬਾਜ਼ੀ ਹੈ ਤਾਂ ਇਸੇ ਗੱਲ 'ਤੇ ਹੈ ਕਿ ਮਨੁੱਖ ਨੂੰ ਕਰਮ ਖੰਡ ਦੀ ਬਣਤਰ ਨਹੀਂ ਆ ਰਹੀ। ਕਰਮ ਹੈ ਕੀ? ਬਾਰ ਬਾਰ ਕਹਿ ਰਹੇ ਹਾਂ ਕਿ ਕਰਮੀ ਕਰਮੀ ਹੋਏ ਵਿਚਾਰ, ਇਹ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ, ਕਰਮੀ ਆਪੋ ਆਪਣੀ। ਜੇ ਭਰਿਆ ਸਭ ਕੁਝ ਕਰਮ ਤੇ ਨਿਰਭਰ ਹੈ ਤਾਂ ਕਰਮ ਖੰਡ ਤੇ ਏਡਾ ਮਹਾਨ ਹੈ, ਇਹਨੇ ਸੱਚ ਖੰਡ ਬਣ ਜਾਣਾ। ਇਸ ਲਈ ਕਰਮ ਖੰਡ ਨੂੰ ਸਮਝ, ਕਰਮ ਖੰਡ ਨੂੰ ਪਛਾਣ। ਗੁਰੂ ਕਹਿੰਦੇ ਨੇ ਕਰਮ ਖੰਡ ਨੂੰ ਪਛਾਣਨ ਲਈ ਇੱਕ ਗੱਲ ਮੁੱਢ ਲਈ ਸਮਝ ਲੈ।

e per i baldini. Oggi, chi giorno sta mandando che guru a caia a canjo tu pene? Giorgi pure, ma me? Sarek karna hoe, har karna, har karna jeda, giorgi mutaja. E dikkan wali cheez hai, akar wali cheez hai. Isse liye kheti faisla deta hai, to lo lo akar karmen. Guru ne khayal deta hai, kehne lage ho khlota hai balte. Sansarik karma jeda hai, wo bhi balte hi khlota hai. Manukh bolda hai, chalda hai, turda hai, firda hai, sab kuch jinni der bale andar. ਪਰਵਤ ਪੜ੍ਹਨੇ ਬਾਣੀ ਵਿੱਚ ਕਿ ਜਦੋਂ ਬੁਢੇਪਾ ਆ ਜਾਂਦਾ ਨੈਨੂੰ ਨੀਰ ਬਹੇ ਤਨ ਖੀਨਾ ਭੈ ਕੇਸ ਦੁੱਧ ਵਾਨੀ ਰੂਦਾ ਕੰਠ ਸ਼ਬਦ ਨੀਲ ਸਿਰੇ ਬਲ ਚਲਾ ਗਿਆ ਬਲਕਿ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ ਜਦੋਂ ਬੁਢੇਪੇ ਦਾ ਜ਼ਿਕਰ ਕਰਨ ਲੱਗੇ ਉਦੋਂ ਕਹਿਣ ਲੱਗੇ ਸੱਤਰ ਕਾ ਮਤਹੀਨ ਪਹਿਲਾਂ ਜਿੱਥੋਂ ਉਦਮ ਪੈਦਾ ਹੋਣਾ ਸੀ ਨਾ ਉੱਥੇ ਕਰੀਏ ਸੁਰਤ ਮਤ ਮਨ ਬੋਧ ਕਰਨੀ ਕੀ ਸੀ ਪਹਿਲਾਂ ਮਤ ਹੀ ਹੋ ਗਿਆ ਉਹ ਸੰਸਾਰਿਕ ਬਾਰੇ ਉਹ ਸਰੀਰਕ ਬਾਰੇ ਉੱਥੇ ਵੀ ਲੋੜ ਸੀ ਬਲ ਜਦੋਂ ਉਹ ਬਲ ਗਿਆ ਸੱਤਰ ਕਾ ਮਤ ਹੀ ਅਗਲੇ ਪਾਸੇ ਇੱਕ ਲਫ਼ਜ਼ ਪਾਸ ਪਾਉਂਦੇ ਅਸੀਆਂ ਕਾ ਵਿਵਹਾਰ ਨਾ ਪਾਵੇ ਕੋਈ ਕਰਮ ਵਿਵਹਾਰ ਦਾ ਚਿੰਤਾ ਕਰ ਕੁਛ ਨਹੀਂ ਕਰ ਸਕਦੇ ਅਸੀਂ ਕਾ ਵਿਵਹਾਰ ਨਾ ਪਾਵੇ ਰਿਟਾਇਰ ਹੋ ਰਿਟਾਇਰ ਆਪਣੇ ਆਪ ਖੋਲ ਹੋਇਆ ਇਹ ਤਾਂ ਛੱਡਣਾ ਹੀ ਨਹੀਂ ਸੀ ਚਾਹੁੰਦਾ ਸੰਸਾਰ ਕਦੀ ਮਨੁੱਖ ਨਹੀਂ ਚਾਹੁੰਦਾ ਕਿ ਮੈਂ ਦੁਕਾਨ ਦੇ ਗੱਲੇ ਤੋਂ ਉੱਠ ਜਾਵਾਂ ਅਤੇ ਇੱਥੇ ਮੇਰਾ ਪੁੱਤਰ ਬੈਠੇ ਉਹ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਦੇਰ ਇਹ ਖਜ਼ਾਨਾ ਮੇਰੇ ਹੱਥ ਰਹਿ ਚੱਕ ਮੈਂ ਕੱਟਾਂ ਅਤੇ ਤਾਂ ਕੈਸ਼ ਹੋ ਪਰ ਜਦੋਂ ਹੱਥ ਕੰਬਣ ਲੱਗ ਪੈਂਦੇ ਨੇ ਕਹਿੰਦਾ ਲੈ ਕਲਮ ਤੂੰ ਫੜ ਲੈ ਬੇਟਾ ਮੇਰੇ ਹੁਣ ਹੱਥ ਕੰਬਦੇ ਨੇ ਚੈੱਕ ਨਹੀਂ ਕਰ ਸਕਦਾ ਮੇਰੇ ਸਾਈਨ ਪ੍ਰਵਾਨ ਨਹੀਂ ਹੋਣੇ ਦਰੁਸਤ ਨਹੀਂ ਕਿਉਂਕਿ ਬਲ ਦੀ ਲੋੜ ਘੱਟ ਗਿਆ ਗੁਰੂ ਨੇ ਆਖਿਆ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ ਅੱਗੇ ਕਹਿਣ ਲੱਗੇ ਨਵੇਂ ਕਾ ਸੇਜਸਨ ਬਸ ਮੰਜੇ ਤੁਸੀਂ ਪੈਣ ਜੋ ਗੱਲ ਹੈ ਖਤਮ ਹੋ ਗਿਆ ਨਵੇਂ ਕਸੇ ਦੱਸ ਲਈ ਮੂਲ ਨਾ ਜਾਣੇ ਆਪ ਬਲ ਲੈ ਕਿਉਂਕਿ ਸੰਸਾਰਕ ਮਰਿਆਦਾ ਨੂੰ ਪਾਲਣ ਕਰਨ ਲਈ ਦੁਨੀਆਦਾਰੀ ਦੇ ਸੰਸਾਰਕ ਕਰਮ ਲਈ ਕਰਮਖੰਡ ਜਿਹੜਾ ਸੰਸਾਰਕ ਹੈ ਨਾ ਉਹਦੇ ਲਈ ਵੀ ਬਲ ਦੀ ਜ਼ੋਰ ਦੀ ਲੋੜ ਸੀ ਪਰ ਗੁਰੂ ਕਹਿੰਦੇ ਨੇ ਜਿਹੜਾ ਗਿਆਨ ਤੇ ਧਰਮ ਮਿਲ ਕੇ ਸਰਬਖੰਡ ਵਿੱਚੋਂ ਕਰਮਖੰਡ ਪੈਦਾ ਕਰਦਾ ਹੈ ਨਾ ਉਹਨੂੰ ਉਸ ਜ਼ੋਰ ਦੀ ਲੋੜ ਨਹੀਂ ਹੁੰਦੀ ਜਿਹੜਾ ਸੰਸਾਰਕ ਜ਼ੋਰ ਹੈ ਉੱਥੇ ਤਾਂ ਕਈ ਵਾਰੀ ਇਹ ਹੁੰਦਾ ਜਿੱਥੇ ਉਹ ਜ਼ੋਰ ਲੋਕ ਖਤਮ ਕਰਦੇ ਨੇ ਸੱਤਰ ਕਾ ਮਤਹੀਨ ਉੱਥੇ 72 ਸਾਲ ਦੀ ਉਮਰ ਵਿੱਚ ਮਨੁੱਖ ਕਰਮ ਸ਼ੁਰੂ ਕਰਦਾ ਗੁਰੂ ਅਮਰਦਾਸ ਸਾਹਿਬ ਕੀ ਨੇ ਉਹ ਜਿਹੜਾ ਕਰਮ ਹੈ ਨਾ ਜਿਹੜਾ ਕਰਮਖੰਡ ਦਾ ਗਿਆਨ ਤੇ ਧਰਮ ਵਿੱਚੋਂ ਨਿਕਲਦਾ ਉਹ ਕਰਮਖੰਡ ਤਾਂ ਕਈ ਵਾਰੀ 72 ਸਾਲ ਵਿੱਚ ਸ਼ੁਰੂ ਹੁੰਦਾ ਗੁਰੂ ਅਮਰਦਾਸ ਸਾਹਿਬ ਨੇ 72 ਸਾਲ ਵਿੱਚ ਸ਼ੁਰੂ ਕੀਤਾ ਕਿਉਂਕਿ ਉਸ ਬਲ ਦੀ ਉੱਥੇ ਲੋੜ ਨਹੀਂ ਸੀ ਬਲਕਿ ਇੱਥੇ ਬਸ ਲਈ ਉਸ ਕਰਮਖੰਡ ਵਿੱਚ ਪ੍ਰਵੇਸ਼ ਕਰਨ ਲੱਗੇ ਆ ਤਾਂ ਇਹ ਗੱਲ ਆਖ ਦਿੱਤੀ ਗਈ ਕਿ ਗੁਰਮੁਖ ਬੁੱਢੇ ਕਦੇ ਨਾ ਉੱਥੇ ਨਵੇਂ ਕਸੇ ਜਾ ਸਕਣ ਦਾ ਕੋਈ ਮਸਲਾ ਹੀ ਨਹੀਂ ਉੱਥੇ ਸੱਤਰ ਕੇ ਮਤਹੀਨ ਦਾ ਕੋਈ ਮਸਲਾ ਹੀ ਨਹੀਂ ਉੱਥੇ ਅਸੀਂ ਹਕਾ ਵਿਵਹਾਰ ਨਾ ਪਾਵਾ ਕੋਈ ਸੰਬੰਧ ਹੀ ਨਹੀਂ ਰੱਖਦਾ ਗੁਰਮੁਖ ਬੁੱਢੇ ਕਦੇ ਨਾ ਜਿਨ੍ਹਾਂ ਅੰਤਰ ਸੁਰ ਉਹ ਬਲ ਵੱਖਰਾ ਜਿਹੜਾ ਕਰਮਖੰਡ ਗੁਰੂ ਆਖ ਰਿਹਾ ਨਾ ਗੁਰੂ ਕਹਿੰਦੇ ਨੇ ਮੈਂ ਤੈਨੂੰ ਉਸ ਕਰਮਖੰਡ ਤੱਕ ਪਹੁੰਚਾ ਰਿਹਾ ਜਿਹੜਾ ਕਰਮਖੰਡ ਸੱਚਖੰਡ ਬਣਦਾ ਹੈ ਤੇ ਉਹ ਕਰਮਖੰਡ ਵਿੱਚ ਵੀ ਲੋੜ ਬਲ ਦੀ ਹੈ
ਲੋੜ ਉੱਥੇ ਵੀ ਜ਼ੋਰ ਦੀ ਹੈ, ਘਰ ਨਾਲ ਕੋਈ ਵੀ ਹੈ ਜ਼ੋਰ ਦੇ ਮੁਤਾਬਿਕ, ਪਰ ਉੱਥੇ ਇਸ ਜ਼ੋਰ ਦੀ ਲੋੜ ਨਹੀਂ ਜਿਸ ਜ਼ੋਰ ਵਿੱਚੋਂ ਤੇਰੀ ਹਉਮੈ ਪੈਦਾ ਹੋਵੇ। ਉੱਥੇ ਵੀ ਸੂਰਮਾ ਬਣਨਾ ਪੈਂਦਾ, ਬਲਵਾਨ ਬਲ ਯੋਧਾ ਬਣਨਾ ਪੈਂਦਾ, ਲੇਕਿਨ ਉਹ ਯੋਧਾ ਉਹ ਨਹੀਂ ਨਾਨਕ ਸਿਰਫ ਸੂਰੇ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਗੁਰੂ ਕਹਿੰਦੇ ਨੇ ਉੱਥੇ ਵੀ ਯੋਧਾ ਵੀਰ ਰਸੀ ਬਲਵਾਨ ਬਣਨਾ ਪੈਂਦਾ, ਲੇਕਿਨ ਉੱਥੇ ਦਾ ਯੋਧਾ ਜਿਹੜਾ ਉਹ ਆਖਦਾ ਹਾਂ ਗੁਸਾਈ ਦਾ ਪਹਿਲਵਾਨ ਜਿਹੜਾ ਭਾਵੇਂ 80 ਸਾਲ ਦਾ ਹੋਵੇ, ਹਾਂ ਗੁਸਾਈ ਦਾ ਪਹਿਲਵਾਨ ਜਿਹੜਾ, ਹਾਂ ਗੁਰਮੇਲ ਉੱਚ ਬੜਾ, ਸਭ ਹੋਈ ਛਿੰਝ ਇਕੱਠੀਆ। ਮੈਂ ਕੋਹਲ ਦੇ ਪਿੜ ਵਿੱਚ ਆ ਗਿਆ, ਨਾਲ ਬੈਠਾ ਵੇਖੇ ਆਪ ਜੀ ਜਿਹਨੇ ਮੈਨੂੰ ਬਲ ਦਿੱਤਾ ਸੀ, ਜਿਹਨੇ ਮੈਨੂੰ ਸਿੱਖਿਆ ਦਿੱਤੀ ਸੀ, ਜਿਹਨੇ ਮੈਨੂੰ ਮਤ ਬੁੱਧ ਚਿਤਰੀ ਸੀ, ਉਹਦਾ ਬਲ ਦੇਣ ਵਾਲਾ ਪ੍ਰਭੂ ਮੇਰੇ ਸਾਹਮਣੇ ਬੈਠਾ ਸੀ। ਕਰ ਕਰ ਵੇਖੇ ਸਿਰਜਣਹਾਰ, ਵੇਖੇ ਵਿਗਸੇ ਕਰ ਵਿਚਾਰ, ਉਹ ਸਾਹਮਣੇ ਬੈਠਾ ਸੀ। ਸਭ ਹੋਈ ਛਿੰਝ ਇਕੱਠੀ ਆ, ਨਾਲ ਬੈਠਾ ਵੇਖੇ ਆਪ ਜੀ, ਉਹ ਕਹਿ ਰਿਹਾ ਸੀ ਮੇਰੇ ਬਲ ਨਾਲ ਮੇਰੇ ਬਲ ਤੇ ਭਰੋਸਾ ਕਰਕੇ ਇਸ ਸੰਸਾਰ ਦੀ ਛਿੰਝ ਵਿੱਚ ਖੜਾ ਜਿਹੜਾ ਮੇਰਾ ਪਹਿਲਵਾਨ ਹੈ, ਭਲਾ ਕਿਹੋ ਜਿਹਾ ਜਿੱਤ ਪ੍ਰਾਪਤ, ਕਿਹੋ ਜਿਹੀ ਜਿੱਤ ਪ੍ਰਾਪਤ ਕਰਦਾ ਹੈ। ਸਭ ਹੋਈ ਛਿੰਝ ਇਕੱਠੀ ਆ, ਦਰ ਬੈਠਾ ਵੇਖੇ ਆਪ ਜੀਓ, ਵਾਤ ਵੱਜਣ ਤਮਕ ਬਹੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ, ਨਹਿਤੇ ਪੰਜ ਜਵਾਨ ਮੈਂ। ਐਡਾ ਸੁਣ ਜੋ ਦੀ ਲੋੜ ਹੈ, ਇਹ ਨਹੀਂ ਕਿ ਸੰਸਾਰ ਦੀ ਘਾਲਣਾ ਲਈ ਜ਼ੋਰ ਦੀ ਲੋੜ ਹੈ, ਪਰਮਾਰਥ ਦੀ ਘਾਲਣਾ ਲਈ ਵੀ ਜ਼ੋਰ ਦੀ ਲੋੜ ਹੈ। ਇਸ ਲਈ ਕਰਮਖੰਡ ਕੀ ਬਾਣੀ ਜ਼ੋਰ ਹੀ ਰਹਿਣਾ, ਅੱਛਾ ਹੋਰ ਨਾ ਕੋਈ ਹੋਰ, ਕਰਮਖੰਡ ਦੀ ਬਾਣੀ ਜ਼ੋਰ ਹੀ ਰਹਿਣਾ, ਸਿਰਫ ਜ਼ੋਰ ਬਦਲਣਾ। ਅੱਗੇ ਜ਼ੋਰ ਉਹ ਸੀ ਜਿਹੜਾ ਤੇਰੀ ਆਪਣੀ ਹਉਮੈ ਵਿੱਚੋਂ ਜਨਮ ਲੈ ਰਿਹਾ ਸੀ, ਇਹ ਜ਼ੋਰ ਮੇਰਾ ਹੈ, ਤੇ ਹੁਣ ਉਹ ਜ਼ੋਰ ਹੈ ਜਿਹੜਾ ਆਖਦਾ ਕਰਤਾ ਸਭ ਕੋ ਤੇਰੇ ਜੋ। ਇੱਕ ਸ਼ਬਦ ਵਿਚਾਰੀ ਜੋ ਬਦਲ ਗਿਆ, ਜਦੋਂ ਉਹ ਜ਼ੋਰ ਬਦਲਿਆ ਘਾਲਣਾ ਵੱਖਰੇ ਖੰਡ ਦੀ ਸ਼ੁਰੂ ਹੋਈ। ਉਹ ਕਰਮ ਖੰਡ ਸੀ, ਗਿਆਨ ਖੰਡ ਵਿੱਚੋਂ ਪੈਦਾ ਹੋਇਆ, ਕਰਮ ਖੰਡ ਦੇ ਉਦਮ ਨਾਲ ਪੈਦਾ ਹੋਇਆ। ਉਹ ਕਰਮ ਖੰਡ ਪੈਦਾ ਹੋਇਆ ਤੇ ਉਹ ਵੀ ਜ਼ੋਰ ਤੇ ਹੀ ਆਧਾਰਿਤ ਸੀ, ਉਹਨੂੰ ਵੀ ਬਲ ਦੀ ਲੋੜ ਸੀ, ਪਰ ਉਹ ਇਹ ਆਖ ਰਿਹਾ ਸੀ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਧ ਜੀ, ਸ਼ਾਬਾਸ਼ ਤੇਰੀ ਜਿੱਤ ਮੇਰੀ ਜਿੱਤ ਹੈ, ਕਿਉਂਕਿ ਤੇਰੇ ਅੰਦਰ ਮੇਰਾ ਜੋਰ ਪੈ ਗਿਆ, ਤੇਰੀ ਜਿੱਤ ਮੇਰੀ ਜਿੱਤ। ਤੇ ਉਹ ਜਿੱਤਣ ਵਾਲਾ ਵੀ ਆਖ ਰਿਹਾ ਭਾਈ ਜਿੱਤ ਮੇਰੀ ਕਿਰਪਾ ਕਾਲ ਕੇਰੀ, ਸੋਚ ਬਦਲਦੇ ਉਹ ਫਿਰ ਕਹਿੰਦਾ ਰਣਨ ਗੀਤ ਆਏ ਜਯਨ ਗੀਤ ਗਾਏ, ਧਨੀ ਧਰ ਵਰਖੇ ਸਭੇ ਸੂਰ ਹਰਖੇ। ਪਰ ਇਹ ਸਭ ਕੁਝ ਵੇਖ ਕੇ ਕਿਤੇ ਇਹ ਨਾ ਆਵੇ ਕਿ ਇਹ ਮੇਰਾ ਜ਼ੋਰ ਹੈ, ਭਈ ਜੀਤ ਮੇਰੀ ਕਿਰਪਾ ਕਾਲ ਕੇ ਜ਼ੋਰ ਬਦਲ ਗਈ, ਸ਼ਕਤੀ ਬਦਲ ਗਈ, ਕਰਮ ਦਾ ਸੰਬੰਧ ਜ਼ੋਰ ਨਾਲ। ਹੁਣ ਇੱਥੇ ਗੁਰੂ ਆਖ ਰਹੇ ਨੇ ਮੈਂ ਜਿਸ ਕਰਮ ਖੰਡ ਦਾ ਜ਼ਿਕਰ ਕਰ ਰਿਹਾ ਉੱਥੇ ਵੀ ਜ਼ੋਰ ਦੀ ਲੋੜ ਹੈ, ਉੱਥੇ ਬਲੀ ਯੋਧੇ ਸੂਰਮੇ ਪੈਦਾ ਹੁੰਦੇ ਨੇ, ਲੇਕਿਨ ਉਹ ਸੂਰਮੇ ਨਹੀਂ ਜਿਹੜੇ ਸੂਰਮੇ ਪਣ ਨਾਲ ਆਪਣੀ ਤਾਕਤ ਤੇ ਬਲ ਨਾਲ ਦੂਜਿਆਂ ਦਾ ਰਾਜ ਖੋਹਦੇ ਨੇ, ਦੂਜਿਆਂ ਤੇ ਹਕੂਮਤ ਕਰਦੇ ਨੇ, ਉਹ ਨਹੀਂ ਪੈਦਾ ਹੁੰਦੇ, ਉਹ ਨਹੀਂ ਪੈਦਾ ਹੁੰਦੇ, ਬਲਕਿ ਉੱਥੇ ਕਿਹੜੇ ਪੈਦਾ ਹੁੰਦੇ ਨੇ

ਉਹ ਬਲਵੰਤ ਸਿੰਘ ਨੇ ਜਿਹੜੇ ਅੰਦਰੋਂ ਕੰਮ ਕਰੋ ਤੇ ਲੋਭ ਮੋਹੰਕਾਰ ਦੇ ਮੁਕਾਬਲੇ ਜਿੱਤ ਪੈਦਾ ਕਰਦੇ ਉਹਨਾਂ ਨੂੰ ਜਿੱਤ ਲੈਂਦੇ ਨੇ ਉਹ ਮਹਾਬਲੀ ਸੂਰਮੇ ਉਹਨਾਂ ਨੂੰ ਇਸ ਸੰਸਾਰਕ ਬਾਜ਼ੂ ਬਲ ਦੀ ਲੋੜ ਨਹੀਂ ਹੁੰਦੀ ਇਹ ਬਲ ਤੇ ਉਹਨਾਂ ਦਾ ਹਾਰ ਜਾਂਦਾ ਉਹ ਮੇਰੇ ਮਾਲਕ ਦੇ ਦਿੱਤੇ ਹੋਏ ਆਤਮਕ ਬਲ ਨਾਲ ਕਰਮਖੰਡ ਪੈਦਾ ਕਰਦੇ ਨੇ ਕਰਮਖੰਡ ਵਿੱਚ ਸਫਲ ਹੁੰਦੇ ਨੇ ਕਰਮ ਨੂੰ ਤਾਂ ਜ਼ੋਰ ਦੀ ਲੋੜ ਹੈ ਬਦਲਵਾਂ ਜ਼ੋਰ ਕੋਈ ਵੀ ਚਾਹੀਦਾ ਜੇ ਤੂੰ ਸੰਸਾਰ ਕਮਾਉਣਾ ਸੰਸਾਰਕ ਘਾਲਣਾ ਘਾਲਣੀਆਂ ਨੇ ਤੈਨੂੰ ਸੰਸਾਰਕ ਜ਼ੋਰ ਦੀ ਲੋੜ ਹੈ ਜੇ ਤੈਨੂੰ ਪਰਮਾਰਥ ਘਾਲਣਾ ਦੀ ਲੋੜ ਹੈ ਜੇ ਤੂੰ ਅਸਲ ਕਰਮ ਖੰਡ ਵਿੱਚ ਪਹੁੰਚਣਾ ਜਾਣਾ ਜਿਹੜਾ ਸੱਚ ਖੰਡ ਬਣਨਾ ਉੱਥੇ ਤੈਨੂੰ ਆਤਮਕ ਬਲ ਦੀ ਲੋੜ ਹੈ ਇਸ ਲਈ ਬਲ ਨੂੰ ਪਛਾਣੀ ਕਿਹੜਾ ਬਲ ਗੁਰੂ

ਉੱਥੇ ਵੀ ਮਹਾਂਬਲੀ ਸੂਰਮੇ ਨੇ, ਪਰ ਉਹਨਾਂ ਮਹਾਂਬਲੀ ਸੂਰਮਿਆਂ ਵਿੱਚ ਆਪਣੀ ਹੋਂ ਨਹੀਂ ਵਸਦੀ, ਹਰੀ ਵਸਦੀ। ਹੋਂ ਤੇ ਹਰੀ ਇਕੱਠੇ ਨਹੀਂ ਬਹਿ ਸਕਦੇ, ਉਹਨਾਂ ਦੇ ਅੰਦਰ ਹੋਂ ਨਹੀਂ ਵਸਦੀ। ਜਿਹੜੇ ਸੰਸਾਰਕ ਬਲ ਵਾਲੇ ਨੇ ਨਾ, ਉਹਨਾਂ ਦੇ ਅੰਦਰ ਹੋਂ ਵਸਦੀ ਹੈ। ਉਹ ਜੋ ਮਹਾਂਬਲਸੂਰ ਜਿਹੜੇ ਨੇ ਉਹਨਾਂ ਦੇ ਅੰਦਰ ਹੋਂ ਵਸਦੀ। ਉਹ ਇੱਥੋਂ ਤੱਕ ਆਖ ਹੁੰਦੇ ਉੱਠਦੇ ਨੇ ਕਿ ਕਰ ਪਰਬਤ ਪੰਖ ਹਿਲੇ ਨਾ ਹਿਲੇਂਗੇ, ਤੋਰ ਅਰੀਰ ਮਨੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ। ਪਰ ਗੁਰੂ ਨੂੰ ਆਵਾਜ਼ ਦੇ ਕੇ ਆਖਣਾ ਪੈਂਦਾ, ਭਲੇ ਹੋਏ ਇਸ ਜੀਵਨ ਤੇ ਮਾਣ ਨਾ ਕਰੋ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਇਸ ਲਈ ਸਰੀਰਕ ਤਾਕਤ ਤੇ ਸਰੀਰਕ ਬਲ ਤੇ ਮਨ ਕਰਨ ਵਾਲੇ ਯੋਧੇ ਵੀ ਸੰਸਾਰ ਵਿੱਚ ਹੈ, ਪਰ ਉਹ ਸੰਸਾਰ ਦੀ ਕਾਲਨਾ ਕਰਦੇ, ਉਹਨਾਂ ਦੇ ਅੰਦਰ ਹਾਂ ਵਸਦੀ। ਤੇ ਜਿਹੜੇ ਗੁਰੂ ਦੇ ਪੈਦਾ ਕੀਤੇ ਹੋਏ ਕਰਮ ਖੰਡ ਦੇ ਵਾਸੀ ਕਾਲਨਾ ਵਿੱਚ ਪੈਂਦੇ ਨੇ, ਉਹ ਵੀ ਮਹਾਨ ਯੋਧੇ ਸੂਰਮੇ ਨੇ, ਪਰ ਉਹਨਾਂ ਦੇ ਅੰਦਰ ਜਿਹੜਾ ਬਲ ਹੈ ਨਾ, ਉਹ ਰਾਮ ਬਲ ਹੈ, ਭਾਵ ਪ੍ਰਭੂ ਅੰਦਰ ਵਸਦਾ। ਇਸ ਲਈ ਕਹਿਣ ਲੱਗੇ

ਰਾਮ ਦਾ ਬਲ ਅੰਦਰ ਕਿਵੇਂ ਆਉਂਦਾ? ਜਿਹੜਾ ਰਾਮ ਨਾਲ ਜੁੜੇਗਾ ਉਹਦੇ ਅੰਦਰ ਹੀ ਬਲ ਆਏਗਾ ਨਾ। ਇੱਕ ਵਾਰ ਮੈਂ ਐਗਜ਼ਾਂਪਲ ਦਿੱਤੀ ਸੀ ਕਿ ਕਿਸੇ ਤਲਾਬ ਦੇ ਸੁੱਕਣ ਦਾ ਕਾਰਨ ਜਿਹਨੇ ਬਹੁਤ ਪਹਿਲਾਂ ਬੜਾ ਹਰਾ ਭਰਾ ਵੇਖਿਆ ਸੀ ਤੇ ਮੁੜ ਵੇਖਿਆ, ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਸਮੇਂ ਦੇ ਮੁਤਾਬਕ ਸਮਾਪਤ ਕਰਾਂ। ਜਦੋਂ ਉਹਨੂੰ ਸੁੱਕਿਆ ਹੋਇਆ ਵੇਖਿਆ ਤੇ ਯਾਤਰੂ ਨੇ, ਮੁਸਾਫਰ ਨੇ ਸਵਾਲ ਕੀਤਾ ਸੀ, ਬੱਬਰ ਤੂੰ ਹਰਿਆਵਲਾ ਕਬਲਾ ਕੰਚਨ ਵੱਲ ਕਿੱਦਾਂ ਖੜੇ ਖੜੇ ਹੋਏ? ਕਾਲੀ ਹੋਈ ਜਾਂਦੇ ਹੋਏ ਕਿਵੇਂ ਖੜ ਗਏ? ਜਵਾਬ ਸੀ, ਜਾਣਾ ਪਾਣੀ ਨਾ ਰਹਾ ਜੈਸੇ ਕਿ ਮੇਰਾ ਸੰਗ, ਮੇਰਾ ਦਰਿਆ ਨਾਲ ਤਾਲ ਆਖਦਾ ਸਰੋਵਰ ਆਖਦਾ, ਮੇਰਾ ਦਰਿਆ ਨਾਲ ਨੇੜਿਓਂ ਵਗਦੇ ਦਰਿਆ ਨਾਲ ਸੰਬੰਧ ਜੁੜਿਆ ਹੋਇਆ ਸੀ, ਉੱਥੋਂ ਮੈਨੂੰ ਤਾਜ਼ਾ ਪਾਣੀ ਮਿਲਦਾ ਸੀ, ਉਹੀ ਮੇਰੇ ਜੀਵਨ ਦੀ ਖੁਸ਼ਹਾਲੀ ਸੀ, ਉਹੀ ਮੇਰਾ ਖੇੜਾ ਸੀ, ਉਹੀ ਮੇਰਾ ਬਲ ਸੀ। ਤੇ ਆ ਰੇਤ ਦਾ ਟਿੱਬਾ ਦਰਮਿਆਨ ਵਿੱਚ ਅੰਧੇਰੀਆਂ ਨਾਲ ਖੜਾ ਹੋ ਗਿਆ, ਮੇਰਾ ਤੇ ਉਹਦਾ ਸੰਬੰਧ ਟੁੱਟ ਗਿਆ, ਹੁਣ ਮੈਨੂੰ ਤਾਜ਼ਾ ਪਾਣੀ ਮਿਲਦਾ ਨਹੀਂ, ਮੇਰਾ ਖੇੜਾ, ਮੇਰੀ ਹਰਿਆਲੀ, ਮੇਰੀ ਖੁਸ਼ਹਾਲੀ ਸਾਰੀ ਬਰਬਾਦ। ਜਿਹਦੇ ਨਾਲ ਸੰਬੰਧ ਜੁੜਨਾ ਉੱਥੋਂ ਹੀ ਮਿਲਣਾ। ਹੁਣ ਜਿਹਨੇ ਰਾਮ ਬਲ ਲੈਣਾ, ਜਿਹਨੇ ਪ੍ਰਭੂ ਬਲ ਲੈਣਾ, ਉਹਨੂੰ ਪ੍ਰਭੂ ਨਾਲ ਜੁੜਨਾ ਪੈਣਾ। ਕਹਿਣ ਲੱਗੇ ਮੈਂ ਇਸ ਲਈ ਉਹਨਾਂ ਮਹਾਂਬਲ ਸੂਰਬਲੀ ਸੂਰਮੇ ਜਿਹਨਾਂ ਦੇ ਅੰਦਰ ਪ੍ਰਭੂ ਦਾ ਬਲ ਹੈ ਉਹਨਾਂ ਨੂੰ ਵੇਖਣਾ। ਕਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉਹਨਾਂ ਨੇ ਆਪਣੇ ਮਨ ਨੂੰ, ਆਪਣੀਆਂ ਵਿਚਾਰਾਂ ਨੂੰ, ਆਪਣੇ ਜਜ਼ਬਿਆਂ ਨੂੰ, ਆਪਣੀ ਹੋਂਦ ਨੂੰ ਉਸ ਪ੍ਰਭੂ ਨਾਲ ਜੋੜ ਲਿਆ। ਤੇ ਹੁਣ ਉਹਨਾਂ ਦਾ ਸਰੂਪ ਜਿਹੜਾ ਹੈ ਸ਼ਕਤੀ ਪ੍ਰਭੂ ਨਾਲ ਸਥਿਤੀ ਗਈ। ਹੁਣ ਕੀ ਹੋਇਆ? ਇੰਨਾ ਖੂਬਸੂਰਤ ਖੇੜਾ, ਇੰਨੀ ਖੁਸ਼ਹਾਲੀ, ਤਾਂ ਕਿ ਰੂਪ ਨਾ ਕਸਮੀ ਜਾਏ ਉਹਨਾਂ ਅੰਦਰ ਪ੍ਰਭੂ ਬਾਰੇ ਅੰਦਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉਹਦੀ ਸਿਫਤ ਸਲਾਵੇ ਤਾਂ ਕੇ ਰੂਪ ਨਾ ਕਥਨੇ ਜਾਏ, ਜਿਹੜੇ ਪ੍ਰਭੂ ਨਾਲ ਜੁੜ ਜਾਂਦੇ।

ਨਾ ਉਹਨਾਂ ਦੀ ਮੌਤ ਹੁੰਦੀ ਹੈ, ਕਿਉਂਕਿ ਮੌਤ ਤੇ ਉਦੋਂ ਹੀ ਆਉਂਦੀ ਹੈ ਨਾ ਜਦੋਂ ਬਲਹੀਨ ਹੋ ਜਾਂਦਾ, ਜਦੋਂ ਬਲਹੀਨ ਹੀ ਨਹੀਂ ਹੋਣਾ ਨਾ ਉਹ ਮਰੇ ਨਾ ਸੰਸਾਰ ਦਾ ਕੋਈ ਪਦਾਰਥ, ਸੰਸਾਰਕ ਕੋਈ ਸ਼ਕਤੀ ਮਾਇਆ ਆਦਿਕ ਉਹਨਾਂ ਨੂੰ ਠੱਗ ਸਕਦੀ ਹੈ। ਮਾਇਆ ਉਹਨਾਂ ਕੋਲ ਵੀ ਆਉਂਦੀ ਹੈ ਤਾਂ ਦਾਸੀ ਬਣ ਕੇ ਆਉਂਦੀ ਹੈ, ਮਾਇਆ ਦਾਸੀ ਭਗਤਾਂ ਕੀ ਕਾਰਕ ਮਾਵੇ ਉੱਥੇ ਦਾਸੀ ਬਣ ਕੇ ਆਉਂਦੀ, ਉਹਦਾ ਹੁਕਮ ਨਹੀਂ ਚੱਲਦਾ, ਉਹਦੀ ਮਰਜ਼ੀ ਨਾਲ ਭਗਤ ਦਾ ਜੀਵਨ ਨਹੀਂ ਹੁੰਦਾ, ਭਗਤ ਦੀ ਮਰਜ਼ੀ ਨਾਲ ਉਹਦਾ ਕਰਮ ਹੁੰਦਾ। ਜਿੱਥੇ ਭਗਤ ਚਾਹੁੰਦਾ ਆ ਲੰਗਰ ਲਗਾ ਦੇ, ਆ ਗੁਰਦੁਆਰਾ ਬਣਾ ਦੇ, ਆ ਫਲਾਣੇ ਦੀ ਸੇਵਾ, ਉੱਥੇ ਉਹ ਕੰਮ ਕਰਦੀ ਹੈ। ਇਹ ਨਹੀਂ ਕਿ ਮਾਇਆ ਆਖੇ ਚੱਲ ਤੂੰ ਜਿੱਥੇ ਮੈਂ ਚਾਹਣੀ ਹੈ ਸ਼ਰਾਬ ਦੀ ਬੋਤਲ ਖਰੀਦ ਆ ਕਿਸੇ ਕਲੱਬ ਦਾ ਮੈਂਬਰ ਬਣ ਕੇ, ਬਿਲਕੁਲ ਹੁਕਮ ਤਾਂ ਥੋੜ੍ਹਾ ਚੱਲਦਾ, ਉਹ ਤਾਂ ਦਾਸੀ, ਉਹ ਤਾਂ ਦਾਸੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਸ ਲਈ ਉਹ ਉਹਦੇ ਠੱਗੇ ਹੋਏ ਠੱਗੇ ਵੀ ਨਹੀਂ ਜਾਂਦੇ।

ਕਹਿਣ ਲੱਗੇ ਤੇ ਉਹ ਕਰਮ ਖੰਡ ਦੀ ਸ਼ਕਤੀ ਬਣਦੀ ਹੈ, ਇਹ ਉਹ ਕਰਮ ਖੰਡ ਦੀ ਬਣਤਰ ਬਣਦੀ ਹੈ। ਜਿਹੜਾ ਗਿਆਨ ਤੇ ਧਰਮ ਵਿੱਚੋਂ ਪੈਦਾ ਹੋ ਕੇ ਜਿਹੜਾ ਉੱਦਮ ਨਾਲ ਤੋਰਿਆ ਹੋਇਆ ਆਰੰਭ ਕੀਤਾ ਹੋਇਆ ਕਰਮ ਖੰਡ ਹੈ ਨਾ, ਕਰਮ ਖੰਡ ਵਿੱਚੋਂ ਨਿਕਲ ਕੇ ਗੁਰਮਤ ਦੀ ਦੁਨੀਆਂ ਵਿੱਚ ਸਾਜਿਆ ਹੋਇਆ, ਉਸ ਕਰਮ ਖੰਡ ਵਿੱਚ ਜਦੋਂ ਮਨੁੱਖ ਪ੍ਰਵੇਸ਼ ਕਰਦਾ ਹੈ ਉਹ ਬਣਦਾ ਹੈ ਆਤਮਕ ਬਲ ਨਾਲ, ਪ੍ਰਭੂ ਦੀ ਸ਼ਕਤੀ ਨਾਲ। ਉਹ ਜੋ ਕੰਮ ਕਰਦਾ ਉਹ ਪ੍ਰਭੂ ਦੀ ਸ਼ਕਤੀ ਦੇ ਅਧੀਨ ਕਰਦਾ, ਫਿਰ ਉਹਦਾ ਅਸਲ ਕਰਮ ਖੰਡ ਬਣਦਾ। ਤੇ ਕਹਿੰਦੇ ਨੇ ਉਸ ਕਰਮ ਖੰਡ ਦੇ ਵਾਸੀ ਭਗਤ ਹੁੰਦੇ, ਰੱਬ ਦੇ ਹੁਕਮ ਵਿੱਚ ਪ੍ਰਭੂ ਦੇ ਬਲ ਨਾਲ ਜੀਉਣ ਵਾਲੇ ਤੇ ਆਮ ਲੋਕ ਥੋੜੋ ਹੋਣਗੇ। ਕਿੱਥੇ ਭਗਤ ਵਸਥਾ, ਚਲੋ ਭਾਵੇਂ ਕਿਸੇ ਵੀ ਲੋਕ ਦੇ ਹੋਣ ਉੱਥੇ ਭਗਤ ਹੀ ਹੋ, ਇਸ ਕਰਮ ਖੰਡ ਵਿੱਚ ਪ੍ਰਵੇਸ਼ ਭਗਤ ਹੀ ਕਰ ਸਕਦਾ ਹਰ ਮਨੁੱਖ ਨੇ, ਜਿਹਨੇ ਸਾਰਾ ਦਿਨ ਗੁਨਾਹਾਂ ਵਿੱਚ ਬਿਤਾਉਣਾ, ਜਿਹਨੇ ਸਾਰਾ ਦਿਨ ਵਿਕਾਰਾਂ ਵਿੱਚ ਬਿਤਾਉਣਾ, ਜਿਹਦੇ ਵਿਚਾਰ ਵੀ ਹੋ ਜਾਂਦੇ ਵਿਹਾਰ ਵੀ ਹੋ ਜਾਂਦੇ, ਉਹ ਭਲਾ ਭਗਤਾਂ ਦੀ ਦੁਨੀਆਂ ਵਿੱਚ ਥੋੜਾ ਪ੍ਰਵੇਸ਼ ਕਰ ਸਕਦਾ। ਉਹਨੇ ਐਵੇਂ ਨਹੀਂ ਆਖ ਦਿੱਤਾ, ਕਹਿਣ ਲੱਗੇ ਦੋ ਚੀਜ਼ਾਂ ਵੱਖ ਵੱਖ ਨੇ, ਭਗਤਾਂ ਤੇ ਸੰਸਾਰੀਆਂ, ਜੋੜ ਕਦੇ ਨਾ ਕਦੇ ਜੋੜ ਵੀ ਗਿਆ। ਮੈਂ ਅੱਗੇ ਜਾ ਕੇ ਕੁਝ ਇਸ ਨੂੰ ਅਰਜ਼ ਕਰਨਾ ਚਾਹੁੰਦਾ। ਸੱਚੇ ਭਗਤ ਵਸਤਾਂ ਕੇ ਲੋਕ ਪਹਿਲੇ ਆਨੰਦ, ਕਿਉਂਕਿ ਕਰਮ ਖੰਡ ਵਿੱਚ ਤੇ ਪਵਿੱਤਰ ਕਰਮ ਖੰਡ ਵਿੱਚ ਪ੍ਰਵੇਸ਼ ਕਰ ਗਏ ਨੇ। ਜਿੱਥੇ ਪਵਿੱਤਰਤਾ ਹੋਏਗੀ, ਜਿੱਥੇ ਕੋਈ ਗੁਨਾਹ ਨਹੀਂ ਹੋਏਗਾ, ਉੱਥੇ ਆਨੰਦ ਹੋਏਗਾ। ਉਸਦੀ ਤੁਕ ਆਏ ਸੀ, ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਵਿਗਸੇ ਉੱਥੇ ਵਿਗਸਦਾ, ਆਨੰਦ ਹੈ, ਖੁਸ਼ੀ ਹੈ। ਕਹਿਣ ਲੱਗੇ ਕਿੱਥੇ ਭਗਤ ਵਸਤੋਂ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਚ ਕਰ, ਆਨੰਦ ਕਰਦੇ ਨੇ ਕਿਉਂਕਿ ਸੱਚਾ ਉਹਨਾਂ ਦੇ ਮਨ ਵਿੱਚ ਸੱਚ ਰਹਿੰਦਾ, ਝੂਠ ਦਾ ਪੱਲਾ ਨਹੀਂ ਕਰਦੇ। ਹੁਣ ਉੱਥੇ ਇਕੱਤਰ ਹੋ ਗਏ ਜਿੱਥੇ ਭਲਾ ਸਾਰੇ ਭਗਤ ਜਨ ਸੱਚੇ ਮਨਾਂ ਵਾਲੇ ਸੱਚ ਦੇ ਨਿਵਾਸੀ ਬੈਠ ਜਾਣ, ਉਸ ਖੰਡ ਦਾ ਨਾਂ ਕੀ ਹੋਵੇਗਾ? ਲਓ ਇੱਥੋਂ ਸੱਚ ਖੰਡ ਸ਼ੁਰੂ ਹੋ, ਵੱਖਰਾ ਸੱਚਖੰਡ ਬਣਾਉਣ ਦੀ ਲੋੜ ਨਹੀਂ। ਇੱਥੋਂ ਤੱਕ ਸੱਚਖੰਡ ਵੀ ਸ਼ੁਰੂ ਹੋ ਗਏ, ਹਾਲਾਂਕਿ ਖੰਡ ਦਾ ਗਿਣਤੀ ਕਰਕੇ ਵੱਖ ਨਾਮ ਹੈ, ਪਰ ਪੌੜੀ ਇੱਕੋ ਹੈ। ਕਹੇ ਆਨੰਦ ਸੱਚਾ ਮਨ ਸੋਚ, ਜੇ ਭਲਾ ਸਾਰਿਆਂ ਦੇ ਮਨ ਜਿਨ੍ਹਾਂ ਦੇ ਅੰਦਰ ਸੱਚ ਵਸਦਾ ਇਕੱਠੇ ਹੋ ਜਾਣ ਤੇ ਉਹਦਾ ਕੀ ਨਾਮ ਹੋਏਗਾ? ਸੱਚਖੰਡ। ਹੁਣ ਮੈਂ ਦੂਜੀ ਉਹ ਖੰਡ ਬਣੇਗਾ ਜੇ ਉੱਥੇ ਭਗਤ ਵਸਥਾਂ ਕੇ ਲੋਕ ਹੋਏਗਾ, ਇਸੇ ਦਾ ਨਾਂ ਸਾਧ ਸੰਗਤ ਕੇ। ਸਾਨੂੰ ਕਿਤੋਂ ਕਿਤੋਂ ਵੱਖੋ ਦੂਰੋਂ ਸੱਚਖੰਡ ਢੂੰਢਣ ਦੀ ਲੋੜ ਨਹੀਂ, ਇਸੇ ਦਾ ਨਾਂ ਸਾਧ ਸੰਗਤ। ਜਿਹੜੇ ਅਰਥ ਅਸੀਂ ਕੀਤੇ ਨੇ ਸਾਧ ਸੰਗਤ ਤੇ ਉਹ ਸੱਚਖੰਡ ਨਹੀਂ, ਮੈਂ ਇੱਥੇ ਰੁਕਣਾ ਚਾਹੁੰਦਾ। ਇਹ ਜਿਹੜੀ ਇਸ ਕਿਸਮ ਦੀ ਇਕੱਤਰਤਾ ਹੈ ਨਾ, ਇੱਥੇ ਭਗਤ ਵਸਦੇ ਹੈ ਕਿ ਲੋਕ ਬਸ ਇੱਕ ਮੋਹਰ, ਜਿੱਥੇ ਪਵਿੱਤਰ ਆਤਮਾ ਸੱਚ ਦੇ ਧਾਰਨੀ ਲੋਕ ਜਿਹੜੇ ਨੇ, ਜਿਨ੍ਹਾਂ ਦਾ ਜੀਵਨ ਸੱਚ ਦਾ ਪੁਤਲਾ ਹੋ ਗਿਆ, ਸੱਚ ਦਾ ਮੁਜਸਮਾ ਹੋ ਗਿਆ, ਸੱਚ ਸਰੂਪ ਹੋ ਗਿਆ, ਉਹ ਜਿੱਥੇ ਇਕੱਠੇ ਹੋਣਗੇ ਉਹਦਾ ਨਾਂ ਸਾਧ ਸੰਗਤ ਹੋਵੇਗਾ। ਤੇ ਇਸੇ ਲਈ ਭਾਈ ਗੁਰਦਾਸ ਨੂੰ ਵੀ ਆਖਣਾ ਪਏਗਾ ਸਾਧ ਸੰਗਤ ਸੱਚ ਖੰਡ ਜਗਮਗ ਨੂਰ ਹੈ। ਭਾਈ ਸਾਹਿਬ ਭਾਈ ਗੁਰਦਾਸ ਨੂੰ ਵੀ ਆਖਿਆ, ਬਲਕਿ ਇਸ ਗੱਲ ਨੂੰ ਹੋਰ ਪ੍ਰੋੜਤਾ ਲਈ ਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਆਖ ਦਿੱਤਾ, ਕਹਿਣ ਲੱਗੇ

ਵਿੱਚ ਕੋਈ ਫਰਕ ਹੈ। ਹੁਣ ਵਿਦਿਆਰਥੀ ਤਾਂ ਹਮੇਸ਼ਾ ਜ਼ਿਆਦਾ ਹੁੰਦੇ ਨੇ ਗਿਣਤੀ ਵਿੱਚ, ਸਕੂਲ ਵਿੱਚ ਪ੍ਰਿੰਸੀਪਲ ਇੱਕ ਹੁੰਦਾ, ਅਤੇ ਜੇ ਭਲਾ ਉੱਥੇ ਵੋਟਾਂ ਪਵਾਉਣੀਆਂ ਹੋਣ ਤਾਂ ਫਿਰ ਵਿਦਿਆਰਥੀ ਨਹੀਂ ਹੋਣਾ ਪੈਂਦਾ, ਉਹ ਕਹਿੰਦੇ ਕੁਰਸੀ 'ਤੇ ਅਸੀਂ ਬਹਿਣਾ, ਤੂੰ ਕੌਣ ਲੈਣਾ, ਤੂੰ ਤਾਂ ਇਕੱਲਾ ਹੈ, ਤੇਰੇ ਮਗਰ ਹੀ ਕੋਈ ਨਹੀਂ। ਸਕੂਲ ਵਿੱਚ ਉਸਤਾਦ ਮਾਸਟਰ ਇੱਕ ਹੁੰਦਾ, ਕਲਾਸ ਵਿੱਚ ਵਿਦਿਆਰਥੀ 40-50 ਹੁੰਦੇ, ਵੋਟਾਂ ਤਾਂ ਉਹਨਾਂ ਦੀ ਵੀ ਜ਼ਿਆਦਾ ਨੇ, ਪਰ ਜਿਸ ਦਿਨ ਵਿਦਿਆਰਥੀ ਚੇਅਰ 'ਤੇ ਬਹਿ ਗਿਆ ਪੜ੍ਹਾਈ 'ਚ ਪੜ੍ਹਾਈ ਹੋਏਗੀ, ਉੱਥੋਂ ਕੋਈ ਐਜੂਕੇਸ਼ਨ ਮਿਲ ਸਕੇਗੀ, ਉੱਥੋਂ ਕੋਈ ਡਿਗਰੀ ਲੈ ਕੇ ਨਿਕਲੇਗਾ, ਕਿਉਂਕਿ ਵਿਦਿਆਰਥੀਆਂ ਨੇ ਬਹੁਤ ਗਿਣਤੀ ਕਾਰਨ ਪ੍ਰਿੰਸੀਪਲ ਨੂੰ ਕਲਾਸ ਵਿੱਚੋਂ ਕੱਢ ਦਿੱਤਾ ਹੈ। ਇਹਦੀ ਲੋੜ ਨਹੀਂ, ਗਿਣਤੀ ਦੇ ਮਗਰ ਕੋਈ ਗਿਣਤੀ ਸਾਰੇ ਨਹੀਂ, ਲਓ ਇਉਂ ਗਿਣਤੀ ਦਾ ਫਰਕ ਹੈ। ਅਸੀਂ ਇੱਕ ਦੁਖਾਂ 'ਚ ਪੈਦਾ ਕਰ ਲਿਆ ਦੋ ਲਫ਼ਜ਼ਾਂ ਨੂੰ ਨਾ ਪਛਾਣ ਕੇ, ਇਹ ਗੱਲ ਠੀਕ ਸੀ ਕਿ ਗੁਰੂ ਕੇ ਦਰਬਾਰ ਵਿੱਚ ਇਸ ਇਕੱਤਰਤਾ ਵਿੱਚ ਹਰ ਕੋਈ ਆ ਸਕਦਾ, ਜੇ ਕੋਈ ਚੰਗਾ ਬਣਨਾ ਚਾਹੇ ਵਿਦਿਆਰਥੀ ਬਣ ਕੇ ਹਰ ਕੋਈ ਆ ਸਕਦਾ, ਪਰ ਜਿਹੜਾ ਪ੍ਰਿੰਸੀਪਲ ਦਾ ਮਕਸਦ ਹੈ ਉਹ ਹੈ ਕਿਸੇ ਮਿਆਰ ਤੇ ਖਲੋਤਾ। ਪ੍ਰਬੰਧ ਤੇ ਪ੍ਰਚਾਰਕ ਦੋ ਚੀਜ਼ਾਂ ਕਿਸੇ ਮਿਆਰ ਤੇ ਖਲੋਤੀਆਂ, ਇਹ ਅਸੀਂ ਵੱਖ ਨਹੀਂ ਕਰ ਸਕਦੇ। ਉਹਦਾ ਦੁਖਾਂਤ ਇਹ ਵਾਪਰਿਆ ਕਿ ਅਸੀਂ ਸਾਧ ਸੰਗਤ ਦੇ ਲਫ਼ਜ਼ ਦੇ ਸਹੀ ਅਰਥ ਨਹੀਂ ਕਰ ਸਕਦੇ, ਗੁਰੂ ਕੋਲੋਂ ਪੁੱਛਿਆ ਹੀ ਨਹੀਂ, ਗੁਰੂ ਨੇ ਆਖਿਆ ਕਹਿਣ ਲੱਗੇ।

ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਮੁੱਖ ਵਾਕ ਦੇ ਰੂਪ ਵਿੱਚ ਤਰੁੱਟ ਕੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ। ਜਿਸ ਦਿਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ, ਉਸ ਦਿਨ ਵੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਖ

ਦਿੱਤੇ ਹੋਏ ਬਚਨਾਂ ਨੂੰ ਹੁਕਮ ਮੰਨ ਕੇ ਸੀਸ ਵੀ ਨਵਾਇਆ ਅਤੇ ਆਪਣੇ ਜੀਵਨ ਕਾਲ ਵਿੱਚ ਉਹਨਾਂ ਬਚਨਾਂ ਨੂੰ ਅਮਲੀ ਰੂਪ ਵਿੱਚ ਧਾਰਨ ਵੀ ਕੀਤਾ।

ਪਰਉਪਕਾਰੀ ਸੁਭਾਅ ਦਾ ਜ਼ਿਕਰ ਕੀਤਾ ਹੈ। ਜਿੱਥੇ ਆਰੰਭਕ ਪੰਕਤੀਆਂ ਵਿੱਚ ਜ਼ਿਕਰ ਹੈ ਅਨਕ ਬੀਂਗ ਦਾਸ ਕੇ ਪਰ ਹਰਿਆ, ਸਾਡੇ ਜੀਵਾਂ ਦੇ ਅਨੇਕਾਂ ਵਲ ਛਲ, ਸਾਡਾ ਜੀਵਨ ਦਾ ਟੇਢਾਪਨ ਜੋ ਅਸੀਂ ਸੱਚ ਦਾ ਮਾਰਗ ਛੱਡ ਕੇ ਔਜੜੇ ਪੈ ਜਾਂਦੇ ਹਾਂ, ਸਿੱਧਾ ਮਾਰਗ ਛੱਡ ਕੇ ਕਈ ਵਾਰ ਪੁੱਠੇ ਰਸਤੇ ਤੇ ਤੁਰਦੇ ਹਾਂ। ਸਾਡਾ ਇਹ ਸੁਭਾਅ ਹੈ ਕਿ ਅਸੀਂ ਅੰਮ੍ਰਿਤ

ਬਿਕ ਸੰਗ੍ਰਹਿ ਜੋ ਉੱਤਮ ਹੈ ਉਹਦਾ ਤਿਆਗ ਕਰਦੇ ਹਾਂ। ਅੰਮ੍ਰਿਤ ਛਾਟ ਬਿਖੈ ਬਿਖ ਖਾਹੀ। ਪਰ ਮਾਲਕ ਜਦੋਂ ਕਿਰਪਾ ਕਰਦਾ ਨਾ ਤੇ ਸਾਡਾ ਇਹ ਵਿੰਗਾਪਨ ਟੇਢਾਪਨ ਸਾਡਾ ਕਪਟ ਵਾਲ ਛਾਲ ਇਹ ਸਾਰਾ ਕੁਝ ਦੂਰ ਕਰਕੇ ਆਪਣੇ ਬਿਰਧ ਦੇ ਮੁਤਾਬਕ ਜੀਵਾਂ ਨੂੰ ਆਪ ਸਿੱਧੇ ਮਾਰਗ ਤੇ ਤੁਰਦਾ ਤੇ ਜਿਹਨੂੰ ਆਪਣਾ ਜਨ ਸੇਵਕ ਦਾਸ ਬਣਾ ਲੈਂਦਾ ਉਹਨੂੰ ਫਿਰ ਇਸ ਮੋਹ ਮਾਇਆ ਦੇ ਜਾਲ ਤੋਂ ਆਪ ਛਡਾ ਵੀ ਲੈਂਦਾ ਕਿਰਪਾ ਕਰਕੇ। ਕਿਉਂਕਿ ਜੀਵ ਆਤਮਾ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਦੂਰੀ ਹੈ ਇਹਨੂੰ ਪ੍ਰਭੂ ਭਗਤਾਂ ਨੇ ਭਾਵ ਸਾਗਰ ਮੋਹ ਮਾਇਆ ਦਾ ਜਾਲ ਵੀ ਕਿਹਾ। ਜਦੋਂ ਵੀ ਅਸੀਂ ਪਰਮਾਤਮਾ ਨਾਲੋਂ ਟੁੱਟ ਕੇ ਕੇਵਲ ਨਾਸਵਾਨ ਜਗਤ ਨਾਲ ਪਦਾਰਥਾਂ ਨਾਲ ਝੂਠੇ ਮੋਹ ਨਾਲ ਜੁੜ ਜਾਂਦੇ ਹਾਂ, ਜਿੰਨੇ ਵੀ ਸਾਡੇ ਕਰਮ ਨੇ ਉਹ ਸਾਡੀ ਜ਼ਿੰਦਗੀ ਵਾਸਤੇ ਫਾਹੀ ਬਣ ਜਾਂਦੇ ਨੇ, ਬੰਧਨ ਬਣ ਜਾਂਦੇ ਨੇ, ਇੱਕ ਬਹੁਤ ਵੱਡਾ ਸ਼ਿਕਾਰੀ ਦਾ ਜਾਲ ਬਣ ਕੇ ਸਾਨੂੰ ਆਪਣੇ ਵਿੱਚ ਫਸਾ ਲੈਂਦੇ ਨੇ, ਜਿਹਦੇ ਵਿੱਚੋਂ ਛੁੱਟਣਾ ਮੁਕਤ ਹੋਣਾ ਫਿਰ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਤੁਮੈਂ ਛਡਾਏ ਲਿਓ ਜਨ ਆਪਣਾ, ਰਹਾਉ ਵਾਲੀ ਪੰਕਤੀ ਕਿ ਜਿਹੜੇ ਤੇਰੇ ਜਨ ਬਣ ਗਏ ਦਾਸ ਬਣ ਗਏ ਉਹਨਾਂ ਤੇ ਕਿਰਪਾ ਕਰਕੇ ਮਾਲਕ ਜੀ ਉਹਨਾਂ ਨੂੰ ਤੁਸੀਂ ਛਡਾ ਲੈਂਦੇ ਹੋ। ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ। ਕਿਉਂਕਿ ਉਰਜ ਪਰਿਓ ਜਾਲ ਜਗ ਸੁਪਨਾ, ਇਹ ਜੀਵ ਮਾਨੋ ਸੁਪਨੇ ਵੱਤ ਜਿਹੜਾ ਜਗਤ ਹੈ ਇਹਦੇ ਮੋਹ ਦੇ ਜਾਲ ਵਿੱਚ ਉਲਝੇ ਪਏ ਨੇ, ਫਸੇ ਪਏ ਨੇ। ਤੇ ਸਾਹਿਬ ਨੇ ਜਦੋਂ ਅਰਦਾਸ ਕੀਤੀ ਤੇ ਆਪਣੇ ਤੋਂ ਸ਼ੁਰੂ ਕੀਤਾ ਕਿ ਇਹ ਮਾਲਕ ਅਸੀਂ ਜੀਵ ਇਸ ਮੋਹ ਮਾਇਆ ਦੇ ਜਾਲ ਵਿੱਚ ਉਲਝੇ ਪਏ ਹਾਂ, ਫਸੇ ਪਏ ਹਾਂ, ਤੂੰ ਕਿਰਪਾ ਕਰਕੇ ਸਾਨੂੰ ਆਪਣੇ ਜਨ ਬਣਾ ਕੇ ਸੇਵਕ ਦਾਸ ਬਣਾ ਕੇ ਇਸ ਮੋਹ ਮਾਇਆ ਦੀ ਫਾਹੀ ਤੋਂ, ਭਿਆਨਕ ਭਾਵ ਸਾਗਰ ਤੋਂ, ਬੰਧਨਾਂ ਤੋਂ, ਜਾਲ ਤੋਂ ਤੂੰ ਆਪ ਮੁਕਤ ਕਰਾ ਲੈਂਦਾ। ਜਾਲ ਦੇ ਸੰਬੰਧ ਵਿੱਚ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਸਹਿਜ ਪਾਠ ਕਰੀਏ, ਕਿਉਂਕਿ ਹਰ ਸਿੱਖ ਨੂੰ ਇਹ ਚਾਹੀਦਾ ਸਭ ਤੋਂ ਪਹਿਲਾਂ ਨਿਤਨੇਮ ਕਰੇ, ਉਸ ਤੋਂ ਬਾਅਦ ਜਿੰਨਾ ਸਮਾਂ ਇਹਨੂੰ ਮਿਲੇ ਭਾਵੇਂ ਰੋਜ਼ 5 ਅੰਗ 10 ਅੰਗ ਸਹਿਜ ਪਾਠ ਕਰਨਾ ਚਾਹੀਦਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਕਈ ਤਾਂ ਜਿਹੜੇ ਭੁਲੇਖੇ ਦਾ ਸ਼ਿਕਾਰ ਹੋਏ ਨੇ ਜਾਂ ਕਰਮ ਕਾਂਡਾਂ ਵੱਲ ਤੁਰੇ ਨੇ ਉਹ ਸਾਨੂੰ ਕਈ ਵਾਰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦਾ ਯਤਨ ਵੀ ਕਰਦੇ ਨੇ, ਕਹਿੰਦੇ ਨੇ ਭਾਈ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਦਾ ਕੀ ਫਾਇਦਾ, ਕੇਵਲ ਪਰਮੇਸ਼ਰ ਦਾ ਨਾਮ ਹੀ ਜਪਣਾ ਚਾਹੀਦਾ ਜਾਂ ਜਪਜੀ ਸਾਹਿਬ ਦੇ ਸੁਖਮਣੀ ਸਾਹਿਬ ਦੇ ਇੰਨੇ ਪਾਠ ਕਰ ਲਓ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਮਿਲ ਜਾਵੇਗਾ। ਨਹੀਂ, ਜਪਜੀ ਸਾਹਿਬ ਦਾ ਆਪਣਾ ਮਹੱਤਵ ਹੈ, ਸੁਖਮਣੀ ਸਾਹਿਬ ਦਾ ਆਪਣਾ ਮਹੱਤਵ ਹੈ, ਪਰ ਵੱਡੇ ਭਾਗ ਹੋਣਗੇ ਉਸ ਗੁਰਸਿੱਖ ਦੇ ਜਿੰਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਹੋਵੇ, ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਵਿਚਾਰਿਆ ਹੋਵੇਗਾ, ਸਮਝਿਆ ਹੋਵੇਗਾ। ਹਾਂ, ਬਾਣੀ ਕੋਈ ਵੀ ਪੜ੍ਹੋ ਉਹਦਾ ਬਹੁਤ ਵੱਡਾ ਮਹੱਤਵ ਹੈ। ਬਾਣੀ ਸਾਨੂੰ ਔਜੜੇ ਪਿਆਂ ਨੂੰ ਸੱਚ ਦਾ ਮਾਰਗ ਦਿਖਾਉਂਦੀ ਹੈ, ਪਰ ਇਹ ਕਹਿਣਾ ਕਿ ਕੇਵਲ ਆਹ ਬਾਣੀ ਪੜ੍ਹ ਲਵੋ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਨਹੀਂ, ਫਿਰ ਅਸੀਂ ਟੁੱਟ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਨਾਲੋਂ। ਹਰ ਸਿੱਖ ਦਾ ਯਤਨ ਹੋਵੇ ਤੇ ਜਦੋਂ ਕਿਤੇ ਵੀ ਸਹਿਜ ਪਾਠ ਕਰੋ ਤੇ ਇਹ ਪਾਵਨ ਪੰਕਤੀਆਂ ਸਾਡੇ ਸਾਹਮਣੇ ਆਉਣਗੀਆਂ ਕਿ ਪਰਮਾਤਮਾ ਨੇ ਆਪ ਹੀ ਜਗਤ ਸਾਜਿਆ, ਆਪ ਹੀ ਜੀਵ ਨੂੰ ਸੰਸਾਰ ਤੇ ਭੇਜਿਆ, ਪਰ ਇਹਦੀ ਪਰਖ ਕਰਨ ਲਈ, ਇਹਦਾ ਇਮਤਿਹਾਨ ਲੈਣ ਲਈ ਇੱਕ ਮੋਹ ਮਾਇਆ ਦਾ ਜਾਲ ਵੀ ਪਰਮਾਤਮਾ ਨੇ ਆਪ ਹੀ ਬਣਾਇਆ। ਕਿਉਂਕਿ ਜਿੰਨ ਉਪਾਈ ਰੰਗ ਰਵਾਈ, ਬੈਠਾ ਵੇਖਿਆ ਵੱਖ ਅਕੇਲਾ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਮੋਹ ਮਾਇਆ ਦੇ ਰੰਗਾਂ ਵਿੱਚ ਪ੍ਰਵਿਰਤ ਵੀ ਉਹਨੇ ਆਪ ਕੀਤੀ।
ਕੀਤੀ ਹੈ ਤੇ ਆਪ ਫਿਰ ਵੇਖ ਰਿਹਾ ਕਿ ਕਿਹੜਾ ਕਿੰਨੇ ਕੁ ਪਾਣੀ ਚ ਹੈ, ਕਿਹੜਾ ਕਿੰਨਾ ਕੁ ਸੂਰਮਾ ਜਿਹੜਾ ਇਸ ਮੋਹ ਮਾਇਆ ਦੇ ਜਾਲ ਤੋਂ ਆਪਣੇ ਆਪ ਨੂੰ ਬਚਾਉਂਦਾ ਹੈ। ਕਿਉਂਕਿ ਜਗਤ ਇੱਕ ਖੇਡ ਹੈ ਤੇ ਇਹ ਹਰ ਇੱਕ ਨੂੰ ਖੇਡਣੀ ਪੈਣੀ ਹੈ, ਪਰ ਵੈਲਿਊ ਖੇਡ ਦੀ ਨਹੀਂ, ਵੈਲਿਊ ਤਾਂ ਹਾਰ ਜਿੱਤ ਦੀ ਹੈ। ਕਈ ਹਾਰ ਜਾਂਦੇ ਨੇ ਤੇ ਕਈ ਜਿੱਤ ਕੇ ਜਾਂਦੇ ਨੇ। ਕਹੋ ਕਬੀਰ ਜੀਤ ਕੈ ਹਾਰ, ਮਨ ਜੀਤੈ ਜਗ ਜੀਤ, ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਹੁਣ ਜਿਹੜੇ ਜਿੱਤ ਕੇ ਤੁਰਦੇ ਨੇ, ਸੁਰਖਰੂ ਹੋ ਕੇ ਜਾਂਦੇ ਨੇ, ਮਾਲਕ ਉਹਨਾਂ ਨੂੰ ਸ਼ਾਬਾਸ਼ ਵੀ ਦਿੰਦਾ, ਆਪਣੇ ਦਰ ਤੇ ਪ੍ਰਵਾਨ ਵੀ ਕਰਦਾ। ਸਾਹਿਬ ਜੀ ਦੇ ਪਵਿੱਤਰ ਬਚਨ ਅਸੀਂ ਪੜ੍ਹਦੇ ਹਾਂ, ਜਿਨ ਜਗ ਥਾਪ ਵਤਾਇਆ ਜਾਲੋ। ਇਸ ਪ੍ਰਭੂ ਨੇ ਜਗਤ ਥਾਪ ਕੇ, ਜਗਤ ਦੀ ਰਚਨਾ ਕਰਕੇ ਜੀਵ ਤੇ ਆਪਣੇ ਦਰਮਿਆਨ ਇੱਕ ਮੋਹ ਮਾਇਆ ਦਾ ਜਾਲ ਵਿਛਾਇਆ ਹੋਇਆ। ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ। ਕਹਿੰਦੇ ਉਹ ਸਾਹਿਬ ਮੰਨਿਆ ਪਰਮੰਨਿਆ, ਉਹ ਪ੍ਰਵਾਨ ਹੈ, ਉਹ ਯੋਗ ਹੈ, ਸਮਰੱਥ ਹੈ ਕਿ ਜਦੋਂ ਆਪਣੀ ਮਿਹਰ ਦੀ ਨਿਗਾਹ ਕਰਦਾ, ਕਿਰਪਾ ਕਰਦਾ, ਆਪਣੇ ਚਰਨਾਂ ਨਾਲ ਜੋੜ ਕੇ ਜਿਹਨੂੰ ਆਪਣਾ ਦਾਸ ਬਣਾ ਲੈਂਦਾ, ਉਹਨੂੰ ਫਿਰ ਇਸ ਜਾਲ ਤੋਂ ਉਹ ਮੁਕਤ ਵੀ ਕਰਾ ਲੈਂਦਾ। ਸਾਹਿਬ ਜੀ ਦੇ ਬਚਨ ਅਸੀਂ ਹੋਰ ਥਾਵਾਂ ਤੇ ਵੀ ਪੜ੍ਹਦੇ ਹਾਂ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ। ਪ੍ਰਭੂ ਨੇ ਮੋਹ ਮਾਇਆ

جان وچ پسا کے پکڑ کے لے جاوے گا. بالکل ساڈی جیواں دی یہ حالت ہے, مایا جال پساریا پیتر چوگ بنائے, کرشنا پنکھی فاسیا نکس نہ پائے مائے. ہے ماں ہے بھائی ہے جگیاسو جنو, ہوں ادھے وچوں کیویں نکلیا جاوے؟ جیو دے جڑے لوبھ لالچ والے کرم نے, اوگنا والے کرم نے, وہ سارے ادھے لی جال بن گئے, فائی بن گئے. جو کرم کیے لالچ لگ تے آپ بندھایو. نانک اوگن جیتڑے کیتے گلی جنجیر, ہو ہو کرت بندھن میں پریو. اندے جننے بھی اندے ہنکار دے وس وکاری برتیاں دے وس ہو کے کرم کیتے, وہ ادھے لی فائی بن گئے. اتھے تک کہ جس دن ایک برہمچاری نے گرو امرداس جی نو کیول اینا کیا کہ تسی تیرتھ یاترا بھی کردے ہو, رب دے گھر دیاں گلاں بھی کردے ہو, آئے گئے دی سیوا بھی کردے ہو, پر اجے تک تسی نگورے ہو. تے میں نگورے دے گھر رات کٹی ہے, نگورے دے گھر دا جل پانی چکیا ہے, مالک کرے تے مینوں بخش لوے, نہیں تے میں بخشیا نہیں جا سکدا. وہ اینی گل کہہ کے چلیا گیا, پر بابا امرداس جی ساری رات تڑپ دے رہے. پر جدو سویرے امرت ویلے بیبی امرو نے نالے دودھ رڑکنا شروع کیتا تے نالے دھن گرو نانک صاحب جی دے اے بچن پڑھنے شروع کر دیتے, وہ بچن کی سی؟ کرنی کاغت من مسوانی, برا بھلا دوئے لیکھ پئے, جوں جو کرت چلائے تیوں چلیا, تو گن نہ ہی انت ہرے. اگے ذکر آیا کہ جدو اسی پرماتما نالوں ٹٹ جانے ہاں کہ ساڈے واسطے دن وی جال بن جاندا ہے, رات وی جال بن جاندا ہے. جنیاں گھڑیاں پیر سماں وسوئے چسیاں, ایک ایک سکنٹ ایک ایک پل ساڈے واسطے اوفائی بنتا جاندا ہے, جال بنتا جاندا ہے. جیویں جیویں بیبی امرو شبد پڑھی گئے, جالی رین جال دن ہوا, جیتی گھڑی فاہی تیتی, رس رس چوگ چگے نت پاس, چھوٹس موڑے کون گنی. تے بابا امرداس جی سنتے گئے تے جدو اخیر تے آئے نا, کایا آرن من وچ لوہا, پنچ اگن تے تلاگ رہی, کوئلے پاپ پڑے تس اوپر من جڑیا, سنی چنت پئی. تے اخیر تے جا کے پھر سمسیا دا حل وی دسیا کہ پیا منور کنچن پھر ہووے جے گر ملے تنہا, ایک نام امرت او دیوے کہو نانک ترشکت دیہا. جدو مالک کرپا کرتا ہے تے پھر انہاں بندنا تو او سانو مکت وی کروا لیندا ہے. بھگت کبیر صاحب جی نے اس جال دا ذکر کیتا ہے, انہاں نے سانو سمجھاونا کیتا, ادھارنا دیکھ کے کہن لگے, ویکھو جدو شکاری کسے ہاتھی نو پکڑدا ہے, باندر نو پکڑدا ہے, طوطے نو پکڑدا ہے, تے ویکھو او کنے طرح دا جال بچھا کے کئی طرح دے پلیکھے پاؤن دا جتن کردا ہے. بھگت کبیر صاحب نے اس جال دا ذکر کیتا, کہن لگے, کال بھوت کی ہستنی من بورا رے, چلت رکھیو جگدیش, کام سوائے گج بس پرے, من بورا رے انکس سیو سیس, وکھے باچ ہر رات سمجھ من بورا رے, نرتے ہوئے نہ ہر بھجے من بورا رے, گہو نہ رام جہاز. کہندے ہے میرے بورے من, تو نرسندے ہو کے نرسنسے ہو کے کیوں نہیں پرماتما نو سمرتا, کیوں نہیں پرماتما دے چرنا روپی جہاز دا اوٹ آسرا لیندا, کیونکہ جگت دے وچ موہ مایا دا جال بالکل اسی طرح اس جگت دے رچنہار جگدیش پربھو دا ایک کوتک ہے, اودی بنائی ہوئی رچنا, ایک اودا مانو بنایا ہویا اے تھاٹ, جہد کوئی اکائی نہیں, کوئی خامی نہیں, بس یہ سمجھن دی لوڑ ہے. پورا تھاٹ بنایا پورا, ویکھو ایک سمانا. انہوں نے ادھارن دتی, کہن لگے کہ جی میں ایک شکاری نے ہاتھی نو پکڑنا ہوتا ہے نا, تو وہ ہاتھی کی کمزوری ویکھدا ہے, کیونکہ کام روگ میگل وس کینا,
ਹਾਥੀ ਦੀ ਇੱਕ ਕਮਜ਼ੋਰੀ ਹੈ ਕਿ ਜਦੋਂ ਵੀ ਇੱਕ ਟੂਆ ਪੁੱਟ ਕੇ ਉਹਦੇ ਵਿੱਚ ਇੱਕ ਲੱਕੜ ਦੀ ਹੱਠਣੀ ਬਣਾ ਕੇ ਖੜੀ ਕਰ ਦਿੱਤੀ ਜਾਂਦੀ, ਕੇਵਲ ਢਾਂਚਾ, ਉਹਦੇ ਉੱਪਰ ਇਸ ਤਰ੍ਹਾਂ ਦਾ ਕਾਗਜ਼ ਲਗਾਇਆ ਜਾਂਦਾ ਰੰਗਦਾਰ ਕਿ ਵੇਖਣ ਨੂੰ ਇੰਝ ਲੱਗਦਾ ਵੀ ਜਿਵੇਂ ਸੱਚਮੁੱਚ ਦੀ ਹੱਥਣੀ ਜਿਹੜੀ ਹੈ ਉਹ ਉੱਥੇ ਖਲੋਤੀ ਹੈ। ਵਾਸਨਾ ਵਿੱਚ ਖਚਤ ਹੋਇਆ ਹਾਥੀ ਜਦੋਂ ਆਉਂਦਾ ਤੇ ਕਹਿੰਦੇ ਇੱਕਦਮ ਆ ਕੇ ਟੋਏ ਵਿੱਚ ਡਿੱਗ ਪੈਂਦਾ ਤੇ ਫਿਰ ਸ਼ਿਕਾਰੀ ਉਹਨੂੰ ਪਕੜ ਲੈਂਦਾ। ਇਹ ਤਾਂ ਦ੍ਰਿਸ਼ਟਾਂਤ ਹੈ, ਪਰ ਭਗਤ ਕਬੀਰ ਜੀ ਸਾਡੀ ਜੀਵਾਂ ਦੀ ਗੱਲ ਕਰਦੇ ਨੇ ਕਿ ਚਲਤ ਰਚਿਓ ਜਗਦੀਸ਼, ਆ ਮੋਹ ਮਾਇਆ ਦਾ ਭੁਲੇਖਾ ਇੱਕ ਮਾਲਕ ਦਾ ਕੌਤਕ ਹੈ, ਇੱਕ ਵਿਚਿੱਤਰ ਮਾਨੋ ਵਿਸਮਾਦੀ ਉਹਦਾ ਮੋਹ ਮਾਇਆ ਦਾ ਇੱਕ ਜਗਤ ਤਮਾਸ਼ਾ ਹੈ ਜਿਹਨੂੰ ਅਸੀਂ ਸਮਝ ਨਹੀਂ ਪਾਏ। ਤੇ ਵੇਖੋ ਜੀਵ ਫਿਰ ਕਿਵੇਂ ਪਦਾਰਥਾਂ ਵਿੱਚ ਖਚਤ ਹੋ ਕੇ ਆਪਣੇ ਆਪ ਨੂੰ ਮੋਹ ਮਾਇਆ ਦੇ ਜਾਲ ਵਿੱਚ ਫਸਾ ਰਿਹਾ। ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾ ਰੇ, ਅੰਕ ਸਹਿਓ ਸੀਤ। ਹਾਥੀ ਜਦੋਂ ਸ਼ਿਕਾਰੀ ਦੇ ਵੱਸ ਹੋ ਜਾਂਦਾ ਤੇ ਫਿਰ ਲੋਹੇ ਦੇ ਅੰਕਸ ਦੀਆਂ ਸੱਟਾਂ ਆਪਣੇ ਸਿਰ ਤੇ ਸਹਾਰਦਾ। ਜੀਵ ਦੀ ਹਾਲਤ ਉਸ ਬਾਂਦਰ ਵਰਗੀ ਵੀ ਹੈ, ਜਦੋਂ ਸ਼ਿਕਾਰੀ ਬਾਂਦਰ ਨੂੰ ਪਕੜਦਾ ਨਾ ਤੇ ਉਹ ਧਰਤੀ ਦੇ ਵਿੱਚ ਇੱਕ ਤੰਗ ਮੂੰਹ ਵਾਲੀ ਭੀੜੇ ਮੂੰਹ ਵਾਲੀ ਕੁੰਜੀ ਵਿੱਚ ਕੁਝ ਚਣੇ ਪਾ ਕੇ ਤੇ ਉਹਨੂੰ ਦੱਬ ਦਿੰਦਾ। ਜਦੋਂ ਬਾਂਦਰ ਆਉਂਦਾ ਨਾ, ਉਹ ਆ ਕੇ ਜਦੋਂ ਵਿੱਚ ਹੱਥ ਪਾਉਂਦਾ, ਪਹਿਲਾਂ ਤੇ ਹੱਥ ਜੋ ਕਿ ਮੁੱਠ ਮਿੱਟੀ ਹੋਈ ਸੀ ਪੈ ਗਿਆ, ਤੇ ਜਦੋਂ ਚਣੇ ਲੋਭ ਲਾਲਚ ਵਿੱਚ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਆਪਣੀ ਮੁੱਠੀ ਵਿੱਚ ਭਰ ਲਵਾਂ, ਮੁੱਠ ਖੋਲ ਲੈਂਦਾ ਤੇ ਹੁਣ ਯਤਨ ਕਰਦਾ ਵੀ ਮੈਂ ਮੁੱਠ ਭਰ ਕੇ ਚਣਿਆਂ ਦੀ ਬਾਹਰ ਕੱਢਾਂ, ਪਰ ਕੁੱਜੇ ਦਾ ਮੂੰਹ ਤੰਗ ਹੋਣ ਕਰਕੇ ਉਹ ਹੱਥ ਬਾਹਰ ਨਹੀਂ ਨਿਕਲਦਾ। ਇਹਨੇ ਨੂੰ ਸ਼ਿਕਾਰੀ ਆਉਂਦਾ ਤੇ ਉਹ ਪਕੜ ਕੇ ਲੈ ਜਾਂਦਾ। ਫਿਰ ਉਸ ਬਾਂਦਰ ਨੂੰ ਘਰ ਘਰ ਦਰਵਾਜ਼ਿਆਂ ਅੱਗੇ ਚੁਰਸਤਿਆਂ ਵਿੱਚ ਜਾ ਕੇ ਨੱਚਣਾ ਪੈਂਦਾ। ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਭਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਤੇ ਭਗਤ ਕਬੀਰ ਜੀ ਨੇ ਇਹ ਵੀ ਸਪਸ਼ਟ ਕੀਤਾ, ਨਹਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕਉ ਬਉ ਦੇਵ ਕਉ ਕਬੀਰ, ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਕਹਿੰਦੇ ਪਰਮਾਤਮਾ ਨਾਲ ਜੁੜਨ ਤੋਂ ਬਿਨਾਂ ਤੁਸੀਂ ਲੱਖਾਂ ਤੀਰਥਾਂ ਤੇ ਇਸ਼ਨਾਨ ਕਰ ਆਓ, ਲੱਖਾਂ ਦੇਵੀ ਦੇਵਤਿਆਂ ਦੀ ਪੂਜਾ ਕਰ ਲਓ, ਪਰ ਭਗਤ ਕਬੀਰ ਜੀ ਕਹਿੰਦੇ ਇਸ ਮੋਹ ਮਾਇਆ ਦੇ ਜਾਲ ਤੋਂ ਕੇਵਲ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਸਾਨੂੰ ਬਚਾ ਸਕਦਾ, ਕਿਉਂਕਿ ਜਿਹੜੀਆਂ ਅਲਪ ਸ਼ਕਤੀਆਂ ਨੇ ਉਹ ਤੇ ਆਪ ਵੀ ਇਹਦੇ ਪ੍ਰਭਾਵ ਤੋਂ ਨਾ ਬਚ ਸਕੀਆਂ, ਕਿਉਂਕਿ ਸਰਪਨੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ। ਕਹਿੰਦੇ ਕੋਈ ਬ੍ਰਹਮਾ ਨਾਲ, ਕੋਈ ਵਿਸ਼ਨੂੰ ਨਾਲ, ਸ਼ਿਵਜੀ ਨਾਲ ਜੁੜੇਗਾ ਕਿ ਮੋਹ ਮਾਇਆ ਤੋਂ ਬਚ ਜਾਈਏ। ਇਸ ਸਰਪਣੀ ਨੇ ਤਾਂ ਉਹਨਾਂ ਨੂੰ ਵੀ ਡੰਗ ਦਿੱਤਾ, ਉਹਨਾਂ ਤੇ ਵੀ ਆਪਣਾ ਪ੍ਰਭਾਵ ਪਾ ਲਿਆ। ਕੇਵਲ ਇੱਕ ਪਰਮਾਤਮਾ ਹੀ ਹੈ ਜਿਹੜਾ ਇਹਦੇ ਪ੍ਰਭਾਵ ਤੋਂ ਬਚਦਾ। ਇਸ ਕਰਕੇ ਜੇ ਇਸ ਜਾਲ ਤੋਂ ਬਚਣਾ ਤੇ ਅਲਪ ਸ਼ਕਤੀਆਂ ਦੀ ਪੂਜਾ ਨਹੀਂ, ਸਮਰੱਥ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲਈਏ, ਕਿਉਂਕਿ ਤੁਮੇ ਛਡਾਏ ਲਿਓ ਜਨ ਆਪਣਾ। ਹੁਣ ਜਿਹੜਾ ਪ੍ਰਭੂ ਦਾ ਜਨ ਬਣ ਜਾਂਦਾ ਹੈ ਨਾ, ਪਰਮਾਤਮਾ ਉਹਨਾਂ ਨੂੰ ਛਡਾ ਲੈਂਦਾ। ਉਰਜ ਰਹੇ ਜਾਨ ਜਗ ਸੁਪਨਾ, ਕਿਉਂਕਿ ਜਗਤ ਦੇ ਜੀਵ ਇਸ ਝੂਠੇ ਮੋਹ ਸੰਸਾਰ ਦੇ ਇੱਕ ਜਗਤ ਮੋਹ ਦੇ ਜਾਲ ਵਿੱਚ ਫਸੇ ਹੋਏ ਉਲਝੇ ਨੇ, ਪਰ ਬਚੇਗਾ ਉਹ ਜਿਹੜਾ ਪਰਮਾਤਮਾ ਦਾ ਦਾਸ ਬਣੇਗਾ, ਹਰੀ ਦਾ ਜਨ ਬਣੇਗਾ। ਤੇ ਜਨ ਕਿਵੇਂ ਬਣਿਆ ਜਾ ਸਕਦਾ? ਬੜੀ ਬਰੀਕ ਅਵਸਥਾ ਹੈ। ਭਗਤ ਕਬੀਰ ਸਾਹਿਬ ਨੇ ਵੇਖੋ ਸ਼ੁਰੂ ਕਿੱਥੋਂ ਕੀਤਾ, ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੈ ਭਗਵਾਨ। ਕਹਿੰਦੇ ਇਸ ਤਰ੍ਹਾਂ ਦਾ ਬਣ ਜਿਵੇਂ ਰਸਤੇ ਵਿੱਚ ਪਿਆ ਹੋਇਆ ਰੋੜਾ ਹੋਵੇ। ਇੱਥੇ ਸ਼ਬਦ ਇੱਟ ਵੀ ਵਰਤ ਸਕਦੇ ਸਨ, ਪਰ ਇੱਟ ਇਸ ਕਰਕੇ ਨਹੀਂ ਵਰਤਿਆ ਕਿਉਂਕਿ ਇੱਟ ਨੂੰ ਆਪਣੇ ਆਪ ਵਿੱਚ ਪੂਰਨ ਹੋਣ ਦਾ ਹੰਕਾਰ ਹੈ। ਜਿਹੜਾ ਹਰੀ ਦਾ ਜਨ ਹੈ ਨਾ, ਉਹ ਕਦੇ ਆਪਣੇ ਆਪ ਨੂੰ ਪੂਰਾ ਨਹੀਂ ਕਹਿੰਦਾ। ਉਹ ਕਹਿੰਦਾ ਪ੍ਰਭੂ ਜੀ ਤੁਸੀਂ ਗੌਰੇ ਹੋ ਤੇ ਅਸੀਂ ਹੋਰੇ ਹਾਂ, ਤੁਸੀਂ ਪੂਰੇ ਹੋ ਤੇ ਅਸੀਂ ਊਰੇ ਹਾਂ। ਜਿਹੜਾ ਜਿਉਂਦਿਆਂ ਜੀ ਆਪਣੇ ਆਪ ਨੂੰ ਪੂਰਨ ਖਵਾਉਣ ਲੱਗ ਪਿਆ, ਸਮਝ ਲਓ ਉਹਦੇ ਪੱਲੇ ਕੱਖ ਨਹੀਂ।
ਕਿਉਂਕਿ ਧੰਨ ਗੁਰੂ ਅਰਜਨ ਦੇਵ ਜਿਨ੍ਹਾਂ ਨੇ ਪ੍ਰਤੱਖ ਹਰ ਹੁੰਦਿਆਂ ਵੀ ਜਦੋਂ ਅਰਦਾਸ ਕਰਾਉਂਦੇ ਤੇ 4.5% ਦਿੰਦੇ। ਇੱਕ ਦਿਨ ਸਿੱਖਾਂ ਨੇ ਪੁੱਛ ਲਿਆ, ਸਤਿਗੁਰੂ ਜੀ ਇਹਦਾ ਕੀ ਮਤਲਬ? ਸਾਹਿਬ ਕਹਿਣ ਲੱਗੇ 4% 4 ਪਾਤਸ਼ਾਹੀਆਂ ਦੇ ਤੇ 0.5% ਸਾਡਾ। ਸਿੱਖ ਕਹਿਣ ਲੱਗੇ ਵੀ ਤੁਸੀਂ ਵੀ ਤਾਂ ਪਾਤਸ਼ਾਹੀ ਹੋ, ਤੁਸੀਂ ਵੀ ਤਾਂ ਸਮਰੱਥ ਹੋ, ਤੁਸੀਂ ਵੀ ਤਾਂ ਪੂਰਨ ਹੋ, ਤੁਸੀਂ ਵੀ ਤਾਂ ਪ੍ਰਤੱਖ ਹਰ ਹੋ। ਸਾਹਿਬ ਕਹਿਣ ਲੱਗੇ, ਨਹੀਂ, ਜਦੋਂ ਤੱਕ ਸਰੀਰ ਵਿੱਚ ਵਿਚਰ ਰਹੇ ਆ ਪਤਾ ਨੀ ਕਿੱਥੇ ਕੀ ਹੋ ਜਾਣਾ, ਅਜੇ ਤੋਂ ਨਾ ਉਹ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਇਆ। ਜੇ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਪੂਰਾ ਨਹੀਂ ਸਮਝ ਰਹੇ, 0.5% ਦਿੰਦੇ ਨੇ ਤੇ 4 ਪਾਤਸ਼ਾਹੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਪੂਰਨ, ਤੇ ਅੱਜ ਕੋਈ ਧੰਨ ਗੁਰੂ ਅਰਜਨ ਦੇਵ ਜੀ ਨੂੰ ਮੰਨਣ ਵਾਲਾ ਗੁਰੂ ਦਾ ਸਿੱਖ ਕਵੇ ਕਿ ਮੈਂ ਸਰੀਰ ਵਿੱਚ ਵਿਚਰਦਿਆਂ ਪੂਰਾ ਹੋ ਗਿਆ, ਮੈਨੂੰ ਪੂਰਾ ਪੂਰਾ ਕਹੋ। ਸਾਹਿਬ ਕਹਿੰਦੇ ਇਵੇਂ ਕਹਿਣ ਨਾਲ ਕੀ ਹੋਵੇਗਾ, ਕਿਉਂਕਿ ਸਭ ਕੋ ਆਪੇ ਪੂਰਾ ਹੋਵੇ, ਘੱਟ ਨਾ ਕੋਈ ਆਖੈ, ਪੱਤ ਪਰਵਾਣਾ ਪਿੱਛੇ ਪਾਈਐ ਨਾਨਕ ਤੋਲਿਆ ਜਾਪੈ। ਪਤਾ ਤੇ ਉਦੋਂ ਲੱਗਦਾ ਜਦੋਂ ਇੱਕ ਪਾਸੇ ਵੱਡਾ ਪਵੇ ਤੇ ਦੂਜੇ ਪਾਸੇ ਤੋਲਿਆ ਜਾਵੇ ਵੀ ਕਿਹੜਾ ਕਿੰਨੇ ਕੁ ਪਾਣੀ ਹੈ। ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿਤੋ ਬਹੁਤਾ। ਬਸ ਜਿਹਨੇ ਆਪਣੇ ਆਪ ਨਾਲ ਪੂਰਨ ਜੋੜਿਆ, ਭਾਵੇਂ ਕੋਈ ਕਹਿੰਦਾ ਮੈਂ ਪੂਰਨ ਗੁਰਸਿੱਖ ਹਾਂ, ਮੈਂ ਪੂਰਨ ਗਿਆਨੀ ਹਾਂ, ਮੈਂ ਪੂਰਨ ਵਿਦਵਾਨ ਹਾਂ, ਮੈਂ ਪੂਰਨ ਮਹਾਤਮਾ ਹਾਂ, ਮੈਂ ਪੂਰਨ ਮਹਾਂਪੁਰਖ ਹਾਂ, ਸਮਝ ਲਵੋ ਉਹ ਅਧੂਰਾ ਹੈ। ਸਾਹਿਬ ਜੀ ਨੇ ਆਪ ਆਪਣੀ ਸਰੀਰਕ ਹਿਆਤੀ ਦੇ ਵਿੱਚ ਇਸ ਤਰ੍ਹਾਂ ਦਾ ਗਾਡੀ ਰਾਹ ਮਾਰਗ ਦਰਸ਼ਨ ਸਾਨੂੰ ਬਖਸ਼ਿਆ। ਸ਼ੁਰੂ ਕੀਤਾ ਕਹਿਣ ਲੱਗੇ ਜਿਵੇਂ ਰਸਤੇ ਵਿੱਚ ਪਿਆ ਰੋੜਾ ਕੋਈ ਵੀ ਠੁੱਡਾ ਮਾਰ ਕੇ ਖੱਬੇ ਕਰ ਦੇਵੇ ਸੱਜੇ ਕਰ ਦੇਵੇ, ਰਾਹ ਦੇ ਰੋੜੇ ਦੀ ਅਵਸਥਾ ਹੈ। ਕਹਿੰਦੇ ਜਦੋਂ ਰੋੜਾ ਬਣ ਗਿਆ ਤੇ ਇੱਥੇ ਆਣ ਕੇ ਵੀ ਅਜੇ ਪ੍ਰਾਪਤੀ ਨਹੀਂ। ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਥੇ। ਕਹਿੰਦੇ ਜੇ ਰੋੜੇ ਵਰਗਾ ਵੀ ਬਣ ਗਿਆ ਤੇ ਰੋੜੇ ਵਿੱਚ ਵੀ ਇੱਕ ਔਗਣ ਹੈ ਕਿ ਉਹ ਜਦੋਂ ਰਾਹੀਆਂ ਦੇ ਪੈਰਾਂ ਨੂੰ ਵੱਜਦਾ ਤੇ ਠੇਡੇ ਲਾਉਂਦਾ। ਹਰੀ ਦਾ ਸੇਵਕ ਕਦੇ ਕਿਸੇ ਨੂੰ ਸੱਟ ਨਹੀਂ ਲਾਉਂਦਾ, ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ, ਉਹ ਤਾਂ ਆਪਣੇ ਤਨ ਤੇ ਦੁੱਖ ਸਹਾਰ ਕੇ ਦੂਜਿਆਂ ਲਈ ਸੁੱਖ ਮੰਗਦਾ। ਜਿਹੜਾ ਦੂਜਿਆਂ ਲਈ ਦੁੱਖਾਂ ਦਾ ਕਾਰਨ ਬਣੇ ਉਹ ਹਰੀ ਦਾ ਸੇਵਕ ਨਹੀਂ। ਕਹਿਣ ਲੱਗੇ ਰੋੜਾ ਵੀ ਬਣ ਗਿਆ, ਨਹੀਂ ਇਹਦੇ ਤੋਂ ਅੱਗੇ ਹੁਣ ਖੇਹ ਵਰਗਾ ਬਣ। ਕਹਿਣ ਲੱਗੇ ਜਦੋਂ ਖੇਹ ਵਰਗਾ ਵੀ ਬਣ ਗਏ ਤੇ ਅਜੇ ਵੀ ਗੱਲ ਨਹੀਂ ਬਣੀ, ਕਬੀਰ ਖੇਹ ਹੋਈ ਤੋ ਕਿਆ ਭਇਆ, ਜੋ ਉੱਡ ਲੱਗੈ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਕਹਿੰਦੇ ਹਰੀ ਦਾ ਸੇਵਕ ਧੂੜ ਵਰਗਾ ਵੀ ਨਹੀਂ, ਕਿਉਂਕਿ ਮਿੱਟੀ ਜਦੋਂ ਉੱਡ ਕੇ ਦੂਜਿਆਂ ਦੇ ਪੈਂਦੀ ਹੈ ਤੇ ਦੂਜਿਆਂ ਨੂੰ ਮਲੀਨ ਕਰ ਦਿੰਦੀ ਹੈ। ਹਰੀ ਦਾ ਸੇਵਕ ਪਵਿੱਤਰਤਾ ਦਾ ਪ੍ਰਤੀਕ ਹੈ, ਮਲੀਨਤਾ ਦਾ ਪ੍ਰਤੀਕ ਨਹੀਂ। ਜਿਨ੍ਹਾਂ ਦੀ ਸੰਗਤ ਵਿੱਚ ਜਾਇਆ ਜੀਵਨ ਮਲੀਨ ਹੋਣ ਉਹ ਹਰੀ ਦੇ ਸੇਵਕ ਨਹੀਂ ਹੁੰਦੇ, ਉਹਨਾਂ ਨੂੰ ਹਰੀ ਦੇ ਜਨ ਨਹੀਂ ਕਿਹਾ ਜਾ ਸਕਦਾ। ਭਗਤ ਜੀ ਨੇ ਅਗਲੀ ਅਵਸਥਾ ਬਿਆਨ ਕੀਤੀ, ਕਹਿਣ ਲੱਗੇ ਪਾਣੀ ਵਰਗਾ ਬਣ, ਪਰ ਪਾਣੀ ਵਿੱਚ ਵੀ ਇੱਕ ਔਗਣ ਹੈ ਕਿ ਕੋਈ ਥੱਲੇ ਅੱਗ ਬਾਲ ਦੇਵੇ ਤੇ ਉਹ ਤੱਤਾ ਹੋ ਜਾਂਦਾ, ਅੱਗ ਪਛਾਂ ਖਿੱਚ ਲਈਏ ਤੇ ਠੰਡਾ ਹੋ ਜਾਂਦਾ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸ਼ੀਰਾ ਤਾਟਾ ਹੋਏ। ਤੇ ਫਿਰ ਕਹਿੰਦੇ ਹਰੀ ਦਾ ਜਨ ਚਾਹੀਦਾ ਕਿਹੋ ਜਿਹਾ, ਨਿਬੇੜਾ ਹੀ ਕਰ ਦਿੱਤਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਸੇਵਕ ਕਿਹੋ ਜਿਹਾ ਹੁੰਦਾ, ਜਿਵੇਂ ਹਰੀ ਪਰਮਾਤਮਾ ਆਪ। ਰਹਾਉ ਵਾਲੀਆਂ ਪੰਕਤੀਆਂ, ਤੁਮੈ ਛਡਾਏ ਲਿਓ ਜਨ ਆਪਣਾ, ਹਰੀ ਦਾ ਜਨ ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਨ ਤੇ ਉਪਜ ਤਰੰਗ ਜਿਉਂ ਜਨ ਹੀ ਵਿਖੈ ਸਮਾਏ, ਹਰ ਹਰ ਜਨ ਅੰਤਰ ਨਹੀਂ ਨਾਨਕ ਸਾਚੀ ਜਾਨ। ਜਿਹੜੇ ਹਰੀ ਦੇ ਜਨ ਹਰੀ ਦੇ ਸੇਵਕ ਬਣ ਜਾਂਦੇ ਨੇ, ਜਿਹੜੇ ਮਾਲਕ ਦੇ ਚਰਨਾਂ ਨਾਲ ਆਪਣਾ ਸੰਬੰਧ ਜੋੜ ਲੈਂਦੇ ਨੇ, ਸਾਹਿਬ ਫਿਰ ਪਰਮਾਤਮਾ ਦਾ ਬਿਰਤ ਦੱਸ ਰਹੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਮਾਤਮਾ ਦੇ ਪਰਉਪਕਾਰਾਂ ਦਾ ਸਾਨੂੰ ਜੀਵਾਂ ਨੂੰ ਜਿਵੇਂ ਮਾਲਕ ਬਖਸ਼ਦਾ, ਸਾਡੇ ਕਈ ਤਰ੍ਹਾਂ ਦੇ ਵਿੰਗ ਟੇਡਾ ਪਾਣ ਵਾਲ ਛਾਲ ਕਪਟ ਜ਼ਿੰਦਗੀ ਵਿੱਚੋਂ ਦੂਰ ਕਰਕੇ ਆਪਣੇ

0: ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸੂਹੀ ਰਾਗ ਅੰਦਰ ਪਵਿੱਤਰ ਗੁਰ ਸ਼ਬਦ ਪਾਵਨ ਅੰਗ 742 ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸੁਸ਼ੋਭਿਤ ਹੈ।
1: ਅਨਕ ਬੀਂਗ ਦਾਸ ਕੇ ਪਰ ਹਰਿਆ।
0: ਜੇ ਭਾਈ ਜਦੋਂ ਮਾਲਕ ਜੀਵ ਨੂੰ ਆਪਣਾ ਜਨ ਦਾਸ ਬਣਾ ਲੈਂਦਾ ਨਾ, ਜਦੋਂ ਮੋਹ ਮਾਇਆ ਦੇ ਜਾਲ ਤੋਂ ਛੁਟਕਾਰਾ ਕਰਵਾਉਂਦਾ, ਉਦੋਂ ਸਾਡੇ ਜੀਵਾਂ ਦੇ ਅਨੇਕਾਂ ਤਰ੍ਹਾਂ ਦੇ ਵਿੰਗ, ਅਨੇਕਾਂ ਤਰ੍ਹਾਂ ਦੇ ਵਾਲ ਛਾਲ ਕਪਟ, ਕਿਉਂਕਿ ਅਸੀਂ ਹਮੇਸ਼ਾ ਟੇਢੇ ਚੱਲਦੇ ਹਾਂ। ਤਾਂ ਹੀ ਸਤਿਗੁਰਾਂ ਨੇ ਇਸ਼ਾਰਾ ਕੀਤਾ, ਚਲਤ ਕੱਤ ਟੇਢੇ ਟੇਢੇ। ਇਹ ਪ੍ਰਾਣੀ ਤੂੰ ਟੇਢਾ ਟੇਢਾ ਕਿਉਂ ਚੱਲਦਾ, ਵਿੰਗੇ ਪਾਸੇ ਕਿਉਂ ਚੱਲਦਾ? ਸਾਡੀ ਹਾਲਤ ਤਾਂ ਇਸ ਤਰ੍ਹਾਂ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਿਕਰ ਕੀਤਾ ਕਿ ਕੁੱਤੇ ਦੀ ਪੂਛ ਨੂੰ ਕੋਈ ਹਜ਼ਾਰਾਂ ਸਾਲ ਕਿਸੇ ਨਲਕੀ ਨਾਲ ਬੰਨ੍ਹ ਕੇ ਜ਼ਮੀਨ ਵਿੱਚ ਵੀ ਦੱਬ ਦੇਵੇ, ਜਦੋਂ ਪੁੱਟਾਂਗੇ ਤੇ ਫਿਰ ਟੇਢੀ ਦੀ ਟੇਢੀ। ਸਵਾਨ ਪੂਛ ਜੋ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਕਹਿੰਦੇ ਸਾਡੇ ਮਨ ਨੂੰ ਵਿੰਗਾ ਚੱਲਣ ਦੀ ਆਦਤ ਹੈ, ਜਿੱਧਰ ਨੁਕਸਾਨ ਹੋਣਾ ਜੋ ਵਿਖਿਆ ਹੈ ਉੱਧਰ ਅਸੀਂ ਚੱਲਦੇ ਹਾਂ। ਅੰਮ੍ਰਿਤ ਦਾ ਤਿਆਗ ਕਰਕੇ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਕਤ ਕੀ ਵਿਦ ਨੈਨੋ ਦੀਠੀ। ਪਰਮਾਤਮਾ ਦੀ ਪੂਜਾ ਵਾਲੇ ਪਾਸੇ ਕੋਈ ਵਿਰਲਾ ਆਉਂਦਾ, ਪਰ ਕਰਮ ਕਾਂਡ ਮੜੀਆਂ ਦੀ ਪੂਜਾ, ਸ਼ਰਾਧ ਵਰਤ, ਜਠੇਰੇ ਪੂਜਣੇ, ਧਾਗੇ ਤਵੀਤ, ਵੇਖੋ ਲੱਖਾਂ ਦੀ ਗਿਣਤੀ ਵਿੱਚ ਲੋਕ ਤੁਰੇ ਜਾ ਰਹੇ। ਹੁਣ ਇਹ ਵਿੰਗਾਪਣ ਹੈ, ਟੇਢਾਪਣ ਹੈ, ਪਰ ਜਦੋਂ ਮਾਲਕ ਕਿਰਪਾ ਕਰਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਮਾਤਮਾ ਦਾ ਬਿਰਧ ਦੱਸਿਆ, ਅਪੁਸ਼ਟ ਬਾਤ ਤੇ ਭਈ ਸੀਧਰੀ, ਦੁਸ਼ਟ ਦੂਤ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸ਼ਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਭਈ, ਸੁਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰ ਮਿਲਈ। ਕਹਿੰਦੇ ਫਿਰ ਪੁੱਠੀਆਂ ਗੱਲਾਂ ਵੀ ਸਿੱਧੀਆਂ ਹੋਣ ਲੱਗ ਪਈਆਂ, ਫਿਰ ਤਾਂ ਵਿੰਗਾਪਣ ਵੀ ਸਿੱਧਾ ਹੋ ਗਿਆ। ਅਨਕ ਬੀਂਗ ਦਾਸ ਕੇ ਪਰ ਹਰਿਆ, ਮਾਲਕ ਨੇ ਸਾਨੂੰ ਟੇਢਿਆਂ ਨੂੰ ਫਿਰ ਸਿੱਧਿਆਂ ਕਰ ਦਿੱਤਾ। ਪਹਿਲੀ ਅਵਸਥਾ ਕਿ ਅਸੀਂ ਇੰਨੇ ਸੂਮ, ਸਾਨੂੰ ਕੋਈ ਵੀ ਨਹੀਂ ਸੀ ਜਾਣਦਾ, ਹੁਣ ਹਰ ਭਵਨ ਦੇ ਵਿੱਚ ਪ੍ਰਸਿੱਧੀ ਹੋ ਗਈ। ਪਹਿਲਾਂ ਨੇੜੇ ਕੋਈ ਨਹੀਂ ਸੀ ਬੈਠਣ ਦਿੰਦਾ, ਹੁਣ ਸਾਰੇ ਚਰਨਾਂ ਤੇ ਆ ਕੇ ਨਮਸਕਾਰ ਕਰਦੇ ਨੇ। ਪਹਿਲਾਂ ਇੱਕ ਵੀ ਕਿਸੇ ਦਾ ਬੋਲ ਨਹੀਂ ਸੀ ਸਹਾਰਿਆ ਜਾਂਦਾ, ਪਰ ਹੁਣ ਤਾਂ ਅੰਦਰ ਠੰਡ ਪੈ ਗਈ ਹੈ, ਕੋਈ ਕੁਝ ਕਹਿੰਦਾ ਰਵੇ, ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਵੀ ਬਿਠਾ ਦੇਵੇ, ਪਰ ਫਿਰ ਵੀ ਉਹ ਤਪਦੇ ਨਹੀਂ, ਦੇਗ ਵਿੱਚ ਉਬਲ ਕੇ ਵੀ ਠੰਡੇ ਰਹਿੰਦੇ ਨੇ। ਤੇ ਸਾਹਿਬ ਕਹਿੰਦੇ ਪਹਿਲਾਂ ਤਾਂ ਅੱਧੀ ਕੌਡੀ ਦਾ ਆਤਮਕ ਜੀਵਨ ਵੀ ਨਹੀਂ, ਹੁਣ ਤਾਂ ਵੇਖੋ ਅੰਦਰੋਂ ਸਾਰੀ ਤ੍ਰਿਸ਼ਨਾ ਬੁੱਝ ਗਈ, ਇੰਨੀ ਉੱਚੀ ਅਵਸਥਾ ਬਣ ਗਈ। ਇਸੇ ਸ਼ਬਦ ਵਿੱਚ ਅੱਗੇ ਜ਼ਿਕਰ ਕਰਦੇ ਨੇ, ਮੋਹੇ ਕਿਰਪਨ ਤੋਂ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਸੰਗ ਬੈਠਨੋ ਕਹੀਂ ਨਾ ਪਾਵਤ, ਹੁਣ ਸਗਲ ਚਰਨ ਸੇਵਈ, ਆਡ ਆਡ ਤੋਂ ਫਿਰ ਤੋਂ ਢੂੰਡ ਦੋ। ਹੁਣ ਕੀ ਅਵਸਥਾ ਬਣ ਗਈ, ਮਨ ਸਗਲ ਕ੍ਰਿਸ਼ਨ ਬੁੱਝ ਗਈ, ਏਕ ਬੋਲ ਵੀ ਖਬਤੋ ਨਾਹੀ, ਸਾਧ ਸੰਗਤ ਸੀਤ ਲਈ। ਕਹਿੰਦੇ ਹੁਣ ਅੰਦਰ ਇੰਨੀ ਸੀਤਲਤਾ, ਇੰਨੀ ਠੰਡ ਵਰਤ ਗਈ, ਮਾਲਕ ਨੇ ਕਿਰਪਾ ਕਰ ਦਿੱਤੀ। ਏਕ ਜੀ ਗੁਣ ਕਵਨ ਵਖਾਨਾ, ਅਗੰਮ ਅਗੰਮ ਅਗੰਮ ਈ, ਦਾਸ ਦਾਸ ਦਾਸ ਕੋ ਕਰਿਓ, ਜਨ ਨਾਨਕ ਹਰ ਸ਼ਰਨਈ। ਕਹਿੰਦੇ ਮਾਲਕ ਹੁਣ ਤੇ ਆਪਣੀ ਸ਼ਰਨ ਵਿੱਚ ਰੱਖ ਕੇ ਸਾਨੂੰ ਆਪਣਾ ਦਾਸ ਬਣਾ ਲਵੋ, ਕਿਉਂਕਿ ਜਿਹੜਾ ਤੁਹਾਡਾ ਦਾਸ ਬਣ ਜਾਂਦਾ ਨਾ, ਅਨਕ ਬੀਂਗ ਦਾਸ ਕੇ ਪਰ ਹਰਿਆ, ਤੁਸੀਂ ਆਪਣੇ ਦਾਸ ਦੇ ਸੇਵਕ ਦੇ ਅਨੇਕਾਂ ਵਿੰਗੇ ਪਾਣ ਵਾਲੇ, ਟੇਢੇ ਪਾਣ ਵਾਲੇ ਜਿਹੜੇ ਕਰਮ ਨੇ ਨਾ, ਉਹ ਦੂਰ ਕਰ ਦਿੰਦੇ ਹੋ, ਸਿੱਧੇ ਰਸਤੇ ਤੇ ਤੁਸੀਂ ਤੋਰ ਦਿੰਦੇ ਹੋ।
1: ਪਰ ਕਿਰਪਾ ਪ੍ਰਭ ਆਪਣਾ ਕਰਿਆ।
0: ਫਿਰ ਇਹ ਭਾਈ ਜਿਹਨੂੰ ਆਪਣਾ ਦਾਸ ਬਣਾ ਲਿਆ, ਜਿਹਦੇ ਵਿੰਗੇ ਪਾਣ ਦੂਰ ਕਰ ਦਿੱਤੇ, ਮਾਲਕ ਨੇ ਕਿਰਪਾ ਕਰਕੇ ਉਹਨਾਂ ਨੂੰ ਫਿਰ ਆਪਣੇ ਬਣਾ ਲਿਆ, ਕਿਉਂਕਿ ਮਾਲਕ ਤਾਂ ਉਡੀਕਦਾ ਨਾ ਕਿ ਆਪ ਸਵਾਰ ਹੈ, ਮੈਂ ਮਿਲਾਂ ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿਵੇਂ ਸੰਸਾਰ ਅੰਦਰ ਵਿਗੜਿਆ ਹੋਇਆ ਨਹੀਂ, ਸਵਰਿਆ ਹੋਇਆ ਰੂਪ ਸਾਨੂੰ ਚੰਗਾ ਲੱਗਦਾ, ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਸਾਡਾ ਵਿਗੜਿਆ ਹੋਇਆ ਵਿਕਰਾਲ ਰੂਪ ਨਹੀਂ, ਸਵਰਿਆ ਹੋਇਆ ਰੂਪ ਚੰਗਾ ਲੱਗਦਾ। ਤੇ ਜਦੋਂ ਮਾਲਕ ਦੇ ਦਰ ਤੇ

ਜਗਤ ਜੋ ਸੁਪਨੇ ਦੀ ਨਿਆਈ ਹੈ, ਬਹੁਤੇ ਜੀਵ ਇਸ ਮੋਹ ਮਾਇਆ ਦੇ ਜਾਲ ਵਿੱਚ ਉਲਝੇ ਪਏ ਨੇ, ਕਿਉਂਕਿ ਇਹ ਜਗ ਐਸਾ ਸੁਪਨੇ ਜੈਸਾ, ਸੁਪਨੇ ਵਰਗਾ ਜਗਤ ਤੇ ਇਹਦੇ ਝੂਠੇ ਮੋਹ ਨੂੰ ਸੱਚਾ ਕਰਕੇ ਜੀਵ

0: ਜਿਹੜੇ ਪਰਬਤ ਵਰਗੇ ਪਹਾੜਾਂ ਵਰਗੇ ਐਬ ਦੋਖ ਕਿਲ ਵਿੱਚ ਪਾਪ ਸਨ, ਮਾਲਕ ਨੇ ਇਸ ਖਿਨ ਦੇ ਵਿੱਚ ਹੀ ਖਤਮ ਕਰਕੇ ਸਾਨੂੰ ਬਖਸ਼ ਦਿੱਤਾ। ਇਹਦੇ ਤੋਂ ਇਹ ਸਿੱਖਿਆ ਨਹੀਂ ਲੈਣੀ ਕਿ ਆਪਾਂ ਪਾਪ ਕਰੀਏ ਤੇ ਮਾਲਕ ਬਖਸ਼ ਦਿੰਦਾ। ਹਾਂ, ਜੇ ਜ਼ਿੰਦਗੀ ਵਿੱਚ ਪਾਪ ਹੋ ਗਿਆ ਤੇ ਫਿਰ ਮਾਲਕ ਬਖਸ਼ੰਦ ਵੀ ਹੈ। ਇਹ ਸਿੱਖਿਆ ਲੈਣੀ ਕਿ ਉਹ ਬਖਸ਼ੰਦ ਹੈ, ਉਹਦੇ ਚਰਨਾਂ ਨਾਲ ਜੁੜੀਏ। ਇਹ ਸਿੱਖਿਆ ਨਹੀਂ ਲੈਣੀ ਕਿ ਅਸੀਂ ਪਾਪ ਕਰਨ ਲੱਗ ਪਈਏ। ਤਾਂ ਹੀ ਭਾਈ ਗੁਰਦਾਸ ਜੀ ਨੇ ਸੁਚੇਤ ਕੀਤਾ ਨਾ, ਜੇਕਰ ਉਦਰੀ ਪੂਤਨਾ ਵੇ ਪਿਆਲਣ ਕੰਮ ਨਾ ਚੰਗਾ, ਗਣਕਾ ਉਦਰੀ ਆਖੀਐ ਪਰ ਕਰ ਜਾਏ ਨਾ ਲਈਐ ਪੰਗਾ, ਪਾਰ ਉਤਾਰੈ ਗੋਹਿਥਾ ਲੋਹਾ ਸੋਨਾ ਨਾਹੀ ਇੱਕ ਰੰਗਾ, ਇੱਤ ਪਰਵਾਠੈ ਰਹਿਣ ਕੁਟੰਗਾ। ਕਹਿੰਦੇ ਬੇੜੀ ਦਾ ਸੁਭਾਅ, ਬੇੜੀ ਵਿੱਚ ਲੋਹਾ ਰੱਖ ਦਿਓ, ਸੋਨਾ ਰੱਖ ਦਿਓ, ਬੇੜੀ ਤਾਂ ਹਰ ਇੱਕ ਨੂੰ ਪਾਰ ਕਰ ਦਿੰਦੀ ਹੈ, ਪਰ ਪਾਰਲੇ ਪਾਸੇ ਜਾ ਕੇ ਜਿਹੜੀ ਸੋਨੇ ਦੀ ਕੀਮਤ ਹੈ ਉਹ ਲੋਹੇ ਦੀ ਕੀਮਤ ਨਹੀਂ। ਜੇ ਬਾਰ ਬਾਰ ਭੁੱਲ ਕਰਾਂਗੇ ਨਾ, ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਇੱਕ ਦਿਨ ਪਰਮਾਤਮਾ ਵੀ ਫਿਰ ਵਿਸ਼ਵਾਸ ਨਹੀਂ ਕਰਦਾ ਕਿ ਆਪਾਂ ਕਹੀ ਚੱਲੀਏ ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੈ, ਬੌੜ ਕਮਾਵੈ ਹੋਏ ਨਸੰਗ। ਆਪਾਂ ਕਹੀਏ ਜੀ ਪਾਪ ਕਰੀਏ, ਸਰੋਵਰ ਵਿੱਚ ਚੁੱਭੀ ਮਾਰਾਂਗੇ, ਪਾਪ ਬਖਸ਼ੇ ਗਏ, ਕਦੋਂ ਤੱਕ? ਕਹਿੰਦੇ ਇੱਕ ਦਿਨ ਐਸਾ ਆਵੇਗਾ ਕਿ ਜਮਪੁਰ ਬਾਂਧ ਖਰੇ ਕਲੰਕ, ਕਲੰਕ ਸਹਿਤ ਜਮਪੁਰੀ ਦੇ ਜਾਵੇਗਾ, ਬਖਸ਼ਿਆ ਨਹੀਂ ਜਾਣਾ, ਕਿਉਂਕਿ ਵਾਰ ਵਾਰ ਭੁੱਲ ਕਰਦਾ। ਮਾਲਕ ਬਖਸ਼ੰਦ ਜ਼ਰੂਰ ਹੈ, ਪਰ ਜਦੋਂ ਵੀ ਭੁੱਲ ਕਰੇਗਾ, ਜਿੰਨੀ ਵਾਰ ਬਖਸ਼ਿਆ ਜਾਵੇਗਾ, ਟਾਂਕੇ ਲੱਗਦੇ ਜਾਣਗੇ, ਜੋੜ ਪੈਂਦੇ ਜਾਣਗੇ। ਜਿਵੇਂ ਭਾਂਡੇ ਵਿੱਚ ਛੇਕ ਹੋ ਜਾਵੇ ਨਾ, ਕਿ ਆਪਾਂ ਟਾਂਕਾ ਲਾ ਕੇ ਉਹਨੂੰ ਸਹੀ ਤਾਂ ਕਰ ਲੈਂਦੇ ਹਾਂ, ਪਰ ਵਿੱਚ ਜੋੜ ਪੈ ਜਾਂਦਾ ਨਾ, ਜਦੋਂ ਹੱਥ ਫੇਰਾਂਗੇ ਤੇ ਟਾਂਕਾ ਰੜਕਦਾ। ਇਸ ਤਰ੍ਹਾਂ ਮੇਰਾ ਮਾਲਕ ਬਖਸ਼ੰਦ ਹੈ, ਉਹਦੇ ਬਾਰੇ ਕਿਹਾ ਕਿ ਗੈਬੁਲ ਗੈਬ ਹੈ, ਉਹ ਤਾਂ ਅਫੂਅਲ ਗੁਨਾਹ ਹੈ, ਉਹ ਸਾਡੇ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ। ਇੱਥੇ ਤੱਕ ਵੀ ਸਾਹਿਬ ਨੇ ਕਿਰਪਾ ਕੀਤੀ, ਅਜ਼ਰਾਈਲ ਜਾੜ ਬੰਦੇ, ਜਿਸ ਤੇਰਾ ਆਧਾਰ, ਜਿਸ ਜੀਵ ਦਾ ਆਧਾਰ ਪਰਮਾਤਮਾ ਤੁਸੀਂ ਬਣ ਗਏ ਹੋ। ਅਜ਼ਰਾਈਲ ਜਿਹੜਾ ਮੌਤ ਦਾ ਫਰਿਸ਼ਤਾ ਹੈ ਨਾ, ਇਹ ਦੋ ਫਰਿਸ਼ਤੇ ਨੇ, ਇੱਕ ਜ਼ਬਰਾਈਲ ਤੇ ਇੱਕ ਅਜ਼ਰਾਈਲ। ਇਸਲਾਮਿਕ ਬੋਲੀ ਵਿੱਚ ਜਿਵੇਂ ਹਿੰਦਵੀ ਬੋਲੀ ਵਿੱਚ ਧਰਮਰਾਜ ਕਹਿ ਦਿੰਦੇ ਹਾਂ, ਇਸਲਾਮਿਕ ਬੋਲੀ ਵਿੱਚ ਅਜ਼ਰਾਈਲ ਦਾ ਅਰਥ ਹੈ ਜਿਹੜਾ ਮੌਤ ਦਾ ਫਰਿਸ਼ਤਾ ਹੈ। ਕਹਿੰਦੇ ਮੌਤ ਦਾ ਫਰਿਸ਼ਤਾ ਵੀ ਉਹਦਾ ਯਾਰ ਬਣ ਜਾਂਦਾ, ਉਹਦਾ ਦੋਸਤ ਬਣ ਜਾਂਦਾ, ਜਿਸ ਦੀ ਜ਼ਿੰਦਗੀ ਦਾ ਆਧਾਰ ਪਰਮਾਤਮਾ ਬਣ ਗਿਆ। ਕਿਉਂਕਿ ਆਦਰ ਦੇਵਤ ਜਾਮ, ਰੇ ਰੇ ਦਰਗਾ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਊ, ਆਦਰ ਦੇਵਤ ਜਾਮ। ਫਿਰ ਧਰਮਰਾਜ ਵੀ ਆਦਰ ਦਿੰਦਾ, ਅਜ਼ਰਾਈਲ, ਅਜ਼ਰਾਈਲ ਯਾਰ ਬੰਦੇ, ਜਿਸ ਤੇਰਾ ਆਧਾਰ, ਗੁਨਾਹ ਉੱਠ ਕੇ ਸਗਲ ਆਪੂ, ਤੇਰੇ ਜਨ ਦੇਖਿਆ ਦੀਦਾਰ। ਜਿਹੜੇ ਤੇਰੇ ਜਨ ਤੇਰਾ ਦੀਦਾਰ ਕਰਦੇ ਨੇ ਨਾ, ਉਹਨਾਂ ਦੇ ਸਾਰੇ ਗੁਨਾਹ ਜਿਹੜੇ ਨੇ ਮਾਫ ਹੋ ਜਾਂਦੇ ਨੇ। ਕਿਉਂਕਿ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ। ਪਰ ਇਹਦੇ ਤੋਂ ਇਹ ਅਰਥ ਨਹੀਂ ਲੈਣਾ ਵੀ ਜੀਵ ਪਾਪ ਕਰਨ ਲੱਗ ਪਵੇ ਜੀ ਮਾਲਕ ਨੇ ਬਖਸ਼ ਦੇਣਾ। ਹਾਂ, ਜੇ ਪਾਪ ਹੋ ਗਿਆ ਤੇ ਸਾਹਿਬ ਕਹਿ ਰਹੇ ਨੇ ਪਰਬਤ ਦੋਖ ਮਹਾਂ ਵਿਕਰਾਲਾ, ਏਡੇ ਵੱਡੇ ਵਿਕਰਾਲ ਪਾਪ, ਏਡੇ ਵੱਡੇ ਪਹਾੜਾਂ ਜਿੱਡੇ ਦੋਖ ਐਬ ਹੋਣ ਜੀਵਨ ਵਿੱਚ,
1: ਖਿਨ ਮੈਂ ਦੂਰ ਕੀਏ ਦਇਆਲਾ।
0: ਇਸ ਖਿਨ ਦੇ ਵਿੱਚ ਹੀ ਦਇਆ ਦੇ ਘਰ ਪਰਮਾਤਮਾ ਨੇ ਦੂਰ ਕਰ ਦਿੱਤੇ, ਪਾਪ ਗੁਨਾਹ ਜਿਹੜੇ ਸਨ ਉਹ ਬਖਸ਼ ਦਿੱਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਕਿ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਇਹੋ ਜਿਹੀ ਅਵਸਥਾ ਵੀ ਬਣ ਜਾਵੇ ਨਾ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਇਹਨੂੰ ਕਾਮ ਨੇ ਵੀ ਵਸ ਕੀਤਾ ਹੋਵੇ, ਕ੍ਰੋਧ ਨੇ ਵੀ ਵਸ ਕੀਤਾ ਹੋਵੇ, ਇਹ ਕਿਰਪਨ ਇੰਨਾ ਕੰਜੂਸ, ਇੰਨਾ ਸੂਮ ਕਿ ਲੋਭ ਦੇ ਵਸ ਵਿੱਚ ਵੀ ਹੋ ਜਾਵੇ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾੜੇ ਕਿਲ ਵਿਖ ਉਨ ਅੱਗ ਕੀਏ, ਭੂਆ ਅਸੁਰ ਸੰਘਾਰ,

0: ਅਸੁਰ ਸੰਘਾਰ ਭਾਵ ਏਡਾ ਵੱਡਾ ਪਾਪੀ ਸੀ, ਇਹਨੂੰ ਹੁਣ ਜਿਉਂਦੇ ਰਹਿਣ ਦਾ ਹੱਕ ਕੋਈ ਨਹੀਂ, ਇਹਨੂੰ ਤਾਂ ਮਾਰ ਹੀ ਦੇਣਾ ਚਾਹੀਦਾ। ਚਾਰ ਤਰ੍ਹਾਂ ਦੇ ਕਿਲਵਿਖ ਵੀ ਕੀਤੇ ਹੋਣ, ਉਹ ਕਿਲਵਿਖ ਕਿਹੜੇ ਨੇ? ਬ੍ਰਾਹਮਣ, ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਧਾਨ, ਇਹ ਚਾਰ ਤਰ੍ਹਾਂ ਦੇ ਪਾਪ ਸ਼ਾਸਤਰਕਾਰਾਂ ਨੇ ਮੰਨੇ ਨੇ। ਕਿਸੇ ਬ੍ਰਹਮ ਵੇਤਾ ਦੀ ਹੱਤਿਆ ਕਰ ਦੇਣੀ, ਗਊ ਦਾ ਵੱਧ ਕਰਨਾ, ਘਰ ਵਿੱਚ ਕੰਨਿਆ ਜਨਮ ਲੈਂਦੀ ਤੇ ਉਹਨੂੰ ਕੇਵਲ ਕੀ ਇਹ ਧੀ ਹੈ ਭਰੂਣ ਹੱਤਿਆ ਦੇ ਰੂਪ ਵਿੱਚ ਜਾਂ ਉਵੇਂ ਗਲਾ ਘੁੱਟ ਕੇ ਮਾਰ ਦੇਣਾ, ਇਹ ਵੀ ਬੜਾ ਵੱਡਾ ਪਾਪ ਹੈ ਕਿ ਜਿਨ੍ਹਾਂ ਨੇ ਪਾਪ ਕੀਤੇ ਨੇ ਕਦੇ ਅੰਦਰ ਝਾਤ ਮਾਰਿਓ ਕਿ ਅੱਜ ਇਹ ਸੜ ਜ਼ਮੀਨ ਦੋਜਕ ਕਿਉਂ ਬਣਦੀ ਜਾ ਰਹੀ ਆ, ਨਰਕ ਕਿਉਂ ਬਣਦੀ ਜਾ ਰਹੀ ਆ। ਇਹਦਾ ਕਾਰਨ ਕਿ ਪਤਾ ਨਹੀਂ ਕਿੰਨੀਆਂ ਕੁ ਧੀਆਂ ਨੂੰ ਜੰਮਣ ਤੋਂ ਪਹਿਲਾਂ ਭਰੂਣ ਹੱਤਿਆ ਦੇ ਰੂਪ ਵਿੱਚ ਮਾਰ ਦਿੱਤਾ ਗਿਆ। ਏਡਾ ਵੱਡਾ ਪਾਪ ਬ੍ਰਾਹਮਣ, ਕੈਲੀ, ਘਾਤ, ਕੰਜਕਾਂ, ਅਣਚਾਰੀ ਕਾ ਧਾਨ, ਜਿਹੜਾ ਬੰਦਾ ਕਰੈਕਟਰ ਲੈਸ ਹੈ, ਚਰਿੱਤਰਹੀਣ ਹੈ, ਉਹਦੇ ਘਰ ਦਾ ਜਲ ਪਾਣੀ ਛਕਣਾ, ਉਹਦੇ ਨਾਲ ਦੋਸਤੀ ਰੱਖਣੀ, ਸੱਜਣਤਾਈ ਬਣਾਉਣੀ। ਆ ਵੇਖੋ, ਕਈ ਵਾਰ ਆਪਾਂ ਅੰਮ੍ਰਿਤ ਨਹੀਂ ਛਕਦੇ, ਕਈ ਵਾਰ ਉਹਨਾਂ ਨਾਲ ਸੱਜਣਤਾਈ ਜੀਵ ਪਾਉਂਦਾ ਜਿੱਥੇ ਨਸ਼ਿਆਂ ਦਾ ਪ੍ਰਵਾਹ ਚੱਲਦਾ ਹੋਵੇ, ਜਿੱਥੇ ਚਰਿੱਤਰਹੀਣਤਾ ਦੀ ਗੱਲ ਚੱਲਦੀ ਹੋਵੇ। ਸਾਹਿਬ ਕਹਿੰਦੇ ਇਹ ਬੜੇ ਵੱਡੇ ਪਾਪ ਨੇ, ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਬਾਹਮਣ ਗਾਈ ਵੰਤ ਘਾਤ ਅਪਰਾਧ ਕਰਾਰੇ, ਪੀ ਮੱਤ ਜੂਆ ਖੇਲ ਦੇ ਜੋਹਨ ਪਰ ਨਾਰੇ, ਪਰ ਇਕਤ ਲੂਣਾ ਪੁੱਜਣੀ ਬੇਮੁੱਖ ਗੁਰਦੁਆਰੇ। ਜਿਹੜਾ ਆਪਣੇ ਗੁਰੂ ਤੋਂ ਬੇਮੁੱਖ ਹੋ ਗਿਆ, ਉਹਦਾ ਲੂਣ ਇੰਨਾ ਵੱਡਾ ਪਾਪੀ ਕਿ ਕਿਸੇ ਨੇ ਸਾਰੇ ਪਾਪ ਵੀ ਕੀਤੇ ਹੋਣ ਪਰ ਉਹ ਇੱਕ ਲੂਣ ਦੇ ਬਰਾਬਰ ਨਹੀਂ ਹੋ ਸਕਦੀ। ਹੁਣ ਮਾਲਕ ਦੇ ਬਖਸ਼ੰਦ ਵਾਲੇ ਬਿਰਧ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਕਾਮ ਕ੍ਰੋਧ ਮੋਹ ਬਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਖ ਉਨ ਅੱਗ ਕੀਏ, ਧੂਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ਼, ਕਦੇ ਨਾ ਕਰਮ ਧਰਿਆ। ਉਹ ਏਡਾ ਵੱਡਾ ਪਾਪੀ ਹੋਵੇ ਕਿ ਕਦੇ ਉਹਨੇ ਧਾਰਮਿਕ ਪੋਥੀ ਨਾ ਪੜ੍ਹੀ ਹੋਵੇ, ਕਦੇ ਉਹਨੇ ਕੋਈ ਸਿਫਤ ਸਲਾਹ ਦਾ ਗੀਤ ਨਾ ਸੁਣਿਆ ਹੋਵੇ, ਕਦੇ ਕੋਈ ਪ੍ਰਭੂ ਦੀ ਉਸਤਤ ਵਿੱਚ ਉਚਾਰਿਆ ਕਵਿਤ ਵੀ ਨਾ ਸੁਣੇ। ਪੋਥੀ ਗੀਤ ਕਵਿਤ ਕਿਸ਼, ਕਦੇ ਨਾ ਕਰਮ ਧਰਿਆ। ਕਹਿੰਦੇ ਜੇ ਕਿਤੇ ਉਹਨੂੰ ਵੀ ਪਰਮਾਤਮਾ ਚੇਤੇ ਆ ਜਾਵੇ ਨਾ, ਜੇ ਉਹ ਵੀ ਕਿਤੇ ਆਪਣੇ ਗੁਨਾਹ ਛੱਡ ਕੇ ਪ੍ਰਭੂ ਦਾ ਦਾਸ ਬਣਨਾ ਲੋਚ ਲਵੇ, ਤੇ ਇੱਕ ਨਿਮਖ ਦੇ ਸਮੇਂ ਵਿੱਚ ਹੀ ਉਹਦਾ ਪਾਰ ਉਤਾਰਾ ਕਰ ਦਿੰਦਾ ਪਰਮਾਤਮਾ। ਏਡਾ ਵੱਡਾ ਪਾਪੀ ਕਿ ਕਾਮ ਕ੍ਰੋਧ ਮੋਹ ਬਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਖ ਉਨ ਅੱਗ ਕੀਏ, ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ, ਕਦੇ ਨਾ ਕਰਮ ਧਰਿਆ। ਕਿਤ ਆਵੈ ਉਸ ਪਾਰ ਬ੍ਰਹਮ, ਨਿਮਖ ਸਿਮਰਤ ਤਰਿਆ। ਇਸ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਜਦੋਂ ਮਾਲਕ ਦੇ ਚਰਨਾਂ ਨਾਲ ਜੁੜ ਕੇ ਕਵੇ, ਮਾਲਕ ਜੀ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੇ। ਅਸੀਂ ਅਰਦਾਸ ਕਰਦੇ ਹਾਂ ਕਿ ਪਿਛਲੇ ਔਗਣ ਬਖਸ਼ ਲੈ, ਪਰ ਇਹ ਨਹੀਂ ਮੰਗਦੇ ਕਿ ਅੱਗੇ ਤੋਂ ਸ਼ੁਭ ਮਾਰਗ ਤੇ ਤੋਰੀ, ਅੱਗੇ ਤੋਂ ਫਿਰ ਗੁਨਾਹ ਕਰਨੇ ਸ਼ੁਰੂ ਕਰ ਦਿੰਦੇ ਹਾਂ। ਪਰ ਜਿਨ੍ਹਾਂ ਨੇ ਕਿਹਾ ਕਿ ਪਿਛਲੇ ਗੁਨਾਹਾਂ ਤੋਂ ਤੋਬਾ ਤੇ ਅੱਗੇ ਹੁਣ ਸਾਨੂੰ ਸ਼ੁਭ ਮਾਰਗ ਤੇ ਤੋਰ, ਜਿਹੜਾ ਜੀਵ ਇਸ ਤਰ੍ਹਾਂ ਦਾ ਪ੍ਰਣ ਕਰ ਲਵੇ, ਨਿਮਕ ਸਿਮਰਤ ਤਰਿਆ, ਇੱਕ ਅੱਖ ਝਮਕਣ ਦੇ ਸਮੇਂ ਵਿੱਚ ਮਾਲਕ ਉਹਦਾ ਪਾਰ ਉਤਾਰਾ ਕਰ ਦਿੰਦਾ। ਏਡੇ ਵੱਡੇ ਐਬ ਪਰਬਤ ਦੋਖ ਮਹਾਂ ਵਿਕਰਾਲਾ, ਖਿਨ ਮੈਂ ਦੂਰ ਕੀਏ ਦਿਆਲਾ, ਦਇਆ ਦੇ ਘਰ ਪਰਮਾਤਮਾ ਨੇ ਇੱਕ ਖਿਨ ਵਿੱਚ ਦੂਰ ਕਰ ਦਿੱਤੇ।
1: ਰੋਗ ਰੋਗ ਬਿਪਤੇ ਅਤ ਭਾਰੀ,
0: ਜਿਹੜਾ ਹਰੀ ਦਾ ਸੇਵਕ ਬਣ ਜਾਂਦਾ ਨਾ, ਉਹਦੇ ਨੇੜੇ ਬਿਪਤਾ, ਉਹਦੇ ਨੇੜੇ ਸੋਗ ਰੋਗ ਉਹਨੂੰ ਆ ਕੇ ਪਹੁੰਚਦੇ ਨੇ, ਕਿਉਂਕਿ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ। ਉਹਦੀ ਏਡੀ ਉੱਚੀ ਅਵਸਥਾ ਕਿ ਉਹਨੂੰ ਸਮਝ ਆ ਜਾਂਦੀ ਹੈ, ਤਹਾਂ ਬਿਪਤ ਜੈ ਹਰ ਸਿਮਰਨ ਨਾਹੀ, ਕੋਟ ਵਿਘਨ ਕਿਸ ਲਾਗ ਤੇ ਜਿਸਨੋ ਵਿਸਰੈ ਨਾਓ, ਨਾਨਕ ਅਣ ਦਿਨ ਬਿਲਪ ਤੇ ਜਿਉਂ ਸੁਣਿਆ ਘਰ ਕਾਓ। ਪਰ ਜਿਹਨੂੰ ਮਾਲਕ ਆਵਾਜ਼ ਮਾਰਦਾ ਨਾ, ਜਿਨ ਤੁਮ ਭੇਜੇ ਤਿਨੈ ਬੁਲਾਏ, ਕਹਿੰਦੇ ਜਿਸ ਪਰਮਾਤਮਾ ਨੇ ਜਗਤ ਵਿੱਚ ਤੈਨੂੰ ਭੇਜਿਆ ਉਹਨੇ ਆਪਣੇ ਵੱਲ ਬੁਲਾਇਆ। ਇਹ ਨਹੀਂ ਵੀ ਮਾਤ ਲੋਕ ਤੋਂ ਪ੍ਰਲੋਕ ਵੱਲ ਬੁਲਾ ਲਿਆ ਵੀ ਚੱਲ ਹੁਣ ਤੂੰ ਇੱਥੋਂ ਤੁਰਦਾ, ਉਹ ਨਹੀਂ, ਰਹਿ ਇਸ ਜਗਤ ਵਿੱਚ ਤੇ ਜਗਤ ਵਿੱਚ ਰਹਿੰਦਾ ਪਰਮਾਤਮਾ ਵੱਲ ਆ, ਪ੍ਰਭੂ ਵੱਲ ਜੁੜ। ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਤੇਤੀ ਘਰ ਆਓ, ਤੇ ਕਹਿੰਦੇ ਫਿਰ ਮਾਲਕ ਪਤਾ ਕੀ ਕਿਰਪਾ ਕਰਦਾ, ਤੁਮਰੇ ਦੋਖੀ ਹਰ ਆਪ ਨਵਾਰੇ ਅਪਦਾ ਭਈ ਬਤੀਰ, ਤੇਰੇ ਜੀਵਨ ਦੀਆਂ ਵਿਪਤਾਵਾਂ ਦੂਰ ਕਰ ਦੇਵੇਗਾ ਇੱਥੇ ਤੱਕ ਕਿ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਮਾਲਕ ਕਿਰਪਾ ਕਰਕੇ ਫਿਰ ਇਵੇਂ ਵਿਪਤਾਵਾਂ ਤੋਂ ਬਚਾਉਂਦਾ ਹੈ।
1: ਦੂਰ ਭਾਈ ਜਪ ਨਾਮ ਮਰਾਰੀ,
0: ਪ੍ਰਭੂ ਦਾ ਨਾਮ ਜਪ ਕੇ ਇਹੋ ਜਿਹੀਆਂ ਵਿਪਤਾਵਾਂ ਵੀ ਦੂਰ ਹੋ ਜਾਂਦੀਆਂ ਨੇ, ਭਾਵ ਇਹ ਸਮਝ ਆ ਜਾਂਦੀ ਕਿ ਦੁੱਖ ਸੁੱਖ ਉਤਰਾ ਚੜਾ ਜੀਵਨ ਵਿੱਚ ਆਉਣੇ ਨੇ, ਪਰ ਉਹ ਵਿਪਤਾ ਫਿਰ ਵਿਪਤਾ ਨਹੀਂ ਜਾਪਦੀ। ਸਭ ਤੋਂ ਵੱਡੀ ਤੇ ਵਿਪਤਾ ਇਹ ਹੈ ਕਿ ਜਦੋਂ ਘਰ ਵਿੱਚੋਂ ਅਸੀਂ ਪਰਮਾਤਮਾ ਨਾਲੋਂ ਟੁੱਟ ਜਾਈਏ, ਸਾਡੇ ਘਰਾਂ ਵਿੱਚੋਂ ਸਿੱਖੀ ਖੰਭ ਲਾ ਕੇ ਉੱਡ ਜਾਵੇ, ਉਵੇਂ ਆਪਾਂ ਕਹੀਏ ਜੀ ਪਹਿਲਾਂ ਲੱਖਾਂ ਪਤੀ ਸਾਂ ਹੁਣ ਕਰੋੜਾਂ ਪਤੀ ਹੋ ਗਏ, ਪਹਿਲਾਂ ਹਿੰਦੁਸਤਾਨ ਵਿੱਚ ਸਾਂ ਹੁਣ ਬੱਚੇ ਵਿਦੇਸ਼ਾਂ ਵਿੱਚ ਘੁੰਮਦੇ ਨੇ, ਪਰ ਸਿੱਖੀ ਤੋਂ ਮੁਨਕਰ ਹੋ ਕੇ ਜਿਹੜੀ ਵੱਡੀ ਵਿਪਤਾ ਝੇੜ ਬੈਠੇ ਆ ਉਹ ਵਿਪਤਾ ਕੌਣ ਦੂਰ ਕਰੇਗਾ। ਮਾਲਕ ਤੋਂ ਟੁੱਟ ਕੇ ਜਿਹੜਾ ਵੱਡਾ ਸੰਕਟ ਆ ਗਿਆ ਸਾਡੀ ਜ਼ਿੰਦਗੀ ਵਿੱਚ ਉਹ ਕੌਣ ਦੂਰ ਕਰੇਗਾ। ਲੱਖਾਂ ਤੋਂ ਕਰੋੜਾਂ ਪਤੀ ਤੇ ਬਣ ਗਏ, ਹਿੰਦੁਸਤਾਨ ਤੋਂ ਕੈਨੇਡਾ ਤਾਂ ਚਲੇ ਗਏ, ਪਰ ਜੀਵਨ ਵਿੱਚੋਂ ਸਿੱਖੀ ਦੂਰ ਹੋ ਗਈ, ਜੀਵਨ ਵਿੱਚੋਂ ਸਿਮਰਨ ਦੂਰ ਹੋ ਗਿਆ। ਆਹ ਜਿਹੜੀ ਵਿਪਤਾ ਇਹ ਤੇ ਕਦੇ ਦੂਰ ਨਹੀਂ ਨਾ ਹੋਣੀ। ਇਸ ਕਰਕੇ ਮਾਲਕ ਲੱਖਾਂ ਪ੍ਰਕਾਰ ਦੇ ਦੁੱਖ ਵੀ ਦਵੇ, ਲੱਖਾਂ ਪ੍ਰਕਾਰ ਦੇ ਸੰਕਟ ਵਿਪਤਾਵਾਂ ਆ ਜਾਣ, ਪਰ ਜਦੋਂ ਉਹਦੇ ਨਾਲ ਜੁੜ ਜਾਈਏ ਆਪਣੇ ਆਪ ਹੀ ਸਾਰਾ ਹੱਲ ਹੋ ਜਾਂਦਾ। ਦੁਨਿਆਵੀ ਦੁੱਖ ਦੁਨਿਆਵੀ ਵਿਪਤਾ ਫਿਰ ਵਿਪਤਾ ਨਹੀਂ ਜਾਪਦੀ, ਫਿਰ ਤਾਂ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ। ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲੋ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਦੂਰ ਭਈ ਜਪ ਨਾਮ ਮੁਰਾਰੀ, ਪ੍ਰਭੂ ਦੇ ਨਾਮ ਨੂੰ ਜਪ ਜਪ ਕੇ ਰੋਗ ਸੋਗ ਵਿਪਤਾਵਾਂ ਇਹਨਾਂ ਦਾ ਡਰ ਵੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਂਦਾ।
1: ਕ੍ਰਿਸ਼ਟ ਧਾਰ ਲੀਨੋ ਲੜ ਲਾਏ,
0: ਕਿਰਪਾ ਕਰਕੇ ਜਦੋਂ ਮਾਲਕ ਨੇ ਮੇਰ ਦੀ ਦ੍ਰਿਸ਼ਟੀ ਪਾਈ ਤੇ ਜੀਵਾਂ ਨੂੰ ਆਪਣੇ ਲੜ ਲਾ ਲਿਆ, ਭਾਵ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ ਕਿ ਮੈਨੂੰ ਪਰਮਾਤਮਾ ਨੇ ਦ੍ਰਿਸ਼ਟ ਧਾਰ ਕੇ ਕਿਰਪਾ ਕਰਕੇ ਆਪਣੇ ਲੜ ਆਪਣੇ ਪੱਲੇ

ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਨਾਲ ਜੋੜ ਦਿੱਤਾ। ਅਸੀਂ ਘੁੱਟ ਕੇ ਤੁਹਾਡੀ ਚਰਨਾਂ ਦੀ ਜਿਹੜੀ ਸ਼ਰਨ ਹੈ ਉਹਨੂੰ ਪਕੜ ਲਿਆ, ਉਹਦਾ ਆਸਰਾ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕੀਤਾ। ਕਿਉਂਕਿ ਤੁਹਾਡਾ ਬਿਰਧ ਹੈ, ਜਾਕੋ ਮੁਸ਼ਕਿਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਤੇ ਭੱਜ ਥਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਓ। ਇੰਨੇ ਬਚਨ ਪ੍ਰਵਾਨ ਕਰਨੇ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਤੋਂ ਕਿਵਾਂ ਕਰ ਦੇਣਾ। ਆਓ ਸ਼ਬਦ ਦੀਆਂ ਅਖੀਰਲੀਆਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ